0: ਉਹਨਾਂ ਨੂੰ ਕਹੂੰਗਾ ਕਿ ਪੰਜਾਬੀ ਲਹਿਰਾਂ ਦੇ ਜਿੰਨੇ ਲਿਸਨਰ ਆਉਣ ਉਹਨਾਂ ਨੂੰ ਇੱਕ ਇੱਕ ਗੁੱਛੀ ਸਾਗ ਦੀ ਅਤੇ ਥੋੜ੍ਹੀ ਥੋੜ੍ਹੀਆਂ ਕੌੜੀਆਂ ਮਿਰਚਾਂ ਕੁਛ ਗਿਫਟ ਆਈਟਮਾਂ ਦਿੱਤੀਆਂ ਜਾਣ। ਗਿੱਲ ਫਾਰਮ ਬਈ ਬੱਲੇ ਬੱਲੇ ਕਰਾਈ ਪਈ ਆ, 14085 ਦਿਕਸੀ ਰੋਡ ਹੈ, 9059252300, 905-925-2300। ਇੱਕ ਮੱਲੀ ਟੈਂਟ ਸਰਵਿਸ ਮੈਂ ਸ਼ੁਰੂ 'ਚ ਵੀ ਤੁਹਾਨੂੰ ਜਾਣਕਾਰੀ ਦਿੱਤੀ ਸੀ, ਮੈਂ ਤੁਹਾਨੂੰ ਪਤਾ ਹਰ ਹਫ਼ਤੇ ਵਿਆਹ ਹੁੰਦਾ, ਉਹਨਾਂ ਵਿਆਹਾਂ 'ਚੋਂ ਤਕਰੀਬਨ 70% ਮੱਲੀਆਂ ਦੇ ਟੈਂਟ ਲੱਗੇ ਹੁੰਦੇ ਆ, ਅਤੇ ਜਦੋਂ ਮੱਲੀ ਲਿਖਿਆ ਹੁੰਦਾ ਨਾ ਫਿਰ ਲੇਡੀਜ਼ ਵੀ ਬੇਫਿਕਰ ਹੋ ਜਾਂਦੀਆਂ ਵੀ ਹੁਣ ਸਾਡਾ ਮੇਕਅਪ ਸ਼ੇਕਅਪ ਕੀਤਾ ਹੋਇਆ ਨਾ, ਭਾਵੇਂ ਮੀਂਹ ਆ ਜਾਏ ਕਣੀਆਂ ਆ ਜਾਣ ਅਤੇ ਉਹਨੂੰ ਭੂਰਾ ਫਰਕ ਨਹੀਂ ਪੈਣ ਲੱਗਿਆ, ਅਤੇ ਐਨ ਲਾਈਟਾਂ ਲੂਟਾਂ ਲਾ ਕੇ ਅਤੇ ਸਜਾ ਫਬਾ ਕੇ ਵਧੀਆ ਤੁਹਾਨੂੰ ਕੁਰਸੀਆਂ ਮੇਜ਼ ਅਤੇ ਚੰਗਾ ਡਾਂਸਿੰਗ ਫਲੋਰ ਬਣਾ ਕੇ ਦੇਣਗੇ। ਮੱਲੀ ਟੈਂਟ ਸਰਵਿਸ 647-999-2569, 6479992569। ਇੱਕ ਵਾਰ ਫਿਰ ਰੋਇਲ ਇੰਡੀਆ ਗਰੋਸਰ 'ਤੇ ਚੱਲਦੇ ਹਾਂ, ਸਰਬਜੀਤ ਮੇਰੇ ਨਾਲ ਹੈ। ਸਰਬਜੀਤ
1: ਜੀ ਬਿਲਕੁਲ ਜੀ, ਬਹੁਤ ਸ਼ੁਕਰੀਆ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਲਾਈਵ ਔਨ ਲੋਕੇਸ਼ਨ ਜੋ ਆਪਾਂ ਅੱਜ ਕਰ ਰਹੇ ਹਾਂ ਰੋਇਲ ਇੰਡੀਆ ਗਰੋਸਰ ਦੇ ਉੱਤੇ। ਤੇ ਕੋਈ ਵੀ ਤੁਸੀਂ ਗਰੋਸਰੀ ਦਾ ਸਮਾਨ ਲੈਣਾ ਤੇ ਜ਼ਰੂਰ ਇੱਥੇ ਪਹੁੰਚੋ, ਕੋਈ ਫਰੂਟ ਕੋਈ ਸਬਜ਼ੀਆਂ ਬੜੀਆਂ ਫਰੈਸ਼ ਸਬਜ਼ੀਆਂ ਪੂਰੀਆਂ ਲੱਗੀਆਂ ਹੋਈਆਂ ਇੱਥੇ, ਪੂਰਾ ਪ੍ਰੋਪਰ ਕਲੀਨਿੰਗ ਦੇ ਨਾਲ ਜਿਹੜਾ ਸਟਾਫ ਹੈ ਬੜਾ ਹੈਲਪਫੁਲ ਹੈ। ਤੇ ਤੁਸੀਂ ਆ ਰਹੇ ਹੋ ਤੇ ਨਾਲ ਦੀ ਨਾਲ ਕੋਈ ਡਰਿੰਕਸ ਲੈਣੀ ਹੈ, ਕੋਈ ਦੁੱਧ ਦਹੀਂ ਤੇ ਸਪੈਸ਼ਲ ਚੱਲ ਰਹੇ ਹੈ, ਤੇ ਬਾਈ ਜੀ ਅੰਦਰ ਆਓ ਗਰੋਸਰੀ ਲਓ ਤੇ ਨਾਲੇ ਜੂਸ ਬਾਰ ਸਪੈਸ਼ਲ ਬਣਿਆ, ਤਾਜ਼ਾ ਜੂਸ ਤੁਹਾਡੇ ਅੱਗੇ ਜੂਸ ਬਾਰ ਦੇ ਵਿੱਚ ਕੱਢਦੇ ਆ। ਤੇ ਨਾਲ ਦੀ ਨਾਲ ਕੋਈ ਤੁਸੀਂ ਅਗਰ ਮੀਟ ਵਾਲੀ ਆਈਟਮ ਲੈਣੀ ਹੈ ਤੇ ਮੀਟ ਸ਼ਾਪ ਗ੍ਰਿਲ ਸ਼ਾਪ ਬਿਲਕੁਲ ਨਾਲ ਤੁਸੀਂ ਆਓ, ਤਾਜ਼ੀ ਚੀਜ਼ਾਂ ਆਰਡਰ ਕਰੋ, ਗਰੋਸਰੀ ਕਰੋ ਤੇ ਸਾਰਾ ਸਮਾਨ ਇੱਕੋ ਦਮ ਨਾਲ ਲੈ ਕੇ ਤੁਸੀਂ ਜਾ ਸਕਦੇ ਹੋ। ਤੇ ਬਾਕੀ ਹੋਰ ਜਾਣਕਾਰੀ ਆਪਾਂ ਲੈਂਦੇ ਹਾਂ ਮਿਸਟਰ ਨਵਜੋਤ ਜੀ ਤੋਂ। ਜੀ ਨਵਜੋਤ ਜੀ,
2: ਥੈਂਕ ਯੂ ਸੋ ਮਚ ਜੀ ਵਾਂਸ ਅਗੇਨ। ਇੱਕ ਚੀਜ਼ ਆਪਾਂ ਦੱਸਣੀ ਚਾਹੁੰਦੇ ਹਾਂ ਕਿ ਨਾਰਮਲੀ ਕੀ ਹੁੰਦਾ, ਗਰੋਸਰੀ ਸਟੋਰ ਦੇ ਅੰਦਰ ਹੀ ਮੀਟ ਸ਼ਾਪ ਹੁੰਦੀ ਹੈ ਤੇ ਕਈ ਕਸਟਮਰ ਉਹ ਚੀਜ਼ ਜਿਹੜੀ ਹੈਗੀ ਹੈ ਪਸੰਦ ਨਹੀਂ ਕਰਦੇ, ਇਸੇ ਕਰਕੇ ਆਪਾਂ ਕੰਪਲੀਟਲੀ ਸੈਪਰੇਟ ਰੱਖਿਆ ਹੈਗਾ ਗਰੋਸਰੀ ਸਾਈਡ ਸਟੋਰ ਇੱਕ ਸਾਈਡ, ਮੀਟ ਸ਼ਾਪ ਕੰਪਲੀਟਲੀ ਆਊਟਸਾਈਡ ਤੋਂ ਪ੍ਰੋਪਰ ਐਂਟਰੀ ਹੈਗੀ ਆ। ਜੇ ਮੀਟ ਸ਼ਾਪ ਦੀ ਗੱਲ ਕਰੀਏ ਆਪਾਂ ਸਟਾਰਟ ਉੱਥੋਂ ਹੀ ਕਰ ਲੈਂਦੇ ਹਾਂ, ਅੱਜ ਤੁਹਾਡੇ ਲਈ ਵਧੀਆ ਤੋਂ ਵਧੀਆ ਸਮਾਨ ਆਪਾਂ ਬਣਾਈਦਾ। ਸਾਡਾ ਫੋਕਸ ਮੇਨ ਚੀਜ਼ ਜਿਹੜੀ ਹੈਗਾ ਕੁਆਲਿਟੀ ਤੇ ਟੇਸਟ, ਨਾ ਕੁਆਂਟਿਟੀ ਨਾ ਪ੍ਰਾਈਸ, ਕੁਆਲਿਟੀ ਤੇ ਟੇਸਟ। ਕਿਉਂਕਿ ਜਦੋਂ ਆਪਾਂ ਪ੍ਰੋਟੀਨ ਇਨਟੇਕ ਕਰਨਾ ਆ, ਆਪਾਂ ਕੁਛ ਖਾਣਾ ਆ, ਤਾਂ ਸਾਨੂੰ ਸਭ ਤੋਂ ਵਧੀਆ ਤੇ ਕੁਆਲਿਟੀ ਵਾਲਾ ਸਮਾਨ ਚਾਹੀਦਾ, ਕਿਉਂਕਿ ਸਿਹਤ ਦਾ ਧਿਆਨ ਆਪਾਂ ਨੇ ਰੱਖਣਾ ਹੀ ਰੱਖਣਾ। ਸੋ ਜੇ ਤੁਸੀਂ ਕੋਈ ਵੀ ਕੁਆਲਿਟੀ ਆਈਟਮ ਲੈਣੀ ਹੈ, ਮੈਰੀਨੇਟਿਡ ਮੀਟ ਲੈਣਾ, ਰੋ ਮੀਟ ਲੈਣਾ, ਕੁਕਡ ਮੀਟ ਲੈਣਾ, ਅਸੀਂ ਮੈਨਿਊ ਛੋਟੀ ਰੱਖੀ ਹੈ, 10 ਆਈਟਮ ਦੀ ਰੱਖੀ ਹੈ, ਲੇਕਿਨ ਕੁਆਲਿਟੀ ਦਾ ਸਮਾਨ ਤੁਹਾਨੂੰ ਦੇਣਾ। ਤੁਸੀਂ ਬੱਕਰਾ ਖਾਣਾ ਆ, ਮਟਨ ਕਰੀ ਵਾਲਾ ਤੁਹਾਨੂੰ ਮਿਲ ਜੂਗਾ, ਚਿਕਨ ਕਰੀ ਅਸੀਂ ਦੇਸੀ ਘਿਓ ਦੇ ਵਿੱਚ ਬਣਾਈ ਦੀ ਹੈ ਉਹ ਤੁਹਾਨੂੰ ਮਿਲ ਜੂਗੀ। ਉਸ ਤੋਂ ਬਾਅਦ ਅਸੀਂ ਤੁਹਾਨੂੰ ਕੁੱਕ ਕਰਕੇ ਅਵਨ ਕੁਕਡ ਚਿਕਨ ਲੈਗਸ, ਐਵਰੀ ਡੇ ਲੋ ਪ੍ਰਾਈਸ ਸਾਡਾ ਚੱਲਦਾ ਆ 399 ਦਾ, ਤੇ ਸਵਾਦ ਇੱਕ ਵਾਰ ਅਗੇਨ ਇੱਕ ਵਾਰ ਸਾਡੇ ਕਹਿਣ ਤੇ ਤੁਸੀਂ ਆ ਜਾਓ, ਅਗਲੀ ਵਾਰ ਤੁਸੀਂ ਆਪਣੇ ਆਪ ਆ ਹੀ ਜਾਣਾ। ਤੇ ਜੇ ਆਪਾਂ ਗਰੋਸਰੀ ਸਾਈਡ ਦੀ ਗੱਲ ਕਰੀਏ ਸਰ, ਆਟਾ ਸੇਲ ਤੇ ਚਾਹੀਦਾ ਹੁੰਦਾ ਆ, ਦੁੱਧ ਦਹੀਂ ਟਮਾਟਰ ਪਿਆਜ਼ ਤੇ ਪੋਟੇਟੋ, ਸਾਰੀਆਂ ਹੀ ਚੀਜ਼ਾਂ ਸਾਡੀਆਂ ਐਵਰੀ ਡੇ ਲੋ ਪ੍ਰਾਈਸ ਤੇ ਹੈਗੀਆਂ ਨੇ। ਜੇ ਇਸ ਵੀਕਐਂਡ ਦੀ ਗੱਲ ਕਰੀਏ, ਪਿਆਜ਼ ਰੈਡ ਅਨੀਅਨ 499 ਦਾ 10 ਪਾਉਂਡ, ਪੋਟੇਟੋ 399 ਦਾ 10 ਪਾਉਂਡ, ਅਨੀਅਨ ਸੋਰੀ ਟਮੇਟੋ ਟਮਾਟਰ 99 ਸੈਂਟਸ ਪਰ ਪਾਉਂਡ, ਸ਼ੂਗਰ ਤੁਹਾਨੂੰ ਚਾਹੀਦੀ ਹੈ 249 ਦੀ, ਬਰਾਊਨ ਸ਼ੂਗਰ ਚਾਹੀਦੀ ਹੈ, ਕਿਤੇ ਤੁਹਾਨੂੰ ਵੱਡੇ ਛੋਟੇ ਸਟੋਰ ਤੇ ਡੀਲ ਨਹੀਂ ਮਿਲਣੀ, 10 ਪਾਉਂਡ ਬਰਾਊਨ ਸ਼ੂਗਰ ਸਿਰਫ 799 ਦੀ। ਆਟਾ ਲੈਣਾ ਤੁਹਾਨੂੰ ਆਸ਼ੀਰਵਾਦ ਦਾ ਆਟਾ ਆਪਾਂ ਤੁਹਾਨੂੰ ਦੇਵਾਂਗੇ 4099 ਦਾ, ਬਾਗ ਬੱਕਰੀ ਚਾਏ ਟੀ ਤੁਸੀਂ ਲੈਣੀ ਹੈ 799 ਦੀ, 1 ਕਿਲੋ ਤੁਹਾਨੂੰ ਮਿਲ ਜਾਣੀ ਹੈ। ਤੁਹਾਡੇ ਸਾਹਮਣੇ ਆ ਡੀਲਾਂ ਬਹੁਤ ਨੇ, ਲੇਕਿਨ ਟਾਈਮ ਰੇਡੀਓ ਤੇ ਘੱਟ ਹੁੰਦਾ ਆ, ਠੀਕ ਹੈ। ਤੇ ਖੁਰਾਕਾਂ ਦੇ ਵਿੱਚ ਨਾ ਚਾਚਾ ਨਾ ਤਾਇਆ, ਸਭ ਦਾ ਪਿਓ ਦੇਸੀ ਘਿਓ, ਹੋਮ ਮੇਡ ਦੇਸੀ ਘਿਓ। ਬ੍ਰੈਂਪਟਨ ਦੇ ਵਿੱਚ ਆਪਾਂ ਆਪਣੇ ਸਟੋਰ ਦੇ ਵਿੱਚ ਦੇਸੀ ਘਿਓ ਬਣਾਉਂਦੇ ਹਾਂ, ਜਿਹੜੇ ਬੰਦੇ ਘਰੇ ਘਿਓ ਬਣਾਉਂਦੇ ਆ ਉਹਨਾਂ ਨੂੰ ਪਤਾ ਹੈ ਕਿ ਜਦੋਂ ਬਟਰ ਯੂਜ਼ ਕਰਕੇ ਘਿਓ ਬਣਾਉਂਦੇ ਆ $25 ਨੂੰ ਕਿਲੋ ਮਿਲਦਾ ਹੈਗਾ, ਆਪਾਂ ਤੁਹਾਨੂੰ 800 ਗ੍ਰਾਮ ਘਿਓ ਇਨ ਹਾਊਸ ਮੇਕ ਕਰਕੇ 499 ਦਾ ਦੇ ਰਹੇ ਹਾਂ, $15 ਦੇ ਵਿੱਚ ਫੁੱਲ ਕੈਂਟ ਕੁਆਲਿਟੀ ਵਾਲਾ

0: होममेड देसी घ्यो कितने रॉयल इंडिया ग्रोसर गोरवे दे कंट्री साइड 24 घंटे खुला अपना स्टोर। ਤੇ ਬਾਈ ਜੀ ਉਹ ਮੈਂ ਹੁਣ ਟੇਸਟ ਕਰਨਾ ਹਜੇ ਰਹਿ ਗਿਆ ਆਪਣਾ ਮਿਲਕ ਬਾਰੇ ਵੀ ਕੋਈ ਜਾਣਕਾਰੀ ਹੋਵੇ।
1: ਵੈਰੀ ਗੁੱਡ,
0: ਆਪਾਂ ਨਾ ਸਾਰੀਆਂ ਸਵੀਟ ਜਿਹੜੀਆਂ ਹੈਗੀਆਂ ਇਨ ਹਾਊਸ ਬਣਾਉਂਦੇ ਆ। ਹੁਣ ਬਹੁਤ ਕਸਟਮਰ ਨੂੰ ਬ੍ਰੈਂਪਟਨ ਦੇ ਵਿੱਚ ਪ੍ਰੋਬਲਮ ਹੈ ਕਿ ਇੰਡੀਆ ਤੋਂ ਫਰੋਜ਼ਨ ਮਠਾਈ ਆਉਂਦੀ ਆ ਤੇ ਕੈਨੇਡਾ 'ਚ ਵਿਕਦੀ ਆ, ਸਾਡੇ ਆਓ ਨਾਲੇ ਦੇਖੋ ਬਣਦੀ, ਠੀਕ ਹੈ, ਤੇ ਨਾਲੇ ਪਹਿਲਾਂ ਸਵਾਦ ਕਰੋ ਉਸ ਤੋਂ ਬਾਅਦ ਤੁਸੀਂ ਲੈ ਕੇ ਜਾਓ। ਸਾਡੀ ਖੋਇਆ ਬਰਫੀ, ਸਾਡਾ ਮੋਤੀ ਚੂਰ ਲੱਡੂ, ਸਾਡਾ ਡਰਾਈ ਫਰੂਟ ਬੂੰਦੀ ਲੱਡੂ ਤੇ ਮਿਲਕ ਕੇਕ ਮਿਸ਼ੀਗਨ ਤੱਕ ਸਾਨੂੰ ਆਰਡਰ ਆਉਂਦੇ ਆ, ਡਿਲੀਵਰ ਕਰਦੇ ਆ ਉਹਨਾਂ ਨੂੰ, ਪਾਰਸਲ ਪੈਕ ਕਰ ਕਰਕੇ ਭੇਜਦੇ ਆ। ਮਿਲਕ ਕੇਕ ਰੱਖੜੀ ਦੇ ਉੱਤੇ ਕਸਟਮਰ ਲੈ ਕੇ ਗਏ ਆ, ਤੁਸੀਂ ਵੀ ਖੜੇ ਸੀ ਦੇਖੋ, ਹੁਣ ਕਸਟਮਰ ਆਇਆ ਉਹਨਾਂ ਨੇ ਪਹਿਲਾਂ ਗੱਲ ਕੀ ਕਹੀ ਕਿ ਤੁਸੀਂ ਮੈਨੂੰ ਫੋਨ ਨਹੀਂ ਕੀਤਾ, ਤੁਸੀਂ ਮਿਲਕ ਕੇਕ ਬਣਾਇਆ ਸੀ ਅੱਜ। ਸੋ ਵੀ ਮੇਕ ਮਿਲਕ ਕੇਕ ਇਨ ਹਾਊਸ, ਆਪਾਂ ਹਰ ਰੋਜ਼ ਬਣਾਈਦਾ, ਹਰ ਰੋਜ਼ ਆਪਣਾ ਸੋਲਡ ਆਊਟ ਹੋ ਜਾਂਦਾ, ਆਪਾਂ ਪੈਕ ਕਰਕੇ ਵੀ ਹੁਣ ਬਣਾਉਣੇ ਪੈਕ ਸ਼ੁਰੂ ਕਰਦੇ ਆ, ਫਰੈਸ਼ ਐਵਰੀ ਡੇ ਸਵੇਰੇ ਬਣਾਈਦਾ, ਪੈਕ ਕਰਕੇ ਰੱਖ ਦੇਈਦਾ, ਜਿਨ੍ਹਾਂ ਨੇ ਥੋੜਾ ਥੋੜਾ ਲੈਣਾ ਥੋੜਾ ਲੈ ਜਾਣ, ਠੀਕ ਹੈ। ਵੀ ਹੈਵ ਆਓ ਇੱਕ ਵਾਰ, ਓਕੇ ਇੱਕ ਵਾਰ ਆਓ ਤੇ ਇੱਕ ਵਾਰ ਟੇਸਟ ਕਰੋ, ਦੁਬਾਰਾ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ। ਰੋਇਲ ਇੰਡੀਆ ਗਰੋਸਰ 24 ਘੰਟੇ ਖੁੱਲਾ ਗਰੋਸਰੀ ਸਟੋਰ ਗੋਰਵੇ ਤੇ ਕੰਟਰੀ ਸਾਈਡ ਤੇ ਕਾਰਨਰ ਤੇ।
1: ਵੈਰੀ ਗੁੱਡ,
0: ਕਿਆ ਬਾਤ ਹੈ, ਬਿਲਕੁਲ ਸਹੀ ਐਡਰੈਸ ਵੀ ਮੈਂ ਜ਼ਰੂਰ ਮੈਂਸ਼ਨ ਕਰਦਾ, 10950 ਗੋਰਵੇ ਡਰਾਈਵ ਤੇ ਤੁਸੀਂ ਪਹੁੰਚੋ, ਵਧੀਆ ਡੀਲਸ ਦਾ ਫਾਇਦਾ ਲਓ, ਗਰੋਸਰੀ ਤੁਸੀਂ ਲੇਟ ਹੋ ਗਏ ਹੋ ਪਰ ਆਓ ਪਹੁੰਚੋ, 24 ਆਵਰਸ ਕੁਆਲਿਟੀ ਦੀ ਤੁਹਾਨੂੰ ਗਾਰੰਟੀ ਕਰ ਰਹੀ ਹੈ ਰੋਇਲ ਇੰਡੀਆ ਗਰੋਸਰਸ ਤੇ ਜੀ।
1: ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ।
1: ਆਹਾ ਗਾਣਾ ਲਾਉਣ ਲੱਗਿਆ ਮੈਂ, ਦੇਖਿਓ ਕਰਾਂ ਤੁਹਾਡਾ ਚਿੱਤ ਰਾਜ਼ੀ ਹੋ ਜੂ।

0: ਕਿਆ ਬਾਤ ਹੈ, ਰੁੱਸਣਾ ਤੇ ਮਨਾਉਣਾ। ਦੇਖੋ ਜ਼ਿੰਦਗੀ ਚ ਰੋਸੇ ਵੀ ਹੁੰਦੇ ਰਹਿੰਦੇ ਆ ਤੇ ਮਨਾਉਂਦਾ ਵੀ ਰਹਿੰਦਾ ਬੰਦਾ, ਤੇ ਘਰਦਿਆਂ ਚ ਤਾਂ ਰੋਸਾ ਜਿਹੜਾ ਹਸਬੈਂਡ ਵਾਈਫ ਦਾ ਰੋਸਾ, ਗਰਲਫ੍ਰੈਂਡ ਬੋਏਫ੍ਰੈਂਡ ਦਾ ਰੋਸਾ, ਤੇ ਆਸ਼ਿਕ ਮਸ਼ੂਕ ਦਾ ਰੋਸਾ ਉਹ ਬੰਦਾ ਝੱਲ ਵੀ ਲੈਂਦਾ। ਕਈ ਵਾਰ ਹੋਰ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਦਾ ਗੁੱਸਾ ਨਹੀਂ ਬੰਦਾ ਝੱਲਦਾ, ਠੀਕ ਹੈ ਨਾ ਮੇਰੀ ਗੱਲ। ਤੇ ਬੜੀ ਪਿਆਰ ਨਾਲ ਹੰਸਰਾਜ ਹੰਸ ਨੇ ਬੜਾ ਸੋਹਣਾ ਗਾਇਆ ਸੀ, ਸੁਣਾਂਗੇ 18 ਸਪਤੰਬਰ ਨੂੰ, ਕਿ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ। ਇਹਦਾ ਕਿਸੇ ਨੇ ਹੋਰ ਥੋੜ੍ਹਾ ਮਨਾਉਣ ਆਉਣਾ, ਅਤੇ ਆਪਸ 'ਚ ਹੀ ਮੰਨ ਜਾਣਾ ਚਾਹੀਦਾ। ਤੋ ਸੋਰੀ ਫੀਲ ਕਰ ਲਓ, ਕੀ ਫਰਕ ਪੈਣ ਲੱਗਿਆ, ਮਾਫ਼ੀ ਮੰਗ ਲਓ, ਕਹਿ ਵੀ ਗਲਤੀ ਹੋ ਗਈ ਯਾਰ, ਕਿਹੜਾ ਲੋਹੜਾ ਆਉਣ ਲੱਗਿਆ, ਘਰ ਦੇ ਅੰਦਰ ਕਿਹੜਾ ਕੋਈ ਹੋਰ ਤੀਜਾ ਸੁਣਦਾ ਹੁੰਦਾ, ਐਵੇਂ ਧੌਣ ਜੀ ਕੜਾਹੀ ਰੱਖਣੀ, ਉਹਦਾ ਕੋਈ ਫਾਇਦਾ ਨਹੀਂ ਹੈ। ਸਿਆਣੀਆਂ ਗੱਲਾਂ ਕਰੋ, ਈਗਲ ਟਰੱਕ ਟਾਇਰ ਤੋਂ ਅਲਾਈਨਮੈਂਟ ਕਰਾਓ, ਵੈਸੇ ਆਪਦੀ ਵੀ ਅਲਾਈਨਮੈਂਟ ਹੋਣੀ ਚਾਹੀਦੀ ਬੰਦੇ ਦੀ ਵਧੀਆ, ਐਵੇਂ ਟਾਇਰਾਂ 'ਚ ਅਲਾਈਨਮੈਂਟ ਖਰਾਬ ਕਰੀ ਫਿਰ ਉਹਦਾ ਫਾਇਦਾ ਨਹੀਂ ਹੈ। ਜੇ ਮਾੜੀ ਮੋਟੀ ਗੱਲ ਹੋ ਵੀ ਗਈ ਤਾਂ ਕਿੰਨਾ ਸੋਹਣਾ ਕਹਿ ਰਿਹਾ ਦਾਰ ਸੰਧੂ, ਇੱਕ ਵਾਰੀ ਰੁੱਸ ਮਿੱਤਰਾ ਤੈਨੂੰ ਸ਼ਗਨਾਂ ਦੇ ਨਾਲ ਮਨਾਵਾਂ। ਦੇਖਿਆ, ਪਤਾ ਨਹੀਂ ਕਿਹੜੇ ਕਿਹੜੇ ਸ਼ਗਨ ਕੀਤੇ ਹੋਣੇ ਤਾਂ ਹੁਣ ਰੱਬ ਜਾਣੇ, ਅਤੇ ਪਰ ਮਨਾਉਣ ਦਾ ਤਰੀਕਾ ਵਧੀਆ ਇਹ। ਵਟ ਯੂ ਲਾਈਕ, ਤੁਸੀਂ ਤੁਹਾਨੂੰ ਲਾਈਕ ਕਰਦੇ ਹੋ ਤੁਸੀਂ ਇਸ ਤਰ੍ਹਾਂ ਦਾ ਵੀ, ਜੇ ਰੁੱਸ ਜਾਵੇ ਤਾਂ ਸ਼ਗਨਾਂ ਨਾਲ ਮਨਾਇਆ ਜਾਵੇ। ਅੱਜ ਜਨਮ ਅਸ਼ਟਮੀ ਆ ਅਤੇ ਅਸੀਂ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਅਤੇ ਬਹੁਤ ਬਹੁਤ ਸ਼ੁਭ ਇੱਛਾਵਾਂ ਦਿੰਦੇ ਹਾਂ, ਅਤੇ ਜਨਮ ਅਸ਼ਟਮੀ ਰੱਜ ਕੇ ਹਿੰਦੁਸਤਾਨ 'ਚ ਮਨਾਈ ਗਈ ਅਤੇ ਤੁਸੀਂ ਵੀ ਇੱਥੇ ਜਨਮ ਅਸ਼ਟਮੀ ਮਨਾ ਰਹੇ ਹੋ, ਅਤੇ ਇਸ ਜਨਮ ਅਸ਼ਟਮੀ 'ਤੇ ਇੱਕ ਕਹਿੰਦੇ ਨੇ ਕਿ ਦੁਆ ਹੈ ਸਰਬੱਤ ਦੇ ਭਲੇ ਲਈ, ਸਾਰੀ ਮਨੁੱਖਤਾ ਦੇ ਭਲੇ ਲਈ, ਔਰ ਆਪਣੇ ਗੁਆਂਢੀ ਮੁਲਕ ਅਮਰੀਕਾ ਦੇ ਟਰੰਪ ਸਾਹਿਬ ਨੂੰ ਵੀ ਥੋੜ੍ਹੀ ਥੋੜ੍ਹੀ ਸਮੱਤ ਆਵੇ, ਅਤੇ ਉਹ ਵੀ ਕਹਿੰਦੇ ਹੁੰਦੇ ਆ ਕਿ ਠੰਡੀਆਂ ਹਵਾਵਾਂ ਉੱਧਰੋਂ ਭੇਜਣ, ਤੱਤੀਆਂ ਗੱਲਾਂ ਬਾਹਲੀਆਂ ਕਰੀ ਜਾਂਦੇ ਆ। ਤੋ ਖੈਰ, ਪ੍ਰੋਗਰਾਮ ਪੰਜਾਬੀ ਲਹਿਰਾਂ, ਤੁਸੀਂ ਮੇਰੀ ਗੱਲ ਸੁਣੀ ਕਿ ਇੱਕ ਵਾਰੀ ਰੁੱਸ ਮਿੱਤਰਾ ਤੈਨੂੰ ਸ਼ਗਨਾਂ ਦੇ ਨਾਲ ਮਨਾਵਾਂ, ਇਹ ਆਈਡੀਆ ਠੀਕ ਹੈ? ਜੇ ਠੀਕ ਹੈ ਤਾਂ ਵੋਟ ਪਾ ਦਿਓ 905-673-33-37 'ਤੇ, ਅਤੇ ਜੇ ਤੁਹਾਨੂੰ ਲੱਗਦਾ ਵੀ ਬੂਥਾ ਵੱਟੀ ਰੱਖਣਾ ਅਤੇ ਹਫ਼ਤਾ ਹਫ਼ਤਾ ਲੜੇ ਹੀ ਰਹਿਣਾ ਹੈ, ਉਹ ਗੱਲ ਚੰਗੀ ਆ, ਤਾਂ ਵੀ ਤੁਸੀਂ ਦੱਸ ਸਕਦੇ ਹੋ। ਤੋ ਈਗਲ ਟਰੱਕ ਐਂਡ ਟਾਇਰ ਅਲਾਈਨਮੈਂਟ 647-234-62-92 647-234-62-93। ਇੱਕ ਤੁਹਾਨੂੰ ਕੰਸਟਰਕਸ਼ਨ ਕੰਕਰੀਟ ਜੋਬ ਕਰਾਉਣੀ ਆ ਨਾ, ਤਾਂ ਨੰਬਰ ਦਿੰਦਾ ਮੈਂ ਤੁਹਾਨੂੰ, TSC ਕੰਸਟਰਕਸ਼ਨ 416-937-42-38 416-937-42-38। ਜੇ ਤੁਹਾਡੇ ਸਰੀਰ ਦੀ ਅਲਾਈਨਮੈਂਟ ਖਰਾਬ ਹੋ ਗਈ ਆ ਤਾਂ ਬਲਜੀਤ ਫੌਜੀ ਨੂੰ ਕਾਲ ਕਰੋ, ਬਲਜੀਤ ਫੌਜੀ ਕੋਲੋਂ ਅਲਾਈਨਮੈਂਟ ਕਰਾਓ, ਗੋਡੇ ਦੀ, ਮੋਢੇ ਦੀ, ਧੌਣ ਦੀ, ਬੈਕ ਦੀ, ਔਰ ਮਸਾਜ ਕਰਾਓ, ਬਸ ਫਰਕ ਕਹਿੰਦੇ ਹੁੰਦੇ ਆ ਦਿਨੇ ਤਾਰੇ ਦਿਸਣ ਲੱਗ ਪੈਂਦੇ ਆ। ਅਤੇ 416-786-72-11 ਅਤੇ ਮੇਰਾ ਨਾਂ ਲੈ ਦਿਓ, ਕਹਿ ਵੀ ਸਤਿੰਦਰਪਾਲ ਨੇ ਬਹੁਤ ਪ੍ਰੇਮ ਨਾਲ ਕਿਹਾ ਵੀ ਫੌਜੀ ਵਰਗੀ ਮਸਾਜ ਨਹੀਂ ਕੋਈ ਕਰ ਸਕਦਾ, ਅਤੇ ਸਰੀਰ 'ਚ ਪਿਆ ਹੋਇਆ ਫਰੜ ਅਤੇ ਵੱਲ, ਸ਼ੁਰੂ 'ਚ ਆਪਾਂ ਵੱਲ ਦੀ ਗੱਲ ਕੀਤੀ ਸੀ ਨਾ, ਜਿਹੜੇ ਸਰੀਰ 'ਚ ਵੱਲ ਪਏ ਹੋਏ ਆ ਉਹ ਫੌਜੀ ਕੱਢ ਸਕਦਾ ਬਲਜੀਤ। 416-786-72-11 G8192 ਵੈਲਕਮ, ਹੈਲੋ,
1: ਗ੍ਰੈਂਡ ਫਰਨੀਚਰ ਤੋਂ ਭਾਜੀ,
0: ਆਜੋ ਆਜੋ ਫਿਰ, ਜੀ ਆਇਆਂ ਨੂੰ ਆਉਣ ਦਿਓ,
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ, ਬਿਲਕੁਲ ਲਾਈਵ ਅਪਡੇਟ ਦੇ ਰਹੇ ਹਾਂ ਜੀ ਪਰਿਵਾਰਾਂ ਤੱਕ, ਲੇਬਰ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗੀ ਹੋਈ ਆ ਫਰਨੀਚਰ ਦੇ ਉੱਪਰ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਬੈਡਰੂਮ ਸੈੱਟ ਦੇਖ ਲਿਓ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਤਾਂ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਲੋਵੈਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਮਿਲ ਰਹੀਆਂ, ਤੇ ਨਾਲ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣਾ, ਤੇ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ, ਮੇਡ ਇਨ ਕੈਨੇਡਾ ਸੋਫਾ ਸੈੱਟ ਰੈਡੀ ਕਰਵਾਉਣਾ ਚਾਹੁੰਦੇ ਹੋ, ਸੋਫਾ ਐਂਡ ਲਫਲਡ ਸੋਲਿਡ ਵੁੱਡ ਫਰੇਮ ਦੇ ਨਾਲ, ਚੋਇਸ ਆਫ ਕਲਰ ਦੇ ਨਾਲ, ਜਿਹੜਾ ਮਰਜ਼ੀ ਤੁਸੀਂ ਕਲਰ ਬਣਾ ਸਕਦੇ ਹੋ, ਸਿਟਿੰਗ ਹਾਰਡ ਸੋਫਟ ਚਾਹੀਦੀ ਆ, ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਐਂਡ ਲਫਲਡ, ਜਿਹਦੀ ਰੈਗੂਲਰ ਕੀਮਤ 2,2200 ਡਾਲਰ ਸੀ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ 799 ਦਾ, ਕੌਫੀ ਟੇਬਲ ਬਿਲਕੁਲ ਫ੍ਰੀ ਤੋਹਫਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਲੌਂਗ ਵੀਕਐਂਡ ਲੇਬਰ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈ

0: ਬਾਤ ਆ, ਇੱਕ ਵਾਰੀ ਰੁੱਸ ਮਿੱਤਰਾ, ਵੇ ਤੈਨੂੰ ਸ਼ਗਨਾਂ ਦੇ ਨਾਲ ਮਨਾਵਾਂ, ਅਤੇ ਕੋਈ ਹੋਊਗਾ ਕਰਮਾਂ ਵਾਲਾ ਜਿਹੜਾ ਰੁੱਸਦਾ ਹੀ ਨਹੀਂ ਹੋਣਾ, ਅਤੇ ਕਈ ਤਾਂ ਨਿੱਕੀ ਨਿੱਕੀ ਗੱਲ 'ਤੇ ਕਹਿੰਦੇ ਰੁੱਸੇ, ਤੱਤੀ ਨਹੀਂ ਠੰਡੀ, ਅਤੇ ਬਸ ਭੂਰਾ ਭੂਰਾ ਗੱਲ 'ਤੇ ਉਹ ਦਦਾਰ ਸੰਧੂ ਦਾ ਗਾਣਾ ਸੀ ਨਾ, ਨਾ ਮਾਰ ਜ਼ਾਲਮਾਂ ਵੇ ਪੇਕੇ ਤੱਤੜੀ ਦੇ ਦੂਰ, ਤੋ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋ ਜਾਂਦੀਆਂ। ਅਤੇ ਆਸ ਦੀ ਕਿਰਨ ਇੱਕ ਨਸ਼ਾ ਛਡਾਊ ਕੇਂਦਰ ਆ ਕਪੂਰਥਲੇ ਦੇ ਵਿੱਚ, ਅਤੇ ਉਹਨਾਂ ਦਾ ਸੰਦੇਸ਼ ਸੁਣੋ। ਅਗਰ ਤੁਹਾਡਾ ਵੀ ਕੋਈ ਰਿਸ਼ਤੇਦਾਰ, ਦੋਸਤ, ਭੈਣ ਭਾਈ ਨਸ਼ੇ ਦੇ ਵਿੱਚ ਗੁਲਤਾਨ ਹੋਇਆ ਹੋਇਆ, ਤਾਂ ਸੱਚੀ ਮੁੱਚੀ ਇਹ ਆਸ ਦੀ ਕਿਰਨ ਆ, ਅਤੇ ਇਸ ਆਸ ਦੀ ਕਿਰਨ ਨੂੰ ਜ਼ਰੂਰ ਤੁਸੀਂ ਉਹਦਾ ਫਾਇਦਾ ਚੱਕੋ। ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548 ਪ੍ਰੋਗਰਾਮ ਪੰਜਾਬੀ ਲਹਿਰਾਂ, ਅਤੇ ਪੰਜਾਬੀ ਲਹਿਰਾਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਜਾਣਕਾਰੀ ਦਿੱਤੀ ਸੀ ਕਿ ਸਾਡੇ ਪ੍ਰਾਊਡ ਸਪੋਂਸਰ ਨੇ ਟੌਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ, ਔਰ ਬੜੇ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸਰਵਿਸਿਜ਼ ਅਤੇ ਹਰ ਵਕਤ ਆਪਣੇ ਆਪ ਨੂੰ ਐਜੂਕੇਸ਼ਨਲੀ ਅਪਗ੍ਰੇਡ ਕਰਦੇ ਰਹਿੰਦੇ ਆ। ਹਰਪ੍ਰੀਤ ਸੈਣੀ ਪੂਰੇ ਪੈਸ਼ਨ ਨਾਲ ਔਰ ਪੂਰੀ ਡੈਡੀਕੇਸ਼ਨ ਨਾਲ ਆਪਣੀਆਂ ਸਰਵਿਸਿਜ਼ ਦਿੰਦੇ ਆ, ਔਰ ਇਹੀ ਕਾਰਨ ਆ ਕਿ ਸਾਡੇ ਇੰਸ਼ੋਰੈਂਸ ਕਰਾਉਣ ਵਾਲੇ ਲੋਕਾਂ ਦੀ ਪਹਿਲੀ ਪਸੰਦ ਹਰਪ੍ਰੀਤ ਸੈਣੀ ਹੁੰਦੇ ਆ। 416-816-6500 ਫੋਨ ਨੰਬਰ ਹੈ, ਅਤੇ ਹਰ ਧਾਰਮਿਕ, ਸਮਾਜਿਕ, ਸੱਭਿਆਚਾਰਕ ਖੇਤਰ ਵਿੱਚ ਵੀ ਹਰਪ੍ਰੀਤ ਸੈਣੀ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਆ। ਤੋ ਤੁਸੀਂ ਇਸ ਵੇਲੇ ਸਾਡੇ ਨਾਲ, ਕਿਉਂਕਿ ਲੌਂਗ ਵੀਕਐਂਡ ਆ ਅਤੇ ਤੁਸੀਂ ਆਪਣੀ ਅਪੁਆਇੰਟਮੈਂਟਸ ਬਣਾਉਣੀਆਂ ਨੇ, ਤੋ ਹਰਪ੍ਰੀਤ ਸੈਣੀ ਸਾਡੇ ਨਾਲ ਹਾਜ਼ਰ ਨੇ। 416-816-6500 ਟੈਲੀਫੋਨ ਨੰਬਰ ਹੈ, ਅਤੇ ਅਸੀਂ ਤੁਹਾਨੂੰ ਰੈਕਮੈਂਡ ਕਰਾਂਗੇ ਕਿ ਤੁਸੀਂ ਜ਼ਰੂਰ ਹਰਪ੍ਰੀਤ ਸੈਣੀ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਆ ਉਹਦੇ ਬਾਰੇ ਜਾਣਕਾਰੀ ਲਓ। ਹਰਪ੍ਰੀਤ, ਵੈਲਕਮ ਟੂ ਦਾ ਸ਼ੋ।
1: ਥੈਂਕ ਯੂ ਸੋ ਮਚ ਸਿੰਦਰਪਾਲ ਜੀ, ਭਲਾ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਤੇ ਇੱਕ ਵਾਰ ਫਿਰ ਅਸੀਂ ਆਪਣੇ ਸਰੋਤਿਆਂ ਦਾ, ਸਪੌਂਸਰਸ ਦਾ ਧੰਨਵਾਦ ਕਰਦੇ ਹਾਂ ਕਿ ਦਿਸ ਇਜ਼ ਅ ਵੈਰੀ ਬਿਗ ਡੇ ਫਾਰ ਪੰਜਾਬੀ ਲਹਿਰਾਂ, ਕਿ ਅੱਜ CNE ਜਿਹੜੀ ਕਿ 147 ਵਰ੍ਹਿਆਂ ਤੋਂ ਚੱਲਦਾ ਆ ਰਿਹਾ ਸ਼ੋਅ ਆ, ਉੱਥੇ ਪਹਿਲੀ ਵਾਰ ਇੱਕ ਬਹੁਤ ਵੱਡੇ ਸ਼ੋਅ ਨੂੰ ਪੰਜਾਬੀ ਲਹਿਰਾਂ ਦੀ ਟੀਮ ਦਾ ਹੀ ਤੁਹਾਡਾ ਆਪਣਾ ਨਵੀਂ ਸਿੱਧੂ ਹੋਸਟ ਕਰ ਰਿਹਾ ਰੌਫ ਸਪੇਰਾ ਦੇ ਸ਼ੋਅ ਨੂੰ, ਅਤੇ ਤੁਸੀਂ CNE ਪਹੁੰਚੇ ਹੋਏ ਹੋ ਤਾਂ ਇਸ ਸ਼ੋਅ ਦੇ ਟਾਈਮਿੰਗ 'ਤੇ ਜ਼ਰੂਰ ਤੁਸੀਂ ਉੱਥੇ ਪਹੁੰਚਣਾ ਅਤੇ ਨਵੀਂ ਨੂੰ ਆਪਣੀਆਂ ਬਲੈਸਿੰਗਸ ਦੇਣੀਆਂ ਨੇ। ਜੀ ਹਰਪ੍ਰੀਤ।
1: ਬਿਲਕੁਲ ਸਤਿੰਦਰਪਾਲ ਜੀ, ਬਹੁਤ ਵੱਡੀ ਗੱਲ ਆ, ਕਿਉਂਕਿ ਨਵੀਂ ਨੇ ਅੱਗੇ ਵੀ ਅਨਾਊਂਸ ਕੀਤਾ ਸੀਗਾ ਕਿ ਨਵੀਂ ਇੱਕ ਤਾਂ ਚਲੋ MC ਕਰ ਰਿਹਾ, ਜਿਹੜਾ ਹੋਸਟ ਕਰ ਰਿਹਾ ਸ਼ੋਅ ਦੀ, ਔਰ ਪਲੱਸ CNE ਦੇ ਵਿੱਚ ਕਰ ਰਿਹਾ, ਸੋ ਬਹੁਤ ਵੱਡੀ ਗੱਲ ਹੈ। ਐਂਡ ਵੀ ਨੋ ਕਿ ਨਵੀਂ ਡਿਜ਼ਰਵ ਕਰਦਾ ਹੈ, ਸੋ ਇਹ ਸਾਰੀਆਂ ਚੀਜ਼ਾਂ, ਅਤੇ ਬਹੁਤ ਵਧੀਆ ਸਾਰੀ ਕਮਿਊਨਿਟੀ ਨੂੰ ਵੀ, ਅਤੇ ਆਪਾਂ ਨੂੰ ਵੀ ਬਹੁਤ ਵਧੀਆ ਲੱਗਦਾ ਕਿ ਜਦੋਂ ਆਪਣੀ ਕਮਿਊਨਿਟੀ ਦਾ ਲੜਕਾ ਅਤੇ ਸਪੈਸ਼ਲੀ ਨਵੀਂ ਸਿੱਧੂ ਉਸ ਪਲੈਟਫਾਰਮ 'ਤੇ ਜਾ ਕੇ MC ਕਰ ਰਿਹਾ ਹੈ।
0: ਮਿਹਰਬਾਨੀ, ਥੈਂਕ ਯੂ ਵੈਰੀ ਮੱਚ, ਤੁਹਾਡੀਆਂ ਬੈਸਟ ਵਿਸ਼ਿਜ਼ ਅਤੇ ਨਾਲ ਦੀ ਨਾਲ ਸਾਰੀ ਕਮਿਊਨਿਟੀ ਦੇ ਬੱਚਿਆਂ ਵਾਸਤੇ ਸ਼ੁਭ ਇੱਛਾਵਾਂ। ਅਤੇ ਅੱਜ ਤੁਸੀਂ ਕਿਸ ਸਬਜੈਕਟ 'ਤੇ ਜਾਣਕਾਰੀ ਦਿਓਗੇ?
1: ਬਿਲਕੁਲ ਸਤਿੰਦਰਪਾਲ ਜੀ, ਜਿੱਦਾਂ ਤੁਸੀਂ ਕਿਹਾ ਕਿ ਲੌਂਗ ਵੀਕਐਂਡ ਹੈਗਾ ਹੈ, ਐਂਡ ਲੌਂਗ ਵੀਕਐਂਡ ਤੋਂ ਬਾਅਦ ਸਕੂਲ ਓਪਨ ਹੋ ਜਾਣੇ ਆ, ਅਤੇ ਬੈਕ ਟੂ ਸਕੂਲ ਸਾਰਿਆਂ ਨੇ, ਫਿਰ ਫੈਮਿਲੀਜ਼ ਨੇ ਵੀ ਟਰੈਕ 'ਤੇ ਆ ਜਾਣਾ ਅਤੇ ਬੱਚਿਆਂ ਨੇ ਵੀ ਸਕੂਲ ਚਲੇ ਜਾਣਾ। ਬਹੁਤ ਸਾਰੀ ਫੈਮਿਲੀ ਮੈਂਬਰ ਸੀਗੇ ਜਿਹਨਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਹੁਣ ਬੱਚਿਆਂ ਦੀਆਂ ਛੁੱਟੀਆਂ ਆ, ਅਤੇ ਉਹਨਾਂ ਦਾ ਰੂਟੀਨ ਨਹੀਂ ਬਣ ਪਾ ਰਿਹਾ ਸੀਗਾ, ਬਟ ਹੁਣ ਟਿਊਜ਼ਡੇ ਤੋਂ ਜਦੋਂ ਸਕੂਲ ਓਪਨ ਹੋਣਗੇ ਸਾਰੇ ਬੈਕ ਟੂ ਜਿਹੜੇ ਰੂਟੀਨ ਆ ਜਾਣੇ ਆ, ਅਤੇ ਜਿੰਨੀਆਂ ਵੀ ਫੈਮਿਲੀਜ਼ ਹੈਗੀਆਂ ਆ, ਕਿਉਂਕਿ ਜਦੋਂ ਬੈਕ ਟੂ ਸਕੂਲ ਦੀ ਗੱਲ ਹੁੰਦੀ ਆ, ਬਹੁਤ ਐਕਸਾਈਟਮੈਂਟ ਮੈਂ ਦੇਖ ਰਹੀ ਹਾਂ, ਸਪੈਸ਼ਲੀ ਜਿਹਨਾਂ ਦੇ ਬੱਚਿਆਂ ਨੇ ਪਹਿਲੀ ਪਹਿਲੀ ਵਾਰ ਸਕੂਲ ਜਾਣਾ ਆ, ਬਟ ਜਦੋਂ ਸਿਲੇਬਸ ਦੇ ਜਿਨ੍ਹਾਂ ਦੇ ਬੱਚਿਆਂ ਨੇ ਯੂਨੀਵਰਸਿਟੀਜ਼ ਜਾਣਾ ਹੁੰਦਾ ਆ ਉਹਨਾਂ ਦੇ ਲਈ ਵੀ ਮੈਂ ਇਹ ਚੀਜ਼ ਦੇਖੀ ਆ ਕਿ ਜਿਨ੍ਹਾਂ ਦੇ ਕੋਲ ਤਾਂ ਆਰ ਈ ਐਸ ਪੀ ਸੀਗੀ ਆ, ਕਾਫੀ ਸਾਰੇ ਪੇਰੈਂਟਸ ਹੈਗੇ ਆ ਜਿਨ੍ਹਾਂ ਦੇ ਬੱਚਿਆਂ ਦੇ ਪਲਾਨ ਜਿਹੜੇ ਹੈਗੇ ਆ ਇਸ ਵੇਲੇ ਆਪਾਂ ਕੰਪਲੀਟ ਹੋਏ ਆ, ਤੇ ਉਹਨਾਂ ਦੀਆਂ ਜਿਹੜੀ ਵਿਦਡਰੋਲ ਦੀਆਂ ਰਿਕੁਐਸਟ ਮੈਂ ਪਾਈਆਂ, ਔਰ ਆਪ ਨੂੰ ਵੀ ਸਾਨੂੰ ਬਹੁਤ ਵਧੀਆ ਲੱਗਦਾ ਹੈ ਕਿ ਹਾਂ ਕਿ ਸਾਡੇ ਕਲਾਇੰਟਸ ਦੇ ਲਈ ਜਦੋਂ ਅਲੱਗ ਤੋਂ $60,000-70,000 ਜੁੜਿਆ ਹੋਵੇ ਬੱਚਿਆਂ ਦੀ ਐਜੂਕੇਸ਼ਨ ਦੇ ਲਈ, ਤਾਂ ਸਾਨੂੰ ਵੀ ਬੜਾ ਵਧੀਆ ਲੱਗਦਾ ਕਿ ਹਾਂਜੀ ਅਸੀਂ ਇਹ ਪਲਾਨ ਉਹਨਾਂ ਦੇ ਲਈ ਓਪਨ ਕੀਤਾ ਸੀਗਾ ਤੇ ਹੁਣ ਬੱਚੇ ਯੂਨੀਵਰਸਿਟੀ ਜਾ ਰਹੇ ਆ ਤੇ ਹੁਣ ਉਹ ਪੈਸੇ ਯੂਜ਼ ਕਰ ਰਿਹਾ, ਕਿ ਪੇਰੈਂਟਸ ਕਿੰਨੇ ਸੌਖੇ ਹੋਣਗੇ ਉਸ ਵੇਲੇ ਕਿ ਜਦੋਂ ਉਹਨਾਂ ਨੂੰ ਪਤਾ ਹੈ ਕਿ ਸਾਡੇ ਕੋਲ ਇੱਕ ਸਾਈਡ ਤੇ ਇੰਨੇ ਪੈਸੇ ਪਏ ਹੋਏ ਆ, ਤੇ ਜਿਨ੍ਹਾਂ ਦੇ ਹੁਣੇ ਨਿਊ ਬੋਰਨ ਬੱਚੇ ਹੋਏ ਆ, ਜਿਨ੍ਹਾਂ ਨੇ ਹਜੇ ਤੱਕ ਇਹ ਪਲਾਨ ਨਹੀਂ ਓਪਨ ਕਰਵਾਇਆ, ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਕਿ ਅਸੀਂ ਕਿਹੜੇ ਪਲਾਨ ਦੇ ਵਿੱਚ ਕੰਟਰੀਬਿਊਸ਼ਨ ਕਰਕੇ ਆਪਣੇ ਬੱਚਿਆਂ ਪਲੱਸ ਗਵਰਨਮੈਂਟ ਗ੍ਰਾਂਟਸ ਪਾ ਸਕਦੀ ਆ, ਪੈਸੇ ਦੀ ਅਕਮੂਲੇਸ਼ਨ ਹੋ ਸਕਦੀ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਸੀ ਆਰ ਏ ਦੇ ਨਾਲ ਰਜਿਸਟਰਡ ਜਿਹੜਾ ਆਰ ਈ ਐਸ ਪੀ ਦਾ ਪਲਾਨ ਹੈਗਾ ਆ ਉਹਦੀ ਫੁੱਲ ਡਿਟੇਲ ਸਾਡੇ ਕੋਲ ਲਈ ਜਾ ਸਕਦੀ ਆ। ਲੌਂਗ ਵੀਕਐਂਡ ਹੈਗਾ ਆ, ਅਗਰ ਤੁਸੀਂ ਕਿਸੇ ਵੀ ਫਾਈਨੈਂਸ਼ੀਅਲ ਪਲੈਨਿੰਗ ਦੇ ਰਿਗਾਰਡਿੰਗ ਆਪਣੀਆਂ ਕੋਈ ਡਿਸਕਸ਼ਨਸ ਕਰਨਾ ਚਾਹੁੰਦੇ ਆ ਸਾਡੇ ਨਾਲ, ਤੁਹਾਡੀਆਂ ਕੋਈ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਰਿਕੁਆਇਰਮੈਂਟ ਆ, ਕੋਈ ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਤੁਸੀਂ ਫਾਇੰਡ ਆਊਟ ਕਰਨਾ ਆ, ਤੁਹਾਡੀਆਂ ਕਾਰਪੋਰੇਸ਼ਨ ਹੈਗੀਆਂ ਉਹਨਾਂ ਦੇ ਵਿੱਚ ਰੂਟੀਨ ਅਰਨਿੰਗ ਪਈ ਹੋਈ ਆ, ਐਂਡ ਤੁਸੀਂ ਇਹ ਚੀਜ਼ ਜਾਣਨੀ ਹੈ ਕਿ ਅਸੀਂ ਉਹ ਰੂਟੀਨ ਅਰਨਿੰਗ ਨੂੰ ਕਿੱਦਾਂ ਟੈਕਸ ਐਫੀਸ਼ੀਐਂਟਲੀ ਯੂਜ਼ ਕਰ ਸਕਦੇ ਹਾਂ। ਸੋ ਬਹੁਤ ਤਰ੍ਹਾਂ ਦੀਆਂ ਡਿਫਰੈਂਟ ਸਟ੍ਰੈਟੇਜੀਜ਼ ਹੈਗੀਆਂ ਜਿਹੜੀਆਂ ਹਰ ਇੱਕ ਪਰਸਨ ਦੇ ਫਾਈਨੈਂਸ਼ੀਅਲ ਨੀਡਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਪਲਾਨ ਕਰ ਸਕਦੇ ਹਾਂ। ਸੋ ਜ਼ਰੂਰ ਕਹੂੰਗੀ ਕਿ ਤੁਸੀਂ ਸੈਟਰਡੇ, ਸੰਡੇ, ਮੰਡੇ ਕਿਸੇ ਵੀ ਦਿਨ ਸਾਡੇ ਨਾਲ ਕੋਈ ਅਪਾਇੰਟਮੈਂਟ ਫਿਕਸ ਕਰਨਾ ਚਾਹੁੰਦੇ ਹਾਂ ਤਾਂ ਇੱਕ ਵਾਰੀ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹਾਂ। ਨੰਬਰ ਹੈਗਾ ਜੀ ਮੇਰਾ 416-8175-00, ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਮੇਰਾ ਅਗੇਨ 416-8175-00।
0: ਹਰਪ੍ਰੀਤ ਦਾ ਨੰਬਰ ਕਿਸੇ ਵੇਲੇ ਵੀ ਪੰਜਾਬੀ ਲਹਿਰਾਂ ਦੇ ਹੈੱਡ ਆਫਿਸ ਤੋਂ ਲਿਆ ਜਾ ਸਕਦਾ, ਔਰ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਵੀ ਮੈਸੇਜ ਕਰ ਸਕਦੇ ਹੋ, ਮੇਰੇ ਨਾਲ ਵੀ ਸੰਪਰਕ ਪੈਦਾ ਕਰ ਸਕਦੇ ਹੋ 416-677-0106। ਹਰਪ੍ਰੀਤ ਲੌਂਗ ਵੀਕਐਂਡ ਹੈ ਤੇ ਤੁਸੀਂ ਸਰੋਤੇ ਨੂੰ ਕੋਈ ਹੋਰ ਬੈਸਟ ਵਿਸ਼ਸ ਦੇਣਾ ਚਾਹੋਗੇ?
1: ਬਿਲਕੁਲ ਸਿੰਦਰਪਾਲ ਜੀ, ਲੌਂਗ ਵੀਕਐਂਡ ਆ, ਲੇਬਰ ਡੇ ਆ, ਤੇ ਜ਼ਰੂਰ ਆਪਣੀਆਂ ਫੈਮਿਲੀਜ਼ ਦੇ ਨਾਲ ਬੈਕ ਟੂ ਸਕੂਲ ਤੋਂ ਪਹਿਲਾਂ ਦੇ ਜਿਹੜੇ ਦਿਨ ਹੈਗੇ ਆ ਜ਼ਰੂਰ ਇੰਜੋਏ ਕਰੋ ਤੇ ਆਪਣੇ ਲਈ ਟਾਈਮ ਜ਼ਰੂਰ ਕੱਢੋ।
0: ਕੀ ਬਾਤ ਹੈ, ਬਹੁਤ ਵੱਡੀ ਗੱਲ ਹੈ। ਔਰ ਬੰਦਾ ਕਹਿੰਦੇ ਹੁੰਦੇ ਆ ਕਿ ਇੱਧਰ ਉੱਧਰ ਬਹੁਤ ਬਿਜ਼ੀ ਰਹਿੰਦਾ, ਔਰ ਸੈਲਫ ਜਿਹੜਾ ਆਪਣੇ ਆਪ ਲਈ ਸਮਾਂ ਕੱਢਣਾ ਬਹੁਤ ਜ਼ਰੂਰੀ ਆ, ਔਰ ਕਦੇ ਕਦੇ ਚੁੱਪ ਵੀ ਚੰਗੀ ਹੁੰਦੀ ਹੈ, ਕਦੇ ਕਦੇ ਕੱਲ੍ਹ ਪੁਣਾ ਵੀ ਚੰਗਾ ਲੱਗਦਾ, ਔਰ ਬਹੁਤਾ ਵੀ ਨਹੀਂ ਚੰਗਾ ਲੱਗਦਾ, ਲਿਮਿਟਡ ਜਿਹਾ ਕੱਲ੍ਹ ਪੁਣਾ ਉਹ ਵੀ ਕਦੇ ਕਦੇ ਇੰਜੋਏ ਕਰਨਾ ਚਾਹੀਦਾ। ਸੋ ਨਾਈਸ ਆਫ ਯੂ, ਔਰ ਬੈਸਟ ਵਿਸ਼ਿਜ਼ ਫਾਰ ਯੋਰ ਫੈਮਿਲੀ ਐਂਡ ਯੋਰ ਕੈਰੀਅਰ।
1: ਥੈਂਕ ਯੂ ਜੀ, ਥੈਂਕ ਯੂ ਸੋ ਮਚ,
0: ਥੈਂਕ ਯੂ, ਆਲ ਦਾ ਬੈਸਟ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਲਹਿਰਾਂ, ਇੱਕ ਸ਼ੋਕ ਸਮਾਚਾਰ ਹੈ। ਸਾਡੇ ਬਹੁਤ ਹੀ ਪਰਮ ਮਿੱਤਰ ਨੇ ਗਿੱਦੜਵਿੰਡੀ ਪਿੰਡ ਤੋਂ ਹਰਦੀਪ ਖਹਿਰਾ ਅਤੇ ਗੁਰਦੀਪ ਖਹਿਰਾ, ਔਰ ਉੱਥੋਂ ਦੇ ਸਾਬਕਾ ਸਰਪੰਚ ਪ੍ਰੀਤਮ ਸਿੰਘ, ਉਹਨਾਂ ਦੀ ਧਰਮ ਸਪਤਨੀ ਬੀਬੀ ਅਮਰ ਕੌਰ, 95 ਵਰ੍ਹਿਆਂ ਦੀ ਉਮਰ ਭੋਗ ਕੇ ਬੀਬੀ ਅਕਾਲ ਚਲਾਣਾ ਕਰ ਗਏ ਨੇ, ਔਰ ਹਰਦੀਪ ਖਹਿਰਾ ਅਤੇ ਗੁਰਦੀਪ ਖਹਿਰਾ ਇਹ ਦੋਨੋਂ ਭਰਾ ਸਮਾਜ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਨੇ, ਅਤੇ ਸਾਡੇ ਵੱਲੋਂ ਇਸ ਸਮੇਂ ਉੱਤੇ ਇਸ ਪਰਿਵਾਰ ਨਾਲ, ਉਹਨਾਂ ਦੇ ਮਾਤਾ ਜੀ ਦੇ ਚਲੇ ਜਾਣ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾਂਦਾ। ਤੁਹਾਡੇ ਵੱਲੋਂ ਵੀ ਕੋਈ ਸੱਜਣ ਮਿੱਤਰ ਹਰਦੀਪ ਖਹਿਰਾ ਅਤੇ ਗੁਰਦੀਪ ਖਹਿਰਾ ਪਿੰਡ ਗਿੱਦੜਵਿੰਡੀ ਜਾਣਦੇ ਆ ਤਾਂ ਜ਼ਰੂਰ ਤੁਸੀਂ ਉਹਨਾਂ ਨਾਲ ਸੰਪਰਕ ਪੈਦਾ ਕਰ ਸਕਦੇ ਹੋ। ਬੀਬੀ ਅਮਰ ਕੌਰ ਖਹਿਰਾ ਅਕਾਲ ਚਲਾਣਾ ਕਰ ਗਏ ਨੇ, ਸਾਡੇ ਬੜੇ ਨਜ਼ਦੀਕੀ ਪਰਿਵਾਰ ਆ ਇਹ, ਤੋ ਸਾਡੇ ਵੱਲੋਂ ਉਹਨਾਂ ਦੇ ਪਰਿਵਾਰ ਲਈ ਬਹੁਤ ਬਹੁਤ ਇਸ ਸਮੇਂ ਹਮਦਰਦੀ ਦਾ ਪ੍ਰਗਟਾਵਾ। ਪੈਸ਼ਨ ਰੂਫਿੰਗ, ਰੂਫਿੰਗ ਦਾ ਕੋਈ ਵੀ ਕੰਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਨਾ ਤਾਂ ਪੈਸ਼ਨ ਰੂਫਿੰਗ ਦੇ ਨਾਲ ਸੰਪਰਕ ਪੈਦਾ ਕਰੋ, ਕਿਉਂਕਿ ਗਰਮੀਆਂ ਦੇ ਥੋੜ੍ਹੇ ਹੀ ਦਿਨ ਰਹਿ ਗਏ ਵਿਆਹ ਦੇ ਥੋੜ੍ਹੇ, ਅਤੇ ਫਿਰ ਮੁੜ ਕੇ ਠੰਡ ਪੈ ਜਾਣੀ ਹੈ, ਫਿਰ ਜੇ ਕਿਤੇ ਮੀਂਹ ਮੂੰਹ ਪੈ ਗਿਆ, ਪਿੱਛੇ ਜੇ ਟਰਨੈਡੋ ਆਇਆ, ਮੈਂ ਕਹਿੰਦਾ ਧੂੰਆਂ ਕੱਢਤਾ ਉਹਨੇ, ਰੋਜਰ ਸੈਂਟਰ ਦੀ ਛੱਤ ਵੀ ਉਡਾ ਕੇ ਲੈ ਗਿਆ। ਤੋ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਬਹੁਤ ਕਮਾਲ ਦਾ ਕੁਦਰਤ ਦਾ ਜਿਹੜਾ ਵਰਤਾਰਾ ਨਾ, ਉਹਦੇ ਮੂਹਰੇ ਕੋਈ ਜ਼ੋਰ ਨਹੀਂ ਚੱਲਦਾ। ਤੋ ਆਉਣ ਵਾਲੇ ਦਿਨਾਂ 'ਚ ਠੰਡ ਪੈਣ ਲੱਗ ਪੈਣੀ ਹੈ, ਫਿਰ ਜੇ ਰੂਫ ਖਰਾਬ ਹੋ ਗਈ ਫਿਰ ਤੁਹਾਡਾ ਪੈਸ਼ਨ ਖਰਾਬ ਹੋ ਜਾਣਾ। ਤੋਂ ਪੈਸ਼ਨ ਰੂਫਿੰਗ ਦਾ ਨੰਬਰ ਹੈਗਾ 6479199493 6479199493 ਇੱਕ ਵਾਰ ਫਿਰ ਲਾਈਵ ਆਨ ਲੋਕੇਸ਼ਨ ਜੀ ਹਾਂ ਅਸੀਂ ਤੁਹਾਨੂੰ ਮਿਲਾ ਰਹੇ ਹਾਂ ਦ ਵਨ ਐਂਡ ਓਨਲੀ ਵਨ ਅਸੀਂ ਇੱਕੋ ਇੱਕ ਫਰਨੀਚਰ ਸਟੋਰ ਜਿਹੜਾ ਉਹਦੀ ਰਿਕਮੈਂਡੇਸ਼ਨ ਕਰਦੇ ਹਾਂ ਉਹ ਆ ਗ੍ਰੈਂਡ ਹੋਮ ਫਰਨੀਚਰ ਆਏ ਦਿਨ ਭਾਵੇਂ ਬਹੁਤ ਸਾਰੇ ਸੱਜਣ ਮਿੱਤਰ ਨਵੀ ਨੂੰ ਕਹਿੰਦੇ ਆ ਪਰ ਉਹ ਕਹਿਣ ਲੱਗਾ ਜੋ ਗੱਲਬਾਤ ਗ੍ਰੈਂਡ ਹੋਮ ਫਰਨੀਚਰ ਕਮਿਊਨਿਟੀ ਨੂੰ ਦੇ ਰਿਹਾ ਤਾਂ ਸਾਡੀ ਫੁੱਲੀ ਸਪੋਰਟ ਆ ਜੀ ਆਪਣੇ ਸੁੱਖ ਭਾਅ ਜੀ ਵੈਲਕਮ
2: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਨਵੀ ਧੰਨਵਾਦ ਭਾਜੀ ਬਿਲਕੁਲ ਤੁਹਾਡੇ ਵੱਲੋਂ ਤੇ ਨਵੀ ਭਾਜੀ ਵੱਲੋਂ ਹਮੇਸ਼ਾ ਸਾਨੂੰ ਸਾਥ ਮਿਲਦਾ ਗ੍ਰੈਂਡ ਹੋਮ ਫਰਨੀਚਰ ਜਦੋਂ ਪਹਿਲੀ ਲੋਕੇਸ਼ਨ ਵੀ ਓਪਨ ਕੀਤੀ ਸੀ ਦੂਜੀ ਲੋਕੇਸ਼ਨ ਵੀ ਓਪਨ ਕੀਤੀ ਤੁਹਾਡੇ ਪਿਆਰ ਸਦਕਾ ਤੁਹਾਡੇ ਆਸ਼ੀਰਵਾਦ ਸਦਕਾ ਭਾਜੀ ਕੀਤੀ ਸੀ ਤੇ ਅੱਗੇ ਵੀ ਜਦੋਂ ਬੁਲੰਦੀਆਂ ਲਵਾਂਗੇ ਬਿਲਕੁਲ ਪੰਜਾਬੀ ਲਹਿਰਾਂ ਦੀ ਟੀਮ ਦੇ ਨਾਲ ਹਮੇਸ਼ਾ ਹੀ ਏਦਾਂ ਰਲ ਮਿਲ ਕੇ ਆਪਾਂ ਚੱਲਦੇ ਰਹਿਣਾ ਸੋ ਨਾਲ ਦੀ ਨਾਲ ਲਾਈਵ ਲੋਕੇਸ਼ਨ ਪ੍ਰੋਗਰਾਮ ਦੀ ਜਿਹੜੀ ਅਪਡੇਟ ਪਰਿਵਾਰਾਂ ਤੱਕ ਦੇ ਰਹੇ ਹਾਂ ਸੋ ਲੇਬਰ ਡੇ ਲੌਂਗ ਵੀਕਐਂਡ ਦੀ ਜਿਹੜੀ ਫਰਨੀਚਰ ਦੀ ਸੇਲ ਲੱਗੀ ਹੋਈ ਆ ਪੂਰੀ ਮਾਰਕੀਟ ਨਾਲੋਂ ਜਿਹੜੀਆਂ ਲੋਐਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਮਿਲ ਰਹੀਆਂ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤੇ ਇਸ ਲੇਬਰ ਡੇ ਲੌਂਗ ਵੀਕਐਂਡ ਨੂੰ ਮਿਸ ਨਹੀਂ ਕਰਨਾ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਨੂੰ ਯਾਦ ਰੱਖਣਾ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਜੀ ਹਾਂ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਜਿਹਦੀ ਰੈਗੂਲਰ ਕੀਮਤ $5,600 ਸੀ $199 ਦੇ ਵਿੱਚ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ 199 199 ਦਾ ਮਿਲੂਗਾ ਤੇ ਨਾਲ ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਊਗਾ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਗਨ ਰੋਡ ਧੰਨਵਾਦ ਭਾਜੀ
0: ਵੈਰੀ ਗੁੱਡ ਸਰ ਗੁੱਡ ਗੁੱਡ ਗੁੱਡ ਮੋਰ ਬੈਟਰ ਬੈਸਟ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਪੰਜਾਬੀ ਲਹਿਰਾਂ ਵਿੱਚ ਅਸੀਂ ਤੁਹਾਨੂੰ ਇੱਕ ਵਾਰ ਫਿਰ ਦੁਆਬਾ ਟਰੈਵਲ ਦਾ ਨੰਬਰ ਦਈਏ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਅਸੀਂ ਇੱਕੋ ਇੱਕ ਟਰੈਵਲ ਏਜੰਸੀ ਨੂੰ ਪ੍ਰਮੋਟ ਕਰਦੇ ਹਾਂ ਕਿਉਂਕਿ ਉਹਨਾਂ ਦੀਆਂ ਸਰਵਿਸ ਸਾਨੂੰ ਬਹੁਤ ਪਸੰਦ ਨੇ ਉਹਨਾਂ ਦੀਆਂ ਪ੍ਰਾਈਸਿਸ ਪਸੰਦ ਨੇ ਉਹਨਾਂ ਦਾ ਐਟੀਚਿਊਡ ਪਸੰਦ ਆ ਤੋ ਤੁਸੀਂ ਆਪਣਾ ਟ੍ਰਿਪ ਪਲਾਨ ਕਰ ਰਹੇ ਹੋ ਦੁਨੀਆਂ ਭਰ 'ਚ ਕਿਤੇ ਵੀ ਤਾਂ ਟਿਕਟਿੰਗ ਲਈ ਟਰੈਵਲ ਸਰਵਿਸ ਲਈ ਦੁਆਬਾ ਟਰੈਵਲ 9057967800 905-796-7800 ਟੈਲੀਫੋਨ ਨੰਬਰ ਹੈ ਤੇ ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ 40 ਵਰ੍ਹਿਆਂ ਦੇ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਸਰਵਿਸ ਦਿੰਦੇ ਨੇ ਕਿਸੇ ਵੀ ਤਰ੍ਹਾਂ ਦੀ ਹੋਮਿਓਪੈਥੀ ਦੀ ਸਰਵਿਸ ਲੈਣਾ ਚਾਹੁੰਦੇ ਹੋ ਤੁਹਾਨੂੰ ਦੇ ਫਾਇਦਾ ਉਠਾਓ ਐਕਸਪੀਰੀਅੰਸ ਦਾ ਡਾਕਟਰ ਕੁਲਦੀਪ ਹੋਮਿਓਪੈਥ 6478180055 6478180055 ਇਸ ਤੋਂ ਪਹਿਲਾਂ ਕਿ ਇੱਕ ਵਾਰ ਫਿਰ ਰੋਇਲ ਇੰਡੀਆ ਗਰੋਸਰ 'ਤੇ ਜਾਈਏ ਅਤੇ ਮੈਂ ਫੈਸ਼ਨ ਆਈ ਕਿਊ ਉਹਨਾਂ ਨੇ ਬੜੀ ਵੱਡੀ ਲੌਂਗ ਵੀਕਐਂਡ ਦੀ ਸੇਲ ਲਾਈ ਹੋਈ ਆ ਅਤੇ ਫੈਸ਼ਨ ਆਈ ਕਿਊ 'ਤੇ ਤੁਹਾਡੇ ਜਿਹੜਾ ਹਰ ਤਰ੍ਹਾਂ ਦਾ ਕਹਿੰਦੇ ਹੁੰਦੇ ਆ ਕਿ ਫੈਸ਼ਨ ਲੇਟੈਸਟ ਫੈਸ਼ਨ ਕਲੋਦਿੰਗ ਔਰ ਸ਼ਰਟਿੰਗ ਗਰਾਰੇ ਸ਼ਰਾਰੇ ਐਚਕਨ ਯਾਨੀ ਤੁਸੀਂ ਕਹਿੰਦੇ ਮੁੰਡਾ ਕੁੜੀ ਤੁਹਾਡਾ ਬਾਕੀ ਸਾਰਾ ਕੁਛ ਫੈਸ਼ਨ ਆਈ ਕਿਊ ਦਾ 905-453-2225 ਜੀ ਇਸ ਵੇਲੇ ਇੱਕ ਵਾਰ ਫਿਰ ਰੋਇਲ ਇੰਡੀਆ ਗਰੋਸਰਸ ਵੈਲਕਮ ਜੀ ਸਰਬਜੀਤ
3: ਸੇਲ ਲੱਗੀ ਹੋਈ ਹੈ ਰੋਇਲ ਇੰਡੀਆ ਗਰੋਸਰਸ ਤੇ ਤੁਸੀਂ ਵੀ ਜ਼ਰੂਰ ਪਹੁੰਚੋ ਇਹ ਸੇਲ ਚੱਲਣੀ ਹੈ ਅੱਜ ਕੱਲ ਪਰਸੋਂ ਤੇ ਚੌਥੇ ਮੰਡੇ ਤੱਕ 4 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਬੜਾ ਸ਼ਾਨਦਾਰ ਤੁਹਾਨੂੰ ਪ੍ਰਾਈਜ਼ ਮਿਲ ਰਿਹਾ ਤੇ ਮੇਨ ਗੱਲ ਜੋ ਮੈਂ ਵੀ ਸਮਝਾਂਗਾ ਕਹਿਣੀ ਬਣਦੀ ਹੈ ਵੀ ਜਿਹੜੀ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਬੜੀ ਸ਼ਾਨਦਾਰ ਕੁਆਲਿਟੀ ਤੁਹਾਨੂੰ ਮਿਲ ਰਹੀ ਹੈ 24 ਘੰਟੇ ਖੁੱਲੇ ਨੇ ਤੇ ਸਪੈਸ਼ਲ ਜੋ ਲੱਗੇ ਹੋਏ ਆ ਉਹਦਾ ਵੇਰਵਾ ਵੀ ਆਪਾਂ ਜ਼ਰੂਰ ਦਿੰਦੇ ਹਾਂ ਤੇ ਨਵਜੋਤ ਜੀ ਇੱਕ ਵਾਰੀ ਫੇਰ ਹੋ ਜਾਏ ਫਿਰ ਜੀ ਥੈਂਕ ਯੂ ਸੋ ਮਚ ਜੀ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਜੀ ਆਇਆਂ ਨੂੰ ਖਾਣ ਫਰਾਈਡੇ ਦਾ ਟਾਈਮ ਹੈ ਸੋ ਮਾਹੌਲ ਬਣਾ ਲਈਏ ਪਹਿਲਾਂ ਆਪਾਂ ਖਾਣ ਪੀਣ ਦੀ ਗੱਲ ਕਰ ਲਈਏ ਆਪਣੇ ਕੋਲੇ ਲਿਕਰ ਲਾਇਸੈਂਸ ਹੈ ਸੋ ਜੇ ਕਿਸੇ ਨੇ ਬੀਅਰ ਲੈਣੀ ਹੈ ਵੀ ਹੈਵ ਬੀਅਰ ਆਪਣੇ ਕੋਲੇ ਅਵੇਲੇਬਲ ਆ ਤੁਸੀਂ ਚਿਕਨ ਖਾਣ ਦੇ ਸ਼ੌਕੀਨ ਹੋ ਤਾਂ ਆਪਣੇ ਸਪੈਸ਼ਲ ਦੇ ਵਿੱਚ ਜਿਹੜੀ ਅਸੀਂ ਕਹਿੰਦੇ ਹਾਂ ਕਿ ਸਾਡੀ ਸਪੈਸ਼ਲਟੀ ਆਈਟਮ ਹੈ ਉਹ ਹੈਗਾ ਸਾਡਾ ਤੰਦੂਰੀ ਚਿਕਨ ਸੋ ਤੰਦੂਰੀ ਚਿਕਨ ਲੈਗ ਜਿਹਦੇ ਵਿੱਚ ਲੈਗ ਦੇ ਥਾਈ 2 ਪੀਸ ਹੁੰਦੇ ਆ ਉਹਦਾ ਲੈਗ ਤੁਹਾਨੂੰ ਪਤਾ ਹੀ ਆ ਪੂਰੀ ਹੁੰਦੀ ਆ ਲੇਕਿਨ ਦੱਸਣਾ ਜ਼ਰੂਰੀ ਆ $10 ਦੇ ਵਿੱਚ ਤੁਹਾਨੂੰ ਤਿੰਨ ਲੈਗਸ ਜਿਹੜੀਆਂ ਹੈਗੀਆਂ ਨੇ ਅਸੀਂ ਕੁੱਕ ਕਰਕੇ ਦਿੰਨੇ ਆ, ਤੇ ਇੱਕ ਵਾਰ ਤੁਸੀਂ ਸਾਡੇ ਕਹਿਣ ਤੇ ਆ ਜਾਓ, ਅਗਲੀ ਵਾਰ ਤੁਸੀਂ ਆਪਣੇ ਆਪ ਵਾਪਸ ਆ ਹੀ ਜਾਣਾ, ਕਿਉਂਕਿ ਕੁਆਲਿਟੀ ਤੇ ਟੇਸਟ ਚ ਸਾਡਾ ਕੋਈ ਕੰਪਰੋਮਾਈਜ਼ ਨਹੀਂ। ਫਿਸ਼ ਪਕੌੜਾ ਜੇ ਤੁਸੀਂ ਖਾਣਾ ਵਧੀਆ ਕੁਆਲਿਟੀ ਵਾਲਾ ਫਿਸ਼ ਪਕੌੜਾ ਤੁਸੀਂ ਖਾਣਾ ਤਾਂ £1.99 ਦਾ, ਤੇ £4 ਫਿਸ਼ ਪਕੌੜਾ ਤੁਹਾਨੂੰ ਮਿਲਣਾ £19.99 ਦਾ। ਜੇ ਤੁਸੀਂ ਵੈਜੀਟੇਰੀਅਨ ਹੋ ਤਾਂ ਬ੍ਰੈਡ ਪਕੌੜਾ ਤੁਹਾਡੇ ਲਈ $3 ਦੇ ਵਿੱਚ ਦੋ ਬ੍ਰੈਡ ਪਕੌੜੇ ਨਾਲ ਚਾਹ ਬਿਲਕੁਲ ਫ੍ਰੀ। ਤੇ ਜੇ ਤੁਸੀਂ ਆਲੂ ਪੈਟੀ ਖਾਣੀ ਹੈ ਤਾਂ ਸਿਰਫ 99 ਸੈਂਟ ਦੇ ਵਿੱਚ ਤੁਹਾਨੂੰ ਮਿਲਣੀ ਹੈ ਆਲੂ ਪੈਟੀ। ਤੇ ਜੇ ਮਿਠਾਈ ਖਾਣ ਦੇ ਸ਼ੌਕੀਨ ਹੋ, ਸਾਰੀ ਮਿਠਾਈ ਜਿਹੜੀ ਹੈਗੀ ਆਪਾਂ ਇਨ ਹਾਊਸ ਬ੍ਰੈਂਪਟਨ ਬਣਾਉਂਦੇ ਹਾਂ। ਜਦੋਂ ਮਰਜ਼ੀ ਤੁਸੀਂ ਆ ਕੇ ਦੁਪਹਿਰੇ 12 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਆ ਕੇ ਚੈੱਕ ਕਰ ਸਕਦੇ ਹੋ ਸਾਡੀ ਮਿਠਾਈ ਬਣਦੀ। ਉੱਥੇ ਵੀ ਆਪਾਂ ਸਪੈਸ਼ਲ ਆਇਆ ਬਿਲਕੁਲ ਜੀ, ਚੈੱਕ ਵੀ ਆਪਾਂ ਕੀਤੀ ਹੈ ਬੜੀ ਸ਼ਾਨਦਾਰ ਡਰਾਈ ਫਰੂਟ ਵਾਲੀ। ਮੈਂ ਕਹਿੰਦਾ ਨਾ ਡਰਾਈ ਫਰੂਟ ਦਾ, ਪਰ ਮੂੰਹ ਚ ਪਾਉਂਦੀ ਘੁਲਦੀ ਜਾਵੇ ਅੰਦਰ, ਬੜੀ ਸਵਾਦ ਲੱਗੀ ਮੇਰੇ ਹਜੇ ਵੀ ਮੂੰਹ ਦੇ ਵਿੱਚ, ਤੇ ਮਿਠਾਈ ਦਾ ਟੇਸਟ ਬਰਕਰਾਰ ਹੈ। ਮੈਂ ਕਿਹਾ ਮੈਂ ਦੱਸਾਂ ਇਸ ਤਰ੍ਹਾਂ ਬਣਦਾ ਹੀ ਹੈ ਜੀ। ਡਰਾਈ ਫਰੂਟ ਬੂੰਦੀ ਲੱਡੂ ਜਿਹੜਾ ਤੁਸੀਂ ਟੇਸਟ ਕੀਤਾ, ਇੱਕ ਨੰਬਰ ਦਾ ਘੈਂਟ ਪ੍ਰੋਡਕਟ ਸਾਡਾ ਹੈਗਾ। ਉਸ ਤੋਂ ਅਗਲਾ ਸਾਡਾ ਘੈਂਟ ਪ੍ਰੋਡਕਟ ਜਿਹੜਾ ਪੂਰਾ ਵਾਇਰਲ ਹੈ, ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮਿਸ਼ੀਗਨ ਤੋਂ ਵੀ ਸਾਨੂੰ ਆਰਡਰ ਆਉਂਦੇ ਆ ਮਿਲਕ ਕੇਕ ਦੇ। ਤੁਸੀਂ ਸਾਡਾ ਮਿਲਕ ਕੇਕ ਇੱਕ ਵਾਰ ਖਾ ਲਿਆ, ਤੁਸੀਂ ਪੂਰੇ ਬ੍ਰੈਂਪਟਨ ਦੇ ਵਿੱਚ ਕਿਸੇ ਹੋਰ ਸਟੋਰ ਤੇ ਜਾ ਕੇ ਮਿਲਕ ਕੇਕ ਨਹੀਂ ਆਰਡਰ ਕਰੋਗੇ। ਸਪੈਸ਼ਲਟੀ ਦੇ ਵਿੱਚ ਆਪਾਂ ਹੋਰ ਆਈਟਮ ਬਹੁਤ ਸਪੈਸ਼ਲ ਤੇ ਲਾਈਆਂ ਹੋਈਆਂ ਨੇ। ਆਪਣਾ ਰੈਗੂਲਰ ਜਿਹੜਾ ਬੂੰਦੀ ਲੱਡੂ ਹੈ ਤੁਹਾਨੂੰ $4.99 ਦਾ ਪਾਉਂਡ ਮਿਲ ਜਾਣਾ। ਮੋਤੀ ਚੂਰ ਲੱਡੂ ਤੁਸੀਂ ਲੈਣੇ ਆ, $4.99 ਪਰ ਪਾਉਂਡ ਤੁਹਾਨੂੰ ਮਿਲ ਜਾਣੇ ਆ। ਬੇਸਣ ਬਰਫੀ ਤੁਸੀਂ ਲੈਣੀ ਹੈ, ਉਹ ਵੀ ਤੁਹਾਨੂੰ $4.99 ਪਰ ਪਾਉਂਡ ਦੀ ਮਿਲਣੀ ਹੈ। ਗੁਲਾਬ ਜਾਮਣ ਤੁਸੀਂ ਟਰਾਈ ਕਰਨੀ ਆ, ਉਹ ਵੀ $4.99 ਪਰ ਪਾਉਂਡ ਸਪੈਸ਼ਲ ਤੇ ਲੱਗੀ ਹੋਈ ਆ। ਤੇ ਆਓ ਪਹਿਲਾਂ ਟੇਸਟ ਕਰੋ, ਸਵਾਦ ਦਾ ਸਾਨੂੰ ਪਤਾ ਤੁਹਾਨੂੰ ਲੱਗਣੀ ਹੈ, ਲੇਕਿਨ ਜੇ ਤੁਹਾਨੂੰ ਸਵਾਦ ਲੱਗਦੀ ਹੈ ਤਾਂ ਤੁਸੀਂ ਆਰਡਰ ਕਰੋ, ਨਾ ਕਰੋ ਉਸ ਤੋਂ ਬਾਅਦ। ਵਿਆਹ ਸ਼ਾਦੀ ਲਈ ਤੁਸੀਂ ਸਪੈਸ਼ਲ ਆਰਡਰ ਕਰਾਉਣੇ ਆ, ਆਪਣੇ ਕੋਲੇ ਹੋਲ ਸੇਲ ਪ੍ਰਾਈਸਿਸ ਵੀ ਹੁੰਦੇ ਆ। ਤੁਸੀਂ 200 ਡੱਬੇ, 400 ਡੱਬੇ, 600 ਡੱਬੇ ਦਾ ਆਰਡਰ ਦੇਣਾ ਹੈਗਾ, ਆਪਾਂ ਉਹ ਵੀ ਤੁਹਾਨੂੰ ਤਿਆਰ ਕਰਕੇ ਦਿੰਨੇ ਆ। ਭਾਜੀ ਤੁਸੀਂ ਲੈਣੀ ਆ, ਆਪਾਂ ਭਾਜੀ ਵੀ ਤਿਆਰ ਕਰਕੇ ਦਿੰਨੇ ਆ, ਸਾਰੀ ਇਨ ਹਾਊਸ ਬ੍ਰੈਂਪਟਨ ਦੇ ਵਿੱਚ ਬਣਾਉਂਦੇ ਆ। ਪ੍ਰੋਡਿਊਸ ਦੀ ਗੱਲ ਕਰੀਏ ਆਪਾਂ ਤਾਂ ਤੁਸੀਂ ਦੇਖਿਆ ਹੀ ਆਪਣਾ ਫਲਾਇਰ, 2 ਪੇਜਾਂ ਦਾ ਸਿਰਫ ਪ੍ਰੋਡਿਊਸ ਦਾ ਲੱਗਿਆ ਹੋਇਆ। ਟਮਾਟਰ ਚਾਹੀਦੇ ਆ 99 ਸੈਂਟ ਪਰ ਪਾਉਂਡ, ਔਰੇਂਜ 99, ਗ੍ਰੀਨ ਪੈਪਰ 99, ਬਨਾਨਾ ਸੇਲ ਤੇ, ਮਿੰਟ ਸੇਲ ਤੇ, ਮੇਥੀ, ਸਪਿਨਚ, ਫਰੈਸ਼ ਸਾਗ, ਫਾਰਮ ਵਾਲਾ ਸਾਗ ਤੁਸੀਂ ਲੈਣਾ ਆਪਣੇ ਸਟੋਰ ਤੇ ਅਵੇਲੇਬਲ ਹੈ। ਚਾਹ ਪੱਤੀ $7.99 ਦੀ, ਚੌਲ ਤੁਸੀਂ ਲੈਣੇ ਆ ਇੰਡੀਆ ਗੇਟ ਪੀਸ ਰੋਜ਼ਾਨਾ 10 ਪਾਉਂਡ ਵਾਲਾ ਸਿਰਫ $9.99 ਦਾ, ਸੀਲ ਟੈਸਟ ਦਾ 3.25% ਹੋਮੋ ਮਿਲ $6.99 ਦਾ, ਕੋਈ ਲਿਮਿਟ ਨਹੀਂ ਹੈਗੀ। ਰੈਡ ਅਨੀਅਨ 10 ਪਾਉਂਡ $4.99 ਦਾ। ਹੋਰ ਡੀਲਾਂ ਬਹੁਤ ਨੇ, ਟਾਈਮ ਰੇਡੀਓ ਤੇ ਘੱਟ ਹੁੰਦਾ, ਗੋਰਵੇ ਤੇ ਕੰਟਰੀ ਸਾਈਡ ਤੇ ਪੂਰੇ ਬ੍ਰੈਂਪਟਨ ਦੇ ਈਸਟ ਵਾਲੇ ਪਾਸੇ ਤੁਸੀਂ 24 ਘੰਟੇ ਖੁੱਲਾ ਰੋਇਲ ਇੰਡੀਆ ਗਰੋਸਰ। ਤੇ ਸਾਡੀ ਇੱਕੋ ਇੱਕ ਗੱਲ, ਅਸੀਂ ਕੁਆਲਿਟੀ ਤੇ ਫੋਕਸ ਕਰਦੇ ਹਾਂ, ਕਿਉਂਕਿ ਇਸੇ ਸਟੋਰ ਚੋਂ ਮੈਂ ਖਾਂਦਾ ਆ, ਇਸੇ ਸਟੋਰ ਚ ਮੇਰੇ ਬੱਚੇ ਖਾਂਦੇ ਆ, ਤੇ ਇਸੇ ਸਟੋਰ ਚ ਆਪਾਂ ਤੁਹਾਨੂੰ ਖਵਾਉਂਦੇ ਆ। ਸੋ ਸਾਡਾ ਮੇਨ ਫੋਕਸ ਹੈ ਕੁਆਲਿਟੀ, ਤੇ ਬਹੁਤ ਸਾਰੇ ਪ੍ਰੋਡਕਟ ਜਿਹੜੇ ਸਾਡੇ ਹੈਗੇ ਆ ਐਵਰੀ ਡੇ ਲੋ ਪ੍ਰਾਈਸ ਤੇ ਹੁੰਦੇ ਆ, ਕਿਉਂਕਿ ਸਾਡਾ ਮੇਨ ਮਕਸਦ ਇਹੀ ਹੈ ਕਿ ਕਮਿਊਨਿਟੀ ਦੀ ਸੇਵਾ ਕਰੀਏ, ਨਾਲੇ ਵਧੀਆ ਚੀਜ਼ ਕਮਿਊਨਿਟੀ ਨੂੰ ਖਵਾਈਏ। ਸੋ ਆ ਜਾਓ ਸਾਰੇ ਜਾਣੇ ਰੋਇਲ ਇੰਡੀਆ ਗਰੋਸਰ 24/7।
0: ਵੈਰੀ ਗੁੱਡ ਪ੍ਰੋਗਰਾਮ ਹੈ ਪੰਜਾਬੀ ਲਹਿਰਾ ਜੀ। ਸਰਬਜੀਤ, ਕੱਲ ਨੂੰ 9 ਤੋਂ 10 ਵਜੇ ਤੱਕ ਸਰਬਜੀਤ ਨੂੰ ਤੁਸੀਂ ਸਰਵ ਰੇਡੀਓ ਤੇ ਸੁਣਨਾ ਹੈ ਸਰਬਜੀਤ
3: ਜੀ। ਬਿਲਕੁਲ, ਕੱਲ ਨੂੰ ਸ਼ਾਮੀ 9 ਤੋਂ 10 ਸਰਵ ਰੇਡੀਓ ਤੇ ਆਪਾਂ ਜੁੜਾਂਗੇ।
0: ਅੱਛਾ,
3: ਤੇ ਸਾਰਿਆਂ ਨੂੰ ਹੈਪੀ ਲੌਂਗ ਵੀਕਐਂਡ ਜੀ, ਤੇ ਸਤਿ ਸ੍ਰੀ ਅਕਾਲ
0: ਸਰਵ। ਸਰਬਜੀਤ ਕੀ ਕੁਛ ਸੁਣਾਓਗੇ ਕੱਲ ਨੂੰ, ਗਾਣੇ ਗੁਣੇ ਤੇ ਲੌਂਗ ਵੀਕਐਂਡ ਹੈ ਤੇ ਨਾਲ ਟਾਪਿਕ ਵੀ ਹੋਏਗਾ ਕੋਈ ਨਾ ਕੋਈ
3: ਜੀ। ਬਿਲਕੁਲ, ਕੱਲ ਧੁੰਮਾ ਪੈਣਗੀਆਂ, ਲੌਂਗ ਵੀਕਐਂਡ ਦੇ ਹਿਸਾਬ ਨਾਲ ਹੀ ਟੌਪਿਕ ਹੋਏਗਾ ਤੇ ਗਾਣੇ। ਮੈਂ ਕਹਿੰਦਾ ਜੀ ਬਸ ਧੁੰਮਾ ਪੈਣਗੀਆਂ।
0: ਨੰਬਰ ਆਪਣਾ ਨੰਬਰ ਦੇ ਦਿਓ, ਕੋਈ ਸੱਜਣ ਮਿੱਤਰ ਕਈ ਵਾਰ ਸ਼ਾਮ ਦੇ ਸ਼ੋਅ ਨੂੰ ਸੁਣਨਾ ਹੁੰਦਾ ਹੈ ਤੇ ਕੋਈ ਤੁਹਾਨੂੰ ਸਪੌਂਸਰ ਦੇਣੀ ਹੁੰਦੀ ਆ, ਆਪਦਾ ਟੈਲੀਫੋਨ ਨੰਬਰ ਵੀ ਦੇ ਦਿਓ
3: ਜੀ। ਬਿਲਕੁਲ ਜੀ, 647-7064-54, 647-7706454 ਸਰਬ ਰੇਡੀਓ ਜੀ।
0: ਥੈਂਕ ਯੂ ਵੈਰੀ ਮਚ ਪ੍ਰੋਗਰਾਮ ਪੰਜਾਬੀ ਲਹਿਰਾਂ, ਔਰ 9 ਤੋਂ 10 ਤੁਸੀਂ ਪ੍ਰਭ ਸੰਧੂ ਨੂੰ ਸੁਣੋਗੇ। ਸਵੇਰੇ 4 ਤੋਂ ਲੈ ਕੇ 5 ਵਜੇ ਤੱਕ ਹਰਜੀਤ ਜੰਜੂਆ ਜੀ ਪੇਸ਼ ਹੁੰਦੇ ਆ। ਕੱਲ ਨੂੰ ਉਹਨਾਂ ਵੱਲੋਂ ਪਿਕਨਿਕ ਮਨਾਈ ਜਾ ਰਹੀ ਹੈ, ਬੱਲੇ ਬੱਲੇ ਫਾਰਮ ਦੇ ਵਿੱਚ ਜ਼ਰੂਰ ਪਹੁੰਚਿਓ। ਔਰ 7 ਤਰੀਕ ਨੂੰ ਲੌਂਗ ਵੀਕਐਂਡ 'ਤੇ ਕਿਰਤੀਆਂ ਦਾ ਮੇਲਾ, ਤੁਸੀਂ ਕਿਰਤੀਆਂ ਦੇ ਮੇਲੇ 'ਤੇ ਵਾਈਲਡਵੁੱਡ ਪਾਰਕ 'ਚ ਜ਼ਰੂਰ ਪਹੁੰਚਿਓ। 18 ਸਪਟੰਬਰ ਨੂੰ ਹੰਸ ਰਾਜ ਹੰਸ ਪੇਸ਼ ਹੋ ਰਹੇ ਨੇ, ਟਿਕਟਾਂ ਟਿਕਟ ਮਾਸਟਰ ਤੋਂ ਲੈ ਲਓ ਜਾਂ ਸਿੰਘ ਹਰਜੀਤ ਨੂੰ 647-448-1000 'ਤੇ ਕਾਲ ਕਰੋ। 5 ਤੋਂ 6 ਸਵੇਰੇ ਸ਼ਮੀ ਭੱਠਲ ਪ੍ਰੋਗਰਾਮ ਪੇਸ਼ ਕਰਦੇ ਆ, 6 ਤੋਂ 7 ਬਲਜਿੰਦਰ ਤੰਬੜ। ਹੁਣ ਅਸੀਂ ਨਵਾਂ ਪ੍ਰੋਗਰਾਮ ਇੱਕ ਸ਼ੁਰੂ ਕੀਤਾ ਚੜ੍ਹਦੀ ਕਲਾ, ਜਿਹੜਾ ਸਵੇਰੇ 7 ਤੋਂ 8 ਵਜੇ ਤੱਕ ਮੰਡੇ ਟੂ ਫਰਾਈਡੇ ਆਉਂਦਾ, ਸਨਿਚਰਵਾਰ ਅਤੇ ਐਤਵਾਰ ਪ੍ਰੋਗਰਾਮ ਨੂੰ 6 ਤੋਂ 8 ਵਜੇ ਤੱਕ ਰੁਪਿੰਦਰ ਕੌਰ ਪੇਸ਼ ਕਰਨਗੇ। ਉਹ ਪ੍ਰੋਗਰਾਮ ਉਸੇ ਤਰ੍ਹਾਂ ਚੱਲਦਾ ਰਹੂਗਾ। ਅਤੇ ਸਵੇਰੇ 7 ਤੋਂ 8 ਚੜ੍ਹਦੀ ਕਲਾ ਪ੍ਰੋਗਰਾਮ ਹਰਵੀਰ ਜੀ ਪੇਸ਼ ਕਰਦੇ ਆ, ਬੜਾ ਮਿਹਨਤੀ ਨੌਜਵਾਨ ਆ, ਅਤੇ ਸਪੋਂਸਰਸ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਜ਼ਰੂਰ ਸਪੋਰਟ ਕਰਨ। ਅਤੇ ਸ਼ਾਮ ਨੂੰ ਹੁਣ ਤੁਸੀਂ ਸੁਣੋਗੇ ਪ੍ਰਭ ਸੰਧੂ ਨੂੰ ਅਤੇ ਉਡਾਨ ਦੇ ਵਿੱਚ, ਅਤੇ ਉਦੋਂ ਬਾਅਦ ਦਲਬੀਰ ਕਥੂਰੀਆ ਜੀ ਵਿਲੇਜ ਆਫ ਇੰਡੀਆ ਅਤੇ ਪੰਜਾਬੀ ਭਵਨ ਅਤੇ ਨਾਲ ਬ੍ਰੈਂਪਟਨ ਕੈਸ਼ ਐਂਡ ਕੈਰੀ ਦੇ ਸਹਿਯੋਗ ਨਾਲ ਪੇਸ਼ ਕਰਨਗੇ। ਅਤੇ ਮੈਂ ਹੁਣ ਪ੍ਰਭ ਸੰਧੂ ਨੂੰ ਰਿਕੁਐਸਟ ਕਰੂੰਗਾ ਕਿ ਉਹ ਅਗਲਾ ਪ੍ਰੋਗਰਾਮ ਜਿਹੜਾ ਤੁਹਾਡੇ ਨਾਲ ਖਬਰਾਂ ਜਲੰਧਰ ਤੋਂ ਪੇਸ਼ ਕਰਨ। ਅਤੇ ਇੱਕ ਵਾਰੀ ਫਿਰ ਤੁਹਾਡਾ ਥੈਂਕ ਯੂ, ਤੁਹਾਡੇ ਬਹੁਤ ਸਾਰੇ ਮੈਸੇਜਿਸ ਆ ਰਹੇ ਆ ਕਿ ਨਵੀਂ ਸਿੱਧੂ ਅੱਜ CNE ਦੇ ਵਿੱਚ ਇੱਕ ਬਹੁਤ ਵੱਡੇ ਕੌਂਸਰਟ ਨੂੰ ਹੋਸਟ ਕਰ ਰਿਹਾ, ਇੱਕ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਦੀ ਹੋਸਟਿੰਗ ਆ। ਇਹਦੇ ਲਈ ਤੁਹਾਡੇ ਜਿਹੜੇ ਮੈਸੇਜਿਸ ਆ ਰਹੇ ਨੇ, ਤੁਹਾਡੇ ਵੱਲੋਂ ਵਧਾਈਆਂ ਦੇ ਸੰਦੇਸ਼ ਆ ਰਹੇ ਆ, ਉਹ ਤੁਸੀਂ ਸਾਡੇ ਇੰਸਟਾਗ੍ਰਾਮ 'ਤੇ ਵੀ ਮੁਬਾਰਕਾਂ ਭੇਜ ਸਕਦੇ ਹੋ ਪੰਜਾਬੀ ਲਹਿਰਾਂ, ਅਤੇ ਤਾਂ ਕਿ ਅਗਰ ਤੁਸੀਂ ਬੋਲ ਕੇ ਕੁਛ ਭੇਜੋਗੇ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਉਹਨੂੰ ਏਅਰ 'ਤੇ ਵੀ ਕਰ ਸਕਾਂਗੇ। ਅਤੇ ਬਹੁਤ ਬਹੁਤ ਮਿਹਰਬਾਨੀ। ਇੱਕ ਨਾ ਪੂਰਨ ਭਗਤ ਦਾ ਕਿੱਸਾ ਮੈਂ ਆਪਣੇ ਟਿਕਟੋਕ ਪੇਜ 'ਤੇ ਪਾਇਆ, ਮੇਰਾ ਐਡਰੈਸ ਹੈ ਟਿਕਟੋਕ ਦਾ ਸਤਿੰਦਰਪਾਲ ਸਿੱਧਵਾਂ, ਉਹਨੂੰ ਕੋਈ 20-25 ਹਜ਼ਾਰ ਲੋਕਾਂ ਨੇ ਆਲਰੇਡੀ ਦੇਖਿਆ। ਅਤੇ ਜਸਬੀਰ ਜੱਸੀ ਜਿਹੜੇ ਪ੍ਰਸਿੱਧ ਗਾਇਕ ਹੈ ਉਹਨਾਂ ਦੀ ਫਰਮਾਇਸ਼ 'ਤੇ ਉਹ ਗਾ ਕੇ ਸੁਣਾਇਆ, ਤੁਸੀਂ ਵੀ ਜ਼ਰੂਰ ਉਹਨੂੰ ਵਾਚ ਕਰਿਓ। ਕਿੱਸਾ ਪੂਰਨ ਭਗਤ 'ਤੇ ਲੂਣਾ, ਉਹ ਹੈ ਟਿਕਟੋਕ ਪੇਜ ਸਤਿੰਦਰਪਾਲ ਸਿੱਧਵਾਂ। ਥੈਂਕ ਯੂ ਵੈਰੀ ਮੱਚ।

0: ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਪੰਜਾਬ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਅਤੇ ਅੰਦੋਲਨ ਜਾਰੀ ਹੈ ਅਤੇ ਇਸ ਸਮੁੱਚੇ ਹਫ਼ਤੇ ਦੌਰਾਨ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਨਜ਼ਰ ਆਉਂਦਾ ਰਿਹਾ। ਲੰਘੇ ਕੱਲ ਚੰਡੀਗੜ੍ਹ ਵਿਖੇ ਲੱਗੇ ਮੋਰਚੇ ਵਿੱਚ ਕਿਸਾਨਾਂ ਨੇ ਡਿਸਟ੍ਰਿਕਟ ਮਾਲ ਤੋਂ ਸਟੇਜ ਤੱਕ ਕੀਤਾ ਇੱਕ ਵਿਸ਼ਾਲ ਰੋਸ ਮਾਰਚ ਅਤੇ ਕਿਸਾਨਾਂ ਦਾ ਹੁਣ ਐਲਾਨ ਹੈ ਕਿ ਮੋਹਾਲੀ ਦੇ ਹਰ ਚੌਂਕ ਵਿੱਚ ਰੋਜ਼ਾਨਾ ਝੰਡੇ ਲੈ ਕੇ ਫੜਨਗੇ ਅਤੇ ਆਪਣੀ ਗੱਲ ਨੂੰ ਲੋਕਾਂ ਦੇ ਮੂਹਰੇ ਵੀ ਰੱਖਣਗੇ। ਇਸ ਦਰਮਿਆਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੰਘੇ ਕੱਲ ਜਨਮਅਸ਼ਟਮੀ ਦੀ ਛੁੱਟੀ ਦਾ ਹਵਾਲਾ ਦਿੰਦੇ ਹੋਏ ਕਿਸਾਨਾਂ ਤੋਂ ਗੱਲਬਾਤ ਲਈ ਇੱਕ ਹੋਰ ਦਿਨ ਦੀ ਮੁਹਲਤ ਮੰਗੀ ਹੈ। ਦਰਅਸਲ ਪੰਜਾਬ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਨੁਮਾਇੰਦਿਆਂ ਨਾਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਹੋਣੀ ਸੀ ਪਰ ਇਸ ਦੌਰਾਨ ਕੋਈ ਅਧਿਕਾਰੀ ਨਹੀਂ ਆਇਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਰਕਾਰੀ ਛੁੱਟੀ ਦਾ ਹਵਾਲਾ ਦੇ ਕੇ ਇੱਕ ਦਿਨ ਦੀ ਹੋਰ ਮੁਹਲਤ ਮੰਗੀ ਹੈ। ਹੁਣ ਅੱਜ ਭਾਰਤੀ ਸਮੇਂ ਮੁਤਾਬਕ ਸ਼ਨੀਚਰਵਾਰ 5 ਸਤੰਬਰ ਨੂੰ ਬਾਅਦ ਦੁਪਹਿਰ 2 ਤੋਂ 3 ਵਜੇ ਦਰਮਿਆਨ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੀ ਸੰਭਾਵਨਾ ਹੈ। ਇਸ ਦਰਮਿਆਨ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਦੀਆਂ ਬਰੂਹਾਂ ਉੱਤੇ 1 ਸਤੰਬਰ ਤੋਂ ਲਾਏ ਗਏ ਮੋਰਚੇ ਵਿੱਚ ਕਿਸਾਨਾਂ ਤੇ ਆਮ ਲੋਕਾਂ ਦੀ ਆਮਦ ਜਾਰੀ ਹੈ ਅਤੇ ਮੋਰਚੇ ਵਿੱਚ ਟਰੈਕਟਰ ਟਰਾਲੀਆਂ ਦੇ ਨਾਲ ਨਾਲ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕਿਸਾਨਾਂ ਵੱਲੋਂ ਮੋਹਾਲੀ ਪ੍ਰਸ਼ਾਸਨ ਦੇ ਪ੍ਰਬੰਧਾਂ ਉੱਤੇ ਵੀ ਨਾ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਉਹਨਾਂ ਨੂੰ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਦੇ ਮੁੱਦਿਆਂ ਬਾਰੇ ਸਿਆਸੀ ਆਗੂਆਂ ਨੂੰ ਜਾਣੂ ਕਰਾਉਣ ਲਈ ਮੁਹਿੰਮ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੁਲਾਕਾਤ ਲਈ ਸਮਾਂ ਮੰਗਣ ਦੀ ਗੱਲ ਵੀ ਕਹੀ ਹੈ। ਮੋਰਚੇ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਭਾਰਤ ਅਮਰੀਕਾ ਵਰਗੇ ਵਪਾਰਕ ਸਮਝੌਤੇ ਰੱਦ ਕਰਨ ਅਤੇ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਯਾਨੀ ਕਿ MSP ਦੀ ਕਾਨੂੰਨੀ ਗਰੰਟੀ ਸਮੇਤ ਸਾਰੀਆਂ ਪੁਰਾਣੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ। ਮੋਰਚੇ ਨੇ ਵੀ ਐਲਾਨ ਕੀਤਾ ਕਿ 3 ਅਕਤੂਬਰ ਨੂੰ ਦੇਸ਼ ਦੇ 1 ਲੱਖ ਪਿੰਡਾਂ ਵਿੱਚ ਮਹਾਂ ਪੰਚਾਇਤਾਂ ਕੀਤੀਆਂ ਜਾਣਗੀਆਂ। ਇਸ ਦੌਰਾਨ ਲਗਭਗ 10 ਲੱਖ ਵਲੰਟੀਅਰਾਂ ਨੂੰ ਵੀ ਜੋੜਨ ਦਾ ਟੀਚਾ ਰੱਖਿਆ ਗਿਆ ਜਿਨ੍ਹਾਂ ਵਿੱਚ 2.5 ਲੱਖ ਦੇ ਗਰੀਬ ਕਿਸਾਨ ਬੀਬੀਆਂ ਵੀ ਸ਼ਾਮਲ ਹੋਣਗੀਆਂ। ਪੰਜਾਬ ਦੀ ਖੇਤੀਬਾੜੀ ਨਾਲ ਸੰਬੰਧਿਤ ਉਤਪਾਦਾਂ ਨੂੰ ਵਿਦੇਸ਼ੀ ਬਾਜ਼ਾਰ ਤੱਕ ਪਹੁੰਚਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਕਤੂਬਰ ਮਹੀਨੇ ਵਿੱਚ ਇਟਲੀ ਅਤੇ ਫਰਾਂਸ ਦੌਰਾ ਕਰ ਸਕਦੇ ਨੇ। ਅਸਲ ਵਿੱਚ ਅਗਲੇ ਦਿਨਾਂ ਦੌਰਾਨ ਯੂਰਪ ਵਿੱਚ ਹੋਣ ਵਾਲੀਆਂ ਪ੍ਰਦਰਸ਼ਨੀਆਂ ਵਿੱਚ ਪੰਜਾਬ ਦੀਆਂ ਸਰਕਾਰੀ ਸੰਸਥਾਵਾਂ ਮਾਰਕਫੈੱਡ ਅਤੇ ਪੰਜਾਬ ਐਗਰੋ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦ ਪ੍ਰਦਰਸ਼ਿਤ ਕੀਤੇ ਜਾਣੇ ਨੇ। ਇਸੇ ਲਈ ਮੁੱਖ ਮੰਤਰੀ ਉੱਥੇ ਜਾਣਾ ਚਾਹੁੰਦੇ ਹਾਲਾਂਕਿ ਉਹਨਾਂ ਦਾ ਇਹ ਦੌਰਾ ਕੇਂਦਰ ਸਰਕਾਰ ਦੀ ਮਨਜ਼ੂਰੀ ਉੱਤੇ ਵੀ ਨਿਰਭਰ ਹੈ ਕਿਉਂਕਿ ਕੇਂਦਰ ਸਰਕਾਰ ਪਹਿਲਾਂ ਵੀ ਕਈ ਵਾਰ ਮੁੱਖ ਮੰਤਰੀ ਨੂੰ ਵਿਦੇਸ਼ ਦੌਰੇ ਦੀ ਇਜਾਜ਼ਤ ਦੇਣ ਤੋਂ ਇਨਕਾਰ ਵੀ ਕਰ ਚੁੱਕਿਆ ਹੈ। ਜਾਣਕਾਰੀ ਮੁਤਾਬਕ 21 ਅਕਤੂਬਰ ਤੋਂ ਸ਼ੁਰੂ ਹੋਣ ਵਾਲੀਆਂ ਇਹਨਾਂ ਪ੍ਰਦਰਸ਼ਨੀਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਉੱਤੇ ਤਿਆਰੀ ਕੀਤੀ ਗਈ ਹੈ। ਮੁੱਖ ਮੰਤਰੀ ਇਹਨਾਂ ਸਾਰੇ ਪ੍ਰੋਗਰਾਮਾਂ ਵਿੱਚ ਖੁਦ ਸ਼ਾਮਲ ਹੋਣ ਦੇ ਇੱਛੁਕ ਨੇ। ਇਸ ਦੌਰੇ ਲਈ ਮੁੱਖ ਮੰਤਰੀ ਦੇ ਨਾਲ ਕਰੀਬ 1 ਦਰਜਨ ਅਧਿਕਾਰੀਆਂ ਦਾ ਵਫਦ ਵੀ ਜਾਣ ਦੀ ਤਿਆਰੀ ਵਿੱਚ ਹੈ। ਪੰਜਾਬ ਦੇ ਉਤਪਾਦਾਂ ਨੂੰ ਯੂਰਪੀ ਬਾਜ਼ਾਰ ਵਿੱਚ ਉਤਾਰਨ ਅਤੇ ਉਹਨਾਂ ਲਈ ਨਵੇਂ ਖਰੀਦਦਾਰ ਅਤੇ ਕਾਰੋਬਾਰੀ ਸੰਪਰਕ ਬਣਾਉਣ ਦੇ ਮਕਸਦ ਨਾਲ ਇਸ ਦੌਰੇ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਪਰ ਇਸ ਦੀ ਮਨਜ਼ੂਰੀ ਕੇਂਦਰ ਦੀ ਤਰਫੋਂ ਆਉਣੀ ਹੈ ਜੋ ਹਾਲੇ ਬਾਕੀ ਹੈ। ਪਿਛਲੇ ਦਿਨੀ ਥਾਈਲੈਂਡ ਦੇ ਫੂਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਦੌਰਾਨ ਵਾਪਰੀ ਘਟਨਾ ਨੂੰ ਲੈ ਕੇ ਹੁਣ ਮੁੱਢਲੀ ਜਾਂਚ ਰਿਪੋਰਟ ਜਾਰੀ ਕਰ ਦਿੱਤੀ ਗਈ ਹੈ। ਇਸ ਰਿਪੋਰਟ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਨੇ ਜਿਨ੍ਹਾਂ ਵਿੱਚ 3 ਹਾਈਡ੍ਰੋਲਿਕ ਸਿਸਟਮ ਦਾ ਫੇਲ ਹੋਣਾ ਤੇ ਮੁੱਖ ਪਾਇਲਟ ਦਾ ਮੈਡੀਕਲ ਟੈਸਟ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਈ ਪੋਜ਼ਿਟਿਵ ਆਉਣਾ ਸ਼ਾਮਲ ਹੈ। ਬੀਤੀ 4 ਅਗਸਤ ਨੂੰ ਜਦੋਂ ਇਹ 에ਅਰਬਸ ਜਹਾਜ਼ 36,000 ਫੁੱਟ ਦੀ ਉਚਾਈ ਉੱਤੇ ਉੱਡ ਰਿਹਾ ਸੀ ਤਾਂ ਕੁਝ ਸਕਿੰਟਾਂ ਦੇ ਅੰਦਰ ਹੀ ਜਹਾਜ਼ ਤੇ 3 ਇਸ ਤਕਨੀਕੀ ਨੁਕਸ ਕਾਰਨ ਆਟੋ ਪਾਇਲਟ ਬੰਦ ਹੋ ਗਿਆ ਸੀ ਅਤੇ ਜਹਾਜ਼ ਕੰਟਰੋਲ ਤੋਂ ਬਾਹਰ ਹੋ ਕੇ ਹਵਾ ਵਿੱਚ ਉੱਪਰ ਹੇਠਾਂ ਹੋ ਗਿਆ। ਇਸ ਦੌਰਾਨ ਜਹਾਜ਼ ਦੇ ਅਚਾਨਕ ਹੇਠਾਂ ਡਿੱਗਣ ਕਾਰਨ ਕੈਬਿਨ ਵਿੱਚ ਮੌਜੂਦ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਇੱਧਰ ਉੱਧਰ ਡਿੱਗ ਪਏ ਜਿਸ ਨਾਲ ਕਈ ਲੋਕ ਜ਼ਖਮੀ ਹੋ ਗਏ ਸਨ। ਹੁਣ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਡਾਣ ਤੋਂ ਬਾਅਦ ਪਾਇਲਟਾਂ ਦੀ ਮੈਡੀਕਲ ਜਾਂਚ ਕੀਤੀ ਗਈ ਤਾਂ ਮੁੱਖ ਪਾਇਲਟ ਦਾ ਸੈਂਪਲ ਨਾਨ ਨੈਗੇਟਿਵ ਯਾਨੀ ਕਿ ਪੋਜ਼ਿਟਿਵ ਪਾਇਆ ਗਿਆ, ਜਿਸ ਦੀ ਪੁਸ਼ਟੀ ਬਾਅਦ ਵਿੱਚ ਲੈਬੋਰੇਟਰੀ ਬਲੱਡ ਟੈਸਟ ਰਾਹੀਂ ਵੀ ਹੋ ਗਈ ਹੈ ਕਿ ਉਸਨੇ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਸੀ। ਉਹ ਬਾਅਦ ਸਖਤ ਕਾਰਵਾਈ ਕਰਦਿਆਂ ਇਸ ਮੁੱਖ ਪਾਇਲਟ ਨੂੰ ਨੌਕਰੀ ਤੋਂ ਏਅਰ ਇੰਡੀਆ ਨੇ ਬਰਖਾਸਤ ਕਰ ਦਿੱਤਾ। ਏਅਰ ਇੰਡੀਆ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਉਹਨਾਂ ਦੀ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਪ੍ਰਤੀ ਨੀਤੀ ਨੂੰ ਲਾਗੂ ਕਰਦਿਆਂ ਪਾਇਲਟ ਦੀਆਂ ਸੇਵਾਵਾਂ ਤੁਰੰਤ ਖਤਮ ਕਰ ਦਿੱਤੀਆਂ ਗਈਆਂ ਨੇ। ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਜਿੱਥੇ ਸਿਆਸੀ ਸਰਗਰਮੀਆਂ ਲਗਾਤਾਰ ਵੱਧ ਰਹੀਆਂ ਨੇ ਉੱਥੇ ਹੀ ਸਿਆਸੀ ਸਮੀਕਰਨ ਅਤੇ ਸਿਆਸੀ ਧਿਰਾਂ ਦੇ ਆਪਸੀ ਗੱਠਜੋੜ ਨੂੰ ਲੈ ਕੇ ਚਰਚਾਵਾਂ ਦਾ ਜ਼ੋਰ ਵੀ ਲਗਾਤਾਰ ਵੱਧ ਰਿਹਾ ਹੈ। ਇਸੇ ਤਹਿਤ ਹੀ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੀ ਤਾਂ ਚਰਚਾ ਚੱਲ ਹੀ ਰਹੀ ਹੈ, ਪਰ ਇਸ ਤਰ੍ਹਾਂ ਇੱਕ ਹੋਰ ਚਰਚਾ ਇਹ ਵੀ ਚੱਲ ਰਹੀ ਹੈ ਕਿ ਜੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੁੰਦਾ ਹੈ ਤਾਂ ਇਸ ਵਿੱਚ ਇੱਕ ਹੋਰ ਧਿਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੀ ਸ਼ਾਮਲ ਹੋ ਸਕਦਾ ਹੈ। ਇਸ ਵੇਲੇ ਭਾਜਪਾ ਪੰਜਾਬ ਦੀ ਸੱਤਾ ਵਿੱਚ ਵਾਪਸ ਆਉਣ ਲਈ ਪੂਰੀ ਤਰ੍ਹਾਂ ਸਰਗਰਮ। ਇਸੇ ਤਹਿਤ ਭਾਜਪਾ ਨੇ ਪੰਜਾਬ ਵਿੱਚ ਆਪਣੀ ਪਛਾਣ ਨੂੰ ਵੀ ਇੱਕ ਕਿਸਮ ਨਾਲ ਬਦਲਿਆ ਹੈ। ਵੱਡੀ ਗਿਣਤੀ ਵਿੱਚ ਸਿੱਖ ਚਿਹਰੇ ਹੁਣ ਭਾਜਪਾ ਵਿੱਚ ਨਜ਼ਰ ਆ ਰਹੇ ਨੇ, ਪਰ ਇਸ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਦਿਹਾਤੀ ਖੇਤਰ ਵਿੱਚ ਪਕੜ ਕਮਜ਼ੋਰ ਹੈ। ਭਾਜਪਾ ਨੂੰ ਅਜਿਹੇ ਗੱਠਜੋੜ ਦੀ ਲੋੜ ਹੈ ਜੋ ਦਿਹਾਤੀ ਖੇਤਰ ਵੋਟ ਬੈਂਕ ਦਾ ਆਧਾਰ ਰੱਖਦਾ ਹੋਵੇ। ਮੌਜੂਦਾ ਹਾਲਾਤ ਵਿੱਚ ਭਾਰਤੀ ਜਨਤਾ ਪਾਰਟੀ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਇੱਕ ਬਦਲ ਨਜ਼ਰ ਆਉਂਦਾ। ਦੋਵਾਂ ਦਾ ਪਹਿਲਾਂ ਵੀ ਕਈ ਸਾਲ ਤੱਕ ਆਪਸੀ ਗੱਠਜੋੜ ਰਹਿ ਚੁੱਕਾ ਹੈ, ਪਰ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਵੰਡੀ ਵੀ ਹੋਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਗੀ ਹੋ ਕੇ ਇੱਕ ਨਵਾਂ ਧੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੀ ਹੋਂਦ ਵਿੱਚ ਆ ਚੁੱਕਾ ਹੈ। ਹਾਲਾਂਕਿ ਉਹਦੇ ਕਈ ਆਗੂ ਪਾਰਟੀ ਛੱਡ ਵੀ ਗਏ, ਪਰ ਇਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਵੱਲੋਂ ਪਿਛਲੇ ਦਿਨਾਂ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਦੇ ਸੰਕੇਤ ਦਿੱਤੇ ਜਾ ਚੁੱਕੇ ਨੇ। ਖਾਸ ਕਰ ਸਾਬਕਾ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਦਾ ਬਿਆਨ ਵੀ ਇਸ ਬੰਨੇ ਆ ਚੁੱਕਾ ਹੈ। ਅਜਿਹੇ ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਗੱਠਜੋੜ ਵਿੱਚ ਸ਼ਾਮਲ ਹੁੰਦਾ ਹੈ ਤਾਂ ਇੱਕ ਨਵਾਂ ਸਿਆਸੀ ਸਮੀਕਰਨ ਬਣ ਸਕਦਾ ਹੈ ਕਿ ਭਾਜਪਾ ਦੀ ਦੋ ਅਕਾਲੀ ਦਲਾਂ ਦੇ ਨਾਲ ਸਾਂਝ ਪੈਂਦੀ ਹੈ ਕਿ ਨਹੀਂ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਦੇ ਮੁਲਜ਼ਮ ਜੋਗਿੰਦਰ ਸਿੰਘ ਉਰਫ ਜੋਗਾ ਦੀ ਨਿਯਮਿਤ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਪਟੀਸ਼ਨਰ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦੀ ਸਾਜ਼ਿਸ਼ ਵਿੱਚ ਮੁੱਖ ਸਾਜ਼ਿਸ਼ਕਾਰਿਆਂ ਵਿੱਚੋਂ ਇੱਕ ਹੈ ਅਤੇ ਅਦਾਲਤ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਕਿ ਨਾਮਜ਼ਦ ਹੋਣ ਤੋਂ ਬਾਅਦ ਫਰਾਰ ਹੋ ਗਿਆ ਸੀ ਤੇ ਉਸਨੂੰ ਭਗੌੜਾ ਵੀ ਐਲਾਨ ਦਿੱਤਾ ਗਿਆ ਸੀ। ਉਸਦੀ ਗ੍ਰਿਫਤਾਰੀ 26 ਜੂਨ 2023 ਨੂੰ ਹੋਈ ਸੀ ਅਤੇ ਖਿਲਾਫ਼ ਲਗਭਗ 20 ਅਪਰਾਧਿਕ ਮਾਮਲੇ ਦਰਜ ਨੇ। ਅਦਾਲਤ ਨੇ ਮੰਨਿਆ ਕਿ ਜੇਕਰ ਉਸਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਸ ਨਾਲ ਕੇਸ ਪ੍ਰਭਾਵਿਤ ਹੋ ਸਕਦਾ ਹੈ ਤੇ ਇਸੇ ਆਧਾਰ ਉੱਤੇ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ। ਨੇਪਾਲ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ। ਬੀਤੇ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਦਾ ਵਫਦ ਨੇਪਾਲ ਪਹੁੰਚਿਆ ਹੋਇਆ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਗੁਰਚਰਨ ਸਿੰਘ ਗਰੇਵਾਲ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਮੀਤ ਸਕੱਤਰ ਆਜ਼ਾਦ ਦੀਪ ਸਿੰਘ ਸ਼ਾਮਲ ਨੇ। ਨੇਪਾਲ ਤੋਂ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਦਾ ਪਹਿਲਾ ਟਰੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਜਿਆ ਗਿਆ ਤੇ ਅਗਲੇ ਦਿਨਾਂ ਵਿੱਚ ਹੜ੍ਹ ਪੀੜਿਤ ਪਰਿਵਾਰਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਦਾ ਉਪਰਾਲਾ ਵੀ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਵਫਦ ਵੱਲੋਂ ਬੀਤੇ ਦਿਨੀ ਸਰਕਾਰ ਨਾਲ ਕੀਤੀ ਗੱਲਬਾਤ ਦੌਰਾਨ ਮਨੁੱਖਤਾ ਦੀ ਸੇਵਾ ਲਈ ਨੇਪਾਲ ਆਉਣ ਵਾਲੀਆਂ ਸੰਸਥਾਵਾਂ ਤੇ ਲੋਕਾਂ ਨੂੰ ਸਰਹੱਦ ਤੋਂ ਰਾਹਤ ਸਮੱਗਰੀ ਲਿਆਉਣ ਦੀ ਇਜਾਜ਼ਤ ਦੇਣ ਸੰਬੰਧੀ ਸੁਝਾਅ ਦਿੱਤਾ ਗਿਆ ਸੀ, ਜਿਸ ਨੂੰ ਨੇਪਾਲ ਦੀ ਸਰਕਾਰ ਵੱਲੋਂ ਪ੍ਰਵਾਨ ਕਰ ਲਿਆ ਗਿਆ। ਇਸ ਸਹਿਯੋਗ ਤੇ ਸਹਿਮਤੀ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਨੇਪਾਲ ਦੇ ਹੜ੍ਹ ਪੀੜਤਾਂ ਲਈ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ। ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਤੇ ਗਨ ਕਲਚਰ ਤੇ ਅਸਲਾ ਲਾਇਸੈਂਸ ਜਾਰੀ ਕਰਨ ਵਿੱਚ ਹੋ ਰਹੀਆਂ ਕਥਿਤ ਧਾਂਦਲੀਆਂ ਖਿਲਾਫ ਸੂਬਾ ਸਰਕਾਰ ਨੇ ਵੱਡਾ ਕਦਮ ਚੁੱਕਿਆ। ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਿਲੇ ਅਲਰਟ ਅਤੇ ਰੈੱਡ ਫਲੈਗ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਵਿੱਚ ਨਵੇਂ ਅਸਲਾ ਲਾਇਸੈਂਸ ਜਾਰੀ ਕਰਨ ਤੇ ਮੁਕੰਮਲ ਰੋਕ ਲਾ ਦਿੱਤੀ ਹੈ। ਪਹਿਲਾਂ ਤੋਂ ਮੌਜੂਦ ਲਾਇਸੈਂਸਾਂ ਦੇ ਨਵੀਨੀਕਰਨ ਦੀ ਪ੍ਰਕਿਰਿਆ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਪੰਜਾਬ ਦੇ ਮੁੱਖ ਸਕੱਤਰ ਨੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਇੱਕ ਕਾਨਫਰੰਸ ਕਾਲ ਦੌਰਾਨ ਇਹ ਜ਼ੁਬਾਨੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ। ਸਰਕਾਰੀ ਅਧਿਕਾਰੀਆਂ ਮੁਤਾਬਕ ਇਹ ਵਿੱਚ ਕਈ ਵਿਅਕਤੀਆਂ ਨੂੰ ਅਸਲਾ ਲਾਇਸੈਂਸ ਜਾਰੀ ਕਰਨ ਵੇਲੇ ਗੈਰ ਵਾਜਬ ਲੈਣ ਦੇਣ ਜਾਂ ਹੋਰ ਕਾਰਨਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਈਡੀ ਨੇ ਵੀ ਇਸ ਸੰਬੰਧੀ ਆਪਣੀ ਰਿਪੋਰਟ ਵਿੱਚ ਕਈ ਗੜਬੜੀਆਂ ਦਾ ਜ਼ਿਕਰ ਕੀਤਾ ਸੀ, ਜਿਸ ਤੋਂ ਬਾਅਦ ਨਵੇਂ ਅਸਲਾ ਲਾਇਸੈਂਸ ਜਾਰੀ ਕਰਨ ਤੇ ਮੁਕੰਮਲ ਰੋਕ ਲੱਗੀ ਹੈ। ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦੀ ਪ੍ਰਦਰਸ਼ਨੀ, ਵਿਆਹਾਂ ਵਿੱਚ ਗੋਲੀਬਾਰੀ ਅਤੇ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਲੋਕਾਂ ਦੇ ਲਗਭਗ 7,000 ਹੋਰ ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਵੀ ਕੀਤੀ ਹੋਈ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪੰਜਾਬ ਵਿੱਚ ਡੀਏ ਦਾ ਮੁੱਦਾ ਕਾਫੀ ਜ਼ਿਆਦਾ ਪੱਕਿਆ ਹੋਇਆ। ਸਰਕਾਰੀ ਮੁਲਾਜ਼ਮਾਂ ਨੂੰ ਜੋ ਡੀਅਰਨੈਸ ਅਲਾਉਂਸ ਦਿੱਤਾ ਜਾਂਦਾ ਹੈ, ਉਸ ਸੰਬੰਧੀ ਪੰਜਾਬ ਸਰਕਾਰ ਨੇ ਜਨਮ ਅਸ਼ਟਮੀ ਦਾ ਤੋਹਫਾ ਦਿੰਦੇ ਹੋਏ ਜਨਮ ਅਸ਼ਟਮੀ ਵਾਲੇ ਦਿਨ 60% ਡੀਏ ਦੇਣ ਦਾ ਐਲਾਨ ਕਰ ਦਿੱਤਾ ਹੈ। 17 July 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ 60% ਡੀਏ ਦਿੱਤਾ ਜਾਵੇਗਾ। ਦੇਸ਼ ਵਿੱਚ ਅੱਜ ਯਾਨੀ ਕਿ 5 September ਦੇ ਦਿਨ ਅਧਿਆਪਕ ਦਿਵਸ ਯਾਨੀ ਕਿ ਟੀਚਰਸ ਡੇ ਮਨਾਇਆ ਜਾ ਰਿਹਾ ਹੈ ਤੇ ਇਸ ਮੌਕੇ ਵੱਖ ਵੱਖ ਵਿਦਿਅਕ ਅਦਾਰਿਆਂ ਵਿੱਚ ਸਮਾਗਮ ਹੋ ਰਹੇ ਨੇ। ਬੀਤੀ ਸ਼ਾਮ ਜਨਮ ਅਸ਼ਟਮੀ ਦਾ ਤਿਉਹਾਰ ਦੇਸ਼ ਵਿਦੇਸ਼ ਵਿੱਚ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ ਅਤੇ ਕਾਫੀ ਥਾਈਂ ਬਹੁਤ ਹੀ ਭਾਵਪੂਰਨ ਸਮਾਗਮ ਕਰਵਾਏ ਗਏ। ਪੰਜਾਬ ਅੰਦਰ ਇੱਕ ਹੋਰ ਨਵਾਂ ਅਤੇ ਵੱਡਾ ਘੁਟਾਲਾ ਹੋਣ ਦੀ ਗੱਲ ਸਾਹਮਣੇ ਆਈ ਹੈ। ਨਵਾਂ ਸ਼ਹਿਰ ਨੇੜੇ ਕਾਗਜ਼ਾਂ ਵਿੱਚ ਸੋਨਾ ਵੇਚ ਕੇ 3,742 crore ਰੁਪਏ ਦਾ ਘੁਟਾਲਾ ਕੀਤਾ ਗਿਆ ਅਤੇ ਪੰਜਾਬ ਤੋਂ ਲੈ ਕੇ ਮੁੰਬਈ ਤੱਕ 31 ਸਰਾਫਾ ਕਾਰੋਬਾਰੀਆਂ ਅਤੇ ਮੁਖੌਟਾ ਯਾਨੀ ਕਿ ਨਕਲੀ ਫਰਮਾਂ ਉੱਤੇ ਸ਼ਿਕੰਜਾ ਕੱਸਿਆ ਗਿਆ। ਇਸ ਮਾਮਲੇ ਦੀ ਜਾਂਚ ਵਿੱਚ ਕਈ ਹੋਰ ਪਰਤਾਂ ਖੁੱਲਣ ਦੀ ਸੰਭਾਵਨਾ ਦੱਸੀ ਜਾ ਰਹੀ। ਸੁਖਬੀਰ ਸਿੰਘ ਬਾਦਲ ਨੇ 9 ਪੁਰਾਣੇ ਇੱਕ ਮਾਣਹਾਨੀ ਮਾਮਲੇ ਵਿੱਚ ਸ਼ਿਕਾਇਤਕਰਤਾ ਧਾਰਮਿਕ ਜਥੇਬੰਦੀ ਨਾਲ ਸੌਦਾ ਕਰ ਲਿਆ। 2017 ਵਿੱਚ ਅਖੰਡ ਕੀਰਤਨੀ ਜਥੇ ਦੇ ਬੁਲਾਰੇ ਰਿਛਪਾਲ ਸਿੰਘ ਨੇ ਸੁਖਬੀਰ ਬਾਦਲ ਖਿਲਾਫ ਚੰਡੀਗੜ੍ਹ ਵਿੱਚ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਸੀ, ਜਦਕਿ ਹੁਣ ਦੋਹਾਂ ਧਿਰਾਂ ਨੇ ਸਮਝੌਤਾ ਕਰ ਲਿਆ। ਸ਼ੀਤਲ ਉਂਗਰਾਲ ਨੂੰ ਭਾਰਤੀ ਜਨਤਾ ਪਾਰਟੀ ਦੇ SC ਮੋਰਚੇ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋ ਵਿਖੇ ਸਮਾਗਮ ਦੌਰਾਨ ਇੱਕ ਸਿੱਖ ਨੌਜਵਾਨ ਨੇ ਕਾਲੀ ਝੰਡੀ ਵਿਖਾਈ ਸੀ, ਜਿਸ ਤੋਂ ਬਾਅਦ ਉਸ ਉੱਤੇ ਪੁਲਿਸ ਕਾਰਵਾਈ ਹੋਈ ਸੀ ਅਤੇ ਕਕਾਰਾਂ ਦੀ ਬੇਅਦਬੀ ਦੇ ਇਲਜ਼ਾਮ ਲੱਗੇ ਸੀ। ਜਥੇਦਾਰ ਗੜਗੱਜ ਨੇ DSP ਅਤੇ SHO ਉੱਤੇ ਪਰਚਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਨੇਪਾਲ ਵਿਖੇ ਹੜ੍ਹ ਦੇ ਆਲਮ ਵਿੱਚ ਪੰਜਾਬ ਦੇ ਚੋਲਾ ਸਾਹਿਬ
1: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ
1: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
3: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
2: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ ਰੈਫਰੀਜਰੇਟਰ ਡਿਸ਼ਵਾਸ਼ਰਸ ਸਟੋਵ ਟੀਵੀ ਬਿਲਟਨ ਅਪਲਾਈਂਸਸ ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਸ ਫਾਰ ਦੀ ਬੈਸਟ ਪ੍ਰਾਈਸ ਬੈਸਟ ਡੀਲ ਐਂਡ ਬੈਸਟ ਗਿਫਟਸ 905-805-3000 ਅਰਜੰਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਸ
4: ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ ਪੀਜ਼ਾ ਟੂ ਗੋ ਤੰਦੂਰੀ ਪਨੀਰ ਪੀਜ਼ਾ ਬਟਰ ਚਿਕਨ ਪੀਜ਼ਾ ਚਾਟ ਪੀਜ਼ਾ ਮੱਖਣੀ ਪਨੀਰ ਪੀਜ਼ਾ ਸ਼ਾਹੀ ਪਨੀਰ ਪੀਜ਼ਾ ਇਕੱਲੇ ਪੀਜ਼ੇ ਨਹੀਂ ਜਿੱਥੇ ਤੁਸੀਂ ਫਿਸ਼ ਪਕੌੜਾ ਬੈਸਟ ਸੋਇਆ ਚਾਪ ਮਲਾਈ ਵਿੰਗਸ ਕਰੰਚੀ ਮੋਮੋ ਮਲਾਈ ਮੋਮੋ ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ ਤਾਂ ਇੱਕੋ ਇੱਕ ਨਾਮ ਯਾਦ ਰੱਖੋ ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ

ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ।

0: ਸਟੂਡੀਓ ਦੀ ਘੜੀ ਦੇ ਮੁਤਾਬਿਕ 9:07 ਹੋ ਚੁੱਕਿਆ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। ਬਹੁਤ ਹੀ ਖੂਬਸੂਰਤ ਗੱਲਾਂ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਕਰਾਂਗੇ। ਸਟੂਡੀਓ ਦੇ ਨੰਬਰ ਸੇਮ ਰਹਿਣ ਵਾਲੇ ਨੇ ਜੀ 905-673-3337 905-673-3337। ਅਤੇ ਗੁਰਨਾਮ ਬਹੁਤ ਬਹੁਤ ਸ਼ੁਕਰੀਆ, ਸਵਾਗਤ ਸਟੂਡੀਓ ਦੇ ਵਿੱਚ। ਤੇਰਾ ਕੀ ਹਾਲ ਚਾਲ ਹੈ? ਠੀਕ ਠਾਕ ਹੋ?
1: ਯੋ ਯੋ ਵਟਸ ਅਪ ਐਵਰੀਵਨ, ਹੈਲੋ ਪ੍ਰਭ ਜੀ, ਕੀ ਹਾਲ ਨੇ?
0: ਆਲ ਗੁੱਡ ਬਈ। ਅੱਜ ਇਹ ਕਿਹੜਾ ਸਵੈਗ ਆ?
1: ਇਹ ਸਲੈਂਗ ਹੈ ਜੀ, ਅੱਜ ਮੈਂ ਸਿੱਖਿਆ ਨਵਾਂ।
0: ਦੇਖੋ ਪੰਜਾਬੀ ਜਿਹੜੀ ਬੋਲੀ 'ਚ ਰਾਸ ਆ ਨਾ, ਉਹਦੇ ਵਿੱਚ ਫਤਿਹ ਬੁਲਾਈਦੀ ਆ। ਵੈਸੇ ਭਾਸ਼ਾਵਾਂ ਸਾਰੀਆਂ ਚੰਗੀਆਂ ਨੇ, ਭਾਸ਼ਾਵਾਂ ਦੇ ਵਿੱਚ ਕੋਈ ਖੋਟ ਨਹੀਂ, ਪਰ ਮੈਨੂੰ ਲੱਗਦਾ ਕਿ ਜੇ ਇਹੀ ਗੱਲ ਤੂੰ ਪੰਜਾਬੀ 'ਚ ਕਹਿੰਦਾ ਤਾਂ ਉਹਦੇ ਵਿੱਚ ਜ਼ਿਆਦਾ ਮਿਠਾਸ ਹੋਣੀ ਸੀ।
1: ਤੁਹਾਡੇ ਕਹਿਣ ਲਈ ਮੈਂ ਪੰਜਾਬੀ 'ਚ ਕਹਿ ਦਿੰਦਾ, ਪਰ ਅੱਜ ਕੱਲ੍ਹ ਇੰਗਲਿਸ਼ ਸਲੈਂਗ ਬਹੁਤ ਚੱਲ ਰਿਹਾ ਤਾਂ ਮੈਂ ਸੋਚਿਆ ਕਾਪੀ ਕਰਕੇ ਦੇਖਾਂ।
0: ਚੱਲੇ ਜਿਹੜੀ ਮਰਜ਼ੀ ਭਾਸ਼ਾ, ਪਰ ਜੋ ਰਸ, ਜੋ ਮਿਠਾਸ, ਜੋ ਆਪਣਾਪਣ, ਜੋ ਮੁਹੱਬਤ, ਜੋ ਇਤਰਾਮ ਪੰਜਾਬੀ 'ਚ ਆ, ਉਹ ਹੋਰ ਕਿਸੇ ਭਾਸ਼ਾ 'ਚ ਨਹੀਂ ਮੈਨੂੰ ਲੱਗਦਾ, ਕਿਉਂਕਿ ਮੇਰੀ ਮਾਂ ਬੋਲੀ ਆ ਅਤੇ ਆਪਾਂ ਆਪਣੀ ਮਾਂ ਬੋਲੀ ਜ਼ੁਬਾਨ ਦੇ ਵਿੱਚ ਪ੍ਰੋਗਰਾਮ ਕਰਦੇ ਹਾਂ। ਸੋ ਆਪਣਾ ਰੇਡੀਓ ਪ੍ਰੋਗਰਾਮ AM 530 ਦੇ ਸਾਰੇ ਪ੍ਰੋਗਰਾਮ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਆ, ਅਤੇ ਕਿਉਂ ਨਾ ਆਪਾਂ ਜ਼ਿਆਦਾ ਤਰਜੀਹ ਸਾਡੀ ਮਾਂ ਬੋਲੀ ਨੂੰ ਦਈਏ।
1: ਫਿਰ ਇੱਦਾਂ ਕਰੋ, ਤੁਸੀਂ ਅੱਜ ਮੈਨੂੰ ਕੁਝ ਪੰਜਾਬੀ ਦੇ ਸਲੈਂਗ ਦੱਸੋ ਅਤੇ ਨਾਲੇ ਕੁਝ ਇੱਦਾਂ ਦੇ ਵਰਡ ਵੀ ਸਿਖਾਓ ਜਿਹੜੇ ਆਪਾਂ ਵਰਤਦੇ ਹੋਈਏ, ਜਿਨ੍ਹਾਂ ਦੇ ਮਤਲਬ ਸੇਮ ਹੋ ਜਾਣ ਜਾਂ ਅਲੱਗ ਹੋ ਜਾਣ ਸਿਰਫ ਇੱਕ ਅੱਧੀ ਲਗਾਂ ਕਰਕੇ।
0: ਸੋ ਬਿਲਕੁਲ ਜੀ, ਅੱਜ ਆਪਾਂ ਨਾ ਪੰਜਾਬੀ ਸ਼ਬਦ ਕੋਸ਼ 'ਤੇ ਗੱਲ ਕਰਾਂਗੇ, ਪੰਜਾਬੀ ਦੇ ਸ਼ਬਦਾਂ ਉੱਪਰ ਹੀ ਗੱਲਬਾਤ ਕਰਾਂਗੇ। ਪਹਿਲਾਂ ਵੈਸੇ ਆਪਾਂ ਥਰਸਡੇ ਕਰਦੇ ਹੁੰਦੇ ਸੀਗੇ, ਸੋ ਕੱਲ੍ਹ ਥੋੜ੍ਹਾ ਜਿਹਾ ਬਿਜ਼ੀ ਹੋਣ ਕਰਕੇ ਆਪਾਂ ਨਹੀਂ ਗੱਲਬਾਤ ਕਰ ਸਕੇ। ਸੋ ਪੰਜਾਬੀ ਦੇ ਸ਼ਬਦਾਂ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਸਰੋਤੇ ਟਿਕਟੋਕ 'ਤੇ ਵੀ ਜੁੜੇ ਹੋਏ ਨੇ, ਅਸੀਂ ਰੇਡੀਓ ਉਡਾਨ ਇੰਸਟਾਗ੍ਰਾਮ, ਮਾਫ ਕਰਨਾ, ਟਿਕਟੋਕ 'ਤੇ ਵੀ ਲਾਈਵ ਹਾਂ। ਇੰਸਟਾਗ੍ਰਾਮ 'ਤੇ ਹੋਇਆ ਕਰੀ ਲਾਈਵ ਯਾਰ, ਹੈਨਾ?
1: ਕੋਈ ਨਹੀਂ, ਹੌਲੀ ਹੌਲੀ ਮੰਜ਼ਿਲਾਂ ਸਰ ਹੁੰਦੀਆਂ
0: ਜੀ। ਸੋ ਟਿਕਟੋਕ 'ਤੇ ਵੀ ਅਸੀਂ ਲਾਈਵ ਹਾਂ ਜੀ, ਔਰ ਨਾਲ ਦੀ ਨਾਲ ਰੇਡੀਓ ਪ੍ਰੋਗਰਾਮ ਉਡਾਨ AM 530 'ਤੇ ਲਾਈਵ ਹਾਂ। ਸੋ ਗੱਲਾਂ ਬਾਤਾਂ ਚੱਲ ਰਹੀਆਂ ਨੇ, ਗੱਲਾਂ ਬਾਤਾਂ 'ਚ ਕਰਾਂਗੇ। ਪੰਜਾਬੀ ਦੇ ਕੁਛ ਐਸੇ ਸ਼ਬਦ ਨੇ, ਦੇਖੋ ਸ਼ਬਦ ਉਹ ਸੇਮ ਹੁੰਦੇ ਆ, ਸਿਰਫ ਟਿੱਪੀ, ਕੰਨਾ, ਅੱਧਕ ਪਾਉਣ ਦੇ ਨਾਲ ਉਹਦੇ ਸਾਰੇ ਮਤਲਬ ਬਦਲ ਜਾਂਦੇ ਆ। ਸੋ ਤੁਸੀਂ ਉਹ ਸ਼ਬਦ ਦੱਸਣੇ ਆ, ਉਹ ਐਸੇ ਸ਼ਬਦ ਜਿਹੜੇ ਵੇਖਣ ਨੂੰ ਸੇਮ ਲੱਗਦੇ ਆ, ਲਿਖੇ ਸੇਮ ਜਾਂਦੇ ਆ, ਪਰ ਉਹਦੇ ਬੋਲਣ ਦੇ ਵਿੱਚ ਜਦੋਂ ਟਿੱਪੀ ਪੈ ਜਾਂਦੀ ਹੈ ਜਾਂ ਅੱਧਕ ਜਾਂ ਕੰਨਾ ਪੈ ਜਾਏ ਜਾਂ ਔਂਕੜ, ਦਲੈਂਕੜ, ਸਿਹਾਰੀ, ਬਿਹਾਰੀ, ਤੈਨੂੰ ਪਤਾ ਇਹਨਾਂ ਚੀਜ਼ਾਂ ਦਾ?
1: ਮੈਨੂੰ ਕੁਝ ਕੁ ਵਰਡ ਪਤਾ ਨਹੀਂ।
0: ਕੰਨਾ, ਔਂਕੜ, ਦਲੌਂਕੜ, ਸਿਹਾਰੀ, ਬਿਹਾਰੀ, ਅੱਧਕ, ਬਿੰਦੀ, ਟਿੱਪੀ,
1: ਇਹ ਇੰਨੀ ਪੰਜਾਬੀ ਤਾਂ ਮੈਂ ਪੜ੍ਹ ਕੇ ਆਇਆ ਸੀ।
0: ਸੋ ਅੱਜ ਤੁਸੀਂ ਨਾ ਸ਼ਬਦ ਦੱਸਣੇ ਆ। ਓਕੇ, ਚਲੋ ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ ਕਿ ਮੰਨ ਲਓ ਗੱਲ, ਹੁਣ ਮੈਂ ਕੀ ਕਰ ਰਿਹਾ, ਗੱਲਾਂ। ਸੋ ਗੱਲ ਇੱਕ ਸ਼ਬਦ ਆ, ਗੱਲ, ਅਤੇ ਜੇ ਇਹਦੇ ਲੱਲੇ ਦੇ ਥੱਲੇ ਅੱਧਕ ਪਾ ਦਿੱਤਾ ਜਾਵੇ
1: ਗੱਲ,
0: ਤਾਂ ਫਿਰ ਬਣ ਜਾਂਦਾ ਗੱਲ।

0: ਅੱਧ ਕੀ ਹੁੰਦੀ ਯਾਰ?
1: ਹਾਂਜੀ
0: ਮੈਨੂੰ ਮੈਨੂੰ ਕਰੈਕਟ ਕਰ ਦਿਓ,
1: ਲੱਲੇ ਪੈਰ ਹਾ
0: ਹਾਂ, ਲੱਲੇ ਪੈਰ ਹਾ ਹਾ, ਦੱਸਣਾ ਨਹੀਂ ਸੀ ਯਾਰ ਮੈਨੂੰ ਐਸੀ ਸਰੋਤ,
1: ਮੈਂ ਆਪਣੀ ਪੰਜਾਬੀ ਟੈਸਟ ਕਰ ਰਿਹਾ,
0: ਤੂੰ ਸਾਰਾ ਖੇੜੀ ਖਰਾਬ ਕਰਤੀ, ਤੂੰ ਤਾਂ ਸਾਰਾ
1: ਪ੍ਰਭ ਜੀ ਕਦੇ ਤੁਸੀਂ ਉਹ ਪੜਿਆ ਵਾ,
0: ਸਸਪੈਂਸ ਹੀ ਖਰਾਬ ਕਰਤਾ,
1: ਲੱਲੇ ਪੈਰ ਬਿੰਦੀ ਲਾ ਬੋਲੇ,
0: ਹਾਹੇ ਪੈਰ ਬਿੰਦੀ ਹਾ ਬੋਲੇ, ਓਕੇ ਸੋ ਬੋਲਦੇ ਆ, ਓਕੇ ਸੋ ਤੁਸੀਂ ਸ਼ਬਦ ਦੱਸਣੇ ਆ ਜਿਹੜੇ ਵੇਖਣ ਨੂੰ ਇੱਕੋ ਜਿਹੇ ਆ, ਲਿਖੇ ਇੱਕੋ ਤਰ੍ਹਾਂ ਜਾਂਦੇ ਆ, ਪਰ ਉਹਦੇ ਮਤਲਬ ਅਲੱਗ ਅਲੱਗ ਆ। ਗੱਲ ਤੇ ਗੱਲ, ਗੱਲ ਹੁੰਦੀ ਕਰਨ ਵਾਲੀ, ਤੇ ਗੱਲ, ਤੇ ਗੱਲ ਕਿਹੜੀ ਹੁੰਦੀ ਪਤਾ ਤੁਹਾਨੂੰ? ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ, ਦੱਸ ਦੱਸੀ,
1: ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ,
0: ਹਾਂ ਗੋਰੀ
1: ਗੱਲ ਹੀ ਉੱਤੇ ਨੀਲ ਪਿਆ,
0: ਇੱਕ ਉਹ ਗੱਲ ਹੁੰਦੀ ਆ, ਅਸੀਂ ਬੇਸੁਰੇ ਜ਼ਰੂਰ ਹਾਂ ਪਰ ਗੱਲ ਅਸੀਂ ਪੰਜਾਬੀ ਦੀ ਕਰ ਰਹੇ ਹਾਂ। ਸੋ ਪੰਜਾਬੀ ਦੇ ਜਿਹੜੇ ਸ਼ਬਦ ਆ ਉਹਨਾਂ ਦੀ ਗੱਲਬਾਤ ਕਰਾਂਗੇ, ਤੁਸੀਂ ਕਾਲ ਕਰਕੇ ਦੱਸਣ ਕਿ ਕਿਹੜੇ ਹੋਰ ਐਸੇ ਸ਼ਬਦ ਆ ਜਿਹੜੇ ਤੁਹਾਨੂੰ ਲੱਗਦਾ ਕਿ ਲਿਖੇ ਇੱਕੋ ਤਰ੍ਹਾਂ ਜਾਂਦੇ ਆ ਪਰ ਉਹਦੇ ਮਤਲਬ ਅਲੱਗ ਅਲੱਗ ਹੋ ਜਾਂਦੇ ਆ। 905-673-3337 ਨਾਲ ਦੀ ਨਾਲ ਜਿੰਨੇ ਦੋਸਤਾਂ ਨੂੰ ਟਿਕਟੋਕ 'ਤੇ ਵੇਖ ਰਹੇ ਆ ਉਹ ਵੀ ਦੱਸ ਸਕਦੇ ਆ ਕਿ ਪੰਜਾਬੀ ਦੇ ਸ਼ਬਦ ਲਿਖੇ ਇੱਕੋ ਤਰ੍ਹਾਂ ਜਾਂਦੇ ਆ ਪਰ ਉਹਦੇ ਮਤਲਬ ਅਲੱਗ ਅਲੱਗ ਹੋ ਜਾਂਦੇ। ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਕਿ ਗੱਲ, ਅਤੇ ਇੱਕ ਹੁੰਦੀ ਆ ਗੱਲ, ਇੱਕ ਗੱਲ ਜਿਹੜੀ ਆਪਾਂ ਕਰ ਰਹੇ ਹਾਂ, ਇੱਕ ਹੁੰਦੀ ਗੱਲ ਸਾਡੀ ਆਹ ਵਾਲੀ ਗੱਲ ਚੀਕ, ਔਰ ਜਿਹੜੀ ਕਹਿੰਦੇ ਕਿ ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ, ਫੁੱਲ ਮਾਰਿਆ, ਸੋਰੀ ਮਾਫ਼ ਕਰਨਾ। ਸੋ ਮੇਰਾ ਅੱਜ ਥੋੜ੍ਹੇ ਜਿਹੇ ਗਲੇ ਦੇ ਵਿੱਚ ਪ੍ਰੋਬਲਮ ਆ, ਅੱਜ ਖਿੱਚ ਖਿੱਚ ਆ ਗੱਲ ਦੇ ਵਿੱਚ, ਕਹਿੰਦੇ ਗਲੇ ਮੈਂ ਖਿੱਚ ਖਿੱਚ, ਮਸ਼ਹੂਰੀ ਆਉਂਦੀ ਹੁੰਦੀ ਸੀ ਕਿਹੜੀ ਗਲੇ, ਹਾਂ ਉਹ ਖਿੱਚ ਖਿੱਚ ਦੀ ਕੋਈ ਆਉਂਦੀ ਹੁੰਦੀ ਸੀ ਐਡ,
1: ਵਿਕਸ,
0: ਵਿਕਸ ਕੀ ਗੋਲੀ ਲਓ ਖਿੱਚ ਖਿੱਚ ਦੂਰ ਕਰੋ, ਵਿਕਸ ਹੈਗੀ ਆ
1: ਲੈ ਆਉਂਦੇ ਹਾਂ ਜੀ।
0: ਓਕੇ ਸੋ ਸ਼ਬਦ ਤੁਸੀਂ ਦੱਸਣੇ ਆ ਕਿਹੜੇ ਆ, ਇੱਕ ਗੱਲ ਹੋ ਗਿਆ, ਇੱਕ ਹੋਰ ਐਗਜ਼ਾਮਪਲ ਦੇ ਦੀ ਸਰੋਤਿਆਂ ਨੂੰ ਆਪਾਂ,
1: ਕਿਹੜੀ
0: ਦੱਸੋ
1: ਮੈਂ ਦਵਾਂ, ਅੰਤ ਤੇ ਅੱਤ,
0: ਓਕੇ ਅੰਤ ਤੇ ਅੱਤ, ਆੜਾ ਤੇ ਤੱਤਾ, ਤੇ ਟਿੱਪੀ ਦਾ ਫਰਕ ਆ ਤੇ ਅੱਧਕ ਦਾ ਫਰਕ ਆ, ਤੇ ਦੋਨਾਂ ਚੀਜ਼ਾਂ ਦਾ ਜ਼ਮੀਨ ਅਸਮਾਨ ਦਾ ਫਰਕ ਆ। ਸੋ ਤੁਸੀਂ ਦੋ ਸ਼ਬਦ ਦੱਸਣੇ ਆ, ਸੋਚੋ, ਦੇਖੋ ਦੇਖਦੇ ਹਾਂ ਕਿ ਪੰਜਾਬੀ ਤੁਹਾਡੀ ਕਿੰਨੀ ਕੁ ਪੱਕੀ ਆ, ਕਿੰਨਾ ਕੁ ਤੁਹਾਡਾ ਪੰਜਾਬੀ ਨਾਲ ਪਿਆਰ ਆ, ਪੰਜਾਬੀ ਨਾਲ ਕਿੰਨੀ ਕੁ ਤੁਹਾਡੀ ਮੁਹੱਬਤ ਆ, ਹੁਣੇ ਪਤਾ ਲੱਗ ਜਾਂਦਾ। ਟਿਕਟੋਕ 'ਤੇ ਵੀ ਸਾਡੇ ਨਾਲ ਦੋਸਤ ਜੁੜੇ ਨੇ, ਔਰ ਜਿੰਨੇ ਕੁ ਲੋਕ ਸਾਨੂੰ, ਜਿੰਨੇ ਦੋਸਤ ਸਾਨੂੰ ਸੁਣ ਰਹੇ ਨੇ ਉਹ ਵੀ ਕਾਲ ਕਰਨਗੇ, 905-673-3337 ਲਾਈਵ ਕਾਲ ਕਰਕੇ ਦੱਸ ਸਕਦੇ ਹੋ ਕਿ ਦੋ ਸ਼ਬਦ, ਦੋ ਮਾਫ਼ ਕਰਨਾ, ਦੋ ਅਰਥਾਂ ਵਾਲੇ ਸ਼ਬਦ ਲਿਖੇ ਇੱਕੋ ਤਰ੍ਹਾਂ ਜਾਂਦੇ ਆ, ਦੇਖਦੇ ਇੱਕੋ ਤਰ੍ਹਾਂ ਦੇ, ਪਰ ਉਹਨਾਂ ਦੇ ਮਤਲਬ ਅਲੱਗ ਅਲੱਗ ਹੁੰਦੇ ਨੇ। ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ। ਸੋ ਕਾਲਸ ਆ ਰਹੀਆਂ ਨੇ, ਗੱਲਾਂ ਬਾਤਾਂ ਕਰਾਂਗੇ। ਸੋ ਤੁਸੀਂ ਸਾਨੂੰ ਸਿਰਫ ਇਹ ਦੱਸਣਾ ਆ ਕਿ ਐਸੇ ਸ਼ਬਦ ਪੰਜਾਬੀ ਦੇ ਜਿਹੜੇ ਲਿਖੇ ਇੱਕੋ ਤਰ੍ਹਾਂ ਜਾਂਦੇ ਨੇ, ਪਰ ਸਿਰਫ ਬਿੰਦੀ, ਟਿੱਪੀ, ਅੱਧਕ, ਸਿਹਾਰੀ, ਬਿਹਾਰੀ ਪਾਉਣ ਦੇ ਨਾਲ ਉਹਨਾਂ ਦੇ ਸਾਰੇ ਮਤਲਬ ਬਦਲ ਜਾਂਦੇ ਨੇ। ਸੋ ਜਿਵੇਂ ਗੱਲ ਅਤੇ ਗੱਲ, ਅੰਤ ਅਤੇ ਅੱਤ, ਤੁਸੀਂ ਵੀ ਮੈਨੂੰ ਬਹੁਤ ਸਾਰੇ ਸ਼ਬਦ ਦੱਸੋਗੇ। ਸੋ ਪੰਜਾਬੀ ਵਿੱਚ ਅੰਕਲ, ਓਕੇ ਨਹੀਂ, ਆਈ ਮੀਨ ਗੁਰਮੀਤ ਬਾਈ ਜੀ, ਇੱਕੋ ਜਿਹੇ ਸ਼ਬਦ, ਇੱਕੋ ਜਿਹੇ ਅੱਖਰ, ਅਤੇ ਪਰ ਉਹ ਦੇਖਦੇ ਹੋਣ, ਉਹਦੇ ਮਤਲਬ ਅਲੱਗ ਅਲੱਗ ਹੋਣ। ਮਤਲਬ ਮੰਨ ਲਓ ਕਿ ਜਿਵੇਂ ਬਾਈ ਨੇ ਕਿਹਾ ਅੱਤ ਅਤੇ ਅੰਤ, ਉਹ ਲਿਖੇ ਇੱਕੋ ਤਰ੍ਹਾਂ ਗਏ ਆ, ਲਿਖੇ ਇੱਕੋ ਤਰ੍ਹਾਂ ਦੇ ਹੋਣ ਪੰਜਾਬੀ ਦੇ ਵਿੱਚ, ਪਰ ਉਹਨਾਂ ਦੇ ਮਤਲਬ ਜ਼ਮੀਨ ਅਸਮਾਨ ਦਾ ਫਰਕ ਹੋਵੇ। ਸੋ 905-673-3337 ਪਹਿਲੀ ਕਾਲ ਲੈ ਲਈਏ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਆਇਆਂ ਨੂੰ ਕੀ ਹਾਲ ਚਾਲ? ਮਾਫ਼ ਕਰਨਾ, 4839 ਤੁਸੀਂ ਆਨਰ ਹੋ ਜੀ।
2: ਜੀ ਗੁੱਡ ਈਵਨਿੰਗ, ਗੁੱਡ ਈਵਨਿੰਗ ਪੁੱਤ, ਕੀ ਹਾਲ ਹੈ ਤੇਰਾ? ਜੌਨ ਅੰਕਲ ਬੋਲਦਾ ਵਾ
0: ਜੀ। ਸਰ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਠੀਕ ਠਾਕ
2: ਹੋ ਜੀ? ਗੁੱਡ ਈਵਨਿੰਗ ਜੀ, ਬਿਲਕੁਲ ਠੀਕ ਹੈ
0: ਜੀ।
2: ਮੈਂ ਹੈਗੀ ਪੰਜਾਬੀ ਹੈ ਤੇ ਹੈਗੀ ਲਾਹੌਰ ਤੋਂ ਹੈ ਪੰਜਾਬੀ, ਤੇ ਲਫ਼ਜ਼ ਬਿਲਕੁਲ ਸੇਮ ਨੇ, ਲੇਕਿਨ ਜਦੋਂ ਤੁਸੀਂ ਨੁਕਤਾ ਉੱਤੇ ਜਾਂ ਥੱਲੇ ਪਾ ਦਿੰਦੇ ਹੋ ਨਾ, ਟੋਟਲੀ ਮਤਲਬ ਬਦਲ ਜਾਂਦਾ ਉਹਦਾ।
0: ਬਿਲਕੁਲ ਜੀ,
2: ਮਹਿਰਮ ਦਿਲ ਦੇ ਕਰੀਬ ਜਿਹੜਾ ਹੁੰਦਾ ਹੈ,
0: ਮਹਿਰਮ
2: ਮਹਿਰਮ, ਉਹਦੇ ਉੱਤੇ ਨੁਕਤਾ ਕੋਈ ਨੀ ਹੁੰਦਾ। ਜਿਵੇਂ ਤੁਸੀਂ ਕਹਿੰਦੇ ਨਾ ਕਿ ਲਫ਼ਜ਼ ਬੋਲਦੇ ਹੋ ਕਿ ਉਹ ਉੱਤੇ ਪਾ ਦੇ ਜਾਂ ਥੱਲੇ ਪਾ ਦੇ, ਉੱਤੇ ਅੰਜ ਬਦਲ ਜਾਂਦਾ ਹੈ। ਮਹਿਰਮ ਤੇ ਮੁਜਰਮ, ਅਗਰ ਮਹਿਰਮ ਦੇ ਨਾਲ ਇੱਕ ਨੁਕਤਾ ਉੱਤੇ ਥੱਲੇ ਪਾ ਦਿਓ ਤੇ ਉਹ ਮੁਜਰਮ ਬਣ ਜਾਂਦਾ ਹੈ, ਤੁਹਾਡਾ ਮੁਜਰਮ ਬਣ ਜਾਂਦਾ ਹੈ। ਸੋ ਮਹਿਰਮ ਤੇ ਮੁਜਰਮ ਇੱਕ ਸਿਰਫ ਨੁਕਤਾ ਪਾਉਣ ਦੇ ਨਾਲ ਬਿਲਕੁਲ ਮਤਲਬ ਹੀ ਚੇਂਜ ਹੋ ਜਾਂਦਾ ਹੈ, ਟੋਟਲੀ ਡਿਫਰੈਂਟ ਹੋ ਜਾਂਦਾ ਹੈ।
0: ਨਹੀਂ ਪਰ ਇਹਦੇ ਵਿੱਚ ਜੌਨ ਜੀ ਸ਼ਬਦ ਵੀ ਡਿਫਰੈਂਟ ਹੋ ਗਏ, ਉਹਦੇ ਵਿੱਚ ਜੱਜਾ ਆ ਗਿਆ, ਸਾਰੇ ਸ਼ਬਦ ਵੀ ਸੇਮ ਹੋਣੇ ਚਾਹੀਦੇ ਨੇ। ਦੇਖੋ ਇੱਕ ਇੱਕ ਹੁੰਦਾ ਬਲ, ਇੱਕ ਹੁੰਦਾ ਜਿੱਦਾਂ ਬੱਬਾ ਲੱਲਾ ਬਲ, ਇੱਕ ਹੁੰਦਾ ਬਲ, ਇੱਕ ਹੁੰਦਾ ਵਲ, ਵਲ ਪੈ ਜਾਣਾ ਬੰਦੇ ਚ ਵਲ ਪੈ ਜਾਂਦੇ ਆ, ਜਿਵੇਂ ਆਪਾਂ ਕਹਿੰਦੇ ਨਾ ਕਿ ਇਹਦੀ ਪੂਛ ਚ ਵਲ ਆ ਨਿਕਲਣਾ ਨੀ ਆ, ਤੇ ਉਹ ਵਲ, ਇੱਕ ਹੁੰਦੀ ਵਲ, ਇੱਕ ਹੁੰਦਾ ਵਲ, ਇੱਕ ਵਲ, ਮਤਲਬ ਅੱਖਰ ਨਾ ਚੇਂਜ ਹੋਣ, ਸ਼ਬਦ ਨਾ ਚੇਂਜ ਹੋਣ, ਬਸ ਸਿਰਫ ਬਿੰਦੀ ਟਿੱਪੀ ਸਿਹਾਰੀ ਬਿਹਾਰੀ ਉਹਦੇ ਨਾਲ। ਦੇਖੋ ਹੁਣ ਇੱਕ ਆਪਣੇ ਕੋਲ ਵਲ ਆ ਗਿਆ,
2: ਮੈਂ ਬਿੰਦੀ ਲਾਉਣ ਲੱਗਾ ਜੇ
0: ਜੀ,
2: ਲਫ਼ਜ਼ ਮਹਿਰਮ, ਇਹਦੇ ਤੇ ਕੋਈ ਬਿੰਦੀ ਨਹੀਂ, ਕੋਈ ਕੁਝ ਨਹੀਂ, ਤੇ ਜਦੋਂ ਤੁਸੀਂ ਇੱਕ ਬਿੰਦੀ ਇਹਦੇ ਥੱਲੇ ਲਿਖ ਦਿਓਗੇ ਨਾ, ਤੇ ਮਤਲਬ ਵੀ ਬਿਲਕੁਲ ਬਦਲ ਜਾਏਗਾ। ਸੋ ਹੁਣ ਆਮ ਟਾਕਿੰਗ ਇਨ, ਮੈਂ ਪੰਜਾਬੀ ਪਾਕਿਸਤਾਨੀ ਲਾਹੌਰ ਦੀ ਬੋਲਣ ਡਿਆ, ਤੁਸੀਂ ਇੰਡੀਆ ਦੀ ਜ਼ਿਕਰ ਕਰਦੇ ਪਏ, ਮੇਰੇ ਜ਼ਿਹਨ ਚ ਆਇਆ ਕਿ ਮੈਂ ਕਿਹਾ ਯਾਰ ਮਹਿਰਮ ਤੇ ਮੁਜਰਮ ਚ ਇੱਕ ਇੱਕ ਡਾਟ ਦਾ ਫਰਕ ਹੁੰਦਾ, ਤੇ ਆਈ ਜਸਟ ਐਕਸਪਲੇਨ ਇਟ, ਮੇ ਬੀ ਆਮ ਟਾਕਿੰਗ ਟੋਟਲੀ ਡਿਫਰੈਂਟ, ਬਟ ਦੈਟਸ ਓਕੇ, ਆਈ ਜਸਟ ਟ੍ਰਾਈ ਟੂ ਐਕਸਪਲੇਨ ਇਟ।
0: ਨਹੀਂ ਬਿਲਕੁਲ ਜੀ ਬਿਲਕੁਲ, ਮੈਨੂੰ ਲੱਗਦਾ ਕਿ ਪੰਜਾਬੀ ਤਾਂ ਚਾਹੇ ਇਧਰਲੇ ਪੰਜਾਬ ਦੀ ਹੋਵੇ, ਚੜ੍ਹਦੇ ਦੀ ਲਹਿੰਦੇ ਦੀ, ਦੋਨਾਂ ਦੀ ਮੁਕਲਾਤਵ ਸੇਮ ਹੀ ਆ ਸਾਰੀ। ਸੋ ਅਸੀਂ ਦੋਨਾਂ ਭਾਸ਼ਾ ਦਾ ਇਤਰਾਮ ਕਰਦੇ ਹਾਂ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਸਾਡੇ ਨਾਲ 5851, ਸਤਿ ਸ਼੍ਰੀ ਅਕਾਲ ਸਰ, ਜੀ ਆਇਆਂ ਨੂੰ ਕੀ ਹਾਲ ਚਾਲ?
3: ਬਹੁਤ ਵਧੀਆ ਸਰ ਜੀ, ਮੈਂ ਕਹਿਣਾ ਸੀ ਆਪਣਾ, ਮੈਂ ਇੱਕ ਸਿੱਖ ਹਾਂ ਤੇ ਮੈਂ ਸਿੱਖ ਦਾ ਪਿਆ।
0: ਹਾਂ ਸਿੱਖ ਤੇ ਸਿੱਖ ਨਹੀਂ, ਆਈ ਮੀਨ ਕਿ ਚਲੋ ਮੰਨ ਲਓ ਕਿ ਸਿੱਖ ਇੱਕ ਸਿੱਖ ਹੋ ਗਿਆ, ਇੱਕ ਸਿੱਖ, ਆਈ ਥਿੰਕ ਇਹ ਤਾਂ ਦੋਨੋਂ ਸੇਮ ਚੀਜ਼ਾਂ ਹੋ ਗਈਆਂ। ਸ਼ਬਦ ਇੱਕੋ ਜਿਹੇ ਹੋਣ ਪਰ ਉਹਨਾਂ ਦਾ ਮਤਲਬ ਅਲੱਗ ਤੋਂ ਹੋਵੇ। ਸਿੱਖ ਤੇ ਮੈਂ ਸਿੱਖ ਦਾ ਪਿਆ, ਉਹ ਤਾਂ ਚਲੋ ਉਹਦਾ ਅਰਥ ਹੋ ਗਿਆ ਨਾ,
1: ਸਿੱਖ ਹੋ ਗਿਆ ਜੀ।
0: ਨਹੀਂ ਨਹੀਂ ਸਿੱਖ, ਹਾਂ ਇਹ ਕਹਿ ਸਕਦੇ ਹਾਂ, ਸਿੱਖ ਇੱਕ ਸਿੱਖ ਤੇ ਇੱਕ ਸਿੱਖ, ਪਰ ਆਈ ਥਿੰਕ ਇਹ ਵੀ ਕੋਈ ਬਹੁਤਾ ਜ਼ਿਆਦਾ ਰਲਮਾ ਮਿਲਮਾ ਨਹੀਂ। ਜਿੱਦਾਂ ਵੱਲ ਅਤੇ ਵਲ, ਇਹਦੇ ਵਿੱਚ ਕੋਈ ਸਿਹਾਰੀ ਨਹੀਂ ਪਈ, ਕੰਨਾ ਨਹੀਂ ਪਿਆ, ਸੋ ਉੱਤੇ ਬਿੰਦੀ ਟਿੱਪੀ ਅੱਧਕ, ਕੰਨਾਂ ਨਾਲ ਲਾਉਣਾ ਆਈ ਥਿੰਕ ਮਤਲਬ ਤਾਂ ਟੋਟਲੀ ਡਿਫਰੈਂਟ ਹੋ ਜਾਂਦਾ। ਜੀ ਸਰ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, 2825 ਵਾਲਿਓ, ਕੀ ਹਾਲ ਚਾਲ?
4: ਹਾਂਜੀ ਸਤਿ ਸ਼੍ਰੀ ਅਕਾਲ, ਬਸ ਤੁਸੀਂ ਦੋਨਾਂ ਨੂੰ ਬਹੁਤ ਵਧੀਆ, ਤੁਸੀਂ ਸੁਣਾਓ ਜੀ।
0: ਜੀ ਸਰ, ਚੜ੍ਹਦੀ ਕਲਾ, ਤੁਸੀਂ ਸੁਣਾਓ, ਠੀਕ ਹੋ?
4: ਹਾਂਜੀ ਠੀਕ ਹੈ ਠੀਕ ਹੈ, ਵਧੀਆ। ਤੁਸੀਂ ਦੇਖੋ ਟੀਚਰ ਪੰਜਾਬੀ ਦੇ ਬਹੁਤ ਵਧੀਆ ਬੰਦੇ ਆ,
0: ਟਰਾਈ ਕਰ ਰਹੇ ਆ, ਕੋਸ਼ਿਸ਼ ਕਰ ਰਹੇ ਆ,
4: ਕਿਉਂਕਿ ਇਹ ਜ਼ਰੂਰੀ ਆ, ਕਿਉਂਕਿ ਇੱਥੇ ਬੰਦੇ ਹੁਣ ਆਪਾਂ ਵੀ ਆ, ਚਲੋ ਨੈਚੁਰਲੀ ਉਹ ਵਨ ਮਿੰਟ, ਕਈ ਵਾਰ ਇੰਗਲਿਸ਼ ਵੀ ਆਪਾਂ ਕਰਦੇ ਹੁੰਦੇ ਕਈ ਵਾਰ ਬੰਦੇ, ਸੋਰੀ ਵਨ ਮਿੰਟ ਪੰਜਾਬੀ ਕਹਿਣਾ ਸੀ, ਇੰਗਲਿਸ਼ ਕਹਿਤਾ ਹੈ ਨਾ, ਤਾਂ ਉਹਦੇ ਵਿੱਚ ਨੈਚੁਰਲੀ ਆ ਇੰਗਲਿਸ਼ ਵਰਡ ਬੋਲੇ ਜਾਂਦੇ ਆ ਆਪਣੇ, ਤੁਸੀਂ ਮੈਂ ਕਿਹਾ ਵਧੀਆ ਆਪਣੇ ਨਾਵਾਂ ਖੱਟ ਰਹੇ ਆ, ਵਧੀਆ ਗੱਲ ਆ ਹਨਾ। ਤੇ ਨੰਬਰ 2 ਤੇ ਆਪਣੇ ਸ਼ਬਦ ਕਾਫੀ ਆ, ਜਿੱਦਾਂ ਹੁਣ ਬਲਦ ਹੋ ਗਿਆ
0: ਜੀ,
4: ਸ਼ਾਂਤੀ ਹੋ ਗਈ ਹੈ ਨਾ,
0: ਜਿੱਦਾਂ ਤੁਸੀਂ ਹੁਣ ਕਿਹਾ ਬਲਦ, ਮੈਨੂੰ ਇਹਦੇ ਵਿੱਚੋਂ ਇੱਕ ਸ਼ਬਦ ਹੋਰ ਲੱਭ ਗਿਆ, ਉਹਦੇ ਵਿੱਚੋਂ ਆ ਕੇ ਬਲ, ਬਲ ਤੇ ਇੱਕ ਹੁੰਦਾ ਬਲ, ਇੱਕ ਬਲ ਤੇ ਇੱਕ ਬਲ, ਇਹ ਦੋ ਅਲੱਗ ਅਲੱਗ ਸ਼ਬਦ ਆ। ਬਲ ਹੁੰਦਾ ਤਾਕਤ, ਜ਼ੋਰ, ਤੇ ਬਲ,
1: ਬਲ ਹੁੰਦਾ ਜਲਣਾ, ਬਲ ਹੁੰਦਾ ਤਾਕਤ ਤੇ ਜ਼ੋਰ।
0: ਸੋ ਅਲੱਗ ਅਲੱਗ ਦੋਨੋਂ ਚੀਜ਼ਾਂ ਨੇ, ਸੋ ਵਲ ਤੇ ਵਲ, ਰਾਈਟ। ਸੋ ਇੱਦਾਂ ਦੇ ਸ਼ਬਦ ਤੁਸੀਂ ਦੱਸਣੇ ਆ ਕਿ ਦਿਖਦੇ ਇੱਕੋ ਜਿਹੇ ਹੋਣ ਪਰ ਉਹਨਾਂ ਦੇ ਅਰਥ ਅਲੱਗ ਅਲੱਗ ਹੋਣ। 905-673-3333 ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ, ਏਐਮ 530 ਤੋਂ ਪ੍ਰਭ ਸੰਧੂ ਦੇ ਨਾਲ, ਨਾਲ ਦੀ ਨਾਲ ਅਗਲੀ ਕਾਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, ਜੀ ਆਇਆਂ ਨੂੰ 0065।
5: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ?
0: ਚੜ੍ਹਦੀ ਕਲਾ ਵੀਰੇ, ਤੁਸੀਂ ਸੁਣਾਓ, ਠੀਕ ਹੋ?
5: ਵਧੀਆ ਵਧੀਆ ਭਾਈ, ਵਰਡ ਹੈਗਾ ਇੱਕ ਹੈਗਾ ਕਲਾ, ਕੱਕਾ ਲੱਲੇ ਨੂੰ ਕੰਨਾ, ਤੇ ਇੱਕ ਹੈਗਾ ਜੀ ਕੱਲਾ।
0: ਹਾਂ ਹੁਣ ਤੁਸੀਂ ਸਹੀ ਪਕੜੇ, ਇੱਕ ਕਲਾ ਤੇ ਕੱਲਾ।
5: ਹਾਂਜੀ
0: ਬਿਲਕੁਲ। ਸੋ ਵੇਖੋ ਕਲਾ ਜਿਹੜੀ ਜਿਹੜੀ ਜਿਹੜੀ ਮੁੰਡੇ ਦੇ ਵਿੱਚ ਆ ਸਾਡੇ, ਇਹ ਗੱਲਾਂ ਘੁਮਾਉਣ ਦੀ ਕਲਾ, ਕਿਸੇ ਵੀ ਤਰ੍ਹਾਂ ਗਾਉਣ ਦੀ ਕਲਾ, ਹਨਾ, ਔਰ ਲਿਖਣ ਦੀ ਕਲਾ, ਔਰ ਕਲਾ, ਬੜੀ ਖੂਬਸੂਰਤ ਗੱਲ।
5: ਹੋਰ ਵਰਡ ਆ ਜੀ, ਇੱਕ ਵਰਡ ਹੈਗਾ ਜੀ ਪਤਾ, ਪੱਪਾ ਤੱਤੇ ਨੂੰ ਕੰਨਾ, ਇੱਕ ਹੈਗਾ ਜੀ ਪੱਤਾ, ਇੱਕ ਹੈਗਾ ਪੱਤਾ।
0: ਕੀ ਬਾਤ
5: ਦਾ ਫਰਕ ਹੀ ਹੈ ਜੀ,
0: ਕੀ ਬਾਤ ਹੈ, ਤੁਸੀਂ ਪੰਜਾਬੀ ਨਾਲ ਤੁਹਾਡੀ ਮੁਹੱਬਤ ਲੱਗਦੀ ਆ।
5: ਹਾਂਜੀ ਹਾਂਜੀ,
0: ਹੋਰ ਵੀ ਆਉਂਦੇ ਅੱਕਰ ਦਾ ਫਿਰ ਜੇ ਹੋਰ ਜਹਿਨ ਚ ਆ ਰਿਹਾ ਤਾਂ
5: ਹੋਰ ਸੋਚਣਾ ਪੈਣਾ ਭਾਈ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਪਰ ਤੁਸੀਂ ਬਿਲਕੁਲ
6: ਹੋਰ ਵਰਡ ਹੈ ਜੀ,
0: ਆਉਣ ਦਿਓ।
6: ਇੱਕ ਵਰਡ ਹੈ ਆਪਣੀ ਗੁਰਬਾਣੀ ਦੇ ਵਿੱਚ ਵੀ ਆ, ਵਰਡ ਕਈ ਵਾਰ ਆਉਂਦਾ, ਦੀਨ, ਦੀਨ ਦੁਨੀ ਦੇ ਮਾਲਿਕ। ਤੇ ਇੱਕ ਹੈਗਾ ਜੀ ਦੇਣਾ।
0: ਇਹ ਵੀ ਆਊਟ ਆਫ ਕਿਉਰਿਓਸਿਟੀ ਚਲਾ ਗਿਆ, ਮਤਲਬ ਆਊਟ ਆਫ ਟੌਪਿਕ ਚਲਾ ਗਿਆ।
6: ਦੱਦੇ ਨੂੰ ਬਿਹਾਰੀ,
0: ਆਈ ਥਿੰਕ ਮੈਨੂੰ ਇਹ ਲੱਗਦਾ ਕਿ ਬਿਹਾਰੀ ਤੇ ਕੰਨੇ ਨਾ ਪਾਈਏ ਆਪਾਂ, ਸਿਰਫ ਬਿੰਦੀ ਅੱਧਕ ਟੱਪੀ ਉਹਨਾਂ ਟਿੱਪੀਆਂ ਪਾਈਏ, ਉਹਦੇ ਨਾਲ ਹੀ ਆਪਾਂ ਰੱਖੀਏ, ਉਹ ਫਿਰ ਟੋਟਲੀ ਡਿਫਰੈਂਟ ਹੋ ਜਾਂਦਾ। ਬਿਹਾਰੀ ਤੇ ਕੰਨੇ ਤੋਂ ਬਿਨਾਂ ਸਿਰਫ ਬਿੰਦੀ ਟਿੱਪੀ ਤੇ ਅੱਧਕ ਔਂਕੜ ਦਾ ਲੈਂਕੜ ਵੀ ਚੱਲ ਸਕਦਾ, ਪਰ ਕੰਨਾਂ ਤੇ ਜਦੋਂ ਬਿਹਾਰੀ ਸਿਹਾਰੀ ਪੈਂਦੇ ਆ ਉਹ ਜਿਹੜੇ ਉਹਦਾ ਇੱਕ ਸ਼ਬਦ, ਉਹ ਇੱਕ ਸ਼ਬਦ ਦੀ ਤਰ੍ਹਾਂ ਹੁੰਦੇ ਆ, ਕਿਉਂਕਿ ਉਹ ਨਾਲ ਲੱਗਦੇ ਅੱਖਰ ਦੇ, ਉਹ ਇੱਕ ਸ਼ਬਦ ਹੀ ਬਣ ਜਾਂਦੇ ਆ। ਜਿਹੜੀ ਜਿਹੜੀ ਬਿੰਦੀ ਟਿੱਪੀ ਅੱਧਕ ਉਹ ਮੈਨੂੰ ਲੱਗਦਾ ਕਿ ਅਲੱਗ ਇੱਕ ਅਲੱਗ ਅੱਖਰ ਦੇ ਨਾਲ ਨਹੀਂ ਲੱਗਦੀ, ਉਹ ਉੱਪਰ ਨੀਚੇ ਲੱਗਦੀ ਆ, ਅੱਖਰ ਸੇਮ ਰਹਿੰਦੇ ਆ, ਸ਼ਬਦ ਸੇਮ ਰਹਿ ਜਾਂਦੇ ਆ। ਸੋ ਬਹੁਤ ਸ਼ੁਕਰੀਆ ਵੀ, ਪਤਾ ਅਤੇ ਪੱਤਾ ਬੜੀ ਵਧੀਆ ਗੱਲ ਕੀਤੀ ਬਾਈ ਨੇ, ਕਲਾ ਕਲਾ ਅਤੇ ਕੱਲਾ। ਟਿਕਟਾਕ ਵਾਲਿਓ ਤੁਸੀਂ ਵੀ ਦੱਸ ਸਕਦੇ ਹੋ, ਤੁਸੀਂ ਤੁਹਾਡੇ ਵੈਸੇ ਜਿਹੜੇ ਜਿੰਨੇ ਵੀ ਜਵਾਬ ਹੋਣੇ ਸ਼ਰਾਰਤੀ ਜਿਹੇ, ਮੈਨੂੰ ਪਤਾ ਅੱਗੇ ਬਾਈ ਜੀ ਇੱਕ ਕਹਿ ਕੇ ਗਏ ਸੀ, ਮੈਂ ਰੇਡੀਓ 'ਤੇ ਬੋਲ ਨਹੀਂ ਸਕਦਾ, ਪਰ ਤੁਸੀਂ ਵੀ ਬਹੁਤ ਕਿਉਰਿਓਸਿਟੀ ਵਾਲੇ ਬੰਦੇ ਹੋ। ਸੋ ਟਿਕਟੋਕ 'ਤੇ ਵੀ ਸਾਡੇ ਨਾਲ ਜਿੰਨੇ ਸਰੋਤੇ ਜੁੜੇ ਹੋਏ ਆ, ਤੁਸੀਂ ਵੀ ਦੱਸ ਸਕਦੇ ਹੋ ਕਿ ਐਸੇ ਦੋ ਪੰਜਾਬੀ ਦੇ ਸ਼ਬਦ ਜਿਹੜੇ ਲਿਖੇ ਵੀ ਸੇਮ ਜਾਣ, ਦਿਖਣ ਵੀ ਸੇਮ, ਪਰ ਉਹਨਾਂ ਦੇ ਅਰਥ ਅਲੱਗ ਅਲੱਗ ਹੋਣ। ਜਿੱਦਾਂ ਬਾਈ ਜੀ ਨੇ ਕਿਹਾ ਪਤਾ ਅਤੇ ਅੱਧਕ ਪਾ ਦਿਉ, ਪਤਾ ਹੁੰਦਾ ਤੁਹਾਡਾ ਐਡਰੈਸ, ਤੁਹਾਡੀ ਜਗ੍ਹਾ ਦੀ ਪਹਿਚਾਣ, ਅਤੇ ਇੱਕ ਹੁੰਦਾ ਪੱਤਾ, ਲਿਖਿਆ ਉਵੇਂ ਗਿਆ ਪਤਾ ਅਤੇ ਪੱਤਾ, ਸਿਰਫ ਅੱਧਕ ਦੇ ਨਾਲ ਦੇਖੋ ਕਿੰਨਾ ਕੁਛ ਬਦਲ ਗਿਆ, ਕਿਸੇ ਵੀ ਦਰਖਤ ਦਾ ਪਤਾ ਅਤੇ ਪੱਤਾ। ਕਲਾ, ਅੱਧਕ ਪਾ ਦਿਉ ਉਹ ਹੀ ਕਲਾ, ਕੱਲਾ ਕੱਲਾ ਅਤੇ ਕੱਲਾ, ਜਿਵੇਂ ਵਲ ਅਤੇ ਵੱਲ। ਸੋ ਐਸੇ ਸ਼ਬਦ ਹੋਰ ਤੁਹਾਡੇ ਜ਼ਹਿਨ ਦੇ ਵਿੱਚ ਕਿਹੜੇ ਆ ਰਹੇ ਆ ਪੰਜਾਬੀ ਦੇ, ਦੇਖਦੇ ਹਾਂ ਕਿ ਪੰਜਾਬੀ ਦੇ ਨਾਲ ਤੁਹਾਡੀ ਕਿੰਨੀ ਕੁ ਮੁਹੱਬਤ ਆ। ਸਾਰੀਆਂ ਹੀ ਲਾਈਨਾਂ ਬਿਜ਼ੀ ਆ, 9056733337, ਸਾਰੀਆਂ ਹੀ ਲਾਈਨਸ ਬਿਜ਼ੀ ਨੇ, ਸਭ ਨਾਲ ਗੱਲਬਾਤ ਕਰਾਂਗੇ। 6161819291015152 ਸਾਰਿਆਂ ਨਾਲ ਮੈਂ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਦੱਸੀ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਆਲ ਸਟੇਟ ਇੰਸ਼ੋਰੈਂਸ। ਗੁਮਨਾਮ,
1: ਹਾਂਜੀ,
0: ਅਸੀਂ ਜਦੋਂ ਕੈਨੇਡਾ ਆਉਣੇ ਆ, ਮੌਰਗੇਜ ਤੋਂ ਪਹਿਲਾਂ ਅਤੇ ਮੌਰਗੇਜ ਤੋਂ ਬਾਅਦ 'ਚ,
1: ਹਾਂਜੀ,
0: ਸਭ ਤੋਂ ਵੱਡਾ ਸਾਡਾ ਖਰਚਾ ਕਿਹੜਾ ਹੁੰਦਾ?
1: ਇੰਸ਼ੋਰੈਂਸ ਦਾ,
0: ਆਟੋ ਇੰਸ਼ੋਰੈਂਸ ਦਾ।
1: ਬਿਲਕੁਲ, ਗੱਡੀ
0: ਕਿਸੇ ਦੀ 600, ਕਿਸੇ ਦੀ 700, ਕਿਸੇ, ਮੈਂ ਆਪ 650 ਦਿੰਦਾ ਨਾ ਜਦੋਂ ਨਵਾਂ ਆਇਆ ਸੀਗਾ,
1: ਮੇਰੀ 700 ਸੀ ਜੀ।
0: ਵੈਰੀ ਗੁੱਡ, ਵੀ ਆਰ ਸੇਮ। ਤੁਸੀਂ ਆਟੋ ਇੰਸ਼ੋਰੈਂਸ ਦੇ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੀ ਸੇਵਿੰਗ ਆਪਣੀ ਕਰਾਉਣਾ ਚਾਹੁੰਦੇ ਹੋ ਨਾ, ਤੁਹਾਡੀ ਆਟੋ ਇੰਸ਼ੋਰੈਂਸ ਬਹੁਤ ਆ, ਮੈਨੂੰ ਪਤਾ ਸਾਰਿਆਂ ਦੀ, ਕਿਉਂਕਿ ਨੱਕ 'ਚ ਦਮ ਕੀਤਾ ਹੋਇਆ ਆਪਣੀ ਆਟੋ ਇੰਸ਼ੋਰੈਂਸ ਨੇ, ਅਤੇ ਮੈਂ ਕੋਈ ਔਂਕੜ ਦਲੈਂਕੜ ਨਿੱਕੀ ਮੋਟੀ ਕੰਪਨੀ ਨਹੀਂ ਦੱਸੂਗਾ, ਮੈਂ ਤੁਹਾਨੂੰ ਸਿੱਧੀ ਡਾਇਰੈਕਟ ਇੱਕ ਕੰਪਨੀ ਦਊਂਗਾ, ਵੱਡੀ ਕੰਪਨੀ ਜਿਹੜੀ ਰੇਡੀਓ ਉਡਾਨ ਨਾਲ ਜੁੜ ਚੁੱਕੀ ਆ। ਉਹ ਕਹਿੰਦੇ ਤੁਸੀਂ ਕਾਲ ਕਰਨੀ ਆ, ਰੇਡੀਓ ਉਡਾਨ ਦਾ ਰੈਫਰੈਂਸ ਦੇ ਦੇਣਾ ਆ, ਅਤੇ ਕੋਟੇਸ਼ਨ ਅਸੀਂ ਐਪ ਜੀ ਦਿਆਂਗੇ, ਜੇ ਤੁਹਾਡੇ ਕੋਲ ਦੋ ਗੱਡੀਆਂ ਤਿੰਨ ਗੱਡੀਆਂ, ਸਿੱਧਾ ਹੀ $2,000 ਤੁਹਾਡਾ ਸੇਵ,
1: ਸਿੱਧਾ ਹੀ
0: ਸਿੱਧਾ ਹੀ। ਇੱਕ ਫੈਮਿਲੀ ਦੀ ਇੰਸ਼ੋਰੈਂਸ ਬਣ ਰਹੀ ਸੀ 5,500 ਸਮਥਿੰਗ, ਸਿੱਧਾ ਹੀ $2,000 ਚੱਕਤਾ ਸਾਲ ਦਾ,
1: 3,500 ਰਹਿ ਗਿਆ।
0: ਹਾਂ, ਸੋ ਤੁਸੀਂ ਬਹੁਤ ਸਾਰੀ ਸੇਵਿੰਗ ਕਰਾਉਣੀ ਆ, ਹਜ਼ਾਰਾਂ ਡਾਲਰ ਆਪਣੇ ਬਚਾਉਣਾ ਚਾਹੁੰਦੇ ਹੋ। ਓਕੇ ਓਕੇ, ਸੋ ਟਿਕਟੋਕ ਵੱਲ ਧਿਆਨ ਚਲਾ ਗਿਆ ਸੀ ਤਾਂ ਮੈਂ ਭਟਕ ਗਿਆ ਥੋੜ੍ਹਾ ਜਿਹਾ। ਰਾਵ ਹੋਣਾ ਨੇ ਮੈਸੇਜ ਕੀਤਾ, ਬਹੁਤ ਝੂਠ ਬੋਲਦੇ, ਆਹ ਨੋ, ਚਲੋ ਬਾਈ ਜੀ ਕਹਿੰਦੇ ਆਈ ਥਿੰਕ ਮੈਂ ਬਾਅਦ 'ਚ ਪੜ੍ਹਦਾ, ਕਹਿੰਦਾ ਮੈਂ ਪੋਡਕਾਸਟ ਵਾਲਿਆਂ ਨੂੰ ਗਾਲਾਂ ਕੱਢਣੀਆਂ, ਬਹੁਤ ਝੂਠ ਬੋਲਦੇ ਆ। ਹਾਂਜੀ, ਹੋ ਸਕਦਾ, ਇਹ ਪੋਡਕਾਸਟ ਨਹੀਂ ਕਰ ਰਹੇ ਅਸੀਂ, ਰੇਡੀਓ ਕਰ ਰਹੇ ਹਾਂ, ਗਾਲਾਂ ਨਾ ਕੱਢਿਓ, ਥੈਂਕ ਯੂ ਸੋ ਮੱਚ। ਸੋ ਸਾਨੂੰ ਬਹੁਤ ਸਾਰੇ ਪਰਿਵਾਰ ਵੇਖ ਰਿਹਾ, ਬੜਾ ਪਰਿਵਾਰਿਕ ਸ਼ੋਅ ਆ, ਸੋ ਥੈਂਕ ਯੂ ਸੋ ਮੱਚ, ਮਤਲਬ ਚੈੱਕ ਕਵਰੇਜ। ਓਕੇ, ਆਟੋ ਇੰਸ਼ੋਰੈਂਸ ਦੀ ਗੱਲ ਕਰ ਰਹੇ ਸੀ, ਆਟੋ ਅਤੇ ਹੋਮ ਇੰਸ਼ੋਰੈਂਸ। ਤੁਸੀਂ ਕਾਲ ਕਰਨੀ ਆ ਔਰ ਤੁਸੀਂ ਮੈਨੂੰ ਕਾਲ ਕਰਕੇ ਦੱਸਣਾ ਆ ਕਿ ਤੁਹਾਡੀ ਸੇਵਿੰਗ ਹੋਈ ਜਾਂ ਨਹੀਂ, ਜਿੱਦਾਂ ਬਾਈ ਜੀ ਨੇ ਕਿਹਾ ਕਿ ਬਹੁਤ ਝੂਠ ਬੋਲਦੇ ਹੈ ਨਾ, ਤੁਸੀਂ ਮੈਨੂੰ ਕਾਲ ਕਰਕੇ ਦੱਸੋ ਕਿ ਤੁਹਾਡੀ ਸੇਵਿੰਗ ਕਿੰਨੀ ਹੋਈ। ਤੁਸੀਂ ਕਾਲ ਕਰਨੀ ਆ ਆਲ ਸਟੇਟ ਇੰਸ਼ੋਰੈਂਸ ਨੂੰ ਡਾਇਰੈਕਟ, ਕੋਈ ਵਿੱਚ ਤੀਜਾ ਚੌਥਾ ਬ੍ਰੋਕਰ ਵਿੱਚ ਦਲਾਲ ਕੋਈ ਨਹੀਂ, ਡਾਇਰੈਕਟ ਆਲ ਸਟੇਟ ਇੰਸ਼ੋਰੈਂਸ ਦੇ ਰਾਹੁਲ ਪ੍ਰਭਾਕਰ ਨੂੰ 437-604-5093 437-604-50 9347604 5093 ਇਹ ਡੈਨਫੋਰਥ ਵਾਲੀ ਜਿਹੜੀ ਏਜੰਸੀ ਹੈ ਆਲ ਸਟੇਟ ਦੀ, ਤੁਸੀਂ ਡਾਇਰੈਕਟ ਕਾਲ ਕਰਨੀ ਆ। ਇਹਨਾਂ ਕੋਲ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਆਏ ਹੋਏ ਨੇ, ਕਾਲ ਕਰ ਲਿਓ। ਜੇ ਤੁਸੀਂ ਆਪਣੀ ਘਰਾਂ ਦੀ ਅਤੇ ਆਟੋ ਇੰਸ਼ੋਰੈਂਸ ਨੂੰ ਕੰਬਾਈਨ ਕਰਕੇ ਬੰਡਲ ਡਿਸਕਾਊਂਟ ਲੈ ਕੇ ਆਪਣੇ ਬਹੁਤ ਸਾਰੇ ਡੋਲਰ ਸੇਵ ਕਰ ਸਕਦੇ ਹੋ। ਤੁਹਾਡੀ ਰੀਨਿਊਲ ਆਉਣ ਵਾਲੀ ਆ, ਤੁਸੀਂ ਕਾਲ ਕਰ ਲਿਓ ਬਸ 4376045093 ਆਲ ਸਟੇਟ ਇੰਸ਼ੋਰੈਂਸ ਦੇ ਰਾਹੁਲ 4376045093। ਮੈਂ ਤਾਂ 3 ਵਾਰੀ ਨੰਬਰ ਦਿੱਤਾ ਕਿਉਂਕਿ ਸਾਡਾ ਸਭ ਤੋਂ ਵੱਡਾ ਇਹ ਖਰਚਾ ਆ ਅਤੇ ਸਭ ਤੋਂ ਜ਼ਿਆਦਾ ਸਾਨੂੰ ਤੰਗ ਕਰਨ ਵਾਲੀ ਇਹੀ ਇੱਕ ਸਾਡੀ ਜੇਬ 'ਤੇ ਭਾਰ ਵਾਲੀ ਜਿਹੜੀ ਨਾ ਇੱਕ ਵਜ਼ਨਦਾਰ ਚੀਜ਼ ਆ ਆਟੋ ਇੰਸ਼ੋਰੈਂਸ, ਆਟੋ ਅਤੇ ਹੋਮ ਇੰਸ਼ੋਰੈਂਸ। ਤੁਸੀਂ ਵੀ ਰਾਵ ਜੀ ਕਾਲ ਕਰ ਲਿਓ ਅਤੇ ਤੁਸੀਂ ਆਲ ਸਟੇਟ ਨੂੰ ਕਾਲ ਕਰ ਲਿਓ। ਜੇ ਤੁਹਾਡੀ 440 ਆ ਅਤੇ ਤੁਹਾਡੀ ਇੰਸ਼ੋਰੈਂਸ 100% ਘਟਾ ਕੇ ਦੇਣਗੇ। ਕੱਲ੍ਹ ਨੂੰ ਤੁਸੀਂ ਮੈਨੂੰ ਲਾਈਵ 'ਤੇ ਆ ਕੇ ਫਿਰ ਤੁਸੀਂ ਮੈਨੂੰ ਗਾਲਾਂ ਕੱਢ ਸਕਦੇ ਹੋ ਜੇ ਤੁਹਾਡੀ ਨਾ ਘਟਾਈ। ਥੈਂਕ ਯੂ ਸੋ ਮੱਚ। ਸੋ ਨਾਲ ਦੀ ਨਾਲ ਇੱਕ ਰੋਇਲ ਪਰਫਿਊਮ ਨੂੰ ਯਾਦ ਰੱਖਣਾ, ਰੋਇਲ ਪਰਫਿਊਮ। ਉਹ ਬੱਲੇ ਬੱਲੇ ਸਾਰੀਆਂ ਹੀ ਲਾਈਨ ਬਿਜ਼ੀ ਨੇ, ਸੋ ਸਭ ਨਾਲ ਗੱਲਬਾਤ ਕਰਾਂਗੇ ਅਤੇ 7716162625152598192 ਔਰ ਰੋਇਲ ਪਰਫਿਊਮ। ਰੋਇਲ ਪਰਫਿਊਮ ਦਾ ਸੁਨੇਹਾ ਸੁਣਾਈਏ ਤੁਹਾਨੂੰ ਪਹਿਲਾਂ, ਸੁਣੋ।
7: ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ, ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
8: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
7: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
8: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ। ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
7: ਪੰਜਾਬੀਆਂ ਦਾ
0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ 905-805-3000 ਤੇ ਮਨਪ੍ਰੀਤ ਬਾਈ ਜੀ ਨੇ ਕਿਹਾ ਕਿ ਫੁੱਲ ਤੇ ਫਲ, ਫੁੱਲ ਤੇ ਫਲ, ਬਿਲਕੁਲ ਠੇਕਾ ਤੇ ਠੇਕੇਦਾਰ। ਬੇਈਮਾਨ ਜੀ ਕਹਿੰਦੇ ਠੇਕਾ ਤੇ ਠੇਕੇਦਾਰ। ਓਕੇ, ਫੁੱਲ ਤੇ ਫਲ ਦੇਖੋ, ਇਹ ਇੱਦਾਂ ਤੁਸੀਂ ਬਣਾ ਸਕਦੇ, ਇਹ ਪਰਫੈਕਟ ਆ, ਦੋ ਸ਼ਬਦ ਬਿਲਕੁਲ। ਦੇਖੋ ਫੁੱਲ ਅਤੇ ਫਲ ਵੈਸੇ ਲੱਗਦੇ ਦੋਨੋਂ ਦਰਖਤ ਹੀ ਆ, ਸੋ ਫੁੱਲ ਅਤੇ ਫਲ ਇੱਕ ਕਰੈਕਟ ਹੋ ਸਕਦਾ। ਸੋ ਗ੍ਰੈਂਡ ਹੋਮ ਫਰਨੀਚਰ ਦਾ ਸੁਨੇਹਾ ਦਈਏ, ਗ੍ਰੈਂਡ ਹੋਮ ਫਰਨੀਚਰ ਚੱਲਦੇ ਹਾਂ। ਉਸ ਤੋਂ ਬਾਅਦ ਬਹੁਤ ਸਾਰੀਆਂ ਕਾਲਸ ਨੇ, ਸਾਰੀਆਂ ਲਾਈਨ ਬਿਜ਼ੀ ਨੇ। 8192 ਬਾਈ ਜੀ ਤੁਸੀਂ ਹੋਲਡ ਰੱਖਿਓ, ਜ਼ਰੂਰ ਗੱਲਬਾਤ ਕਰਾਂਗੇ। 6628771352 ਜੀ, ਸਤਿ ਸ਼੍ਰੀ ਅਕਾਲ ਸੁਖ ਬਾਈ ਜੀ, ਤੁਸੀਂ ਓਨਰ ਹੋ।
9: ਪਰਿਵਾਰਾਂ ਨੂੰ ਦੇ ਰਹੇ ਹਾਂ ਕਿਉਂਕਿ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ। ਜਿੱਥੇ ਵੀ ਕਿਤੇ ਪਰਿਵਾਰ ਇਸ ਟਾਈਮ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਬਾਇੰਗ ਬਾਰੇ ਸੋਚ ਰਹੇ ਹੋ, ਤਾਂ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਜਿਹੜੀਆਂ ਬੈਸਟ ਪ੍ਰਾਈਜ਼ ਤੇ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਤੁਸੀਂ ਆਪਣੇ ਮਾਸਟਰ ਬੈਡਰੂਮ ਲਈ ਬੈਡਰੂਮ ਸੈੱਟ ਦੇਖ ਰਹੇ ਹੋ, ਪਾਵਰ ਰਿਕਲਾਈਨਰ ਦੇਖ ਰਹੇ ਹੋ, ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ, ਡਾਇਨਿੰਗ ਟੇਬਲ ਚਾਹੀਦੇ ਨੇ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ। ਜੇ ਤੁਹਾਨੂੰ ਕੁਈਨ ਸਾਈਜ਼ ਦਾ ਬੈੱਡ ਚਾਹੀਦਾ, ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ 299 ਦਾ, 299 ਦਾ ਮਿਲੂਗਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰ ਜਿਹੜਾ ਬਿਲਕੁਲ ਫ੍ਰੀ ਤੋਹਫਾ ਲੈ ਕੇ ਜਾਓਗੇ। ਜੇ ਤੁਹਾਨੂੰ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਚਾਹੀਦਾ, ਜੀ ਹਾਂ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਚਾਰ ਚੇਅਰਾਂ ਦੇ ਨਾਲ, ਨਾਲ ਬੈਂਚ ਵੀ ਮਿਲੂਗਾ। ਸੋਲਿਡ ਵੁੱਡ ਦਾ ਟੇਬਲ ਚਾਰ ਚੇਅਰਾਂ ਦੇ ਨਾਲ, ਬੈਂਚ ਦੇ ਨਾਲ, ਸਿਰਫ 399 ਦਾ ਮਿਲੂਗਾ, ਤੇ ਨਾਲ ਮਾਈਕਰੋਵੇਵ, ਜਿਹੜਾ ਮਾਈਕਰੋਵੇਵ ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਊਗਾ। ਸੋ ਲੇਬਰ ਡੇ ਲੌਂਗ ਵੀਕਐਂਡ ਸੇਲ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਤੋਂ ਯਾਦ ਰੱਖਣਾ, ਡੈਡੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ। ਧੰਨਵਾਦ ਭਾਜੀ।
0: ਕਿਆ ਬਾਤ ਹੈ ਜੀ, ਬਿਲਕੁਲ 6685 ਟੋਮਕਨ ਰੋਡ। ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਹੈ ਤਾਂ ਗ੍ਰੈਂਡ ਹੋਮ ਫਰਨੀਚਰ 'ਤੇ ਤੁਸੀਂ ਜ਼ਰੂਰ ਇੱਕ ਗੇੜਾ ਲਾ ਕੇ ਆਉਣਾ ਆ। ਚਲੀਏ ਜੀ ਸਾਡੇ ਦੋਸਤਾਂ ਵੱਲ। ਜੀ ਸਰ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ 6162 ਤੁਸੀਂ ਓਨਰ ਹੋ?
10: ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ, ਸਤਿ
0: ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ?
10: ਇੱਕ ਹੈਗਾ ਬਿਨਾਂ ਤੇ ਬਿਨਾਂ,
0: ਬਿਨਾਂ ਤੇ ਬਿਨਾਂ,
10: ਬਿਨਾਂ।
0: ਅੱਛਾ, ਬਿਨੇ ਦਾ ਕੀ ਮਤਲਬ ਆ?
10: ਬਿਨਾਂ ਤਾਂ ਬਿਨਾਂ ਆਪਾਂ ਕਹਿੰਦੇ ਇਹ ਤੋਂ ਬਿਨਾਂ ਕੁਛ ਨੀ ਹੋ ਸਕਦਾ। ਜਿਹੜਾ ਬਿਨਾਂ ਜਿਹੜਾ ਆਪਾਂ ਥੱਲੇ ਰੱਖਦੇ ਜਦੋਂ ਆਪਾਂ ਟੋਕਰੀ ਚੱਕਦੇ ਉਹਨੂੰ ਬਿਨਾਂ ਕਹਿੰਦੇ।
0: ਅੱਛਾ, ਉਹਨੂੰ ਬਿਨਾਂ ਕਹਿੰਦੇ, ਓਕੇ, ਬਿਲਕੁਲ। ਸੋ ਇਹ ਹੋ ਸਕਦਾ ਹੈ। ਸੋ
10: ਇੱਕ ਮਕਾਨ ਤੇ ਮਕਾਨ, ਮਕਾਨ ਤੇ ਮਕਾਨ,
0: ਹਾਂ ਮਕਾਨ, ਉਹਦੇ ਤਾਂ ਉਹ ਤਾਂ ਬਣਦਾ ਵੀ ਸੇਮ ਆ ਤੇ ਉਹ ਲਿਖਿਆ ਵੀ ਸੇਮ ਜਾਂਦਾ, ਪਰ ਉਹਦੇ ਅਰਥ ਸੇਮ ਹੁੰਦੇ ਆ। ਇੱਕ ਮਕਾਨ ਰਹਿਣ ਵਾਲਾ ਤੇ ਇੱਕ ਮਕਾਨ ਜਦੋਂ ਇਨਸਾਨ ਇਸ ਦੁਨੀਆਂ ਤੋਂ ਰੁਖਸਤ ਹੋ ਜਾਂਦਾ ਤੇ ਉਹਨੂੰ, ਜੀ
10: ਮਕਾਨ।
0: ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ, ਤੁਸੀਂ ਲੰਬੇ ਸਮੇਂ ਬਾਅਦ ਆਏ ਹੋ, ਥੈਂਕ ਯੂ ਸੋ ਮਚ,
10: ਥੈਂਕ
0: ਯੂ ਜੀ। ਸੋ ਅਗਲੀ ਕਾਲ ਵੱਲ ਚੱਲਦੇ ਆ ਜੀ। 6628 ਵਾਲੇ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ?
11: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ।
11: ਹਾਂਜੀ, ਮੇਰਾ ਵਰਡ ਹੈਗਾ ਚਿੰਤਾ ਤੇ ਚਿਤਾ।
0: ਹਾਂ, ਚਿੰਤਾ ਤੇ ਚਿਤਾ ਇੱਕ ਸਮਾਨ।
11: ਹਾਂਜੀ,
0: ਹੋਰ ਕੁਛ ਜੀ ਇਸ ਤੋਂ ਇਲਾਵਾ?
11: ਬਸ ਇਹੀ ਦੱਸਣਾ ਸੀ ਕਿ ਸਿਰਫ ਚਿੱਤੀ ਦਾ ਫਰਕ ਹੈ, ਬਾਕੀ ਸਭ ਕੁਛ ਸੇਮ ਹੈ
0: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ,
11: ਓਕੇ ਓਕੇ, ਥੈਂਕ ਯੂ।
0: ਅੱਛਾ ਦੇਖੋ, ਪੰਜਾਬੀ ਬਹੁਤ ਸਾਰੇ ਸਾਡੇ ਜਿਹੜੇ ਪਰਿਵਾਰ ਆ ਨਾ, ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਬਜ਼ੁਰਗ, ਅਸੀਂ ਨਾ ਉਹਨਾਂ ਕੋਲ ਬੈਠਣੋਂ ਹਟ ਗਏ ਹਾਂ ਪੰਜਾਬੀ ਨਾਲ, ਕਿਤੇ ਨਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੀ ਜਿਹੜੀ ਨਾ ਉਹ ਦੂਰੀ ਬਹੁਤ ਵੱਧ ਹੀ ਜਾਂਦੀ ਆ। ਅੱਜ ਅਸੀਂ ਗੱਲ ਕਰ ਰਹੇ ਸੀਗੇ ਅੱਜ ਕੱਲ੍ਹ, ਕਿਉਂਕਿ ਪੰਜਾਬੀ ਨਾਲ ਹੀ ਨਹੀਂ, ਜਦੋਂ ਅਸੀਂ ਸਿਆਣਿਆਂ ਦੇ ਕੋਲ ਨਹੀਂ ਬਹਿੰਦੇ, ਬਜ਼ੁਰਗਾਂ ਕੋਲ ਨਹੀਂ ਬਹਿੰਦੇ, ਤਾਂ ਦੇਖੋ ਸਾਡੀ ਸਿਰਫ ਪੰਜਾਬੀ ਨਾਲੋਂ ਦੂਰੀ ਨਹੀਂ ਵੱਧਦੀ, ਸਾਡੀ ਰਿਸ਼ਤਿਆਂ ਨਾਲੋਂ ਵੀ ਦੂਰੀ ਵੱਧ ਜਾਂਦੀ ਆ। ਅਸੀਂ ਆਪਣੇ ਨਾਨਿਆਂ ਦਾਦਿਆਂ ਦਾਦੀਆਂ ਨਾਲ ਸਾਡੀ ਕਿੰਨੀ ਨੇੜਤਾ ਹੁੰਦੀ ਸੀ, ਪਰ ਕੀ ਤੁਹਾਡੇ ਬੱਚਿਆਂ ਦੀ ਨਾਨੀਆਂ ਅਤੇ ਦਾਦੀਆਂ ਨਾਲ ਓਨੀ ਨੇੜਤਾ ਹੈਗੀ ਆ? ਨਹੀਂ ਨਾ, ਕਿਉਂਕਿ ਅਸੀਂ ਬਜ਼ੁਰਗਾਂ ਦੇ ਕੋਲ ਨਹੀਂ ਬਹਿੰਦੇ। ਕੋਲੇ ਬੈਠਾਂਗੇ, ਦੇਖੋ ਪੰਜਾਬੀ ਨਾਲ ਵੀ ਸਾਡੀ ਸਾਂਝ ਵਧੂਗੀ ਅਤੇ ਉਹਨਾਂ ਬਜ਼ੁਰਗਾਂ ਦੀਆਂ ਗੱਲਾਂ ਵੀ ਸਾਨੂੰ ਚੇਤੇ ਰਹਿਣਗੀਆਂ, ਐਸੀਆਂ ਜਿਹੜੀਆਂ ਠੇਠ ਪੰਜਾਬੀ ਵਾਲੇ ਸ਼ਬਦ ਉਹ ਵੀ ਸਾਨੂੰ ਬਜ਼ੁਰਗਾਂ ਕੋਲ ਹੀ ਮਿਲਣੇ ਆ, ਗੁਮਨਾਮ ਹੋਰ ਨਹੀਂ ਕਿਤੋਂ ਲੈ ਸਕਦੇ ਅਸੀਂ। ਸੋ ਅਵੀ ਔਜਲਾ ਬਾਈ ਜੀ, ਥੈਂਕ ਯੂ ਸੋ ਮੱਚ। ਬਾਕੀ ਜਿੰਨੇ ਵੀ ਦੋਸਤ ਹੋਰ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਟਿਕਟੋਕ ਦੇ ਜ਼ਰੀਏ ਜਿਹੜੇ ਸਾਨੂੰ ਦੇਖ ਰਹੇ ਨੇ, ਬਾਈ ਜੀ ਕਹਿੰਦੇ ਪੱਗ ਬਹੁਤ ਸੋਹਣੀ ਆ, ਪੱਗ ਕੈਸੀ ਵੀ ਹੋਵੇ ਸੋਹਣੀ ਹੁੰਦੀ ਆ, ਥੈਂਕ ਯੂ ਸੋ ਮੱਚ। ਅਤੇ ਪੱਗ ਤਾਂ ਫਿਰ ਪੱਗ ਆ ਨਾ, ਪੱਗ ਸੋਹਣੀ ਦੀ ਗੱਲ ਇਹ ਆ ਕਿ ਮੈਨੂੰ ਲੱਗਦਾ ਕਿ ਇਹ ਗੁਰੂ ਮਹਾਰਾਜ ਦਾ ਬਖਸ਼ਿਆ ਹੋਇਆ ਤਾਜ ਆ, ਸੋ ਜਿੱਦਾਂ ਮਰਜ਼ੀ ਸਿਰ 'ਤੇ ਰੱਖਿਆ ਹੋਵੇ ਸੋਹਣਾ ਹੀ ਲੱਗਦਾ। ਸੋ 905-673-3337 9056733337 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ 7713
12: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ।
12: ਹਾਂਜੀ, ਮੇਰੇ ਕੋਲ ਤਾਂ ਬਹੁਤ ਹੈਗਾ ਪਰ ਮੈਂ ਥੋੜ੍ਹੇ ਜਿਹਾ ਦੱਸ ਦਿੰਦੀ ਹਾਂ
0: ਜੀ।
12: ਹਾਂਜੀ, ਇੱਕ ਹੈਗਾ ਗੋਲੀ, ਹੈ ਨਾ, ਜਿਹੜੀ ਆਪਾਂ ਖਾਂਦੇ ਹਾਂ
0: ਗੋਲੀ ਜੀ।
12: ਹਾਂਜੀ, ਤੇ ਇੱਕ ਗੋਲੀ ਹੁੰਦਾ ਖੇਡਣ ਵਾਲਾ ਵੀ ਜਿਹਨੂੰ ਗੋਲੀ ਕਹਿ ਦਿੰਦੇ ਆ, ਤੇ ਇੱਕ ਹੈਗੀ ਗੋਲੀ ਨੁਕਰਾਣੀ।
0: ਹਾਂ, ਗੋਲੀ ਤੇ ਗੋਲੀ ਹੋ ਸਕਦਾ, ਉਹ ਤਾਂ ਗੋਲੀਆਂ ਦੋਨੋਂ ਅਰਥ ਨੇ।
12: ਹਾਂ, ਜਿਹੜੀ ਹੈ ਨਾ ਗੋਲੀ ਨੁਕਰਾਣੀ ਹੁੰਦੀ ਹੈ, ਗੋਲੀ ਖਾਣ ਵਾਲੀ ਹੁੰਦੀ ਦਵਾਈ ਵੀ
0: ਜੀ। ਬਿਲਕੁਲ,
12: ਮਨ ਇੱਕ ਹੈਗਾ, ਮਨ ਆਪਣਾ ਦਿਲ, ਤੇ ਇੱਕ ਹੈਗਾ ਮਨ ਵੀ ਮੰਨਣਾ, ਇੱਕ ਹੈਗਾ ਵੱਟ ਵੀ ਜਿੱਦਾਂ ਵਲ ਪੈ ਜਾਣਾ, ਵੱਟ ਪੈ ਜਾਣਾ ਕਿਸੇ ਚੀਜ਼ ਨੂੰ, ਵਲ ਪੈ ਗਿਆ, ਵੱਟ ਪੈ ਗਿਆ ਹਨਾ
0: ਜੀ।
12: ਤੇ ਇੱਕ ਹੈਗਾ ਵੱਟ ਗਰਮੀ, ਇੱਕ ਹੈਗਾ ਕਦ ਵੀ ਕਦੋਂ, ਹਨਾ, ਇੱਕ ਹੈਗਾ ਕਦ, ਤੇ ਗੌਰ ਹੈਗਾ ਮੋਰ ਹੈਗਾ, ਇੱਕ ਹੈਗਾ ਮੋਰ ਹੁੰਦਾ ਪੰਛੀ, ਮੋਰ ਹੁੰਦਾ ਮੋਢਾ, ਖਾਣ ਹੁੰਦਾ ਖਾਣਾ, ਤੇ ਖਾਣ ਇੱਕ ਕੋਲੇ ਦੀ ਖਾਣ ਜਿਵੇਂ ਹੁੰਦੀ, ਫਿਰ ਤਾਰਾਂ, ਇੱਕ ਤਾਰਾ ਹੁੰਦਾ ਆਕਾਸ਼ ਵਾਲਾ, ਤੇ ਇੱਕ ਹੁੰਦਾ ਰਾਜ, ਤੇ ਇੱਕ ਹੁੰਦਾ ਭੇਤ ਜਿੱਦਾਂ, ਹੈ ਇੱਕ ਹੈਗਾ ਰਾਜ, ਰਾਜ ਗੱਦੀ, ਰਾਜ ਇੱਕ, ਤੇ ਇੱਕ ਹੋਲੀ, ਤੇ ਇੱਕ ਹੌਲੀ, ਜਿਹੜੀ ਹੌਲੀ ਕਹਿੰਦੇ ਹੌਲੀ ਚੱਲੋ, ਤੇ ਇੱਕ ਹੁੰਦੀ ਹੋਲੀ ਖੇਡਣ ਵਾਲੀ।
0: ਹਾਂ, ਤੁਸੀਂ ਤਾਂ ਝੜੀ, ਸਾਨੂੰ ਤੇ ਇੱਕ ਨੀ ਸ਼ਬਦ ਯਾਦ ਆ ਰਹੇ, ਤੁਸੀਂ ਤਾਂ ਝੜੀ ਓ ਲਾ ਦੀ ਸ਼ਬਦਾਂ ਦੀ।
12: ਬਹੁਤ ਹੋਰ ਆ, ਮੈਂ ਥੋੜੀ ਬਾਕੀ ਹੁਣ ਆਪਾਂ ਹੋਰ ਕਿੱਥੋਂ ਸੁਣਾਂਗੇ ਨਾ, ਕੋਈ ਬਹੁਤ ਜ਼ਿਆਦਾ।
0: ਵਾਕਈ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਆਂਟੀ। ਹੁਣਾਂ ਨੇ ਤਾਂ ਉਹ ਜੀ ਇੱਕ ਟਿਕਟੋਕ 'ਤੇ ਆਇਆ ਸੀ ਮੁੰਡਾ ਜਿਹੜਾ ਕਹਿੰਦਾ ਉਹਦੇ ਗਰਦ ਠਾ ਦਾਂਗੇ, ਆਂਟੀ ਹੁਣਾਂ ਤਾਂ ਗਰਦ ਹੀ ਠਾਤੀ। ਸੋ ਪੰਜਾਬੀ ਦੇ ਸ਼ਬਦਾਂ ਵਾਲੀਆਂ ਨੇ ਰਹਿ ਲਿਆਤੀਆਂ। ਸੋ ਸਾਨੂੰ ਇੱਕ ਨਹੀਂ ਸ਼ਬਦ ਯਾਦ ਆ ਰਿਹਾ, ਮਨਪ੍ਰੀਤ ਜੀ ਕਹਿੰਦੇ ਪੱਗ, ਅਤੇ ਨਹੀਂ ਇਹ ਇਹਨੂੰ ਪੱਗ ਇਹ ਨਹੀਂ ਕਹਿ ਸਕਦੇ, ਪੱਗ ਦੀ ਤੌਹੀਨ ਹੋ ਜਾਣੀ ਹੈ। ਮਨਪ੍ਰੀਤ ਬਾਈ ਥੈਂਕ ਯੂ ਸੋ ਮੱਚ, ਪਰ ਅਤੇ ਰਲਦਾ ਵੀ ਨਹੀਂ ਹੈ ਵੈਸੇ, ਅਤੇ ਤੁਸੀਂ ਸ਼ਾਮ ਨੂੰ ਨਾ ਇੱਦਾਂ ਦੀਆਂ ਗੱਲਾਂ ਬਹੁਤ ਕਰਦੇ ਹੋ। ਅਤੇ 905-673-3333 ਇੱਧਰ ਮਨਪ੍ਰੀਤ ਬਾਈ ਇਹ ਸ਼ਾਮ ਨੂੰ ਮੈਨੂੰ ਸੈਨਤਾ ਮਾਰ ਰਿਹਾ ਸੀ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਇਹ ਸੈਨਤਾ ਮਾਰ ਰਿਹਾ ਸੀਗਾ। ਸੋ 905-673-3333 ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ। ਦੇਖੋ ਗਾਣਾ ਲਾਇਆ ਨਹੀਂ ਅੱਜ ਆਪਾਂ ਬਾਈ, ਅਤੇ ਕਿੰਨੀਆਂ ਗੱਲਾਂ ਬਾਤਾਂ ਹੋ ਗਈਆਂ। ਸੋ ਗਾਣਾ ਭਲਾ ਨਹੀਂ ਲਾਇਆ, ਚਲੋ ਰੋਇਲ ਪਰਫਿਊਮ ਦਾ ਸੁਨੇਹਾ ਦੇ ਤੁਹਾਨੂੰ। ਮਹਿੰਗੇ ਮਹਿੰਗੇ ਪਰਫਿਊਮ ਤੁਸੀਂ ਸਵਿਟਜ਼ਰਲੈਂਡ ਵਾਲੇ, ਡਿਓਰ, ਸ਼ਨੈਲ, ਹੋਰ ਕਿਹੜੇ ਕਿਹੜੇ ਹੁੰਦੇ ਬਾਈ ਦੱਸੀ?
1: ਦੁਬਈ ਵਾਲੇ
0: ਟੌਮ ਫੋਰਡ। ਸੋ ਮਹਿੰਗੇ ਮਹਿੰਗੇ ਪਰਫਿਊਮਾਂ 'ਤੇ ਜੇ ਤੁਸੀਂ ਪੈਸੇ ਖਰਾਬ ਕਰਦੇ ਹੋ ਤਾਂ ਨਾ ਕਰੋ, ਕਿਉਂਕਿ ਰੋਇਲ ਪਰਫਿਊਮ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਆ 1 ਰੀਗਨ ਰੋਡ 'ਤੇ। ਜਿਹੜੇ $500-600 ਦੇ ਪਰਫਿਊਮ ਹੁਣ ਤੁਹਾਨੂੰ $50-$50 ਚ ਮਿਲਣਗੇ, ਔਰ 3 ਪਰਫਿਊਮ ਜੇ ਲਓਗੇ ਦੋਵਾਂ ਦੇ ਨਾਲ ਇੱਕ ਪਰਫਿਊਮ ਬਿਲਕੁਲ ਫਰੀ, 6 ਮਹੀਨੇ ਕੱਢ ਜਾਣੇ ਮੈਨੂੰ ਲੱਗਦਾ 3 ਪਰਫਿਊਮ, ਹੈ ਨਾ
1: ਆਰਾਮ ਨਾਲ ਜੀ।
0: ਤੁਸੀਂ $100 ਤੇ 3 ਪਰਫਿਊਮ ਲਿਆ ਕੇ, ਇੱਕ ਟੌਮ ਫੋਰਡ ਦਾ ਲਿਆਓ, ਇੱਕ ਸ਼ਨੈਲ ਦਾ ਲਿਆਓ, ਇੱਕ
1: ਕਰੀਡ ਦਾ ਲਿਆਓ। ਤੁਹਾਨੂੰ ਯਾਦ ਆ ਕੱਲ ਤੁਸੀਂ ਮੈਨੂੰ ਪਰਫਿਊਮ ਦਿੱਤਾ ਸੀ ਥੋੜੇ ਟਾਈਮ ਹੀ ਲਾਉਣ ਲਈ?
0: ਆਪਾਂ ਤਾਂ ਬਦਲ ਲਾਈਦੇ, ਤੇ ਪਰ ਲੋਕੀ ਪੁੱਛਦੇ ਕਿ ਬਾਈ ਜੀ ਲਾਇਆ ਕੀ ਆ। ਮੈਂ ਹੁਣ ਕੀ ਦੱਸਾਂ, ਇੱਕ ਫੁਹਾਰਾ ਟੌਮ, ਇੱਕ ਸਾਈਡ ਤੇ ਟੌਮ ਫੋਰਡ ਲਾ ਲਈਦਾ, ਦੂਜੀ ਸਾਈਡ ਤੇ ਕਰੀਡ ਮਾਰ ਲਈਦਾ। ਹੁਣ ਮਿਲੇ ਜੀ ਸਸਤੇ ਆ, ਕੀ ਕਰੀਏ? ਇਹ 500 ਹੋਵੇ ਤੇ ਆਪਾਂ ਫਿਰ ਧਿਆਨ ਨਾਲ ਲਾਈਏ ਕਿ ਬਾਈ ਮੁੱਕ ਜੂਗਾ, ਫਿਰ ਤਾਂ ਬੰਦਾ ਫੋਟੋਆਂ ਫਾਟੋਆਂ ਹੀ ਲਾਉਂਦਾ ਰਹਿੰਦਾ। ਥੈਂਕ ਯੂ ਬਾਈ ਜੀ, ਥੈਂਕ ਯੂ ਸੋ ਮੱਚ। ਅਤੇ ਬਾਈ ਜੀ ਕਹਿੰਦੇ ਕਿ ਪੱਗ ਬਹੁਤ ਸੋਹਣੀ ਆ, ਗੁਰਦੀਪ ਪੁਰਬਾ ਜੀ, ਬਾਈ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਬਹੁਤ ਮੁਹੱਬਤ, ਪੱਗਾਂ ਸੋਹਣੀਆਂ ਹੁੰਦੀਆਂ। ਅਤੇ ਰੋਇਲ ਪਰਫਿਊਮਸ, ਤੁਸੀਂ ਪਰਫਿਊਮ ਲੈਣੇ ਆ ਨਾ, ਰੋਇਲ ਪਰਫਿਊਮ 'ਤੇ ਜਾਓ, ਮਹਿੰਗੇ ਮਹਿੰਗੇ ਪਰਫਿਊਮ $500-600 ਲਈ, ਕਰੀਡ ਵਰਗੇ, ਟੌਮ ਫੋਰਡ ਵਰਗੇ, ਸਿਰਫ $50 ਦੇ ਵਿੱਚ। ਸਿਰਫ ਬ੍ਰਾਂਡ ਹੀ ਹੁੰਦਾ, ਆਇਲ ਸੇਮ ਨੇ, ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਗਏ ਨੇ। 3 ਪਰਫਿਊਮ $100 'ਚ, ਅਤੇ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਇੱਕ ਤੋਹਫਾ ਸਾਡੇ ਵੱਲੋਂ ਬਿਲਕੁਲ ਫਰੀ। ਰੋਇਲ ਪਰਫਿਊਮ 'ਤੇ ਜਾਣਾ, ਜਿਹੜੇ ਆਪਣੇ ਰੀਗਨ ਰੋਡ ਵਾਲਾ ਗੁਰਦੁਆਰਾ ਸਾਹਿਬ ਆ ਉਹਦੇ ਨਾਲ ਹੀ ਪਲਾਜ਼ਾ, 1 ਰੀਗਨ ਰੋਡ, ਰੋਇਲ ਪਰਫਿਊਮਸ। ਤੁਸੀਂ ਗੂਗਲ ਕਰ ਲਿਓ, ਤੁਸੀਂ ਉਹਨਾਂ ਨੂੰ ਕਾਲ ਕਰ ਲਓ, ਰੋਇਲ ਪਰਫਿਊਮ ਦਾ ਨੰਬਰ ਤੁਹਾਨੂੰ ਦੇ ਦਈਏ, 437-315-0701 ਤੁਸੀਂ ਕਾਲ ਕਰੋ, ਵਟਸਐਪ ਕਰੋ, ਉਹਨਾਂ ਨੂੰ ਪੁੱਛੋ ਕਿ ਭਾਈ ਜੀ ਆਹ ਟੌਮ ਫੋਰਡ ਦਾ $400 ਵਾਲਾ ਪਰਫਿਊਮ ਮਿਲ ਜੂ, ਜੋ ਕਹਿਣਗੇ ਮਿਲ ਜੂ, ਚੱਲ ਜੂ। ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ ਅਤੇ ਨਾਲ ਤੁਹਾਨੂੰ ਇੱਕ ਗਿਫਟ ਸਾਡੇ ਵੱਲੋਂ ਬਿਲਕੁਲ ਫਰੀ। ਰੈਫਰੈਂਸ ਦੇਣਾ ਪੈਣਾ ਰੇਡੀਓ ਉਡਾਨ 'ਤੇ, ਪ੍ਰਭ ਸੰਧੂ ਨੂੰ ਸੁਣ ਕੇ ਆਇਆ, ਇਸ ਇਹਨਾਂ ਕਹਿ ਦਿਓ, ਤੋਹਫਾ ਤੁਹਾਡਾ ਪੱਕਾ ਆ। ਰੋਇਲ ਪਰਫਿਊਮਸ, 1 ਰੀਗਨ ਰੋਡ, ਬਰੈਂਪਟਨ। ਔਨਲਾਈਨ ਘਰ ਬੈਠੇ ਮੰਗਵਾ ਸਕਦੇ ਹੋ, www.royalperfume.co ਅਤੇ ਨੰਬਰ ਇੱਕ ਵਾਰ ਫਿਰ ਦੇ ਦਿੰਦੇ ਹਾਂ, ਵਟਸਐਪ ਕਰ ਲਿਓ। ਮਹਿੰਗੇ ਮਹਿੰਗੇ ਪਰਫਿਊਮ ਤੁਸੀਂ ਗੂਗਲ ਤੋਂ ਕੱਢ ਲਿਓ, ਬਾਈਆਂ ਨੂੰ ਮੈਸੇਜ ਕਰ ਦਿਓ, ਬਾਈ ਆਹ 3 ਪਰਫਿਊਮ ਸਿਰਫ $100 ਦੇ ਵਿੱਚ, ਅਤੇ ਸਾਡੇ ਵੱਲੋਂ ਇੱਕ ਤੋਹਫਾ ਬਿਲਕੁਲ ਫਰੀ ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ। ਔਰ ਨੰਬਰ ਇੱਕ ਵਾਰ ਫਿਰ, ਰੋਇਲ ਪਰਫਿਊਮਸ ਦਾ ਨੰਬਰ 437-315-0701, 437-315-0701 ਰੋਇਲ ਪਰਫਿਊਮਸ। ਅਤੇ ਅਗਲੀ ਕਾਲ ਲਈਏ ਗੁਮਨਾਮ।
1: ਹਾਂਜੀ,
0: 0846 ਵਾਲਿਓ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
13: ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
13: ਵਧੀਆ ਜੀ, ਵਧੀਆ, ਤੁਸੀਂ ਸੁਣਾਓ? ਬਹੁਤ ਵਧੀਆ ਸਰ, ਪ੍ਰੋਗਰਾਮ ਚੱਲ ਰਿਹਾ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਬਾਈ ਜੀ ਥੈਂਕ ਯੂ ਸੋ ਮੱਚ।
13: ਹਾਂਜੀ ਬਾਈ ਜੀ, ਆਪਣੇ ਉਹ ਟੌਪਿਕ ਚੱਲ ਰਿਹਾ ਸੀ ਨਾ ਕਿ ਦੋ ਇੱਕੋ ਜਿਹੇ ਵਰਡ ਦੇ ਵਿੱਚ ਆਪਾਂ ਦੱਸਣੇ, ਹੈ ਨਾ?
0: ਜੀ ਜੀ ਬਿਲਕੁਲ।
13: ਹਾਂਜੀ, ਮੈਨੂੰ ਤਾਂ 3 ਆਏ ਸੀ ਯਾਦ, ਹੈ ਨਾ?
0: ਅੱਛਾ, 3 ਯਾਦ ਆ ਜਾਓ, ਦੱਸੋ ਫਿਰ।
13: ਹਾਂਜੀ, ਗੱਲ,
0: ਹਾਂ ਗੱਲ,
13: ਆਪਾਂ ਗੱਲ ਕਰ ਰਹੇ ਹਾਂ, ਗਾਲ ਜਿਹੜਾ ਆਪਣਾ ਗਾ, ਤੇ ਗੱਲ ਗੱਲ, ਤੇ ਇੱਕ ਹੋਰ ਸੀ ਮੈਨੂੰ, ਮੈਂ ਡਰਾਈਵ ਕਰਦਾ ਮੈਨੂੰ ਭੁੱਲ ਗਿਆ, ਗੱਲ ਗੱਲ ਤੇ ਇੱਕ ਹੋਰ, ਸੋਰੀ ਸ਼ਾਇਦ ਮੈਨੂੰ ਜੀ ਯਾਦ ਆ ਗਿਆ, ਮੈਂ ਦੱਸ ਦਿੰਦਾ।
0: ਯਾਦ ਆ ਗਿਆ, ਦੱਸੋ, ਇਹ ਬਹੁਤ ਜ਼ਰੂਰੀ ਹੈ ਪੰਜਾਬੀ, ਦੇਖੋ ਅੱਜ ਤੁਹਾਨੂੰ ਪੜਾ ਦੇਣੀ ਸਾਰੀ। ਅਸੀਂ
13: 3 ਸੀਗੇ ਜੀ, ਹੈ ਨਾ, ਗੱਲ ਗੱਲ ਤੇ ਮੈਨੂੰ ਯਾਦ ਨਹੀਂ ਹੋਣਾ, ਸੋਰੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ,
13: ਲਾਈਨ ਤੇ ਸੀਗਾ।
0: ਕਰੋ ਤੁਸੀਂ, ਕੋਈ ਗੱਲ ਨਹੀਂ, ਥੈਂਕ ਯੂ ਸੋ ਮੱਚ। ਵੇਖੋ, ਗੱਲ ਤੇ ਗੱਲ, ਗੱਲ ਕਰਨ ਵਾਲੀ ਤੇ ਗੱਲ, ਗਲ ਸਾਡਾ ਆਹ ਵਾਲਾ ਗਲ ਵਲ ਵਲ ਹੁੰਦਾ ਬੰਦੇ ਦੇ ਵਿੱਚ ਸੌ ਵਲ ਆ ਉਹ ਵਾਲਾ ਵਲ ਅਤੇ ਇੱਕ ਹੁੰਦੀ ਵਲ ਸਬਜ਼ੀ ਵਾਲੀ ਵਲ ਭਿੰਡੀ ਤੋਰੀ ਭਿੰਡੀ ਦੀ ਵਾਲੀ ਵਲ ਤਾਂ ਨਹੀਂ ਹੁੰਦੀ ਉਹ ਤਾਂ ਬੂਟਾ ਹੁੰਦਾ ਇੱਥੇ ਹੈ ਨਾ ਗੁਮਨਾਮ ਕਿੱਥੇ ਗੁੰਮ ਗਿਆ ਤੂੰ
14: ਮੈਂ
0: ਸ਼ਬਦ ਸੋਚ ਰਿਹਾ ਸੀ ਤੂੰ ਸ਼ਬਦ ਸੋਚਣੇ ਸ਼ਬਦ ਸਰੋਤੇ ਸੋਚ ਰਿਹਾ
1: ਮੈਨੂੰ ਯਾਦ ਆਇਆ ਸੀ ਕੱਟਾ ਤੇ ਕਟਾ
0: ਕੱਟਾ
1: ਕੱਟਾ ਤੇ ਕਟਾ ਜਿਵੇਂ ਆਪਾਂ ਕਹਿ ਦਿੰਦੇ ਨਾ ਵੀ
0: ਅੱਛਾ ਮੈਨੂੰ ਤੇਰੀ ਗੱਲ ਤੋਂ ਯਾਦ ਆ ਗਿਆ ਘੱਟ
1: ਹਾਂਜੀ
0: ਤੇ ਘੱਟ
1: ਹਾਂਜੀ
0: ਇੱਕ ਤਾਂ ਹੁੰਦੀ ਘੱਟ
1: ਹਾਂਜੀ
0: ਘਟਣਾ
1: ਹਾਂਜੀ
0: ਇੱਕ ਹੁੰਦਾ ਘੱਟ
1: ਹਾਂਜੀ
0: ਥੋੜਾ ਇੱਕ ਹੁੰਦਾ ਘੱਟ ਘਟਾਵਾਂ
1: ਹਾਂ ਸਹੀ ਗੱਲ
0: ਘੱਟ ਚੜ੍ਹਾਈ ਆ ਘਟਾਵਾਂ ਚੜ੍ਹਾਈਆਂ ਇੱਕੋ ਵਾਲੀਆਂ ਘਟਾਵਾਂ ਸੋ ਬਾਈ ਜੀ ਸੌਂਗ ਲਾ ਦਿਓ ਮੇਰਾ ਪੱਗ ਨਾਲ ਦਾ ਚੁੰਨੀਆਂ ਰੰਗਾ ਲਓ ਪੱਗ
1: ਨਾਲ ਦੀਆਂ ਜੰਨਾ ਚੁੰਨੀਆਂ
0: ਅੱਛਾ ਚੁੰਨੀਆਂ ਓਕੇ ਡੀ ਇਹ ਲਾਉਣੇ ਆ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਇਹ ਕਲਾਕਾਰ ਬੈਠਾ ਇਹਨੂੰ ਛੇਤੀ ਸਮਝ ਆ ਜਾਂਦੀ ਹੈ ਮੈਂ ਥੋੜ੍ਹਾ ਜਿਹਾ ਮਿਊਜ਼ਿਕ ਤੋਂ ਬਾਹਲਾ ਦੂਰ ਹਾਂ ਮੈਂ ਤਾਂ ਓਕੇ ਮੈਂ ਇੱਕ ਦਿਨ ਗਾਣਾ ਗਾ ਕੇ ਐਡ ਬੋਲਤੀ ਗਾਣਾ ਗਾ ਕੇ ਮੈਨੂੰ ਕਹਿੰਦਾ ਬਾਈ ਜੀ ਤੁਹਾਡੇ 8 ਸੁਰ ਲੱਗ ਗਏ ਮੈਂ ਕਿਹਾ ਤੁਹਾਡਾ ਬਾਹਲੇ ਕਹਿੰਦੇ ਮੈਂ ਤਾਂ ਸੁਰਾਂ ਦੇ ਨੇੜੇ ਤੇੜੇ ਵੀ ਨਹੀਂ ਹੈਗਾ ਸੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨਰ 4791
15: ਕੁਲਦੀਪ ਸਿੰਘ ਬੋਲਦਾ ਜੀ
0: ਜੀ ਬਾਦਸ਼ਾਹ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ
15: ਮੈਂ ਉਹ ਦੱਸ ਰਿਹਾ ਨਾ ਦੋ ਚੀਜ਼ਾਂ ਤੁਸੀਂ ਭੁੱਲ ਗਈ ਇਹਨਾਂ ਨੂੰ ਮੈਂ ਸ਼ਰ ਮੈਂ ਪੂਰੀ ਕਰ ਦਵਾਂ
0: ਜੀ ਜੀ
15: ਉਹ ਗੱਲ ਗੱਲ ਤੇ ਗੱਲ ਤੇ ਗੱਲ ਗੱਲ ਜਿਹੜੀ
0: ਓਕੇ ਗੱਲ ਗੱਲ
15: ਗੱਲ ਗੱਲ ਆ ਗੱਲ ਜਿਹੜੀ ਵੀ ਆਪਣੇ ਚਿਹਰੇ ਦੇ ਉੱਤੇ ਗੱਲ
0: ਹਾਂ ਇਹ ਤਿੰਨ ਬਣ ਗਈਆਂ ਓਕੇ ਗੁਮਨਾਮ ਸਿੰਘ ਤੂੰ ਚੇਤਾ ਨਹੀਂ ਕਰਾਇਆ ਬਈ ਆਪਾਂ ਦੋ ਤਾਪਾ ਬੋਲ ਗਏ ਸੀ ਇੱਕ ਗੱਲ ਇੱਕ ਗੱਲ ਤੇ ਇੱਕ ਗੱਲ ਤਿੰਨ ਹੋ ਗਈਆਂ ਅੱਛਾ ਇਹ ਇਹ ਪਤਾ ਨਹੀਂ ਲੱਗਿਆ ਇਸ ਤੋਂ ਬਿਹਤਰ ਤਰੀਕੇ ਨਾਲ ਆਪਾਂ ਪੰਜਾਬੀ ਸਿੱਖ ਹੀ ਨਹੀਂ ਸਕਦੇ ਆਪਾਂ ਪੰਜਾਬੀ ਦੀ ਗੱਲ ਹੀ ਨਹੀਂ ਕਰਦੇ ਅਰਥਾਂ ਦੀ ਸ਼ਬਦਾਂ ਦੀ ਮੁਹਾਵਰਿਆਂ ਦੀ ਆਪਾਂ ਪੰਜਾਬੀ ਦੇ ਬੜੇ ਐਸੇ ਸ਼ਬਦ ਆ ਜਿਹੜੇ ਅਸੀਂ ਆਪਾਂ ਜਦੋਂ ਰੇਡੀਓ 'ਤੇ ਹੁੰਦੇ ਹਾਂ ਉਦੋਂ ਹੀ ਬੋਲਦੇ ਹਾਂ ਅਤੇ ਹੁਣ ਤਾਂ ਚਲੋ ਸੁੱਖ ਨਾਲ ਟਿਕਟੋਕ 'ਤੇ ਵੀ ਜੁੜੇ ਹਾਂ ਅੱਛਾ ਟਿਕਟੋਕ 'ਤੇ ਵੀ ਸਰਪੰਚ ਸਾਹਿਬ ਲੋਕ ਕਹਿੰਦੇ ਆ ਮੈਂ ਖੈਰ ਸੋਸ਼ਲ ਮੀਡੀਆ ਤੋਂ ਥੋੜ੍ਹਾ ਜਿਹਾ ਦੂਰ ਰਹਿੰਦਾ ਹਾਂ ਮੈਨੂੰ ਪਤਾ ਨਹੀਂ ਆ ਜ਼ਿਆਦਾ ਮੈਨੂੰ ਚਲਾਉਣਾ ਨਹੀਂ ਆਉਂਦਾ ਅੱਜ ਵੀ ਗੁਮਨਾਮ ਨੇ ਮੈਨੂੰ ਲਾਈਵ ਕਰਕੇ ਤਾਂ ਮੈਂ ਵੀਡੀਓ ਬਣਾ ਦਿੰਦਾ ਅਤੇ ਗੁਮਨਾਮ ਪਾ ਦਿੰਦਾ ਹੁੰਦਾ ਮੈਂ ਅੱਜ ਲਾਈਵ ਕੀਤਾ ਅਤੇ ਕਹਿੰਦੇ ਟਿਕਟੋਕ 'ਤੇ ਲੋਕ ਗਾਲਾਂ ਬਹੁਤ ਕੱਢਦੇ ਆ ਪਰ ਮੈਂ ਵੇਖਣਾ ਕਿ ਜਿੰਨੇ ਵੀ ਸਾਨੂੰ ਸੁਣਨ ਵਾਲੇ ਜਿੰਨੇ ਵੀ ਸਾਡੇ ਨਾਲ ਵੀਰ ਭੈਣ ਭਰਾ ਜੁੜੇ ਹੋਏ ਆ ਸਾਰੇ ਬਹੁਤ ਸੁਹਿਰਦ ਆ ਡਿਪੈਂਡ ਕਰਦਾ ਕਿ ਤੁਸੀਂ ਅਗਲੇ ਨੂੰ ਦੇ ਕੀ ਰਹੇ ਹੋ ਠੀਕ ਆ ਜੇ ਹੁਣ ਮੈਂ ਇੱਥੇ ਮੈਨੂੰ ਬੋਲਣਾ ਨਾ ਆਊ ਮੈਨੂੰ ਗੱਲ ਨਾ ਕਰਨੀ ਆਊ ਅਤੇ ਕਿਸੇ ਦਾ ਰਾਈਟ ਬਣਦਾ ਕਿ ਸਾਡਾ ਸਮਾਂ ਖਰਾਬ ਕੀਤਾ ਪਰ ਮੈਨੂੰ ਲੱਗਦਾ ਕਿ ਕਈ ਵਾਰੀ ਤੁਹਾਨੂੰ ਤੁਸੀਂ ਦੇ ਕੀ ਰਹੇ ਹੋ ਤੁਸੀਂ ਗੱਲ ਕੀ ਕਰ ਰਹੇ ਹੋ ਤੁਹਾਡਾ ਔਰਾ ਕਿੱਦਾਂ ਦਾ ਆ ਅਤੇ ਬਹੁਤ ਹੀ ਸਿਆਣੇ ਅਤੇ ਸੁਹਿਰਦ ਸਰੋਤੇ ਨੇ ਬੜੀਆਂ ਸੋਹਣੀਆਂ ਗੱਲਾਂ ਕਰ ਰਹੇ ਨੇ ਬੜਾ ਬੜੇ ਪਿਆਰ ਨਾਲ ਸੁਣ ਰਹੇ ਨੇ ਸੋ ਟਿਕਟੋਕ ਵਾਲੇ ਨੂੰ ਐਵੇਂ ਬਦਨਾਮ ਨਾ ਕਰਿਆ ਕਰੋ ਬਹੁਤ ਪਿਆਰੇ ਲੋਕ ਨੇ
15: ਜੀ ਪਤਾ ਕੀ ਹੁੰਦਾ
0: ਜੀ
15: ਕਈ ਨਾ ਕੋਈ ਪਾਉਂਦੇ ਚੀਜ਼ ਤਾਂ ਉਹਦੇ ਵਿੱਚ ਹੁੰਦਾ ਕੱਖ ਨਹੀਂ ਨਿੱਘੀ ਜਿਹੀ ਗੱਲ ਹੁੰਦੀ ਆ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਹਾਨੂੰ ਕਰਨ ਜਾ ਰਹੇ ਹਾਂ ਬਸ ਥੋੜ੍ਹੀ ਚੀਜ਼ ਤੱਕ ਦੱਸ ਰਹੇ ਤੁਸੀਂ ਧਿਆਨ ਰੱਖਿਓ ਤੁਸੀਂ ਐਂ ਕਰੋ ਇਸ ਤਰ੍ਹਾਂ ਕਰਕੇ ਨਾ 5-7 ਮਿੰਟ ਕੱਢ ਦਿੰਦੇ ਆ
0: ਹਾਂਜੀ ਹਾਂਜੀ ਨਹੀਂ ਬਿਲਕੁਲ ਜੀ ਮੈਂ ਸੁਣ ਰਿਹਾ
15: ਉਹ ਗੱਲ ਵਿੱਚੋਂ ਉਨੀ ਕਰਦੇ ਨਹੀਂ ਤੇ ਜਿੰਨੀ ਲੰਮੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਆ
0: ਨਹੀਂ ਬਿਲਕੁਲ ਬਹੁਤ ਸ਼ੁਕਰੀਆ ਸਰਪੰਚ ਸਾਹਿਬ ਥੈਂਕ ਯੂ ਸੋ ਮਚ ਕਈ ਵਾਰੀ ਹੈ ਕਿ ਦੇਖੋ ਜੇ ਅਸੀਂ ਸਭਿਕ ਨਹੀਂ ਹੈਗੇ ਸਾਡੀ ਭਾਸ਼ਾ ਦੇ ਵਿੱਚ ਤੁਹਾਨੂੰ ਲੱਗ ਰਿਹਾ ਕਿ ਸਾਡੀ ਹੀ ਭਾਸ਼ਾ ਇੱਦਾਂ ਦੀ ਆ ਅਸੀਂ ਸਰੋਤਿਆਂ ਨੂੰ ਦੇ ਕੀ ਰਹੇ ਹਾਂ ਅਸੀਂ ਪਰੋਸ ਕੀ ਰਹੇ ਹਾਂ ਅਤੇ ਫਿਰ ਅੱਗੋਂ ਅਸੀਂ ਉੱਦਾਂ ਦਾ ਹੀ ਉਮੀਦ ਕਰਾਂਗੇ ਸਾਨੂੰ ਅੱਗੋਂ ਕੀ ਆ ਰਿਹਾ ਸੋ ਇਹ ਵੀ ਕਿਤੇ ਨਾ ਕਿਤੇ ਜਿੱਦਾਂ ਦਾ ਤੁਸੀਂ ਕਹਿੰਦੇ ਹੁੰਦੇ ਨਾ ਕਿ ਖੂਹ ਦੇ ਵਿੱਚ ਜਦੋਂ ਤੁਸੀਂ ਵੱਟਾਂ ਮਾਰਦੇ ਹੋ ਕਿੱਦਾਂ ਦੀ ਆਵਾਜ਼ ਆਉਂਦੀ ਹੈ ਉੱਦਾਂ ਦੀ ਆਊਗੀ ਜਿੱਦਾਂ ਦਾ ਤੁਸੀਂ ਕੰਮ ਕਰੋਗੇ ਸੋ ਬਹੁਤ ਪਿਆਰ ਬਹੁਤ ਸਤਿਕਾਰ ਦੂਜਾ ਮੁੰਡਾ ਫੋਨ 'ਤੇ ਬਿਜ਼ੀ ਆ ਮੁੰਡਿਆ ਫੋਨ 'ਤੇ ਬਿਜ਼ੀ ਆ ਤੂੰ ਬਾਈ ਜੀ ਕਹਿੰਦੇ ਗੋਟ ਬਾਈ ਜੀ ਕਹਿੰਦੇ ਹੈ
1: ਮੈਂ ਸ਼ਬਦ ਲੱਭ ਰਿਹਾ ਸੀ
0: ਇਹਦਾ ਨਾਮ ਬਾਈ ਜੀ ਹੈਗਾ ਗੁਮਨਾਮ ਅਤੇ ਇਹ ਮੋਸਟ ਆਫ ਦਾ ਟਾਈਮ ਗੁੰਮ ਹੀ ਰਹਿੰਦਾ ਆ ਮੈਂ ਇਹਨੂੰ ਕਿੰਨੀ ਵਾਰੀ ਕਿਹਾ ਕਿ ਤੂੰ ਆਪਣਾ ਨਾਮ ਚੇਂਜ ਕਰ ਲਾ ਐਟਲਸ ਤੂੰ ਗੁੰਮ ਤਾਂ ਨਾ ਰਹੇਗਾ ਕਈ ਵਾਰੀ ਉਹ ਇਹਦੀ ਪਹਿਚਾਣ ਪਤਾ ਨਹੀਂ ਅੱਛਾ ਤੈਨੂੰ ਇਹ ਆਈਡੀਆ ਕਿਹਨੇ ਦਿੱਤਾ ਨਾਮ ਰੱਖਣ ਦਾ ਗੁਆਚਾ ਬਹੁਤ ਰਹਿੰਦਾ ਤੂੰ ਉਹ ਬਾਈ ਜੀ ਵੀ ਨੀ ਦੱਸਦਾ ਵੇਖੋ ਬਾਈ ਜੀ ਕਹਿੰਦੇ ਕਿ ਉਹ ਮੁੰਡਾ ਬਿਜ਼ੀ ਆ ਉਹ ਬਿਜ਼ੀ ਨੀ ਬਾਈ ਇਹ ਗੁਆਚਾ ਰਹਿੰਦਾ ਇਹਦਾ ਨਾਮ ਵੀ ਗੁਮਨਾਮ ਆ ਤੇ ਆਪ ਵੀ ਗੁਆਚਾ ਰਹਿੰਦਾ ਸੋ ਮੈਂ ਇਹਨੂੰ ਕਿਹਾ ਇਹਦੀ ਪਰਸਨੈਲਿਟੀ ਨੇ ਬਹੁਤ ਸੂਟ ਕਰਦਾ ਕੋਈ ਚੜ੍ਹਦੀ ਕਲਾ ਵਾਲਾ ਨਾਮ ਰੱਖ ਬਦਲ ਗੁਮਨਾਮ ਬਸ ਕੋਈ ਘੈਂਟ ਜਿਹਾ ਨਾਮ ਰੱਖ ਆਪਦੀ ਜਿਹੜੀ ਤੁਹਾਡੀ ਤੇਰੀ ਹੈਗੀ ਨਾ ਤੇਰਾ ਔਰਾ ਆ ਤੇਰੀ ਉੱਦਾਂ ਦੀ ਤੇਰੇ ਜਿਹੜੀ ਬੋਡੀ ਨੂੰ ਸੂਟ ਕਰੇ ਤੈਨੂੰ ਚੜ੍ਹਦੀ ਕਲਾ ਦਾ ਪ੍ਰਤੀਕ ਵਾਲਾ ਨਾਮ ਰੱਖ ਕੋਈ ਵਧੀਆ ਮੈਨੂੰ ਆਪ ਨੂੰ ਸ਼ਬਦ ਨਹੀਂ ਆ ਰਹੇ ਹੁਣ ਸੋ ਮੈਂ ਸ਼ਬਦਾਂ ਦੀ ਗੱਲ ਕਰਾਂ ਮੇਰੇ ਆਪਦੇ ਸ਼ਬਦ ਇੱਧਰ ਉੱਧਰ ਖਿਲਰ ਗਿਆ ਸੋ 905-673-3337 ਬਹੁਤ ਸਾਰੀਆਂ ਕਾਲਜ ਨੇ ਅਤੇ ਸਰੋਤਿਆਂ ਨੂੰ ਪੁੱਛਦੇ ਹਾਂ ਇੱਕ ਮੈਸੇਜ ਦਿੰਦੇ ਹਾਂ, ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ 9101 ਵੱਲ। ਪਰ ਉਸ ਤੋਂ ਪਹਿਲਾਂ ਇੱਕ ਵਾਰ ਫਿਰ ਆਲ ਸਟੇਟ ਇੰਸ਼ੋਰੈਂਸ। ਇੰਸ਼ੋਰੈਂਸ ਦੇ ਵਿੱਚ ਤੁਸੀਂ ਬਹੁਤ ਸਾਰੀ ਸੇਵਿੰਗ ਕਰਨੀ ਆ, ਤੁਹਾਡੀ ਘਰ ਦੀ ਅਤੇ ਆਟੋ ਇੰਸ਼ੋਰੈਂਸ ਬਹੁਤ ਜ਼ਿਆਦਾ ਵੱਧ ਕੇ ਆਈ ਆ, ਤੁਹਾਡੀ ਰੀਨਿਊਲ ਆਉਣ ਵਾਲੀ ਆ, ਤੁਸੀਂ ਨਵੀਂ ਗੱਡੀ ਲਈ ਆ, ਤਾਂ ਇੱਕ ਵਾਰ ਤੁਸੀਂ ਆਲ ਸਟੇਟ ਦੀ ਡਾਇਰੈਕਟ ਡੈਨਫੋਰਥ ਏਜੰਸੀ ਨੂੰ ਕਾਲ ਕਰ ਲਓ 437-604-5093 ਜਾਂ 416-447-5581। ਤੁਸੀਂ ਰਾਹੁਲ ਨੂੰ ਕਾਲ ਕਰਿਓ, ਵਧੀਆ ਕੋਟੇਸ਼ਨ ਦੇਣਗੇ, ਰੇਡੀਓ ਡਾਨ ਦਾ ਰੈਫਰੈਂਸ ਦੇ ਦਿਓ ਅਤੇ ਵਧੀਆ ਤੁਹਾਡੀ ਸੇਵਿੰਗ ਕਰਕੇ ਦੇਣਗੇ। ਇਹ ਕਹਿੰਦੇ ਜੇ ਦੋ ਗੱਡੀਆਂ ਅਤੇ ਗਰੰਟੀਡ ਅਸੀਂ ਤੁਹਾਡੀ$2,000 ਦੀ ਸੇਵਿੰਗ ਕਰਨਗੇ, $2,000 ਦੀ। ਕਾਲ ਕਰ ਲਓ ਰਾਹੁਲ ਨੂੰ 437-604-5093 437-604-5093। ਆਟੋ ਅਤੇ ਹੋਮ ਇੰਸ਼ੋਰੈਂਸ ਵਿੱਚ ਵੱਡੀ ਸੇਵਿੰਗ ਕਰਨ ਦੇ ਲਈ 437-604-5093। ਮੈਂ ਨੰਬਰ ਇਹਨਾਂ ਦਾ ਔਨਲਾਈਨ ਵੀ ਪਾਊਂਗਾ, ਸਾਡੀ ਐਡਵਰਟਾਈਜ਼ 'ਤੇ ਵੀ ਪਾਵਾਂਗੇ। ਤੁਸੀਂ ਆਪਣੀ ਸੇਵਿੰਗ ਕਰੋ ਭਾਈ, ਬਚਾਓ ਜਿੱਥੋਂ ਪੈਸੇ ਬਚਦੇ। ਅੱਜ ਕੱਲ੍ਹ ਸੇਵਿੰਗ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਕਮਾਈਆਂ ਬਹੁਤ ਟਫ ਹੋ ਗਈਆਂ ਨੇ। ਉਦੋਂ ਟਰੰਪ ਸਾਹਿਬ ਕਹਿੰਦੇ ਆ ਕਿ ਮੈਂ ਤੁਹਾਡੀ ਇਕਾਨਮੀ ਨੂੰ ਟਰੈਸ਼ ਕਰ ਦੇਣਾ, ਇੱਕ ਉਹ ਡਰਾਵੇ ਮਾਰ ਰਿਹਾ, ਉੱਤੋਂ ਸਾਡਾ ਪਹਿਲਾਂ ਸਰਕਲ ਨਹੀਂ ਚੱਲਦਾ ਪਿਆ। ਸੋ ਇੰਨੀ ਕੁ ਸੇਵਿੰਗ ਤੁਹਾਡੀ ਕਰਵਾ ਦਿੰਦੇ ਹਾਂ, ਆਲ ਸਟੇਟ ਇੰਸ਼ੋਰੈਂਸ ਨੂੰ ਕਾਲ ਕਰ ਲਿਓ, ਆਟੋ ਇੰਸ਼ੋਰੈਂਸ ਤੁਹਾਡੀ ਘਟਾ ਕੇ ਦੇਣਗੇ, ਬਹੁਤ ਸਾਰੇ ਡਾਲਰ ਬਚਾ ਕੇ ਦੇਣਗੇ। 437-604-5093 ਅਤੇ ਫੈਸ਼ਨ ਆਈ ਕਿਊ, ਪੰਜਾਬੀ ਭਾਈਚਾਰੇ ਦਾ, ਏਸ਼ੀਅਨ ਭਾਈਚਾਰੇ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ, 905-453-2225। ਬਹੁਤ ਵੱਡੀਆਂ ਸੇਲਸ ਲੱਗੀਆਂ ਹੋਈਆਂ ਨੇ ਇਹਨਾਂ ਕੋਲ, ਲੇਬਰ ਡੇਜ਼ ਦੀਆਂ ਸੇਲ ਆਈਆਂ ਨੇ, ਲੌਂਗ ਵੀਕਐਂਡ ਦੀਆਂ ਸੇਲਸ ਨੇ, ਲਹਿੰਗੇ ਗਰਾਰੇ ਸ਼ਰਾਰੇ ਜਾਂ ਕੁੜਤੇ ਪਜਾਮੇ ਸੂਟ ਪੱਗਾਂ ਸ਼ੇਰਵਾਨੀਆਂ, ਵਿਆਹਾਂ ਦਾ ਪੂਰਾ ਸਮਾਨ ਇਨ ਹਾਊਸ ਟੇਲਰ ਟੀਮ ਇਹਨਾਂ ਕੋਲ ਅਵੇਲੇਬਲ ਆ, ਲੈਗਜ ਸੈੱਟ ਦੀ ਵੱਡੀ ਵਰਾਇਟੀ ਇਹਨਾਂ ਕੋਲ। ਫੈਸ਼ਨ ਆਈ ਕਿਊ, ਹੁਣ ਵਿਆਹ ਸ਼ਾਦੀ ਵਾਸਤੇ ਇੰਡੀਆ ਜਾਣ ਦੀ ਲੋੜ ਨਹੀਂ ਤੁਹਾਨੂੰ, ਫੈਸ਼ਨ ਆਈ ਕਿਊ 'ਤੇ ਪਹੁੰਚੋ, ਗੂਗਲ ਕਰ ਲਓ ਨੇੜੇ ਦੀ ਲੋਕੇਸ਼ਨ, ਨੰਬਰ ਇੱਕੋ ਆ 905-453-2225। ਰੇਡੀਓ ਡਾਨ ਦਾ ਰੈਫਰੈਂਸ ਜ਼ਰੂਰ ਦੇ ਦਿਆ ਕਰੋ। ਬਹੁਤ ਸਾਰੇ ਦੋਸਤ ਕਹਿੰਦੇ ਜਦੋਂ ਅਸੀਂ ਰੈਫਰੈਂਸ ਦਿੰਦੇ ਹਾਂ ਨਾ, ਡਿਸਕਾਊਂਟ ਵੀ ਮਿਲਦਾ ਅਤੇ ਤੋਹਫੇ ਵੀ ਮਿਲਦੇ ਆ, ਫੈਸ਼ਨ ਆਈ ਕਿਊ। ਔਰ ਵੱਡੀ ਗੱਲ ਇਹ ਆ ਕਿ ਜਦੋਂ ਅਸੀਂ ਆਪਣੇ ਪੰਜਾਬੀ ਭਾਈਚਾਰੇ ਦੇ ਕਿਸੇ ਵੀ ਆਪਣਾ ਬ੍ਰਾਂਡ ਦੀ ਗੱਲ ਕਰਦੇ ਹਾਂ, ਫਰੈਂਚਾਈਜ਼ੀ ਦੀ, ਆਪਣਾ ਸਾਥ ਦੇਣਾ ਬਹੁਤ ਜ਼ਰੂਰੀ ਆ। ਸੋ ਥੈਂਕ ਯੂ ਸੋ ਮੱਚ ਜੀ। ਟਰੱਸਟ ਮਾਰਕ ਕਾਰਨੀ, ਹੀ ਵਿਲ ਪਲਾਨਿੰਗ ਬਿਗ, ਵੈਰੀ ਗੁੱਡ ਜੀ। ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਮਾਰਕ ਕਾਰਨੀ ਕੁਛ ਗੁੱਡ ਪਲਾਨ ਕਰੇ ਅਤੇ ਕੈਨੇਡਾ ਨੂੰ ਬਚਾਵੇ ਜੀ। ਆਲਰੇਡੀ ਆਪਾਂ ਡਰਾਊਨ ਹੋ ਰਹੇ ਹਾਂ, ਇਕੋਨਮੀ ਸਾਡੀ ਆਲਰੇਡੀ ਡਾਊਨ ਜਾ ਰਹੀ ਆ, ਸੋ ਕੰਮ ਕਾਰ ਟਫ ਨੇ, ਜੋਬਾਂ ਬਹੁਤ ਘੱਟ ਨੇ। ਸੋ ਜਿਹੜੇ ਕੈਨੇਡੀਅਨ ਬੋਰਨ ਬੱਚੇ ਉਹਨਾਂ ਨੂੰ ਜੋਬ ਮਿਲ ਹੀ ਨਹੀਂ ਰਹੀ, ਅਤੇ ਬਿਲਕੁਲ ਜੀ ਸਾਡੀ ਇਕੋਨਮੀ ਸਟਰੋਂਗ ਹੋਣੀ ਚਾਹੀਦੀ ਆ, ਦੈਟਸ ਵਾਈ ਵੀ ਵੋਟ ਮਾਰਕ ਕਾਰਨੀ। ਸੋ ਉਹਨੂੰ ਕੁਛ ਕਰਨਾ ਚਾਹੀਦਾ, ਆਲਮੋਸਟ ਬੜਾ ਟਾਈਮ ਹੋ ਗਿਆ, ਹੁਣ ਤੱਕ ਤਾਂ ਕੁਛ ਕਰ ਲੈਣਾ ਚਾਹੀਦਾ ਸੀ। ਗੁਰਦੀਪ ਬਾਈ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਔਰ ਮਾਫ ਕਰਨਾ, ਲਾਈਨ ਸਾਰੀਆਂ ਬਿਜ਼ੀ ਨੇ। 9101 ਸਤਿ ਸ਼੍ਰੀ ਅਕਾਲ ਜੀ, ਜੈ ਨੂੰ ਚੜ੍ਹਦੀ ਕਲਾ ਜੀ, ਤੁਸੀਂ ਠੀਕ ਠਾਕ ਹੋ?
14: ਬਿਲਕੁਲ
0: ਜੀ, ਅਜੇ ਤੱਕ ਚੱਲ ਰਿਹਾ, ਚੱਲੂਗਾ, 10 ਵਜੇ ਤੱਕ ਦੌੜੂਗਾ।
14: ਤੁਹਾਨੂੰ ਦੋ ਵਰਡ ਦੱਸਣਾ
0: ਜੀ ਸਰ,
14: ਵੱਲ,
0: ਇੱਕ ਵੱਲ ਤੇ ਇੱਕ ਵੱਲ,
14: ਦੋਵੇਂ ਵੱਲ ਨੇ,
0: ਦੋਵੇਂ ਵੱਲ ਨੇ,
14: ਹਾਂਜੀ। ਤੇ ਹੁਣ ਮੈਂ ਤੁਹਾਨੂੰ ਵੱਲ ਦਾ ਮਤਲਬ ਦੱਸਦਾ, ਠੀਕ ਆ
0: ਜੀ?
14: ਇੱਕ ਵੱਲ ਤੇ ਹੈ ਆ ਨੀ, ਮੈਂ ਤੈਨੂੰ ਪਿਆਰ ਕਰਨ ਦਾ ਵੱਲ ਸਿਖਾਵਾਂ।
0: ਆਹਾ, ਵੱਲ ਆ ਨੀ, ਤੇਰੇ ਵੱਲ ਸਿਖਾਵਾਂ।
14: ਹਾਂ, ਆ ਨੀ, ਤੈਨੂੰ ਮੈਂ ਪਿਆਰ ਕਰਨ ਦਾ ਵੱਲ ਸਿਖਾਵਾਂ। ਤੇ ਦੂਜਾ, ਇਸ ਮੁੰਡੇ ਦੇ ਵਿੱਚ ਬੜੇ ਵੱਲ ਨੇ ਯਾਰ।
0: ਹਾਂ, ਇਹਦੀ ਇਹਦੇ ਵਿੱਚ ਵਾਕਈ ਬਹੁਤ ਵੱਲ ਨੇ ਇਸ ਮੁੰਡੇ ਦੇ ਵਿੱਚ। ਇਹ ਮੁੰਡਾ ਤੇ ਇੰਨਾ ਢਿੱਲੇ ਚ ਵੱਲ ਆ ਹੀ ਨਹੀਂ ਸਕਦਾਗਾ।
14: ਬੜੇ ਵੱਲ ਨੇ, ਵੱਲ ਦਾ ਮਤਲਬ ਹੈ ਜਿਵੇਂ ਨਹੀਂ ਹੁੰਦਾ ਅੱਕੜ ਪਾਉਣਾ, ਤੇ ਇਸ ਤਰ੍ਹਾਂ ਦੀ ਚੀਜ਼ ਆ, ਉਹਨੂੰ ਕਹਿੰਦੇ ਨੇ ਵੱਲ।
0: ਬਿਲਕੁਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸਰ। ਤੁਸੀਂ ਲੈਂਦੇ ਪੰਜਾਬ ਤੋਂ?
14: ਨਹੀਂ, ਮੈਂ ਪਾਕਿਸਤਾਨ ਪੰਜਾਬ ਤੋਂ।
0: ਕੀ ਬਾਤ ਹੈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਕਾਲ ਬਹੁਤ ਸਾਰੀਆਂ ਨੇ, ਕੋਸ਼ਿਸ਼ ਕਰਾਂਗੇ ਕਿ ਸਾਰੇ ਸਰੋਤਿਆਂ ਨਾਲ ਗੱਲਬਾਤ ਕਰੀਏ। ਬਹੁਤ ਪਿਆਰ ਦਿੰਦੇ ਹੋ ਤੁਸੀਂ ਰੇਡੀਓ ਪ੍ਰੋਗਰਾਮ ਉਡਾਣ ਨੂੰ, ਅਤੇ ਸਾਰੀਆਂ ਲਾਈਨ ਬਿਜ਼ੀ ਨੇ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨੇ ਰਹੋ 6943।
16: ਸਤਿ ਸ਼੍ਰੀ ਅਕਾਲ ਭਾਜੀ, ਇੱਕ ਆਈਸਾਈਟ ਨੂੰ ਆਪਾਂ ਪੰਜਾਬੀ ਚ ਕਹਿੰਦੇ ਆ,
0: ਦੂਜਾ ਪੰਜਾਬੀ ਦਾ ਸ਼ਬਦ ਕੀ ਆ?
16: ਉਹ ਜਿਹੜਾ ਵਾਰਮ ਅਪ ਕਹਿੰਦੇ, ਵਾਰ।
0: ਤੁਸੀਂ ਤਾਂ ਫਿਰ ਥੋੜ੍ਹਾ ਜਿਹਾ ਮਾਡਰਨ ਆ ਗਏ, ਇੰਗਲਿਸ਼ ਆ ਗਏ। ਮੈਂ ਓਕੇ ਮੈਂ ਦੁਬਾਰਾ ਸਵਾਲ ਦੱਸਦਾ ਤੁਹਾਨੂੰ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਾਈ ਜੀ। ਹਾਂ
17: ਸਮਝ ਗਏ, ਉਦੋਂ ਪੰਜਾਬੀ ਚ ਆਪਾਂ ਉਹਨੂੰ ਕਹਿੰਦੇ ਨਿਗਾ
0: ਨਿਗਾ। ਓਕੇ ਨਹੀਂ ਤੁਸੀਂ ਸਮਝੇ ਨਹੀਂ, ਮੈਂ ਦੱਸਦਾ। ਮੈਂ ਕਹਿ ਰਿਹਾ ਕਿ ਪੰਜਾਬੀ ਦੇ ਐਸੇ ਕਿਹੜੇ ਸ਼ਬਦ ਆ ਜਿਹੜੇ ਦਿਖਦੇ ਵੀ ਸੇਮ ਹੋਣ, ਲਿਖੇ ਵੀ ਸੇਮ ਜਾਣ, ਪਰ ਟਿੱਪੀ ਅੱਧਕ ਹੋੜਾ ਕਨੌੜਾ ਪਾਉਣ ਦੇ ਨਾਲ, ਅੱਧਕ ਟਿੱਪੀ ਪਾਉਣ ਦੇ ਨਾਲ ਮਤਲਬ ਹੀ ਬਦਲ ਜੇ। ਓਕੇ ਜਿਵੇਂ ਬਾਈ ਜੀ ਕਹਿ ਕੇ ਗਏ ਸੀ ਕਿ ਵਲ, ਇੱਕ ਵਲ ਬੰਦੇ 'ਚ ਵਲ ਪੈ ਜਾਣਾ, ਇੱਕ ਵਲ ਪਿਆਰ ਦਾ ਵਲ ਸਿਖਾਉਣਾ, ਕਿਸੇ ਨੂੰ ਵਲ ਸਿਖਾਉਣਾ, ਤਰੀਕਾ ਸਿਖਾਉਣਾ, ਢੰਗ ਸਿਖਾਉਣਾ, ਉਹ ਵਾਲਾ ਵਲ। ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਗੱਲ, ਇੱਕ ਸਾਡਾ ਆਹ ਵਾਲਾ ਗੱਲ, ਇੱਕ ਗੱਲ, ਇੱਕ ਕਿਸੇ ਨਾਲ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ, ਇਹ ਗੱਲ, ਮਤਲਬ ਸ਼ਬਦ ਸੇਮ ਹੋਣ, ਬਸ ਅੱਧਕ ਟਿੱਪੀ ਅਤੇ ਹੋੜਾ ਪਾਉਣ ਦੇ ਨਾਲ, ਜਾਂ ਦੱਸ ਬਾਈ ਮੈਂ ਸਾਰਾ ਕੁਝ ਬੋਲੂੰ, ਲਾਵਾਂ ਅਫਕੋਰਸ, ਹਾਂਜੀ ਲਾਵਾਂ ਪਾਉਣ ਨਾਲ, ਦਲਾਵਾਂ ਪਾਉਣ ਨਾਲ ਸ਼ਬਦ ਸੇਮ ਰਹਿਣ ਪਰ ਉਹਨਾਂ ਦੇ ਅਰਥ ਬਦਲ ਜਾਣ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ, ਸਾਡੇ ਨਾਲ ਮਾਫ਼ ਕਰਨਾ ਗੁਰਜੀਤ ਸੂਰੀ ਜੀ ਜੁੜ ਚੁੱਕੇ ਨੇ। ਸੋ ਬਹੁਤ ਸਾਰੀਆਂ ਕਾਲਸ ਨੇ, ਆਪਾਂ ਗੁਰਜੀਤ ਸੂਰੀ ਨਾਲ ਮੈਸੇਜ ਲੈ ਲਈਏ। ਗੁਰਜੀਤ ਜੀ ਆਟੋ ਮਾਫ਼ ਕਰਨਾ ਆਲ ਕਾਇੰਡ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ, ਲੰਬੇ ਸਮੇਂ ਤੋਂ ਆਲ ਕਾਇੰਡ ਇੰਸ਼ੋਰੈਂਸ ਦੇ ਸੇਵਾਵਾਂ ਦੇ ਰਹੇ ਨੇ ਤੁਸੀਂ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ। ਮੇਰੇ ਸਾਹਮਣੇ ਨਾ ਇੰਸ਼ੋਰੈਂਸ ਦੇ ਦੋ ਪੇਪਰ ਪਏ ਆ, ਮੇਰਾ ਵਾਰ ਵਾਰ ਉੱਧਰ ਹੀ ਧਿਆਨ ਜਾ ਰਿਹਾ। ਸੋ ਗੁਰਜੀਤ ਜੀ ਤੁਹਾਡਾ ਸਵਾਗਤ ਆ। ਅੱਜ ਆਪਾਂ ਲਾਈਫ ਇੰਸ਼ੋਰੈਂਸ ਦੇ ਕਿਹੜੇ ਵਿਸ਼ੇ 'ਤੇ ਗੱਲਬਾਤ ਕਰਾਂਗੇ? ਬੜੇ ਸਾਰੇ ਵਿਸ਼ੇ ਆ, ਕ੍ਰਿਟੀਕਲ ਇਲਨੈਸ, ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਡਿਸਬਿਲਟੀ ਇੰਸ਼ੋਰੈਂਸ, ਸਾਰੇ ਵਿਸ਼ੇ ਐਸੇ ਆ ਕਿ ਕਿਸੇ ਵਿਸ਼ੇ ਨੂੰ ਅਸੀਂ ਕਿਨਾਰਾ ਨਹੀਂ ਕਰ ਸਕਦੇ। ਸਾਡੇ ਨਾ ਬਜ਼ੁਰਗ ਕਿਹਾ ਕਰਦੇ ਸੀ ਸੂਰੀ ਜੀ ਕਿ ਵਸਾਹ ਨਹੀਂ ਖਾਣਾ, ਆਪਾਂ ਕਿਸੇ ਚੀਜ਼ ਦਾ ਵਸਾਹ ਨਹੀਂ ਖਾਣਾ, ਚੰਗੀਆਂ ਚੀਜ਼ਾਂ ਦਾ ਵਸਾਹ ਨਹੀਂ ਖਾਣਾ। ਇਵੇਂ ਇੰਸ਼ੋਰੈਂਸ ਇੱਕ ਐਸਾ ਵਿਸ਼ਾ ਆ ਕਿ ਜਿਹਦਾ ਵਸਾਹ ਨਹੀਂ ਖਾਣਾ ਚਾਹੀਦਾ।
18: ਬਿਲਕੁਲ ਜੀ ਬਿਲਕੁਲ, ਸਤਿ ਸ਼੍ਰੀ ਅਕਾਲ ਪ੍ਰਭ ਜੀ, ਪਹਿਲਾਂ ਤੇ ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ ਉਹਨਾਂ ਸਾਰਿਆਂ ਨੂੰ ਵੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਨਾਲ ਦੀ ਨਾਲ ਹੁਣ ਜਿਹੜੀ ਆਪਾਂ ਗੱਲਬਾਤ ਕਰ ਰਹੇ ਹੈਗੇ ਆ ਨਾ, ਤੁਸੀਂ ਕਹਿੰਦੇ ਵਿਸਾਹ ਨਹੀਂ ਖਾਣਾ ਚਾਹੀਦਾ ਹੈਗਾ, ਹੁਣ ਜਦੋਂ ਵਿਸਾਹ ਖਾਣ ਦੀ ਗੱਲ ਆਉਂਦੀ ਆ ਪਹਿਲੇ ਨੰਬਰ ਤੇ ਕਿ ਜਿਨ੍ਹਾਂ ਦੇ ਵੀ ਘਰਾਂ ਦੇ ਵਿੱਚ ਕੋਈ ਵੀ ਗੈਸਟ ਆ ਰਹੇ ਆ, ਚਾਹੇ ਉਹ ਵਿਜ਼ਟਰ ਵੀਜ਼ਾ ਤੇ ਸੁਪਰ ਵੀਜ਼ਾ ਤੇ, ਮੇਕ ਸ਼ੋਰ ਕਰੋ ਕਿ ਉਹਨਾਂ ਦੀ ਕਵਰੇਜ ਜ਼ਰੂਰ ਹੋਵੇ, ਉਹ ਅਨਕਵਰਡ ਨਾ ਹੋਣ। ਤੇ ਅੱਜ ਜਿਹੜਾ ਸਪੈਸ਼ਲ ਟੋਪਿਕ ਤੁਸੀਂ ਪੁੱਛਿਆ ਹੈਗਾ ਲਾਈਫ ਇੰਸ਼ੋਰੈਂਸ ਦਾ, ਉਹਦਾ ਇੱਕ ਮੇਨ ਜਿਹੜਾ ਪਾਰਟ ਹੈਗਾ ਕਿ ਹੁਣ ਇੱਥੇ ਲੋਨ ਲਾਇਬਿਲਿਟੀਜ਼ ਹਰ ਪਰਸਨ ਤੇ ਹੈਗੇ ਆ, ਤੇ ਜਿਹੜਾ ਸਭ ਤੋਂ ਵੱਡਾ ਲੋਨ ਹੈਗਾ ਤੁਹਾਡਾ ਉਹ ਹੈਗਾ ਮੋਰਗੇਜ ਦਾ ਲੋਨ, ਉਹਨੂੰ ਕਵਰ ਕਰਨਾ ਬਹੁਤ ਜ਼ਰੂਰੀ ਹੈਗਾ। ਬਹੁਤ ਸਾਰੇ ਸਾਡੇ ਵੀਰ ਭੈਣ ਕਿ ਜਿਹਨਾਂ ਦੀਆਂ ਮੋਰਗੇਜ ਇੰਸ਼ੋਰੈਂਸ ਬੈਂਕ ਕੋਲ ਚੱਲ ਰਹੀਆਂ ਹੈਗੀਆਂ ਆ, ਉੱਥੇ ਕੀ ਹੁੰਦਾ ਹੈਗਾ ਕਿ ਤੁਹਾਡਾ ਮੇਨ ਜਿਹੜਾ ਹੈਗਾ ਪੋਲਿਸੀ ਓਨਰ ਵੀ ਬੈਂਕ ਹੁੰਦਾ, ਬੈਨੀਫਿਸ਼ਰੀ ਵੀ ਬੈਂਕ ਹੁੰਦਾ ਹੈਗਾ। ਪਰ ਜਦੋਂ ਤੁਸੀਂ ਆਪਣੀ ਪਰਸਨਲ ਇੰਸ਼ੋਰੈਂਸ ਲੈਂਦੇ ਹੋ ਉੱਥੇ ਤੁਸੀਂ ਪੋਲਿਸੀ ਓਨਰ ਖੁਦ ਹੁੰਦੇ ਹੋ, ਤੇ ਬੈਨੀਫਿਸ਼ਰੀ ਜਿਹੜਾ ਹੈਗਾ ਤੁਸੀਂ ਆਪਣੇ ਪਰਿਵਾਰ ਦੇ ਵਿੱਚੋਂ ਆਪਣੀ ਫੈਮਿਲੀ ਨੂੰ ਕਿਸੇ ਨੂੰ ਵੀ ਚੁਣ ਸਕਦੇ ਹੈਗੇ ਆ। ਪਲੱਸ ਇਹ ਹੈਗਾ ਕਿ ਬੈਂਕ ਵਾਲੀ ਦੇ ਵਿੱਚ ਕੀ ਹੈਗਾ ਕਿ ਸਪੋਜ਼ ਤੁਸੀਂ ਜਿਹੜੀ ਮੋਰਗੇਜ ਲਈ ਸੀਗੀ 5 ਲੱਖ ਦੀ, ਪ੍ਰੀਮੀਅਮ ਤੁਸੀਂ 5 ਲੱਖ ਦਾ ਹੀ ਪੇ ਕਰ ਰਹੇ ਹੋ, ਬਟ ਨਾਲ ਦੀ ਨਾਲ ਇਹ ਹੈਗਾ ਕਿ ਤੁਹਾਡੀ ਮੋਰਗੇਜ ਦੀ ਅਮਾਊਂਟ ਘਟਦੀ ਜਾਂਦੀ ਹੈ, ਕਿਤੇ 5 ਸਾਲਾਂ ਬਾਅਦ 7 ਸਾਲਾਂ ਬਾਅਦ ਕੋਈ ਕਲੇਮ ਆਇਆ ਤੇ ਉੱਥੇ ਜਿੰਨੀ ਮੋਰਗੇਜ ਰਹਿੰਦੀ ਹੋਈ ਉਹਦਾ ਵੀ ਸਿਰਫ ਉਹ ਘਰ ਹੀ ਤੁਹਾਡਾ ਫ੍ਰੀ ਕਰਨਾ। ਪਰਸਨਲ ਤੁਹਾਡੀ ਕਵਰੇਜ ਲਈ ਹੋਈ ਆ, ਅਗਰ 5 ਲੱਖ ਦੀ ਅਮਾਊਂਟ ਆ ਤੇ ਫੈਮਿਲੀ ਨੂੰ $5 ਲੱਖ ਮਿਲਣਾ, ਫੈਮਿਲੀ ਦੀ ਚੋਇਸ ਹੈਗੀ ਆ ਕਿ ਉਹਨਾਂ ਨੇ ਉਸ ਪੈਸੇ ਨੂੰ ਕਿੱਦਾਂ ਵਰਤਣਾ ਹੈਗਾ। ਔਰ ਨਾਲ ਦੀ ਨਾਲ ਇਹ ਹੈਗਾ ਕਿ ਤੁਹਾਡੀ ਪਰਸਨਲ ਜਦੋਂ ਇੰਸ਼ੋਰੈਂਸ ਤੁਸੀਂ ਲੈਂਦੇ ਹੋ ਉਹ ਬੈਂਕ ਵਾਲੀ ਮੋਰਗੇਜ ਇੰਸ਼ੋਰੈਂਸ ਨਾਲੋਂ ਕਿਤੇ ਜਿਹੜੀ ਆ ਲੈਸ ਐਕਸਪੈਂਸਿਵ ਹੈਗੀ ਹੈ, ਉਹਨੂੰ ਤੁਸੀਂ ਆਪਣੀ ਨੀਡਸ ਦੇ ਮੁਤਾਬਿਕ ਕਸਟਮਾਈਜ਼ ਕਰ ਸਕਦੇ ਹੋ। ਫਿਊਚਰ ਦੇ ਵਿੱਚ ਇੱਕ ਘਰ ਤੋਂ ਦੂਜਾ ਘਰ ਤੀਜਾ ਘਰ ਚੇਂਜ ਕਰਦੇ ਹੈਗੇ ਆ, ਉੱਥੇ ਤੁਹਾਨੂੰ ਉਹ ਇੰਸ਼ੋਰੈਂਸ ਨੂੰ ਚੇਂਜ ਕਰਨ ਦੀ ਲੋੜ ਨਹੀਂ ਪੈਂਦੀ। ਬੈਂਕ ਦੇ ਵਿੱਚ ਕੀ ਹੈਗਾ ਕਿ ਅੱਜ ਤੁਹਾਨੂੰ RBC ਨੇ ਵਧੀਆ ਰੇਟ ਦਿੱਤਾ, ਕੱਲ ਨੂੰ CIBC ਦਾ ਮਿਲ ਰਿਹਾ ਹੈਗਾ, ਤੇ ਉਹ ਪਹਿਲੀ ਕਵਰੇਜ ਤੁਹਾਡੀ ਚੱਲਦੀ ਉੱਥੇ ਫਿਨਿਸ਼ ਹੋ ਜਾਂਦੀ ਹੈ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ ਕਿ ਮੋਰਗੇਜ ਇੰਸ਼ੋਰੈਂਸ ਨੂੰ ਲੈ ਕੇ ਹੈਗਾ ਜਾਂ ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਕੋਂਬੋ ਪਲਾਨ ਲੈਣਾ ਹੈਗਾ, ਬੱਚਿਆਂ ਦੇ ਲਈ RESP ਦਾ ਅਕਾਊਂਟ ਓਪਨ ਕਰਨਾ ਹੈਗਾ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਲੈਣਾ, ਉਹਦੇ ਲਈ ਪਲੈਨਿੰਗ ਕਰਨੀ ਚਾਹੁੰਦੇ ਹੋ, ਟੈਕਸ ਸੇਵ ਕਰਨਾ ਚਾਹੁੰਦੇ ਹੋ, ਫਸਟ ਹੋਮ ਸੇਵਿੰਗ ਅਕਾਊਂਟ ਦੀ ਕੋਈ ਡਿਟੇਲ ਜਾਣਕਾਰੀ ਲੈਣੀ ਆ, ਤੇ ਨੰਬਰ ਜੀ 416-627-3311 416-627-3111। ਥੈਂਕ ਯੂ ਪ੍ਰਭ ਜੀ ਟਾਈਮ ਦੇਣ ਲਈ, ਬਹੁਤ ਬਹੁਤ ਸ਼ੁਕਰੀਆ ਜੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਗੁਰਜੀਤ ਜੀ। ਔਰ ਗੁਰਜੀਤ ਜੀ ਦਾ ਨੰਬਰ ਇੱਕ ਵਾਰ ਫਿਰ ਦੇ ਦਈਏ, ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਕਰਵਾਉਣੀ ਹੋਵੇ ਤਾਂ ਤੁਸੀਂ ਗੁਰਜੀਤ ਸੂਰੀ ਹੋਣਾ ਨਾਲ ਗੱਲਬਾਤ ਕਰ ਸਕਦੇ ਹੋ 416-617-3111 4166273111 'ਤੇ ਗੱਲਬਾਤ ਕਰ ਸਕਦੇ ਹੋ ਗੁਰਜੀਤ ਕੌਰ ਸੂਰੀ ਹੋਣਾ। ਥੈਂਕ ਯੂ ਸੋ ਮਚ ਮੈਮ। ਔਰ ਚਲੀਏ ਕਾਲਸ ਦੇ ਵਾਲੇ ਇੱਕ ਵਾਰ ਫਿਰ 2525 ਵਾਲੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? 2525 ਵਾਲਿਓ ਤੁਸੀਂ ਆਉਣੇ,
19: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
19: ਬਸ ਵਧੀਆ ਵਧੀਆ ਭਾਜੀ। ਗੱਲ ਸੁਣਦੇ ਭਾਜੀ, ਕੋਈ ਇੱਕ ਆ ਗਿਆ ਦਿਮਾਗ 'ਚ, ਇੱਕ ਹੁੰਦਾ ਭਾਜੀ ਪੰਜ, ਜਿਹਨੂੰ ਅਸੀਂ ਅੱਖਰ ਕਹਿ ਦਿੰਦੇ ਹਾਂ ਪੰਜ, ਜਿੱਦਾਂ
0: ਪੰਜ
19: ਇੱਕ, ਹਾਂ ਪੰਜ ਪੰਜ ਨੰਬਰ ਜਿੱਦਾਂ, ਤੇ ਇੱਕ ਆ ਜਾਂਦਾ ਜਿਹਨਾਂ ਕੰਨਾਂ ਲਾ ਦੇ ਤੇ ਪੰਜਾ ਬਣ ਜਾਂਦਾ ਭਾਜੀ।
0: ਤਿੰਨ, ਹਾਂ ਪੰਜਾ, ਪੰਜ ਤੇ ਪੰਜ, ਪੰਜ। ਅੱਛਾ ਪੰਜ ਦਾ ਮਤਲਬ ਕੀ ਹੁੰਦਾ?
19: ਪੰਜ
0: ਗਲਤ ਨਾ ਸਮਝ ਲਿਓ, ਪੱਜ। ਸੋ ਪੱਜ ਮਾਰਨਾ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅੱਛਾ ਐਸੀ ਗੱਲ ਨਹੀਂ ਆ, ਸਾਡੇ ਜਿਹੜੇ ਸਰੋਤੇ ਆ ਜੀ, ਤੁਸੀਂ ਰੇਡੀਓ ਦੀ ਆਵਾਜ਼ ਥੋੜੀ ਜਿਹੀ ਘੱਟ ਕਰ ਲਓ, ਤੁਸੀਂ ਆਨਰ ਹੋ ਜੀ 1790 ਵਾਲਿਓ।
20: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ
0: ਜੀ। ਸਰ ਸਤਿ ਸ਼੍ਰੀ ਅਕਾਲ ਜੀ, ਇਹਨੂੰ
20: ਜਿਹੜਾ ਤੁਸੀਂ ਗੱਲ ਕਰਦੇ ਨਾ, ਮੇਰੇ ਖਿਆਲ ਹਰ ਇੱਕ ਲੈਂਗੁਏਜ ਦੇ ਨਾ ਸਾਇਲੈਂਟ ਵਰਡ ਹੁੰਦੇ ਆ, ਜਿਵੇਂ ਵਾਵਲ ਕਿਨ AEIOU ਇੰਗਲਿਸ਼ ਦੇ ਵਿੱਚ ਨਾ।
0: ਤੁਸੀਂ ਅੱਜ ਗੁਮਨਾਮ ਦੀ ਕਾਪੀ ਕਰ ਰਹੇ ਹੋ। ਗੁਮਨਾਮ ਵੀ ਇੰਗਲਿਸ਼ 'ਚ ਆ ਕੇ ਸਟਾਰਟ ਹੋਇਆ ਅੰਗਰੇਜ਼ੀ 'ਚ, ਹੁਣ ਸਾਡਾ ਅੰਗਰੇਜ਼ੀ 'ਚ ਹੱਥ ਟੈਟ ਆ। ਮੈਂ ਪੰਜਾਬੀ ਦੀ ਗੱਲਬਾਤ ਕਰੀ ਆ, ਆਪਾਂ ਪੰਜਾਬੀ ਦੇ ਅੱਖਰਾਂ ਦੀ ਗੱਲ ਕਰ ਰਹੇ ਹਾਂ। ਤੁਸੀਂ ਬਿਲਕੁਲ ਠੀਕ ਹੋ, ਸਾਇਲੈਂਟ ਵਰਡ ਹੁੰਦੇ ਆ, ਪਰ ਅਸੀਂ ਨਾ ਪੰਜਾਬੀ ਦੀ ਗੱਲਬਾਤ ਕਰ ਰਹੇ ਹਾਂ ਕਿ ਦੋ ਸ਼ਬਦ ਪੰਜਾਬੀ ਦੇ ਇੱਕੋ ਜੇ, ਸੇਮ ਸ਼ਬਦ, ਪਰ ਉਹਨਾਂ ਦੇ ਉੱਪਰ ਸਿਰਫ ਟਿੱਪੀ ਪਾਉਣ ਨਾਲ ਜਾਂ ਥੱਲੇ ਔਂਕੜ ਦਲੈਂਕੜ ਪਾਉਣ ਨਾਲ ਜਾਂ ਅੱਧਕ ਪਾਉਣ ਨਾਲ ਉਹਨਾਂ ਦੇ ਅਰਥ ਬਦਲ ਜਾਂਦੇ ਆ। ਸੋ ਅਸੀਂ ਉਹਨਾਂ ਪੰਜਾਬੀ ਦੇ ਅੱਖਰਾਂ ਦੀ ਗੱਲਬਾਤ ਕਰ ਰਹੇ ਹਾਂ। ਕੋਈ ਤੁਹਾਨੂੰ ਯਾਦ ਆ ਐਸੇ ਅੱਖਰਾਂ ਦੇ ਵਿੱਚੋਂ?
20: ਜਿਹੜੇ ਵਾਵਲ ਹੁੰਦੇ ਆ ਆਪਾਂ ਪੜ੍ਹਦੇ ਆ ਜਾਂ ਉਹ ਵੀ ਤਾਂ ਸਾਇਲੈਂਟ ਹੋ ਜਾਂਦੇ ਆ ਨਾ,
0: ਜਿਹੜੇ ਵਾਵਲ ਹੁੰਦੇ ਆ
20: AEIOU ਇੰਗਲਿਸ਼ ਵਿੱਚ ਹੁੰਦੇ ਆ ਨਾ।
0: ਸ਼ੁਕਰੀਆ, ਤੁਸੀਂ ਅੰਗਰੇਜ਼ੀ 'ਚੋਂ ਬਾਹਰ ਨਹੀਂ ਆ ਰਹੇ, ਮੈਂ ਪੰਜਾਬੀ ਵੱਲ ਜਾ ਰਿਹਾ ਤੁਸੀਂ ਫਿਰ। ਪਰ ਠੀਕ ਹੈ, ਤੁਸੀਂ ਠੀਕ ਹੋ, ਤੁਹਾਡੀ ਤੁਸੀਂ ਆਪਣੀ ਜਗ੍ਹਾ 'ਤੇ ਠੀਕ ਹੋ, ਪਰ ਅਸੀਂ ਪੰਜਾਬੀ ਦੀ ਗੱਲ ਕਰ ਰਹੇ ਹਾਂ। ਸੋ ਮੈਂ ਚਾਹੁੰਦਾ ਕਿ ਅੱਜ ਪੰਜਾਬੀ ਦੀ ਹੀ ਗੱਲਬਾਤ ਕਰੀਏ। ਸੋ ਪੰਜਾਬੀ ਇੱਕ ਐਸੀ ਭਾਸ਼ਾ ਆ, ਮੈਨੂੰ ਆਪਾਂ ਜਦੋਂ ਕਹਿੰਦੇ ਨਾ ਕਿ ਸਾਡੀ ਮਾਂ ਬੋਲੀ, ਧਰਤੀ ਮਾਂ, ਇੱਕ ਸਾਨੂੰ ਜਨਮ ਦੇਣ ਵਾਲੀ, ਸਾਡੀਆਂ ਤਿੰਨ ਮਾਵਾਂ ਹੁੰਦੀਆਂ। ਇੱਕ ਸਾਡੀ ਬੋਲੀ ਜਿਹੜੀ ਅਸੀਂ ਪਹਿਲੀ ਵਾਰ ਆਪਣੀ ਜ਼ੁਬਾਨ 'ਚੋਂ ਬੋਲਦੇ ਹਾਂ, ਸਾਡੀ ਮਦਰ ਟੰਗ, ਇੱਕ ਸਾਡੀ ਮਿੱਟੀ ਔਰ ਇੱਕ ਸਾਡੀ ਜਨਮ ਦੇਣ ਵਾਲੀ ਮਾਂ। ਸਾਡੀਆਂ ਤਿੰਨ ਮਾਵਾਂ ਹੁੰਦੀਆਂ। ਸੋ ਤਿੰਨੇ ਮਾਵਾਂ ਬਹੁਤ ਅਹਿਮ ਨੇ ਸਾਡੇ ਵਾਸਤੇ, ਅਤੇ ਅੱਜ ਅਸੀਂ ਸਾਡੀ ਮਾਂ ਬੋਲੀ ਪੰਜਾਬੀ ਦੀ ਗੱਲਬਾਤ ਕਰ ਰਹੇ ਹਾਂ। ਅਤੇ ਮੈਂ ਨਹੀਂ ਚਾਹੁੰਦਾ ਕੋਈ ਮਾਸੀ ਭੂਆ ਚਾਚੀ ਵਿੱਚ ਆਵੇ। ਸੋ ਇੰਗਲਿਸ਼ ਵੀ ਬਿਲਕੁਲ ਪਰਫੈਕਟ ਲੈਂਗੁਏਜ ਆ, ਪਰ ਪੰਜਾਬੀ ਜਿਹੜੀ ਭਾਸ਼ਾ ਆ ਉਹਦੇ ਵਰਗੀ ਕੋਈ ਹੋਰ ਭਾਸ਼ਾ ਨਹੀਂ ਆ। ਸੋ 905-673-3337 ਅਗਲੇ ਕਾਲਰ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ 4257 ਤੁਸੀਂ ਆਉਣੇ ਰਹੋ, 4257 ਸਤਿ ਸ਼੍ਰੀ ਅਕਾਲ ਜੀ, ਜੈਨ ਨੂੰ
21: ਸਤਿ ਸ਼੍ਰੀ ਅਕਾਲ ਬਾਈ ਜੀ। ਸ਼ਾ ਇੱਕ ਤਾਂ ਸ਼ਤ ਤੇ ਸ਼ਤ
0: ਸ਼ਤ
21: ਤੇ ਸੱਤ, ਸੱਤ ਨੰਬਰ ਸੱਤ,
0: ਉਹ ਸੱਤ ਤੇ ਛੱਛਾ, ਉਹ ਸੱਸਾ ਤੇ ਉਹ ਛੱਛਾ, ਸ਼ਬਦ ਸ਼ਬਦ ਡਿਫਰੈਂਟ ਹੋ ਗਏ।
21: ਇੱਕ ਜੰਗ ਤੇ ਇੱਕ ਜੱਗ,
0: ਹਾਂ ਇਹ ਕਹਿ ਸਕਦੇ ਆ, ਇੱਕ ਜੱਗ ਤੇ ਇੱਕ ਜੱਗ,
21: ਜੰਗ ਜਿਵੇਂ ਜੰਗ ਲੱਗ ਜਾਂਦਾ ਕਿਸੇ
0: ਨੂੰ। ਓਕੇ, ਜੰਗ ਜੰਗ ਜੱਗ
21: ਤੇ ਇੱਕ ਜੱਗ, ਕੱਚ ਤੇ ਕੱਚ ਤੇ ਕੱਚ, ਕੱਚ ਨੇ ਕੱਚ ਤੇ ਕੱਚ, ਜਿਵੇਂ ਇੱਕ ਤਾਂ ਆਪਣੀ ਕੱਚ ਹੋ ਗਈ ਜਿਵੇਂ ਅੰਡਰ ਆਰਮ,
0: ਨਹੀਂ ਉਹ ਉਹ ਫਿਰ ਸ਼ਬਦ ਸ਼ਬਦ ਡਿਫਰੈਂਟ ਹੋ ਗਏ ਨਾ, ਸ਼ਬਦ ਸ਼ਬਦ ਨਹੀਂ ਡਿਫਰੈਂਟ ਹੋਣੇ ਚਾਹੀਦੇ, ਸ਼ਬਦ ਤੁਹਾਡੇ ਸੇਮ ਹੋਣੇ ਚਾਹੀਦੇ। ਚਲੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਤੁਸੀਂ ਕੋਸ਼ਿਸ਼ ਕੀਤੀ, ਸਮਾਂ ਹੋ ਗਿਆ ਆ। ਸੋ ਬਹੁਤ ਸ਼ੁਕਰੀਆ, ਰੋਇਲ ਪਰਫਿਊਮਸ ਦਾ ਨੰਬਰ ਇੱਕ ਵਾਰ ਫਿਰ ਦੇ ਦਈਏ। ਮਹਿੰਗੇ ਮਹਿੰਗੇ ਪੈਸਿਆਂ ਦੇ ਤੁਸੀਂ ਜਿਹੜੇ ਪਰਫਿਊਮ ਲੈਂਦੇ ਹੋ, ਤੁਹਾਨੂੰ $50 ਦੇ ਵਿੱਚ ਮਿਲ ਜਾਣੇ ਆ, $100 ਦੇ ਤਿੰਨ ਪਰਫਿਊਮ ਮਿਲ ਜਾਣੇ ਆ। ਔਰ ਰੋਇਲ ਪਰਫਿਊਮਸ ਤੋਂ 437-315-0701 ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ ਨੂੰ ਯਾਦ ਰੱਖਣਾ, ਬੈਸਟ ਪੀਜ਼ਾ ਇਨ ਦਾ ਟਾਊਨ, ਚੰਗਾ ਪੀਜ਼ਾ, ਸਵਾਦਲਾ ਪੀਜ਼ਾ ਖਾਣਾ ਅਤੇ ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ। ਨਾਲ ਦੀ ਨਾਲ ਫਰੈਸ਼ ਹੇਅਰ ਟੋਨਿਕ ਨੂੰ ਯਾਦ ਰੱਖੋ, ਵਾਲਾਂ ਦੀਆਂ ਕਿਸੇ ਵੀ ਸਮੱਸਿਆ ਨਾਲ ਜੂਝ ਰਹੋ ਤਾਂ ਫਰੈਸ਼ ਹੇਅਰ ਟੋਨਿਕ। ਗ੍ਰੈਂਡ ਹੋਮ ਫਰਨੀਚਰ, 647-262-0062.
22: ਦਿਸ ਇਜ਼ AM 530.
2: CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: 3-2-2-2-5, ਤੇ ਗੁਮਨਾਮ
3: ਹਾਂਜੀ
0: ਭੁੱਲਿਓ ਨਾ ਮੁਸਕਰਾਉਣਾ
3: ਹਾਸੇ
0: ਆਬਾਦ ਰੱਖਿਓ ਰੋਸ਼ਨ ਦਾ ਲੈਸ ਵੇਰਾ ਫਿਰ ਮਿਲਾਂਗੇ ਯਾਦ ਰੱਖਿਓ ਖੁਸ਼ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ ਫਿਰ ਮਿਲਦੇ ਹਾਂ ਕੱਲ ਨੂੰ ਇਸੇ ਵੇਲੇ ਇਸੇ ਘੜੀ ਇਸੇ ਪਲ ਤਦ ਤੱਕ ਸਤਿ ਸ੍ਰੀ ਅਕਾਲ ਗੁੱਡ ਨਾਈਟ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ੋਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ।

ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ

ਕੀ ਸ਼ਿਕਾਇਤ ਤੇ ਕਾਹਦਾ ਗਿਲਾ, ਕੀ ਸ਼ਿਕਾਇਤ ਤੇ ਕਾਹਦਾ ਗਿਲਾ, ਤੈਂ ਉੱਤੇ ਕੀ ਹੱਕ ਅਸਾਡਾ, ਇਹ ਤਾਂ ਸਾਡੀ ਭੁੱਲ ਸੀ ਜਾਂ ਮਾਸੂਮੀਅਤ ਕਿ ਅਸੀਂ ਤੈਨੂੰ ਮੁੜ ਮੁੜ ਚਾਹਿਆ ਆਪਣੇ ਦਿਲ ਦੀ ਚਾਹਤ ਖਾਤਰ। ਕੀ ਸ਼ਿਕਾਇਤ ਤੇ ਕਾਹਦਾ ਗਿਲਾ, ਤੈਂ ਉੱਤੇ ਕੀ ਹੱਕ ਅਸਾਡਾ, ਇਹ ਤਾਂ ਸਾਡੀ ਭੁੱਲ ਸੀ ਜਾਂ ਮਾਸੂਮੀਅਤ ਕਿ ਅਸੀਂ ਤੈਨੂੰ ਮੁੜ ਮੁੜ ਚਾਹਿਆ ਆਪਣੇ ਦਿਲ ਦੀ ਚਾਹਤ ਖਾਤਰ, ਕਿਉਂਕਿ ਦਿਲ ਵੀ ਤਾਂ ਆਖਰ ਸ਼ੈ ਹੈ ਕੋਈ, ਇਹਦਾ ਆਖਾ ਵੀ ਤੇ ਮੰਨਣਾ ਪੈਂਦਾ। ਸੂਝ ਤੋਂ ਸੱਖਣੀ ਗੱਲ ਹੈ ਬੇਸ਼ੱਕ, ਕੀ ਉਸ ਰੂਪ ਦਾ ਮੁੜ ਮੁੜ ਚਾਹੁਣਾ, ਸੂਝ ਤੋਂ ਸੱਖਣੀ ਗੱਲ ਹੈ ਬੇਸ਼ੱਕ, ਕੀ ਉਸ ਰੂਪ ਦਾ ਮੁੜ ਮੁੜ ਚਾਹੁਣਾ, ਰੂਪ ਕੇ ਜਿਸ ਤੇ ਹੱਕ ਪਰਾਇਆ, ਪਰਾਏ ਹੱਕ ਤੇ ਨਜ਼ਰ ਟਿਕਾਉਣੀ ਪਾਪ ਕਮਾਵਣ ਦੇ ਤੁਲ ਹੈ। ਪਰ ਕੀ ਕਰੀਏ ਇਸ ਦਿਲ ਹੱਥੋਂ ਅਸੀਂ ਤਾਂ ਮਜਬੂਰ ਬੜੇ ਹਾਂ, ਤੇਰੇ ਦਿਲ ਦੀਆਂ ਮੈਂ ਕੀ ਜਾਣਾ, ਤੇਰੇ ਦਿਲ ਦੀਆਂ ਤੂੰ ਹੀ ਜਾਣੇ ਜਾਂ ਫਿਰ ਤੇਰੇ ਦਿਲ ਦੀਆਂ ਰੱਬ ਹੀ ਜਾਣੇ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਨੂੰ ਤੁਸੀਂ ਮਾਣਦੇ ਹੋ, ਜਿਸ ਦੇ ਨਾਲ ਤੁਸੀਂ ਜੁੜਦੇ ਹੋ। 10 ਵਜੇ ਤੋਂ ਲੈ ਕੇ 11 ਵਜੇ ਤੱਕ ਸਾਡਾ ਤੁਹਾਡਾ ਸਾਥ ਹੁੰਦਾ ਹੈ 5:30 AM ਦੀ ਫ੍ਰੀਕੁਐਂਸੀ ਤੇ, ਜਿੱਥੇ ਸਾਡੇ ਦੋਸਤ ਮਿੱਤਰ ਭੈਣ ਭਰਾ ਸਵੇਰੇ 4 ਵਜੇ ਤੋਂ ਲਗਾਤਾਰ ਆਪਣੀ ਆਪਣੀ ਸਮਰੱਥਾ ਦੇ ਮੁਤਾਬਕ ਤੁਹਾਡਾ ਮਨੋਰੰਜਨ ਵੀ ਕਰਦੇ ਨੇ ਔਰ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਪਡੇਟ ਵੀ ਕਰਦੇ ਨੇ। ਤੇ 10 ਤੋਂ 11 ਸਾਡੀ ਵਾਰੀ ਹੁੰਦੀ ਹੈ, ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੀ ਤਿਲ ਫੁਲ ਹਿੱਸਾ ਪਾਈਏ ਉਸ ਗੁਲਦਸਤੇ ਨੂੰ ਖੂਬਸੂਰਤ ਬਣਾਉਣ ਦੇ ਲਈ, ਜਿਸ ਗੁਲਦਸਤੇ ਨੂੰ 5:30 AM ਦੀ ਫ੍ਰੀਕੁਐਂਸੀ ਦੇ ਮੇਰੇ ਦੋਸਤ ਮਿੱਤਰ ਭੈਣ ਭਰਾ ਸਵੇਰੇ 4 ਵਜੇ ਤੋਂ ਲੱਗੇ ਸਜਾਉਣ ਲੱਗਦੇ ਨੇ। ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਵਧੀਆ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰੀਏ, ਕਿਉਂਕਿ ਉਸ ਤੋਂ ਬਾਅਦ ਰਾਤ ਨੂੰ ਤੁਸੀਂ ਆਰਾਮ ਦੀ ਨੀਂਦ ਵੀ ਲੈਣੀ ਹੈ ਤੇ ਕੋਈ ਇਸ ਤਰ੍ਹਾਂ ਦੀਆਂ ਕੋਈ ਭਾਰੀਆਂ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨਾ ਕਰੀਏ ਜਿਨ੍ਹਾਂ ਦੇ ਨਾਲ ਮਨ ਦੇ ਉੱਪਰ ਸਟ੍ਰੈਸ ਹੋਵੇ। ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਪੰਜਾਬੀ ਭੈਣ ਭਰਾਵਾਂ ਨੂੰ, ਕਿਉਂਕਿ ਸਾਡਾ ਪ੍ਰੋਗਰਾਮ ਹੀ ਜਿਹੜਾ ਨਾ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਹੈ, ਤਾਂ ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਕਿ ਗੱਲਾਂ ਬਾਤਾਂ ਵੀ ਅਸੀਂ ਇਸ ਤਰ੍ਹਾਂ ਦੀਆਂ ਕਰੀਏ ਜਿਹੜੀਆਂ ਸਾਡੀਆਂ ਉਹਨਾਂ ਜੜ੍ਹਾਂ ਦੇ ਨਾਲ ਜੁੜੀਆਂ ਹੋਣ, ਸਾਡੇ ਉਸ ਵਿਰਸੇ ਦੇ ਨਾਲ ਜੁੜੀਆਂ ਹੋਣ। ਚਲੋ ਖੈਰ, ਅੱਜ ਵੀਕਐਂਡ ਦਾ ਦਿਨ ਹੈ, ਫਰਾਈਡੇ ਹੈ, ਹਲਕੀਆਂ ਫੁਲਕੀਆਂ ਗੱਲਾਂ ਬਾਤਾਂ ਹੀ ਆਪਾਂ ਕਰਾਂਗੇ, ਕੁਝ ਜ਼ਿਆਦਾ ਗੰਭੀਰ ਵਿਸ਼ਾ ਨਹੀਂ। ਅੱਜ 4 ਤਰੀਕ ਹੋ ਗਈ, 4 ਸਤੰਬਰ, ਫਰਾਈਡੇ ਦਾ ਦਿਨ ਹੈ, 20 ਡਿਗਰੀ ਇਸ ਵੇਲੇ ਟੈਂਪਰੇਚਰ ਅਤੇ 26 ਡਿਗਰੀ ਅੱਜ ਦਿਨ ਵੇਲੇ ਰਿਹਾ। ਕੱਲ ਨੂੰ 5 ਸਪਟੈਂਬਰ ਹੋ ਜਾਣੀ ਹੈ, 6:47 ਤੇ ਸੂਰਜ ਦੇਵਤਾ ਨੇ ਦਰਸ਼ਨ ਦੇਣੇ ਨੇ ਤੇ 7:47 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। 24 ਡਿਗਰੀ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਕੱਲ। ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ, VPS24.CA, 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾਓ, VPS24.HD ਭਰੋ ਤੇ ਸਾਡੇ IPTV ਚੈਨਲ ਦੇ ਨਾਲ ਤੁਸੀਂ ਜੁੜ ਜਾਓਗੇ, ਜਿੱਥੇ ਤੁਸੀਂ ਦੇਖੋਗੇ ਪੰਜਾਬੀ ਦੀਆਂ ਕਲਾਸਿਕ, ਪੰਜਾਬੀ ਦੀਆਂ ਪੁਰਾਣੀਆਂ ਔਰ ਪੰਜਾਬੀ ਦੀਆਂ ਨਵੀਆਂ ਖੂਬਸੂਰਤ ਫਿਲਮਾਂ। ਉਹਦੇ ਨਾਲ ਨਾਲ ਜਿੱਥੇ ਜਿੱਥੇ ਵੀ ਵਿਸ਼ਵ ਪੰਜਾਬੀ

0: ਸਭਾ ਦੀਆਂ ਇਕਾਈਆਂ ਨੇ ਉੱਥੋਂ ਉੱਥੋਂ ਪ੍ਰੋਗਰਾਮ ਰਿਕਾਰਡ ਹੋ ਕੇ ਸਾਡੇ ਕੋਲ ਆਉਂਦੇ ਨੇ ਤੇ ਅਸੀਂ ਅਪਲੋਡ ਕਰਦੇ ਰਹਿੰਦੇ ਆਈ ਪੀ ਟੀ ਵੀ ਚੈਨਲ ਤੇ। ਸਾਡੇ ਇਸ ਵੇਲੇ 10 ਤੋਂ 11 ਵਜੇ ਤੱਕ ਦੇ ਪ੍ਰੋਗਰਾਮ ਦੇ ਵਿੱਚ ਕੁਛ ਇੱਕ ਦੋਸਤ ਮਿੱਤਰ ਜਿਹੜੇ ਬਾਈ ਚਾਂਸ ਕਿਸੇ ਰੁਝੇਵੇਂ ਦੇ ਕਾਰਨ ਸਾਡੇ ਨਾਲ ਨਹੀਂ ਜੁੜ ਸਕੇ ਤਾਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਫਿਰ ਅਸੀਂ ਪ੍ਰੋਗਰਾਮ ਅਪਲੋਡ ਕਰ ਦਿੰਦੇ ਆਈ ਪੀ ਟੀ ਵੀ ਚੈਨਲ ਤੇ, ਤੁਸੀਂ ਉੱਥੇ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਹਮਟਨ ਦਾ ਇੱਕੋ ਇੱਕ ਆਡੀਟੋਰੀਅਮ ਜਿਸ ਨੂੰ ਤੁਸੀਂ ਦੇਖੋਗੇ ਤਾਂ ਵਾਕਈ ਸਰਸ਼ਾਰ ਹੋ ਜਾਓਗੇ। 2-4 ਅਕਤੂਬਰ ਨੂੰ ਤੁਹਾਨੂੰ ਖੁੱਲ੍ਹਾ ਸੱਦਾ ਹੈ, ਉੱਥੇ ਇੱਕ ਸਾਹਿਤਕ ਔਰ ਸੱਭਿਆਚਾਰਕ ਮੇਲਾ ਲੱਗਣ ਜਾ ਰਿਹਾ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਤੁਸੀਂ ਆਓ ਉੱਥੇ ਇੰਜੋਏ ਕਰੋ। 6 ਤਰੀਕ ਨੂੰ ਪਰਸੋਂ ਵੀ ਸਾਡੇ ਇੱਕ ਆਰਗੇਨਾਈਜੇਸ਼ਨ ਹੈ ਦਿਸ਼ਾ, ਉਹਨਾਂ ਦੇ ਵੱਲੋਂ ਇੱਕ ਪ੍ਰੋਗਰਾਮ ਹੋ ਰਿਹਾ ਦੁਪਹਿਰ ਨੂੰ 2 ਵਜੇ, ਸਾਡੇ ਇੱਕ ਭੈਣ ਜੀ ਵਰਿਆਮ ਸਿੰਘ ਸੰਧੂ ਦੇ ਮਿਸਿਸ ਰਾਜਵੰਤ ਕੌਰ ਸੰਧੂ, ਉਹਨਾਂ ਨੇ ਇੱਕ ਸਫ਼ਰਨਾਮਾ ਲਿਖਿਆ ਪਾਕਿਸਤਾਨ ਦੇ ਬਾਰੇ, ਉੱਥੇ ਉਹ ਗਏ ਸੀ ਤੇ ਉਹਨਾਂ ਨੂੰ ਸੁਭਾਗ ਪ੍ਰਾਪਤ ਹੋਇਆ ਸੀ ਕਿ ਜਿਸ ਪ੍ਰੋਫੈਸ਼ਨ ਦੇ ਵਿੱਚ, ਜਿਸ ਮਹਿਕਮੇ ਦੇ ਵਿੱਚ ਉਹਨਾਂ ਦੇ ਪਿਤਾ ਜੀ ਜੌਬ ਕਰਦੇ ਸਨ ਬਿਫੋਰ ਪਾਰਟੀਸ਼ਨ, ਤੇ ਹੁਣ ਉਹਨਾਂ ਨੂੰ ਉੱਥੇ ਜਾਣ ਦਾ ਇੱਕ ਵਾਰ ਮੌਕਾ ਮਿਲਿਆ ਤੇ ਜਿਸ ਆਫਿਸ ਦੇ ਵਿੱਚ ਉਹਨਾਂ ਦੇ ਪਿਤਾ ਜੀ ਜੌਬ ਕਰਦੇ ਸਨ ਤਾਂ ਉਸ ਆਫਿਸਰ ਨੇ ਉਹਨਾਂ ਨੂੰ ਰੈਕੋਗਨਾਈਜ਼ ਕੀਤਾ, ਉਹਨਾਂ ਨੂੰ ਉਸ ਕੁਰਸੀ ਦੇ ਉੱਪਰ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਉਹਨਾਂ ਨੇ, ਉਹ ਇੰਨੇ ਪ੍ਰਭਾਵਿਤ ਹੋਏ, ਉਹਨਾਂ ਨੇ ਉਸ ਪੂਰੀ ਯਾਤਰਾ ਦਾ ਇੱਕ ਸਫ਼ਰਨਾਮਾ ਲਿਖ ਕੇ ਨਾ ਪ੍ਰਕਾਸ਼ਿਤ ਕਰਵਾਇਆ ਤੇ ਉਸ ਦੇ ਉੱਪਰ ਗੱਲਬਾਤ ਵੀ ਹੋਏਗੀ 6 ਨੂੰ, ਉਸ ਨੂੰ ਰਿਲੀਜ਼ ਵੀ ਕਰਨਾ ਤੇ ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦੇ ਲਈ ਖੁੱਲ੍ਹਾ ਸੱਦਾ ਹੈ। ਸੋ ਮੈਂ ਅਕਸਰ ਕਹਿੰਦਾ ਹੁੰਦਾ ਸਾਡੇ ਪ੍ਰੋਗਰਾਮ ਦੇ ਵਿੱਚ ਕਿ ਸਾਡੇ ਦੋਸਤ ਮਿੱਤਰ ਭੈਣ ਭਰਾ ਜਿਹੜੇ ਸਾਡੇ ਰੇਡੀਓ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਜਿਹੜੇ ਸਾਨੂੰ ਸੁਣਦੇ ਨੇ, ਜਿਹੜੇ ਸਾਨੂੰ ਕਾਲਾਂ ਵੀ ਕਰਦੇ ਨੇ, ਹੌਸਲਾ ਅਫਜ਼ਾਈ ਕਰਦੇ ਨੇ, ਮੋਰਲੀ ਸਪੋਰਟ ਵੀ ਕਰਦੇ ਨੇ, ਮੇਰੇ ਲਈ ਨਾ ਉਹ ਸਾਰੇ ਰੱਬ ਦਾ ਰੂਪ ਹੁੰਦੇ ਨੇ, ਮੈਂ ਅਕਸਰ ਕਹਿੰਦਾ ਹੁੰਦਾ। ਸੋ ਅੱਜ ਮੇਰੇ ਲਈ ਬੜਾ ਸੁਭਾਗ ਹੈ, ਬੜੀ ਖੁਸ਼ੀ ਦਾ ਸਬੱਬ ਬਣਿਆ ਕਿ ਮੇਰੇ ਨਾਲ ਰੈਗੂਲਰਲੀ ਰੋਜ਼ ਔਨ ਏਅਰ ਫੋਨ ਤੇ ਗੱਲਬਾਤ ਕਰਨ ਵਾਲੇ ਸਾਡੇ ਇੱਕ ਬਹੁਤ ਹੀ ਪਿਆਰੇ ਦੋਸਤ, ਜਿਹੜੇ ਪਹਿਲਾਂ ਦੋਸਤ ਬਣੇ ਸੀ ਔਨ ਏਅਰ ਰੇਡੀਓ ਦੇ ਦੋਸਤ ਸੀ, ਲੇਕਿਨ ਅੱਜ ਮੈਨੂੰ ਮਿਲੇ, ਮੇਰੇ ਕੋਲ ਅੱਧਾ ਘੰਟਾ ਪਹਿਲਾਂ ਆ ਕੇ ਬੈਠੇ, ਗੱਲਾਂ ਬਾਤਾਂ ਕੀਤੀਆਂ ਤੇ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਉਹ ਮੇਰੇ ਨਾ ਬਹੁਤ ਪੁਰਾਣੇ ਦੋਸਤ ਆ, ਬੜੇ ਲੰਬੇ ਸਮੇਂ ਤੋਂ ਮੈਨੂੰ ਜਾਣਦੇ ਆ। ਗੱਲਾਂ ਬਾਤਾਂ ਹਾਲਾਂਕਿ ਉਹਨਾਂ ਨਾਲ ਹੁੰਦੀਆਂ ਰਹੀਆਂ ਰੇਡੀਓ ਦੇ ਉੱਪਰ, ਲੇਕਿਨ ਅੱਜ ਪਰਸਨਲੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਮੈਨੂੰ ਬਹੁਤ ਖੁਸ਼ੀ ਹੋਈ। ਉਹਨਾਂ ਦਾ ਨਾਮ ਹੈ ਜੀ ਜਸਵਿੰਦਰ ਜੀ। ਜਸਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਕਿ ਤੁਸੀਂ ਟਾਈਮ ਕੱਢ ਕੇ ਮੇਰੇ ਨਾਲ ਰੇਡੀਓ ਦੇ ਉੱਪਰ ਤਾਂ ਰੋਜ਼ ਜੁੜਦੇ ਸੀ, ਔਨ ਏਅਰ ਹੁੰਦੇ ਸੀ, ਗੱਲਾਂ ਬਾਤਾਂ ਵੀ ਕਰਦੇ ਸੀ। ਮੇਰੇ ਵੀ ਮਨ ਦੇ ਵਿੱਚ ਇੱਛਾ ਸੀ ਕਿ ਜਿਹੜੇ ਇੰਨੇ ਅੱਛੇ ਦੋਸਤ ਨੇ ਜਿਹੜੇ ਰੋਜ਼ ਫੋਨ ਕਰਦੇ ਨੇ ਤੇ ਕਿਸੇ ਤਰੀਕੇ ਇਹਨਾਂ ਨੂੰ ਮਿਲਿਆ ਜਾਏ, ਤੇ ਤੁਸੀਂ ਬਹੁਤ ਵਧੀਆ ਕੀਤਾ ਕਿ ਅੱਜ ਟਾਈਮ ਕੱਢਿਆ ਮੈਨੂੰ ਮਿਲਣ ਵਾਸਤੇ ਆਏ। ਸਭ ਤੋਂ ਪਹਿਲਾਂ ਤਾਂ ਰੇਡੀਓ ਪ੍ਰੋਗਰਾਮ ਸਬਰੰਗ ਵੱਲੋਂ, ਕਥੂਰੀਆ ਸਾਹਿਬ ਵੱਲੋਂ, ਮੇਰੇ ਵੱਲੋਂ ਔਰ ਸਾਡੀ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਇੱਥੇ ਆਉਣ ਤੇ।
1: ਪਹਿਲਾਂ ਤਾਂ ਜੀ ਦਰਸ਼ਨ ਵੀ ਜੀ, ਤੁਸੀਂ ਇੰਨੇ ਸੋਹਣੇ ਲਫ਼ਜ਼ ਮੇਰੇ ਵਾਸਤੇ ਵਰਤੇ ਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਮੇਰਾ ਨਾ ਜੀ ਬਹੁਤ ਚਿਰ ਤੋਂ ਦਿਲ ਕਰਦਾ ਸੀਗਾ ਵੀ ਮੈਂ ਤੁਹਾਨੂੰ ਮਿਲਾਂ, ਤੇ ਕਿਉਂਕਿ ਜੀ ਮੈਂ ਤੁਹਾਡੇ ਪ੍ਰੋਗਰਾਮ ਦਾ ਬਹੁਤ ਜ਼ਿਆਦਾ ਆਸ਼ਕ ਬਣ ਚੁੱਕਿਆ ਸੀਗਾ, ਤੇ ਕਿਉਂਕਿ ਏਦਾਂ ਹੁੰਦਾ ਵੀ ਰੋਜ਼ ਤੁਸੀਂ ਕਿਸੇ ਦੀ ਆਵਾਜ਼ ਸੁਣੋ ਤੇ ਉਹਨੂੰ ਤੁਸੀਂ ਜਾਣਦੇ ਨਾ ਹੋਵੋ ਤੇ ਬੜਾ ਲੱਗਦਾ, ਫਿਰ ਮੇਰਾ ਬਹੁਤ ਚਿਰ ਦਾ ਇਹ ਦਿਲ ਸੀਗਾ ਵੀ ਮੈਂ ਤੁਹਾਨੂੰ ਮਿਲਾਂ, ਤੇ ਮੈਂ ਤੁਹਾਨੂੰ ਰਿਕੁਐਸਟ ਵੀ ਕੀਤੀ ਸੀ, ਫਿਰ ਤੁਸੀਂ ਮੇਰੀ ਰਿਕੁਐਸਟ ਮੰਨੀ, ਤੁਸੀਂ ਕਿਹਾ ਜਸਵਿੰਦਰ ਜੀ ਜਦੋਂ ਵੀ ਤੁਹਾਡਾ ਟਾਈਮ ਲੱਗੇ ਤੁਸੀਂ ਮੋਸਟ ਵੈਲਕਮ ਤਾਂ ਆਓ। ਤੇ ਅੱਜ ਮੈਂ ਜੀ ਆਪਦੇ ਆਪ ਨੂੰ ਬਹੁਤ ਸੁਭਾਗਿਆ ਸਮਝਦਾ ਵੀ ਮੈਂ ਅੱਜ ਤੁਹਾਡੇ ਮੂਹਰੇ ਬਹਿ ਕੇ ਤੇ ਇਹ 4 ਗੱਲਾਂ ਮੈਂ ਕਰ ਰਿਹਾ, ਤੇ ਮੈਂ ਤਾਂ ਜੀ ਸਿਰਫ ਤੁਹਾਡੇ ਪ੍ਰੋਗਰਾਮ ਦਾ ਬਹੁਤ ਜ਼ਿਆਦਾ ਆਸ਼ਕ ਸੀਗਾ, ਤੇ ਮੈਂ ਸਿਰਫ ਤੁਹਾਨੂੰ ਦੇਖਣਾ ਵੀ ਚਾਹੁੰਦਾ ਸੀ, ਮੈਂ ਸਿਰਫ ਤੁਹਾਨੂੰ ਦਿਲੋਂ ਤੁਹਾਨੂੰ ਸਲੂਟ ਕਰਨਾ ਚਾਹੁੰਦਾ ਸੀਗਾ, ਤੁਹਾਡੀ ਨੌਲੇਜ ਨੂੰ, ਕਿੰਨਾ ਤੁਸੀਂ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਹੋਏ ਆ ਤੇ ਕਿੰਨੀਆਂ ਸੋਹਣੀਆਂ ਸੋਹਣੀਆਂ ਤੁਸੀਂ ਗੱਲਾਂ ਸਾਰਿਆਂ ਨੂੰ ਸੁਣਾਉਂਦੇ ਆ, ਮੈਂ ਤਾਂ ਜੀ ਉਹ ਅੱਜ ਹੁਣ ਆ ਕੇ ਆਪਦੇ ਅੱਖੀ ਵੀ ਵੇਖ ਲਈਆਂ ਵੀ ਮੂੰਹ ਜਵਾਨੀ ਸਾਰਾ ਕੁਝ ਤੁਸੀਂ ਦੱਸ ਰਹੇ ਆ ਜੀ, ਤੇ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਜੀ ਤੁਸੀਂ ਮੈਨੂੰ ਏਅਰ ਤੇ ਲੈ ਕੇ ਆਏ।
0: ਵੈਸੇ ਜਸਵਿੰਦਰ ਜੀ ਤੁਸੀਂ ਤਾਰੀਫ਼ ਥੋੜੀ ਜਿਹੀ ਨਾ ਜ਼ਿਆਦਾ ਹੀ ਕਰ ਦਿੱਤੀ ਮੇਰੀ, ਤੇ ਮੈਨੂੰ ਇਹ ਲੱਗਦਾ ਵੀ ਮੈਂ ਕਿਤੇ ਉਹ ਜਿੱਦਾਂ ਉਹ ਕਹਿੰਦੇ ਵੀ ਭਰ ਕੇ ਬੰਦਾ ਕੁੱਪਾ ਹੀ ਨਾ ਹੋ ਜਾਏ, ਇੰਨੀ ਜ਼ਿਆਦਾ ਨਾ ਇੰਨੀ ਜ਼ਿਆਦਾ ਪੈਸੇ ਤੋਂ ਦੇਣੀ ਹੈ।
1: ਦੇਖੋ ਦਰਸ਼ਨਦੀਪ ਜੀ ਤੁਸੀਂ ਤਾਰੀਫ ਦੇ ਕਾਬਲ ਆ ਜੀ, ਮੈਂ ਵਾਕਈ ਜਿਹੜੀ ਤਾਰੀਫ ਹੈ ਤੁਹਾਡੀ ਸੱਚੀ ਕੀਤੀ ਹੈ, ਦਿਲੋਂ ਕੀਤੀ ਹੈ ਜੀ।
0: ਹਾਂ ਚਲੋ ਬਹੁਤ ਅੱਛਾ ਲੱਗਦਾ ਤੇ ਦੋਸਤ ਮਿੱਤਰ, ਮੈਨੂੰ ਇੱਕ ਹੋਰ ਅੱਛਾ ਲੱਗਿਆ, ਕੱਲ ਪਰਸੋਂ ਤੁਸੀਂ ਪ੍ਰੋਗਰਾਮ ਸੁਣਿਆ ਹੋਏਗਾ ਤੇ ਬਾਈ ਚਾਂਸ ਨਾ ਮੈਂ ਉਦਨ ਵੀਰਵਾਰ ਦੀ ਬਜਾਏ ਬੁੱਧਵਾਰ ਬੋਲ ਗਿਆ, ਬੁੱਧਵਾਰ ਦੀ ਬਜਾਏ ਵੀਰਵਾਰ ਬੋਲ ਗਿਆ, ਤੇ ਸਾਡੇ ਭੈਣ ਜੀ ਉਹ ਜਤਿੰਦਰ ਜੀ ਉਹ ਵੀ ਰੋਜ਼ ਨਾ ਲਿਸਨਰ ਹੈਗੇ ਸਾਡੇ, ਤੇ ਮੈਨੂੰ ਨਾ ਸਗੋਂ ਇੰਨਾ ਅੱਛਾ ਲੱਗਿਆ, ਮੈਂ ਕਿਹਾ ਯਾਰ ਭੈਣ ਭਰਾ ਸਾਡੇ ਇਹਦੇ ਪਿਆਰ ਨਾਲ ਸੁਣਦੇ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਇਸ ਦੋਸਤ ਤੋਂ ਯਾਰ ਜੇ ਕੋਈ ਗਲਤੀ ਹੋਈ ਨਾ ਤਾਂ ਅਸੀਂ ਸੁਧਾਰ ਦਈਏ, ਆਪਣੀ ਗਲਤੀ ਨੂੰ ਮੰਨ ਲੈਣਾ, ਉਸ ਨੂੰ ਸੁਧਾਰ ਲੈਣਾ, ਬਹੁਤ ਅੱਛੀ ਗੱਲ ਹੈ,
1: ਬਹੁਤ ਅੱਛੀ ਗੱਲ ਹੈ।
0: ਉਹ ਕਹਿੰਦੇ ਵੀ ਗਲਤੀ ਹੋ ਜਾਣੀ ਜਿਹੜੀ ਸੁਭਾਵਿਕ ਹੈ, ਗਲਤੀ ਨੂੰ ਮੰਨ ਲੈਣਾ ਇਹ ਸੰਸਕ੍ਰਿਤੀ ਹੈ, ਤੇ ਗਲਤੀ ਨੂੰ ਸੁਧਾਰ ਲੈਣਾ ਜਿਹੜੀ ਇਹ ਪ੍ਰਗਤੀ ਹੈ, ਇਹ ਤੁਹਾਡੀ ਸ਼ਖਸੀਅਤ ਦਾ ਨਿਖਾਰ ਹੈਗਾ। ਜੇ ਤੁਸੀਂ ਗਲਤੀ ਦਾ ਤੁਹਾਨੂੰ ਪਤਾ ਲੱਗ ਜਾਣਾ, ਉਸ ਨੂੰ ਤੁਸੀਂ ਨਿਖਾਰ ਲਓ। ਸੋ ਜਸਵਿੰਦਰ ਜੀ ਨਾਲ ਗੱਲਾਂ ਬਾਤਾਂ ਕਰਾਂਗੇ। ਸੋ ਦੋਸਤੋ ਤੁਹਾਡੇ ਲਈ ਵੀ ਖੁੱਲਾ ਸੱਦਾ ਹੈ, ਕੋਈ ਦੋਸਤ ਮਿੱਤਰ ਭੈਣ ਭਰਾ ਦਾ ਮਨ ਕਰਦਾ ਹੋਏ ਕਿ ਔਨ ਏਅਰ ਮੇਰੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਨ ਦੇ ਲਈ, ਤੇ ਆਪੋ ਮੈਨੂੰ ਬਹੁਤ ਖੁਸ਼ੀ ਹੋਏਗੀ, ਤੁਸੀਂ ਆਓ। ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਕਿ ਜਬ ਲਗ ਦੁਨੀਆਂ ਰਹੀਏ ਨਾਨਕ ਕਿਛ ਸੁਣੀਏ ਕੁਛ ਕਹੀਏ। ਜਦੋਂ ਗੱਲਾਂ ਬਾਤਾਂ ਕਰੀਏ ਨਾ ਤਾਂ ਗੱਲਾਂ ਬਾਤਾਂ ਦੇ ਵਿੱਚੋਂ ਨਵੀਆਂ ਗੱਲਾਂ ਬਾਤਾਂ ਨਿਕਲਦੀਆਂ, ਨਵੀਆਂ ਗੱਲਾਂ ਬਾਤਾਂ ਦੇ ਵਿੱਚੋਂ ਜ਼ਰੂਰੀ ਨਹੀਂ ਸਭ ਕੁਝ ਮੈਨੂੰ ਆਉਂਦਾ, ਮੇਰੇ ਦੋਸਤਾਂ ਮਿੱਤਰਾਂ ਨੂੰ ਵੀ ਮੇਰੇ ਨਾਲੋਂ ਵੀ ਬਹੁਤ ਕੁਝ ਆਉਂਦਾ, ਹੋ ਸਕਦਾ ਕਿ ਮੈਨੂੰ ਵੀ ਬਹੁਤ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲੇ। ਸੋ 647-357-5353 647-357-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਗੱਲਾਂ ਬਾਤਾਂ ਅੱਜ ਆਪਾਂ ਕਰਾਂਗੇ ਹਲਕੀਆਂ ਫੁਲਕੀਆਂ ਨਾਲ, ਜਸਵਿੰਦਰ ਜੀ ਨਾਲ ਗੱਲਾਂ ਬਾਤਾਂ ਕਰਾਂਗੇ। ਇੱਕ ਆਪਾਂ ਜਸਵਿੰਦਰ ਜੀ ਪੰਜਾਬ ਦੇ ਵਿੱਚੋਂ ਸਾਰੇ ਆਏ ਆ,
1: ਬਿਲਕੁਲ ਜੀ ਬਿਲਕੁਲ,
0: ਜਦੋਂ ਲੜਕੇ ਦਾ ਵਿਆਹ ਹੁੰਦਾ ਨਾ ਆਪਣੇ ਘਰਾਂ ਦੇ ਵਿੱਚ, ਅਕਸਰ ਆਮ ਤੌਰ ਤੇ ਜਦੋਂ ਦੁੱਲਾ ਦੁਲਹਨ ਨੂੰ ਵਿਆਹ ਕੇ ਲਿਆਉਂਦਾ ਨਾ ਤੇ ਸ਼ਾਮ ਨੂੰ ਗਾਣਾ ਇੱਕ ਅਕਸਰ ਗੁਣਾਇਆ ਜਾਂਦਾ ਹੈ ਕਿ ਪਾਣੀ ਵਾਰ ਬੰਨੇ ਦੀਏ ਮਾਏ ਬੰਨਾ ਬੰਨੀ ਦੁਆਰ ਖੜੇ
1: ਦੁਆਰ ਖੜੇ ਹਾਂਜੀ।
0: ਸੋ ਸਵਾਲ ਸਾਡਾ ਅੱਜ ਦੋਸਤਾਂ ਮਿੱਤਰਾਂ ਨੂੰ ਇਹ ਹੀ ਹੈ ਕਿ ਇਹ ਜਿਹੜਾ ਗੀਤ ਗਾਇਆ ਜਾਂਦਾ ਹੈ ਇਹਦਾ ਮੀਨਿੰਗ ਕੀ ਹੈ? ਬੰਨਾ ਬੰਨੀ ਵੈਸੇ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੰਨਾ ਤੇ ਬੰਨੀ ਲੜਕੀ ਵਾਸਤੇ ਵਰਤਿਆ, ਦੋਨਾਂ ਵਾਸਤੇ,
1: ਦੋਨਾਂ ਵਾਸਤੇ,
0: ਪਰ ਇਹ ਸ਼ਬਦ ਕਿੱਥੋਂ ਆਏ, ਕਿੱਥੋਂ ਨਿਕਲੇ, ਕਿਉਂ ਬੰਨਾ ਬੰਨੀ ਕਿਹਾ ਜਾਂਦਾ ਹੈ, ਇਹ ਜ਼ਰੂਰ ਮੇਰੇ ਨਾਲ ਸ਼ੇਅਰ ਕਰੋ। ਤੇ ਇੱਕ ਜਿਹੜਾ ਵਿਆਹਾਂ ਦੇ ਵਿੱਚ ਸਿਹਰਾ ਬੰਨਣ ਦਾ ਰਿਵਾਜ਼ ਹੈ ਦੁੱਲੇ ਦੇ ਸਿਰ ਦੇ ਉੱਪਰ, ਉਹ ਸਿਹਰਾ ਆਪਾਂ ਕਿਉਂ ਬੰਨਦੇ ਹਾਂ, ਇਹਦੇ ਪਿੱਛੇ ਵੀ ਲੌਜਿਕ ਹੈ, ਸਾਡੇ ਵਿਰਸੇ ਦੇ ਵਿੱਚ ਜਾਣਾ ਪਊਗਾ, ਸਾਨੂੰ ਥੋੜੀ ਜਿਹੀ ਖੰਗਾਲਣਾ ਪਊਗਾ ਵਿਰਸੇ ਨੂੰ, ਤਾਂ ਫਿਰ ਇਹਨਾਂ ਚੀਜ਼ਾਂ ਦੀ ਸਾਨੂੰ ਜਾਣਕਾਰੀ ਜ਼ਰੂਰ ਮਿਲੂਗੀ। ਦੋਸਤਾਂ ਮਿੱਤਰਾਂ ਨੂੰ ਗੁਜ਼ਾਰਿਸ਼ ਹੈ ਕਿ 647-347-5353 ਦੇ ਉੱਪਰ ਸਾਡੇ ਨਾਲ ਫੋਨ ਤੇ ਗੱਲਬਾਤ ਕਰੋ, ਇਹਨਾਂ ਦੋਨਾਂ ਵਿਸ਼ਿਆਂ ਦੇ ਉੱਪਰ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਜਸਵਿੰਦਰ ਜੀ ਨਾਲ ਗੱਲਾਂ ਬਾਤਾਂ ਕਰਾਂਗੇ। ਜਸਵਿੰਦਰ ਜੀ ਪਹਿਲਾਂ ਤੁਹਾਨੂੰ ਇੱਕ ਸੁਣਾਉਣੇ ਆ ਇੱਕ ਪਿਆਰਾ ਜਿਹਾ ਖੂਬਸੂਰਤ ਜਿਹਾ ਗੀਤ, ਤੇ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਆਪਾਂ ਲੈ ਕੇ ਚੱਲਾਂਗੇ ਅੱਗੇ। ਠੀਕ ਹੈ।

0: ਤੂੰ ਸਿਡਨੀ ਸ਼ਹਿਰ ਘੁੰਮਦੀ ਨੀ ਜੱਟ ਸੰਗਰੂਰੋਂ ਪਿੰਡ ਨੂੰ ਜਾਵੇ। ਸੋ ਗੱਲਾਂ ਬਾਤਾਂ ਵਿਦੇਸ਼ਾਂ ਦੀਆਂ ਕੀਤੀਆਂ ਇਸ ਗੀਤ ਦੇ ਵਿੱਚ। ਰੋਸ਼ਨ ਪ੍ਰਿੰਸ ਬਹੁਤ ਵਧੀਆ ਸਿੰਗਰ ਹੈ। ਜਸਵਿੰਦਰ ਜੀ, ਗੱਲ ਇੱਥੋਂ ਹੀ ਆਪਾਂ ਸ਼ੁਰੂ ਕਰਦੇ ਹਾਂ ਕਿ ਇੱਥੋਂ ਸਿਡਨੀ ਦੀ ਗੱਲ ਕੀਤੀ ਹੈ ਕਿ ਤੁਹਾਡੇ ਬਾਰੇ ਮੈਨੂੰ ਪਤਾ ਲੱਗਿਆ ਕਿ ਵੀ ਤੁਹਾਨੂੰ ਵੀ 36 ਸਾਲ ਹੋ ਗਏ ਕੈਨੇਡਾ ਦੇ ਵਿੱਚ ਆਇਆ ਨੂੰ।
1: ਹਾਂਜੀ, ਮੈਨੂੰ ਹੋ ਗਏ ਜੀ। ਹਾਂਜੀ,
0: 36 ਸਾਲ ਤੁਹਾਨੂੰ ਆਇਆ ਨੂੰ ਹੋ ਗਏ ਕੈਨੇਡਾ ਦੇ ਵਿੱਚ।
1: ਬਹੁਤ ਲੰਬਾ ਟਾਈਮ ਹੋ ਗਿਆ ਜੀ।
0: ਤੇ ਤੁਹਾਡਾ ਐਕਸਪੀਰੀਅੰਸ ਕੈਨੇਡਾ ਦੇ ਵਿੱਚ ਆ ਕੇ ਤੁਸੀਂ 36 ਸਾਲ ਦੇਖੋ, ਪਹਿਲਾਂ ਇੰਨੇ ਸਾਲ ਇੰਡੀਆ ਦੇ ਵਿੱਚ ਵੀ ਗੁਜ਼ਾਰੇ।
1: ਹਾਂਜੀ,
0: 36 ਸਾਲ ਤੁਹਾਨੂੰ ਕੈਨੇਡਾ ਦੇ ਵਿੱਚ ਆ ਕੇ ਵੀ ਰਹਿੰਦਿਆਂ ਨੂੰ ਹੋ ਗਏ। ਖੂਬਸੂਰਤ ਤੁਸੀਂ ਕੰਮ ਵੀ ਕੀਤਾ, ਮਿਹਨਤ ਵੀ ਕੀਤੀ ਹੈ, ਬੱਚਿਆਂ ਨੂੰ ਵੀ ਪਾਲਿਆ ਤੇ ਬੜੀ ਖੂਬਸੂਰਤ ਲਾਈਫ ਤੁਸੀਂ ਜਿਉਂ ਰਹੇ ਹੋ ਇਸ ਵੇਲੇ। ਤੁਹਾਨੂੰ ਜੇ ਅਸੀਂ ਦੋ ਦੋ ਇੱਕ ਇੱਕ ਜੀ ਗਿੰਨਾ ਹੋਵੇ, ਦੋ ਦੋ ਜਾਂ ਇੱਕ ਇੱਕ ਗਿੰਨਾ ਹੋਵੇ ਕਿ ਤੁਹਾਨੂੰ ਫਰਕ ਕੀ ਲੱਗਿਆ ਕਿ ਕਿਹੜੀ ਚੀਜ਼ ਇੰਡੀਆ ਦੇ ਵਿੱਚ ਇੱਥੋਂ ਨਾਲੋਂ ਚੰਗੀ ਸੀ, ਇੱਥੇ ਉਹ ਚੰਗੀ ਨਹੀਂ, ਤੇ ਕਿਹੜੀ ਚੀਜ਼ ਇੰਡੀਆ ਦੇ ਵਿੱਚ ਇੱਥੇ ਨਾਲੋਂ ਮਾੜੀ ਹੈ, ਤੇ ਇੱਕ ਇੱਕ ਦੋ ਦੋ ਚੀਜ਼ਾਂ, ਸਿਰਫ ਜ਼ਿਆਦਾ ਲੰਬਾ ਨਾ ਕਰਿਆ ਜੇ, ਬਸ ਦੋ ਦੋ ਚੀਜ਼ਾਂ।
1: ਦੇਖੋ ਜੀ, ਇੰਡੀਆ ਆਪਦੇ ਤੌਰ ਤੇ ਵੀ ਬਹੁਤ ਵਧੀਆ ਹੈ, ਤੇ ਪਰ ਇੱਥੋਂ ਦੀ ਲਾਈਫ ਥੋੜੀ ਜਿਹੀ ਡਿਫਰੈਂਟ ਸੀਗੀ। ਮਿਹਨਤ ਤਾਂ ਦਰਸ਼ਨ ਜੀ ਉੱਥੇ ਵੀ ਕਰਨੀ ਪੈਂਦੀ ਹੈ ਤੇ ਮਿਹਨਤ ਤੁਹਾਨੂੰ ਇੱਥੇ ਵੀ ਕਰਨੀ ਪੈਂਦੀ ਹੈ। ਪਰ ਮੈਂ ਇੱਥੇ 1988 ਚ ਮੇਰਾ ਵਿਆਹ ਹੋਇਆ ਸੀ, ਮੈਂ 90 ਚ ਆਇਆ ਸੀ, ਪਰ ਮੈਂ ਇੱਥੇ ਉਦੋਂ ਦਾ ਜੋਬ ਚ ਹੀ ਬਿਜ਼ੀ ਹਾਂ
0: ਜੀ।
1: ਪਰ ਮੈਂ ਆਪਦੇ ਆਪ ਨੂੰ ਬਹੁਤ ਸੁਭਾਗਾ ਸਮਝਦਾ ਵੀ ਉਦੋਂ ਤੱਕ ਮੇਰੀ ਜੋਬ ਚੱਲੀ ਜਾਂਦੀ, ਹੈਲਥ ਵੀ ਠੀਕ ਆ, ਸਾਰਾ ਕੁਛ ਹੈ ਤੇ ਠੀਕ ਆ ਤੇ। ਪਰ ਮੈਂ ਇੰਡੀਆ ਨੂੰ ਵੀ ਬਹੁਤ ਯਾਦ ਕਰਦਾ ਜੀ, ਤੇ ਉੱਥੇ ਵੀ ਜਿਹੜੇ ਬੰਦੇ ਹੈਗੇ ਜੀ, ਜਿਨ੍ਹਾਂ ਦੀਆਂ ਸਰਕਾਰੀ ਜੋਬਾਂ ਚੰਗੀ ਟੌਰ ਵੌਰ ਹੈਗੀ ਆ, ਸਾਰਿਆਂ ਦੀ ਪੈਨਸ਼ਨਾਂ ਲੱਗੀਆਂ, ਤੇ ਜਦੋਂ ਮੈਂ ਉਦੋਂ ਸੀਗਾ ਜੀ ਉੱਥੇ 88-90 ਚ, ਉਦੋਂ ਡਿਫਰੈਂਟ ਸੀਗਾ, ਪਰ ਉਦੋਂ ਬਾਅਦ ਜੀ ਚੇਂਜ ਬਹੁਤ ਆ ਗਈ, ਉੱਥੇ ਬਹੁਤ ਮਾਡਰਨਾਈਜ਼ ਹੋ ਗਿਆ। ਉਦੋਂ ਤਾਂ ਕਦੇ ਫੋਨ ਹੀ ਨਹੀਂ ਸੀ ਹੁੰਦਾ ਕਿਸੇ ਕੋਲੇ
0: ਜੀ,
1: ਤੇ ਹੁਣ ਤਾਂ ਉਦੋਂ ਬਾਅਦ ਬਹੁਤ ਜ਼ਿਆਦਾ ਮਾਡਰਨਾਈਜ਼ ਹੋ ਗਿਆ ਜੀ। ਹੁਣ ਤੁਸੀਂ ਜੇ ਜਾਂਦੇ ਆਪਾਂ ਅੱਜ ਆਪਦੇ ਸ਼ਹਿਰ ਮੋਗੇ ਚ ਜਾਂ ਤੁਸੀਂ ਵੀ ਜਾਂਦੇ ਉੱਥੇ ਕਿਤੇ, ਤੇ ਹੁਣ ਆਪਾਂ ਨੂੰ ਕੋਈ ਬਾਹਲਾ ਫਰਕ ਨਹੀਂ ਲੱਗਦਾ ਹੈਗਾ ਜੀ। ਤੇ ਪਰ ਉਦੋਂ ਜਦੋਂ ਮੈਂ ਸੀ ਜੀ 90 ਦੇ ਵਿੱਚ, ਉਦੋਂ ਕੈਨੇਡਾ ਦਾ ਬ੍ਰੈਂਪਟਨ ਦਾ ਮਾਹੌਲ ਜਾਣੀ ਬਹੁਤ ਡਿਫਰੈਂਟ ਹੁੰਦਾ ਸੀ, ਥੋੜੀ ਆਬਾਦੀ ਹੁੰਦੀ ਸੀ, ਥੋੜੇ ਲੋਕ ਹੁੰਦੇ ਸੀਗੇ, ਸਾਰਾ ਕੁਛ ਠੀਕ ਸੀ ਉਦੋਂ, ਠੀਕ ਹੁਣ ਵੀ ਹੈਗਾ, ਪਰ ਹੁਣ ਥੋੜੀ ਜੀ ਪਾਪੂਲੇਸ਼ਨ ਵੀ ਹੋ ਗਈ, ਸਾਰਾ ਕੁਛ ਹੋ ਗਿਆ ਜੀ।
0: ਦੇਖੋ ਇਹਦੇ ਚ ਨਾ ਜਸਵਿੰਦਰ ਜੀ ਕੋਈ ਸ਼ੱਕ ਨਹੀਂ ਹੈ ਕਿ ਸਾਡੀ ਉਹ ਜਨਮ ਭੂਮੀ ਹੈ।
1: ਬਿਲਕੁਲ,
0: ਸਾਡੀ ਕਰਮ ਭੂਮੀ ਹੈ,
1: ਇਹ ਕਰਮ ਭੂਮੀ ਹੈ।
0: ਜਿੰਨਾ ਕਰਮ ਭੂਮੀ ਦੀ ਸਾਡੀ ਜ਼ਿੰਦਗੀ ਦੇ ਵਿੱਚ ਦੇਣ ਹੁੰਦੀ ਨਾ, ਜਨਮ ਭੂਮੀ ਦੀ ਵੀ ਦੇਣ ਉਸ ਤੋਂ ਘੱਟ ਨਹੀਂ ਹੁੰਦੀ,
1: ਘੱਟ ਨਹੀਂ ਹੁੰਦੀ। ਹਾਂਜੀ,
0: ਪਰ ਇਹਦੇ ਬਾਵਜੂਦ ਜੇ ਅਸੀਂ ਦੇਖੀਏ, ਮੈਂ ਉਹਨਾਂ ਪਿੱਛੇ ਜੇ ਇੱਕ ਕਿਸੇ ਆਦਮੀ ਨੇ ਗੱਲ ਸੁਣਾਈ, ਉਹ ਕਹਿੰਦਾ ਇੱਕ ਵਾਰੀ ਮੈਂ ਨਾ ਚੰਡੀਗੜ੍ਹ ਤੋਂ ਬੱਸ ਦੇ ਉੱਪਰ ਆ ਰਿਹਾ ਸੀ।
1: ਅੱਛਾ,
0: ਤੇ ਬੱਸ ਚੰਡੀਗੜ੍ਹ ਤੋਂ ਜਦੋਂ ਆਉਣੀ ਸੀ ਨਾ, ਤੇ ਇੱਕ ਬਜ਼ੁਰਗ ਔਰਤ ਬੈਠੀ ਸੀ ਉਸ ਬੱਸ ਦੇ ਵਿੱਚ।
1: ਹਾਂਜੀ,
0: ਤੇ ਉਹ ਬਾਈ ਚਾਂਸ ਜਿਸ ਅੱਡੇ ਦੇ ਉੱਪਰ ਉਹਨੇ ਉਤਰਨਾ ਸੀ ਨਾ, ਉਹ ਅੱਡਾ ਕਿਤੇ 100-200 ਫੁੱਟ ਅੱਗੇ ਟੱਪ ਗਿਆ, ਤੇ ਉਹ ਬਜ਼ੁਰਗ ਵਿਚਾਰੀ ਔਰਤ ਸੀ, ਉਹਨੂੰ ਪਤਾ ਨਹੀਂ ਲੱਗਿਆ, ਤੇ ਉਹ ਜਲਦੀ ਜਲਦੀ ਖੜੀ ਹੋ ਗਈ, ਡਰਾਈਵਰ ਨੂੰ ਕਹਿੰਦੀ ਭਾਈ ਰੋਕੀ ਰੋਕੀ ਰੋਕੀ ਰੋਕੀ, ਮੇਰਾ ਅੱਡਾ ਨਿਕਲ ਗਿਆ। ਪਹਿਲੀ ਗੱਲ ਤਾਂ ਡਰਾਈਵਰ ਉਹਦੇ ਗਾਲ ਹੀ ਪੈ ਗਿਆ ਉਦੋਂ, ਕਹਿੰਦਾ ਮਾਈ ਤੈਨੂੰ ਪਹਿਲਾਂ ਨਹੀਂ ਪਤਾ ਲੱਗਦਾ। ਤੇ ਫਿਰ ਉਹਨੇ ਬੜੀ ਮੁਸ਼ਕਲ ਨਾਲ ਬ੍ਰੇਕ ਮਾਰੀ, ਬ੍ਰੇਕ ਮਾਰੀ, ਸਲੋ ਕਰ ਲਈ ਕਾਫੀ, ਮਤਲਬ ਜ਼ੀਰੋ ਨਹੀਂ ਕੀਤੀ ਸਪੀਡ, 2-3 ਕਿਲੋਮੀਟਰ ਦੀ ਬੱਸ ਤੁਰਦੀ ਹੋਣੀ, ਦਰਵਾਜ਼ਾ ਖੋਲ੍ਹ ਕੇ ਨਾ ਕੰਡਕਟਰ ਨੂੰ ਕਹਿੰਦਾ, ਕਹਿੰਦਾ ਮਾਰ ਬੁੜੀਏ ਛਾਲ।
1: ਓ ਮਾਈ ਗੋਡ!
0: ਤੇ ਉਹਨੇ ਵਿਚਾਰੀ ਨੇ ਗੰਢ ਜਿਹੜੀ ਫੜੀ ਸੀ, ਉਹਨੇ ਬਾਰੀ ਖੋਲ ਕੇ ਬਾਹਰ ਸੁੱਟਤੀ, ਤੇ 2-3 ਕਿਲੋਮੀਟਰ ਦੀ ਸਪੀਡ ਤੇ ਬੱਸ ਤੁਰੀ ਜਾਂਦੀ, ਤੇ ਉਹਨੇ ਛਾਲ ਮਾਰਤੀ ਤੇ ਚਪਾਲ ਵਿਚਾਰੀ ਥੱਲੇ ਡਿੱਗੀ। ਇੱਕ ਪਾਸੇ ਉਹ ਹੈ ਸਿਸਟਮ, ਡਰਾਈਵਰ ਨੇ ਉਹਨੂੰ ਚਲਦੀ ਬੱਸ ਚੋਂ ਤੁਰਦੀ ਚੋਂ ਕਹਿਤਾ ਵੀ ਮਾਰ ਬੁੜੀਏ ਛਾਲ, ਇੰਨੀ ਡਿਸਰਿਸਪੈਕਟ ਸ਼ਬਦਾਂ ਦੇ ਨਾਲ। ਤੁਸੀਂ ਉਹੀ ਦੇਖੋ ਵੀ ਜੇਕਰ ਕਿਸੇ ਡਰਾਈਵਰ ਨੇ ਇੱਥੇ ਕਿਸੇ ਬਜ਼ੁਰਗ ਔਰਤ ਦੇ ਨਾਲ ਐਸੀ ਚੀਜ਼ ਇੱਥੇ ਕੀਤੀ ਹੁੰਦੀ ਤਾਂ ਉਸ ਡਰਾਈਵਰ ਦਾ ਕੀ ਹਾਲ ਹੋਣਾ ਸੀ।
1: ਬਹੁਤ ਇੱਥੇ ਬੁਰਾ ਹਾਲ ਹੋਣਾ ਸੀ ਜੀ।
0: ਮੈਂ ਕਹਿੰਦਾ ਵੀ ਉਹ ਬੰਦੇ ਦਾ ਕੈਰੀਅਰ ਥਰੂ ਆਊਟ ਲਾਈਫ ਵਾਸਤੇ ਬਲੌਕ ਹੋ ਜਾਣਾ ਸੀ, ਵੀ ਉਹਨੂੰ ਕਿਸੇ ਜਗ੍ਹਾ ਤੇ ਕੋਈ ਜੋਬ ਨਹੀਂ ਉਹ ਬੰਦਾ ਕਰ ਸਕਦਾ। ਮੈਂ ਜਿਹੜੀ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਨਾ ਕਿ ਸਾਡਾ ਪੰਜਾਬ ਉਹ ਬਹੁਤ ਵਧੀਆ, ਸਾਡੀਆਂ ਜੜਾਂ ਉੱਥੇ ਹੈ, ਸਾਡੀਆਂ ਰੂਟਸ ਉੱਥੇ ਹੈ, ਸਾਡੇ ਬੱਚੇ ਭੈਣ ਭਰਾ, ਸਾਡਾ ਬਚਪਨ ਉੱਥੇ ਬੀਤਿਆ, ਜਵਾਨੀ ਉੱਥੇ ਬੀਤੀ ਹੈ। ਸਿਸਟਮ ਦਾ ਜਿਹੜਾ ਫਰਕ ਹੈ ਨਾ, ਉਹਦਾ ਕੋਈ ਮੁਕਾਬਲਾ ਨਹੀਂ ਇੱਥੋਂ ਨਾਲ,
1: ਇੱਥੋਂ ਨਾਲ ਕੋਈ ਮੁਕਾਬਲਾ ਨਹੀਂ ਜੀ। ਹੁਣ ਮੇਰੇ ਫੈਮਿਲੀ ਦੇ 2 ਮੈਂਬਰ ਹੈ ਜੀ, ਬ੍ਰੈਂਪਟਨ ਟ੍ਰਾਂਜ਼ਿਟ ਚਲਾਉਂਦੇ ਆ
0: ਜੀ,
1: ਉਹ ਵੀ ਮੈਨੂੰ ਐਂ ਗੱਲਾਂ ਦੱਸਦੇ ਹੁੰਦੇ ਆ, ਕਹਿੰਦੇ ਵੀ ਜਦੋਂ ਵੀ ਕੋਈ ਬਜ਼ੁਰਗ ਆਉਂਦਾ ਬੰਦਾ ਜਾਂ ਕੋਈ ਵੀਲ ਚੇਅਰ, ਤਾਂ ਸਾਨੂੰ ਰਿਸਪੈਕਟਿਵਲੀ ਇਹਦੀ ਸੀਟ ਤੋਂ ਉੱਠਣਾ ਪੈਂਦਾ, ਬੱਸ ਰੋਕਣੀ ਪੈਂਦੀ, ਪ੍ਰੋਪਰ ਐਮਰਜੈਂਸੀ ਬ੍ਰੇਕਾਂ ਲਾ ਕੇ ਫੇਰ ਉਹਨੂੰ ਅਸੀਂ ਅੰਦਰ ਲੰਘਾਉਣਾ ਪ੍ਰੋਪਰ ਹੱਥ ਫੜ ਕੇ।
0: ਮੈਂ ਇੱਕ ਦਿਨ ਦੇਖਿਆ, ਚਲੋ ਇੱਕ ਸਾਡੇ ਕਾਲਰ ਆ ਗਏ ਨੇ, ਸਾਡੇ ਭੈਣ ਜੀ ਬੀਬੀ ਗੋਸਲ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬੀਬੀ ਗੋਸਲ ਜੀ, ਆਉਂਦੇ ਰਹੋ ਤੁਸੀਂ।
2: ਹਾਂਜੀ, ਸਤਿ ਸ੍ਰੀ ਅਕਾਲ ਜੀ, ਦੱਸਦੇ ਜੀ ਸਾਨੂੰ ਵੀ ਇਹ ਜਸਵਿੰਦਰ ਸਿੰਘ ਨੂੰ ਮੈਂ ਜਿਹੜੇ ਤੁਹਾਡੇ ਨਾਲ ਬੈਠੇ ਆ,
0: ਇਹ
2: ਤਾਂ ਵਿਆਹ ਕਰਾਉਣ ਲਈ ਆਏ, ਅਸੀਂ ਤਾਂ ਮੈਂ ਗ੍ਰੈਂਡ ਵਿਆਹ ਕਰਾਉਣਾ ਸੀ 60 ਮਾਰਚ ਨੂੰ ਮੇਰੇ ਮੈਨੂੰ ਦੇਖ ਲਓ ਕਿੰਨੀ ਉਮਰ ਬੀਤ ਗਈ ਆ, ਮੈਂ ਤਾਂ ਇੱਥੇ ਬੁੱਢੀ ਹੋ ਗਈ ਆ, ਇੱਥੇ ਸਾਰਾ ਕੁਛ
0: ਨਹੀਂ। ਵਿਆਹ ਕਰਵਾ ਕੇ ਆਏ ਜੀ, 88 ਚ ਇਹਨਾਂ ਦਾ ਵਿਆਹ ਉੱਥੇ ਹੋ ਗਿਆ ਤੇ 90 ਚ ਇੱਥੇ,
1: 90 ਚ
2: 14 ਸਾਲ ਉੱਥੇ, 14 ਸਾਲ ਉੱਥੇ ਰਹੇ ਆ। ਇੱਧਰ ਜਿੱਥੇ ਮੇਰੇ ਘਰ, ਮੈਂ ਚੌਥੇ ਚ ਘਰ ਕੋਲ ਬੀਤ ਕੇ ਆ ਗਈ ਆ। ਇੱਥੇ ਵੀ ਕੁਛ ਨੀ ਸੀ, ਇੰਗਲੈਂਡ ਵਿੱਚ ਵੀ ਕੁਛ ਨਹੀਂ ਸੀ, ਪਰ ਅਸੀਂ ਬਹੁਤ ਆਪਣੇ ਆਪ ਨੂੰ ਸੰਭਾਲਿਆ। ਇੱਥੇ ਆ ਕੇ ਵੀ ਖੁੱਲਾ ਆਪਣਾ ਕੰਮ ਕੀਤੇ, ਆਪਣੇ ਆਪ ਨੂੰ ਬਹੁਤ, ਮੇਰਾ ਮੁੰਡਾ ਚੰਗਾ ਵਕੀਲ ਮੰਨਿਆ ਜਾਂਦਾ।
0: ਬਹੁਤ ਵਧੀਆ ਜੀ, ਬਹੁਤ ਵਧੀਆ।
2: ਬਾਕੀ ਜਿਹੜਾ ਤੁਸੀਂ ਕਹਿੰਦੇ ਨਾ ਇੱਥੇ ਕਿੱਦਾਂ ਚੰਗਾ ਸੀ, ਇੱਥੇ ਕਿੱਦਾਂ, ਇਹ ਤਾਂ ਅਸੀਂ ਹੁਣ ਕੰਪੈਰੀਜ਼ਨ ਨਹੀਂ ਕਰ ਸਕਦੇ, ਕਿਉਂਕਿ ਇੱਥੇ ਦੀ ਜੋ ਸਹੂਲਤਾਂ, ਤੁਸੀਂ ਡਾਕਟਰ ਦੇ ਜਾਓ ਉੱਥੇ ਤਾਂ ਸਾਨੂੰ ਠੀਕ ਆ, ਜਿਦਾਨੇ ਪੈਸਾ ਹੈਗਾ ਜੋ ਮਰਜ਼ੀ ਕਰਾ ਲਓ, ਉੱਥੇ ਤਾਂ ਕੋਈ ਬਿਮਾਰੀ ਹੋ ਜਾਏ, ਕੈਂਸਰ ਵਰਗੀ, ਤਾਂ ਤੁਹਾਡੇ ਕਾਰਡ ਲਿਖ ਜਾਂਦੇ ਆ, ਇੱਥੇ ਸਾਰਾ ਕੁਛ। ਇਹ ਬੜੀ ਬਾਤ, ਸਾਨੂੰ ਮੈਂ ਇੱਕ ਦੋ ਗੱਲਾਂ ਕਰਨੀਆਂ ਵੀ ਸਾਨੂੰ ਬੜੀਆਂ ਸਹੂਲਤਾਂ ਆ ਉੱਥੇ, ਇਹੋ ਜਿਹੇ ਪਿੰਡਾਂ ਦੇ ਵਿੱਚ ਤਾਂ ਖਾਸ ਕਰਕੇ ਲੋਕੀ ਬੜੇ ਵੀ ਹੈਗੇ ਪਰ ਜੋਬ ਦੇ ਨਹੀਂ, ਚਲੋ ਨਿਆਣੇ ਮਾੜੀ ਮੋਟੀ ਖੇਤੀਬਾੜੀ ਅੱਗੇ ਵਾਲੀ ਗੱਲ ਨੀ ਜਾ ਰਹੀ, ਬਹੁਤ ਫਰਕ ਪੈ ਗਏ। ਮੈਂ ਉੱਥੇ ਹੁਣ ਜਾਣੀ ਆ, ਹੁਣ ਫੇਰ ਵੀ ਜਾਣਾ ਤੇ ਦੇਖੋ। ਬਾਕੀ ਆਪਣਾ ਆਪਣਾ ਖਿਆਲ ਆ, ਤੁਸੀਂ ਚੰਗੀ ਜੋਬ ਕਰ ਰਹੇ ਆ, ਪ੍ਰੋਫੈਸਰ ਲੱਗੇ ਹੋ, ਡਾਕਟਰੀ ਕੀਤੀ ਹੋ, ਸੋ ਤੁਹਾਨੂੰ ਤਾਂ ਉੱਥੇ ਕੋਈ ਘਾਟਾ ਨੀ
0: ਹੈਗਾ। ਸ਼ੁਕਰੀਆ, ਸ਼ੁਕਰੀਆ ਭੈਣ ਜੀ, ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਸੋ ਦੇਖੋ, ਮੈਂ ਵੀ ਦੇਖੋ ਜਸਵਿੰਦਰ ਜੀ, ਉੱਥੇ ਮੈਂ 36 ਸਾਲ ਜੋਬ ਕੀਤੀ ਹੈ ਕਾਲਜ ਦੇ ਵਿੱਚ।
1: ਅੱਛਾ ਜੀ।
0: ਪਰ ਉੱਥੇ ਸਰਕਾਰ ਦਾ ਜਿਹੜਾ ਰੁਝਾਨ ਹੈ ਨਾ ਹਾਇਰ ਐਜੂਕੇਸ਼ਨ ਪ੍ਰਤੀ, ਉਹ ਬਿਲਕੁਲ ਨਕਾਰਾਤਮਕ ਹੈ, ਨੈਗੇਟਿਵ ਹੈ। ਹੁਣ ਗੱਲ ਮੈਂ ਕਰਦਾ, ਚੰਗਾ ਨੀ ਲੱਗਦਾ ਕਿ ਸਾਡੇ ਦੇਖੋ 2016 ਤੋਂ, ਮੈਂ 2021 ਚ ਰਿਟਾਇਰ ਹੋਇਆ, 2016 ਤੋਂ ਗ੍ਰੇਡ ਰਿਵੀਜ਼ਨ ਹੋਈ ਸੀ ਤੇ ਅਜੇ ਤੱਕ ਉਹਨਾਂ ਦਾ ਕੋਈ ਏਰੀਅਰ, ਕੋਈ ਬਕਾਇਆ ਜਿਹੜਾ ਨਾ ਗਵਰਨਮੈਂਟ ਨੇ ਨਹੀਂ ਦਿੱਤਾ। ਸਾਨੂੰ 3-3, 4-4 ਸਾਲ ਰਿਟਾਇਰ ਹੋਇਆ ਨੂੰ ਵੀ ਹੋ ਗਏ ਤੇ ਅਜੇ ਤੱਕ ਗਵਰਨਮੈਂਟ ਨੇ ਨਹੀਂ ਦਿੱਤਾ। ਦੇਖੋ ਕੇਸ ਚੱਲਦੇ ਪਏ ਕੋਰਟ ਕਚਹਿਰੀਆਂ ਦੇ ਵਿੱਚ, ਗਵਰਨਮੈਂਟ ਦਾ ਰੁਝਾਨ ਏਦਾਂ ਦਾ,
1: ਸਿਸਟਮ ਬਹੁਤ ਉੱਥੇ ਨਹੀਂ। ਇਹ ਸਹੀ ਹੈਗਾ ਕਿਉਂਕਿ ਜਿਹੜੀ ਵੀ ਕੋਈ ਗੱਲ ਹੁੰਦੀ ਕੋਰਟ ਕਚਹਿਰੀਆਂ ਦੀ, ਬਹੁਤ ਲੰਬਾ ਜਾਣੀ ਕੰਮ ਉਹਦਾ ਪੈ ਜਾਂਦਾ।
0: ਫਿਰ ਇੱਕ ਤੁਹਾਨੂੰ ਹੋਰ ਦੱਸਾਂ, ਪਿੱਛੇ ਜੇ ਇੱਕ ਸਾਡੇ ਇੱਕ ਹੋਰ ਕਾਲਰ ਆ ਗਏ ਨੇ, ਡਾਕਟਰ ਸਾਹਿਬ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਡਾਕਟਰ ਸਾਹਿਬ ਆਉਣੇ ਰਹੋ ਜੀ ਤੁਸੀਂ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
3: ਸਤਿ ਸ੍ਰੀ ਅਕਾਲ ਜੀ,
0: ਕੀ ਹਾਲ ਚਾਲ ਨੇ, ਠੀਕ ਹੋ?
3: ਵਧੀਆ ਜੀ, ਵਧੀਆ। ਤੇ ਮੈਂ ਅੱਜ ਦੇ ਆਪਣੇ ਦੋਸਤ ਨਾਲ ਗੱਲ ਕਰ ਰਿਹਾ ਸੀ ਇੰਡੀਆ ਚ
0: ਜੀ।
3: ਉਹ ਕਹਿੰਦਾ ਮੇਰਾ ਇੱਕ ਦੋਸਤ ਆਇਆ ਹੋਇਆ ਸਰੀ ਦੇ ਵਿੱਚ
0: ਜੀ,
3: ਕਹਿੰਦਾ ਕਿ ਜ਼ਮੀਨ ਤੇ ਅਸਮਾਨ ਦਾ ਫਰਕ ਹੈ ਕੈਨੇਡਾ ਦਾ ਤੇ ਇੰਡੀਆ ਦਾ।
0: ਅੱਛਾ ਜੀ।
3: ਹਾਂ, ਕਹਿੰਦਾ ਵੀ ਉੱਥੇ ਨਰਕ ਤੇ ਸਵਰਗ ਜੇ ਦੇਖਣਾ ਹੋਵੇ ਤੇ ਕੈਨੇਡਾ ਹੈਗਾ ਸਵਰਗ ਤੇ ਨਰਕ ਹੈਗਾ ਇੰਡੀਆ।
0: ਜੀ ਜੀ ਜੀ ਜੀ।
3: ਉਹ ਕਹਿੰਦਾ ਮੈਂ ਥੋੜਾ ਜਿਹਾ ਮੈਨੂੰ ਸੈੱਟ ਹੋ ਜਾਂਦੇ ਹੋ ਤੇ ਫਿਰ ਮੈਂ ਇੱਥੇ ਰਹਿ ਜਾਣਾ, ਮੈਂ ਨੀ ਜਾਣਾ ਇੰਡੀਆ।
0: ਚਲੋ ਚਲੋ, ਬਹੁਤ ਵਧੀਆ, ਬਹੁਤ ਵਧੀਆ ਜੀ। ਡਾਕਟਰ ਸਾਹਿਬ ਚਲੋ ਠੀਕ ਠਾਕ ਹੈ ਜੀ। ਡਾਕਟਰ ਜਸਬੀਰ ਚੌਹਾਨ ਜੀ ਇਹ ਸਾਡੇ ਨਾਲ ਰੈਗੂਲਰ ਸਾਡੇ ਲਿਸਨਰ ਨੇ। ਡਾਕਟਰ ਸਾਹਿਬ ਤੁਸੀਂ ਵੀ ਕਿਸੇ ਦਿਨ ਆ ਸਕਦੇ ਹੋ ਜੀ ਆਇਆਂ ਨੂੰ। ਸੋ ਡਾਕਟਰ ਸਾਹਿਬ ਦਾ ਨੰਬਰ ਹੈ ਜੀ 647-993-1484, 6479-93-1484। ਤੁਹਾਨੂੰ ਕੋਈ ਹੈਲਥ ਦੇ ਸੰਬੰਧੀ ਕੋਈ ਸਮੱਸਿਆ ਹੋਵੇ, ਜਿੱਦਾਂ ਜਸਵਿੰਦਰ ਜੀ ਨੇ ਗੱਲ ਕੀਤੀ, ਸਾਡੇ ਇੱਕ ਲਿਸਨਰ ਭੈਣ ਜੀ ਨੇ ਵੀ ਗੱਲ ਕੀਤੀ ਸੀ ਕਿ ਇੱਥੇ ਹਸਪੀਟਲਾਂ ਦੇ ਵਿੱਚ ਡਿਲੇ ਜ਼ਰੂਰ ਹੈ ਲੇਕਿਨ ਜਦੋਂ ਕਿਸੇ ਨੂੰ ਐਡਮਿਸ਼ਨ ਮਿਲ ਜੇ ਤੇ ਕੁਆਲਿਟੀ ਜਿਹੜੀ ਟ੍ਰੀਟਮੈਂਟ ਦੀ ਹੈ ਨਾ ਉਹਦਾ ਕੋਈ ਮੁਕਾਬਲਾ ਨਹੀਂ ਹੈ। ਸੋ ਤੁਹਾਨੂੰ ਕੋਈ ਛੋਟੀ ਮੋਟੀ ਸਮੱਸਿਆ ਹੋਵੇ ਤੁਸੀਂ ਡਾਕਟਰ ਜਸਬੀਰ ਚੌਹਾਨ ਦੀ ਸੇਵਾ ਲੈ ਸਕਦੇ ਹੋ। ਫੋਨ ਨੰਬਰ 647-993-1484। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।
3: ਚੰਗਾ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਰ।
0: ਸੋ ਜਸਵਿੰਦਰ ਜੀ, ਗੱਲ ਨਾ ਆਪਾਂ ਇਹੀ ਕਰ ਰਹੇ ਸੀ ਕਿ ਮੇਨ ਜਿਹੜਾ ਫਰਕ ਹੈ ਨਾ ਉਹ ਸਿਸਟਮ ਦਾ ਹੈ।
1: ਸਿਸਟਮ ਦਾ ਫਰਕ ਹੈ ਜੀ ਬਸ ਜ਼ਿਆਦਾ।
0: ਸਾਡੇ ਉੱਥੇ ਕੰਮਕਾਰ ਈਜ਼ੀ ਬਹੁਤ ਹੈ, ਸੌਖੇ ਬਹੁਤ ਹੈ। ਮੰਦਰ ਗੁਰਦੁਆਰੇ ਚ ਤੁਸੀਂ ਸਾਰਾ ਦਿਨ 12 ਮਹੀਨੇ 30 ਦਿਨ ਫ੍ਰੀ ਰੋਟੀ ਪਾਣੀ ਖਾਈ ਜਾਓ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ। ਪਰ ਉੱਥੇ ਹੈ ਨਾ ਇੱਕ ਮਿਹਨਤ, ਤੁਸੀਂ ਜਿੱਦਾਂ ਕਹਿ ਰਹੇ ਹੋ ਨਾ ਮਿਹਨਤ ਉੱਥੇ ਵੀ ਕਰਨੀ ਪੈਂਦੀ, ਮਿਹਨਤ ਇੱਥੇ ਵੀ ਕਰਨੀ ਪੈਂਦੀ, ਉੱਥੇ ਮਿਹਨਤ ਦਾ ਜਿਹੜਾ ਰਿਵਾਰਡ ਹੈ ਨਾ ਉਹ ਨਹੀਂ ਮਿਲਦਾ,
1: ਉਹ ਨਹੀਂ ਜੀ ਮਿਲਦਾ ਉੱਥੇ।
0: ਇੱਥੇ ਤੁਸੀਂ ਮਿਹਨਤ ਕਰੋਗੇ ਤੇ ਤੁਹਾਨੂੰ ਰਿਵਾਰਡ ਜਿਹੜਾ ਨਾ ਇਮੀਡੀਏਟਲੀ ਤੁਹਾਨੂੰ ਮਿਲ ਜਾਣਾ,
1: ਮਿਲ ਜਾਣਾ ਜੀ, ਮਿਲ ਜਾਣਾ।
0: ਬਾਕੀ ਵੀ ਸਾਰੀਆਂ ਇੱਥੇ ਸਹੂਲਤਾਂ ਦੇਖ ਲਓ, ਇੱਥੇ ਸਿਸਟਮ ਦੇਖ ਲਓ। ਤੁਸੀਂ ਕਿਸੇ ਆਫਿਸ ਦੇ ਵਿੱਚ ਆਫਿਸਰ ਨੂੰ ਮਿਲਣ ਜਾਣਾ, ਜੇ ਤੁਹਾਨੂੰ 11 ਵਜੇ ਦੀ ਅਪੁਆਇੰਟਮੈਂਟ ਹੈ, ਜੇ ਡਾਕਟਰ ਦੀ 11 ਵਜੇ ਦੀ ਅਪੁਆਇੰਟਮੈਂਟ ਹੈ, ਤਾਂ ਯੂ ਹੈਵ ਟੂ ਬੀ ਪ੍ਰੈਜੈਂਟ ਦੇਅਰ ਐਟ 11 o'clock। ਐ ਨਹੀਂ ਵੀ ਤੁਸੀਂ 11 ਵਜੇ ਤੇ ਤੁਸੀਂ 11:15 ਜਾਓ ਤੇ ਉਹ ਕਹਿਣੇ ਵੀ ਤੁਹਾਡਾ ਟਾਈਮ ਟੱਗ ਗਿਆ ਜੀ, ਅਗਲੀ ਅਪੁਆਇੰਟਮੈਂਟ ਆ।
1: ਦੇਖੋ ਪੰਕਚੁਅਲਿਟੀ ਤਾਂ ਹੈਗੀ ਆ ਜੀ ਡਾਕਟਰ ਸਾਹਿਬ, ਤੁਹਾਨੂੰ ਇਹ ਤਾਂ ਮੰਨਣਾ ਹੀ ਪਊਗਾ।
0: ਬਾਕੀ ਤੁਸੀਂ ਟ੍ਰੇਨ ਤੇ ਜਾਓ, ਬੱਸਾਂ ਤੇ ਜਾਓ, ਵੇਖੋ ਜਿੰਨੇ ਵਜੇ ਦਾ ਟਾਈਮ ਹੈ, ਹਾਰਡਲੀ 1-2 ਮਿੰਟ ਅੱਗੇ ਪਿੱਛੇ ਟ੍ਰੇਨ ਵੀ ਆ ਜਾਣੀ, ਬੱਸ ਵੀ ਆ ਜਾਣੀ। ਉੱਥੇ ਨਾ ਸਿਸਟਮ ਜਿਹੜਾ, ਉਹ ਸਿਸਟਮ ਜਿਹੜਾ ਨਾ ਉਹ ਬਹੁਤ ਵਿਗੜਿਆ ਹੋਇਆ। ਸਾਡਾ ਆਪਣਾ ਦੇਸ਼ ਹੈ, ਸਾਨੂੰ ਖੁਦ ਸ਼ਰਮ ਆਉਂਦੀ ਜਦੋਂ ਅਸੀਂ ਉਹਨੂੰ ਕ੍ਰਿਟੀਸਾਈਜ਼ ਕਰਦੇ ਹਾਂ, ਅਸੀਂ ਉਹਦੀ ਆਲੋਚਨਾ ਕਰਦੇ ਹਾਂ, ਪਰ ਜੋ ਜੋ ਅਸੀਂ ਪ੍ਰੈਕਟੀਕਲੀ ਦੇਖ ਕੇ ਆਏ ਨਾ ਉਸ ਤੋਂ ਅੱਖਾਂ ਵੀ ਨਹੀਂ ਮੀਚ ਸਕਦੇ।
1: ਉਹ ਤਾਂ ਅੱਖਾਂ ਨਹੀਂ ਜੀ ਮੀਚ ਸਕਦੇ, ਕਹਿਣਾ ਤਾਂ ਫਿਰ ਆਪਾਂ ਨੂੰ ਪੈਂਦਾ ਹੀ ਆ। ਪਰ ਦੇਖੋ ਦਰਸ਼ਨ ਜੀ ਪਿੱਛੇ ਕਿੰਨੀਆਂ ਗੌਰਮੈਂਟਾਂ ਆਈਆਂ, ਸਾਰੇ ਕਿੰਨੇ ਕਿੰਨੇ ਪ੍ਰੋਮਿਸ ਕਰਦੇ ਵੀ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਜੀ। ਮੈਂ ਤਾਂ ਜੀ ਜਦੋਂ ਜਾਂਦਾ ਹੁੰਦਾ ਮੈਨੂੰ ਤਾਂ ਕੋਈ ਉੱਥੇ ਚੇਂਜ ਨਹੀਂ ਲੱਗਦੀ ਹੁੰਦੀ, ਮੈਨੂੰ ਤਾਂ ਸਾਰਾ ਉਵੇਂ ਹੀ ਲੱਗਦਾ ਹੁੰਦਾ ਵੀ ਕੋਈ ਨੀ ਇੱਥੇ ਹੋਇਆ, ਉਹੀ ਸਾਰਾ ਕੁਛ ਪਿਆ ਇੱਥੇ,
0: ਕੁਛ ਵੀ ਨੀ ਹੋਇਆ,
1: ਕੁਛ ਨੀ ਹੋਇਆ, ਉਹੀ ਸੜਕਾਂ ਦਾ, ਉਹੀ ਜਿਹਦੇ ਕੋਈ ਮਾੜੀ ਜੀ ਉਹੀ ਗਲੀਆਂ ਨਾਲੀਆਂ ਦਾ ਰੌਲਾ ਪਿਆ ਰਹਿੰਦਾ ਉੱਥੇ, ਬਸ ਉਹੀ ਹੁੰਦਾ ਜੀ। ਮੈਂ ਤਾਂ ਜਦੋਂ ਵੀ ਜਾਂਦਾ ਮੈਨੂੰ ਤਾਂ ਕਦੇ ਕੋਈ ਆਏ ਨਹੀਂ ਲੱਗਿਆ ਵੀ ਇੱਥੇ ਤਾਂ ਬਹੁਤ ਵਧੀਆ ਹੋ ਗਿਆ ਜੀ ਸਾਰਾ ਕਾਰੋਬਾਰ।
0: ਤੁਸੀਂ ਦੇਖੋ ਉੱਥੇ ਕੰਪੀਟੀਸ਼ਨ ਜਿਹੜਾ ਸਰਕਾਰਾਂ ਦਾ ਨਾ, ਉਹ ਇਹਦੇ ਵਿੱਚ ਹੈ ਕਿ ਪਬਲਿਕ ਨੂੰ ਕਿਹੜਾ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਫ੍ਰੀ ਦਿੰਦਾ।
1: ਹਾਂਜੀ,
0: ਹੁਣ ਦੇਖੋ ਪਹਿਲਾਂ ਕਾਂਗਰਸ ਸੀ, ਫਿਰ ਅਕਾਲੀ ਆਏ, ਕਿਸੇ ਨੇ ਬਿਜਲੀ ਪਾਣੀ ਫ੍ਰੀ ਕਰ ਦਿੱਤਾ, ਕਿਸੇ ਨੇ ਆਟਾ ਦਾਲ ਫ੍ਰੀ ਕਰ ਦਿੱਤਾ। ਇਹ ਸਾਡੇ ਆਪ ਵਾਲਿਆਂ ਨੂੰ ਲੋਕਾਂ ਨੇ ਚੁਣਿਆ ਕਿ ਨਾ ਲੋਕ ਕਾਂਗਰਸ ਤੋਂ ਖੁਸ਼ ਸੀ, ਨਾ ਲੋਕ ਅਕਾਲੀ ਬੀਜੇਪੀ ਤੋਂ ਖੁਸ਼ ਸੀ, ਇਸ ਕਰਕੇ ਆਪ ਨੂੰ ਉਹਨਾਂ ਨੇ ਫੁੱਲ ਮੈਜੋਰਿਟੀ 92 MLA ਦੇ ਨਾਲ ਸਰਕਾਰ
1: ਬਣਾਈ।
0: ਇਹ ਦੇਖੋ ਇਹ ਕਹਿੰਦੇ ਵੀ ਹਜ਼ਾਰ ਰੁਪਇਆ ਅਸੀਂ ਔਰਤਾਂ ਦਾ ਲਾ ਦੇਣਾ, ਫਿਰ ਔਰਤਾਂ ਨੂੰ ਬੱਸਾਂ ਦੇ ਵਿੱਚ ਫ੍ਰੀ ਦੇ ਦੇਣੀ ਹੈ, ਸਵਾਰੀ ਫ੍ਰੀ ਦੇ ਦੇਣੀ ਹੈ, ਘਰਾਂ ਦੀ ਬੱਤੀ ਫ੍ਰੀ ਕਰ ਦੇਣੀ ਹੈ। ਵੀ ਜਿਹੜੀ ਚੀਜ਼ ਤੁਹਾਡੇ ਕੋਲ ਯਾਰ ਸਰਪਲਸ ਹੈ ਹੀ ਨਹੀਂ ਹੈ, ਤੁਸੀਂ ਉਸ ਨੂੰ ਫ੍ਰੀ ਕਿਵੇਂ ਦੇ
1: ਸਕਦੇ? ਉਹ ਤਾਂ ਕਰਜ਼ਾ ਲੈ ਲੈ ਕੇ
0: ਵਰਲਡ ਬੈਂਕ ਤੋਂ ਕਰਜ਼ਾ ਚੱਕ ਚੱਕ ਕੇ ਸਾਡੇ ਮੂਰਖ ਲੋਕ ਜਿਹੜੇ ਉਹ ਇਹਨਾਂ ਚੀਜ਼ਾਂ ਤੇ ਖੁਸ਼ ਹੋਈ ਜਾਂਦੇ ਵੀ ਸਰਕਾਰ ਤੁਹਾਨੂੰ ਇਹ ਚੀਜ਼ਾਂ ਫ੍ਰੀ ਹੈ ਜਾਂਦੇ।
1: ਦੇਖੋ ਦਰਸ਼ਨ ਜੀ, ਜਿਹੜੀ ਇਹ ਚੀਜ਼ ਹੁੰਦੀ ਨਾ, ਜਿਹੜਾ ਲੋੜਵੰਦ ਪਰਸਨ ਆ, ਜੇ ਉਹਨੂੰ ਦਿੱਤੀ ਜਾਵੇ ਤਾਂ ਉਹ ਜ਼ਿਆਦਾ ਬੱਲੇ ਬੱਲੇ ਹੈਗੀ ਹੈ। ਜਿਵੇਂ ਹੁਣ 1000 ਰੁਪਈਏ ਦੀ ਤੁਸੀਂ ਗੱਲ ਕਰਦੇ ਆ, ਹੁਣ ਮੈਨੂੰ ਬਾਹਲੇ ਦੀ ਡਿਟੇਲ ਨਹੀਂ ਪਤਾ, ਹੁਣ ਪਤਾ ਨਹੀਂ ਕਿਹੜੀਆਂ ਕਿਹੜੀਆਂ ਮੇਰੀਆਂ ਭੈਣਾਂ ਮਾਵਾਂ ਲੈਂਦੀਆਂ ਹੋਣਗੀਆਂ, ਜਿਨ੍ਹਾਂ ਦੇ ਪਹਿਲੇ ਕੰਮ ਕਾਰ ਬਥੇਰੇ ਵਧੀਆ ਹੋਣਗੇ, ਪਰ ਜਿਨ੍ਹਾਂ ਦੇ ਨਹੀਂ ਹੈਗੇ, ਚਲੋ ਉਹਨਾਂ ਨੂੰ ਮਦਦ ਵੀ ਹੈਗੀ ਆ।
0: ਉਹ ਕਹਿੰਦੇ ਨਾ, ਇੱਕ ਵਾਰ ਕੋਈ ਬਜ਼ੁਰਗ ਜਾ ਰਿਹਾ ਸੀ ਤੇ ਉੱਥੇ ਰਸਤੇ ਦੇ ਵਿੱਚ ਕੁਝ ਨੌਜਵਾਨ ਨਾ ਲੱਕੜੀ ਦੇ ਆਲਣੇ ਬਣਾ ਬਣਾ ਕੇ ਦਰਖਤਾਂ ਤੇ ਟੰਗੀ ਜਾਂਦੇ ਸੀ, ਲੱਕੜੀ ਦੇ ਆਲਣੇ ਬਣਾ ਬਣਾ ਕੇ ਦਰਖਤਾਂ ਤੇ ਟੰਗੀ ਜਾਣ, ਤੇ ਬਜ਼ੁਰਗ ਉਹਨਾਂ ਨੂੰ ਕਹਿੰਦਾ ਭਾਈ ਇਹ ਕੀ ਕਰੀ ਜਾਂਦੇ ਹੋ ਤੁਸੀਂ? ਉਹ ਕਹਿੰਦਾ ਅਸੀਂ ਪੰਛੀਆਂ ਦੇ ਆਲਣੇ ਬਣਾ ਬਣਾ ਕੇ ਟੰਗਦੇ ਆ ਵੀ ਪੰਛੀ ਇਹਨਾਂ ਦੇ ਵਿੱਚ ਰਹਿਣ ਲੱਗ ਪੈਣਗੇ। ਉਹਨੇ ਬੜਾ ਵਧੀਆ ਉਹਨਾਂ ਦੇ ਉੱਪਰ ਵਿਅੰਗ ਕੀਤਾ, ਕਟਾਕਸ਼ ਕੀਤਾ, ਕਹਿੰਦਾ ਬੇਵਕੂਫੋ, ਇਹਨਾਂ ਦੇ ਆਲਣੇ ਬਣਾ ਕੇ ਨਾ ਟੰਗੋ, ਤੁਸੀਂ ਵੱਧ ਤੋਂ ਵੱਧ ਦਰਖਤ ਲਗਾਓ, ਪੰਛੀ ਆਲਣੇ ਆਪਣੇ ਆਪ ਹੀ ਬਣਾ ਲੈਣਗੇ। ਸੋ ਸਾਡੇ ਨੌਜਵਾਨਾਂ ਨੂੰ, ਸਾਡੀ ਪਬਲਿਕ ਨੂੰ ਤੁਸੀਂ ਫ੍ਰੀ ਚੀਜ਼ਾਂ ਦੇਣ ਦੀ ਬਜਾਏ ਰੁਜ਼ਗਾਰ ਦਿਓ ਉਹਨਾਂ ਨੂੰ, ਉਹ ਆਪਣੀਆਂ ਜ਼ਰੂਰਤਾਂ ਆਪਣੇ ਆਪ ਪੂਰੀਆਂ ਕਰ ਲੈਣਗੇ।
1: ਦੇਖੋ ਦਰਸ਼ਨ, ਤੁਹਾਡੀ ਮੈਂ ਗੱਲ ਚੋ ਗੱਲ ਟੋਕਦਾ, ਜਿਵੇਂ ਤੁਸੀਂ ਦਰਖਤ ਲਾਉਣ ਵਾਲੀ ਗੱਲ ਕੀਤੀ ਹੈ, ਹੁਣ ਜਿਵੇਂ ਤੁਸੀਂ ਦੇਖੋ ਆਪਣੇ ਇੱਥੇ ਤੁਸੀਂ ਮਾੜਾ ਜਿਹਾ ਕੈਲਡਨ ਚ ਜਾਓ, ਹੋਰ ਆਸੇ ਪਾਸੇ ਕਿੰਨੀ ਗ੍ਰੀਨਰੀ ਤੁਹਾਨੂੰ
0: ਗ੍ਰੀਨਰੀ ਉਪਜਾਈ ਹੈ ਉਪਜਾਈ,
1: ਤੇ ਹੁਣ ਤੁਸੀਂ ਆਪਣੇ ਪੰਜਾਬ ਚ ਜਾਓ, ਦੂਰ ਦੂਰ ਤੱਕ ਜੀ ਤੁਹਾਨੂੰ ਕੋਈ ਦਰਖਤ ਨਹੀਂ ਉੱਥੇ ਦੀਂਦਾ, ਸਾਰੇ ਵੱਢ ਟੁੱਕ ਦਿੱਤੇ। ਜਿਹੜਿਆਂ ਸਮਾਂ ਚ ਆਪਾਂ ਉੱਥੇ ਹੁੰਦੇ ਸੀ, ਉਦੋਂ ਵੱਡੇ ਬੋਹੜ ਹੁੰਦੇ ਸੀ, ਪਿੱਪਲ ਹੁੰਦੇ ਸੀ, ਟਾਹਲੀਆਂ ਹੁੰਦੀਆਂ ਸੀ,
0: ਜੀ ਜੀ,
1: ਤੂਤ ਦੇ ਦਰਖਤ ਹੁੰਦੇ ਸੀ, ਉਹ ਸਾਰੇ ਗਾਇਬ ਹੋ ਗਏ ਜੀ ਹੁਣ ਉੱਥੋਂ। ਸਾਰਿਆਂ ਨੇ ਕਿਸੇ ਨੇ ਉੱਥੇ ਕੁਛ ਲਵਾ ਲਿਆ, ਕਿਸੇ ਨੇ ਕੁਛ ਲਾ ਲਿਆ, ਬਾਕੀ ਘਰ ਘੁਰ ਬਹੁਤ ਬਣ ਗਏ ਜੀ ਉੱਥੇ ਅੱਜ ਕੱਲ ਆਬਾਦੀ ਦੇ ਹਿਸਾਬ ਨਾਲ, ਹਨਾ?
0: ਉਹ ਤਾਂ ਬੰਨੇ ਬੰਨੇ,
1: ਹਾਂਜੀ
0: ਬੰਨੇ ਬੰਨੇ, ਬਿਲਕੁਲ ਜੀ। ਸੋ ਦੋਸਤੋ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, 647-5353 ਸਾਡਾ ਨੰਬਰ ਹੈ, 6473675353। ਤੁਸੀਂ ਜਸਵਿੰਦਰ ਜੀ ਨਾਲ ਕੋਈ ਗੱਲਬਾਤ ਕਰਨੀ ਹੋਵੇ, ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ, ਕੋਈ ਆਪਣੀ ਮਨਪਸੰਦ ਦਾ ਕੋਈ ਗੀਤ ਤੁਹਾਡਾ ਸੁਣਨ ਤੇ ਕੋਈ ਦਿਲ ਹੋਵੇ, ਅੱਜ ਫਰਾਈਡੇ ਹੈ ਤੇ ਤੁਸੀਂ ਫੋਨ ਕਰ ਸਕਦੇ ਹੋ 647-5353। ਤੇ ਮੈਂ ਇੱਕ ਛੋਟਾ ਜਿਹਾ ਮੈਸੇਜ ਤੁਹਾਡੇ ਨਾਲ ਸ਼ੇਅਰ ਕਰਦਾ, ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਅੱਗੇ ਕੰਟੀਨਿਊ ਵੀ ਕਰਾਂਗੇ। ਸਾਡੇ ਪ੍ਰਾਊਡ ਸਪੌਂਸਰ ਨੇ ਜੀ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ, ਰੀਅਲ ਅਸਟੇਟ ਦੇ ਵਿੱਚ ਬੜਾ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਜੀ। ਤੁਸੀਂ ਕੋਈ ਗੈਸ ਸਟੇਸ਼ਨ ਪਾਲ ਰਹੇ ਹੋ, ਤੁਸੀਂ ਕੋਈ ਗਰੋਸਰੀ ਸਟੋਰ ਪਾਲ ਰਹੇ ਹੋ, ਤੁਸੀਂ ਕੋਈ ਪੀਜ਼ਾ ਸਟੋਰ ਪਾਲ ਰਹੇ ਹੋ, ਜਾਂ ਆਫਿਸ ਚਾਹੀਦਾ ਤੁਹਾਨੂੰ ਕਿਸੇ ਪਲਾਜ਼ਾ ਦੇ ਵਿੱਚ ਕੋਈ ਟਰੱਕ ਯਾਰਡ ਦੀ ਭਾਲ ਕਰ ਰਹੇ ਹੋ, ਤਾਂ ਤੁਸੀਂ ਸੰਪਰਕ ਕਰੋ ਇੰਦਰ ਅਰੋੜਾ ਜੀ ਦੇ ਨਾਲ। ਬੜੀ ਫੇਅਰ ਡੀਲਿੰਗ ਇਹਨਾਂ ਦੀ, ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਬੜੀ ਟਰਾਂਸਪੇਰੈਂਟੀ ਤਰੀਕੇ ਦੇ ਨਾਲ, ਬੜੀ ਪਾਰਦਰਸ਼ਤਾ ਦੇ ਨਾਲ ਤੁਹਾਡੇ ਨਾਲ ਇਹਨਾਂ ਦੀ ਡੀਲਿੰਗ ਹੋਏਗੀ, ਤੇ ਬਹੁਤ ਵਧੀਆ ਹੈਲਪਫੁਲ ਹੋਣਗੇ ਅਗਰ ਤੁਸੀਂ ਇਹਨਾਂ ਨਾਲ ਡੀਲਿੰਗ ਕਰੋਗੇ। ਤਾਂ ਫੋਨ ਨੰਬਰ 416-525-7400, 416-525-7400। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ, ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਬੀਬੀਆਂ ਭੈਣਾਂ ਨੇ, ਕੋਈ ਆਪਣੇ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਏ, ਜਾਂ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ, ਜਾਂ ਕੋਈ ਹੋਰ ਐਡਵਾਂਸ ਡਿਪਲੋਮਾ, ਕਿਸੇ ਕਿਸਮ ਦੀ ਜਾਣਕਾਰੀ ਲੈਣੀ ਹੋਏ, ਤੁਸੀਂ ਫੋਨ ਕਰ ਸਕਦੇ ਹੋ 905-399-1810-9053-99610। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਹੈਗੀ ਹੈ, ਗੱਡੀ ਕਿਸੇ ਵੀ ਬ੍ਰਾਂਡ ਦੀ ਹੋਏ, ਕਿਸੇ ਵੀ ਕੰਪਨੀ ਦੀ ਹੋਏ, ਕੋਈ ਪ੍ਰੋਬਲਮ ਆ ਗਈ ਹੈ, ਕੋਈ ਸਮੱਸਿਆ ਆ ਗਈ ਹੈ, ਤਾਂ ਸੰਪਰਕ ਕਰੋ ਨੈਸ਼ਨਲ ਆਟੋ ਸਰਵਿਸ, 99 ਕੈਨੇਡੀ ਰੋਡ ਸਾਊਥ ਬ੍ਰੈਂਪਟਨ, ਫੋਨ ਨੰਬਰ 905-450-3300, 905-450-3300। ਗੱਡੀ ਨੂੰ ਸਮੱਸਿਆ ਕੋਈ ਵੀ ਹੈ, ਚਾਹੇ ਕੋਈ ਟਾਇਰਾਂ ਦੀ ਹੈ, ਚਾਹੇ ਕੋਈ ਡੈਂਟਿੰਗ ਪੇਂਟਿੰਗ ਦੀ ਹੈ, ਕੋਈ ਮਕੈਨੀਕਲ ਪ੍ਰੋਬਲਮ ਹੈ ਇੰਜਨ ਦੀ, ਸੰਪਰਕ ਕਰ ਸਕਦੇ ਹੋ ਅਬਾਸ ਜੀ ਨੂੰ 905-450-3300। ਬੜੀ ਖੁੱਲੀ ਡੁੱਲੀ ਵਰਕਸ਼ਾਪ ਹੈ, 10-15 ਦੇ ਕਰੀਬ ਇਹਨਾਂ ਕੋਲ ਟ੍ਰੇਨਡ ਕਾਰੀਗਰ ਨੇ ਔਰ 7-8 ਲਿਫਟਾਂ ਅੰਦਰ ਲੱਗੀਆਂ ਹੋਣੇ ਨੇ। ਬਿਲਕੁਲ ਪ੍ਰਾਇਓਰਟੀ ਬੇਸ ਤੇ ਤੁਹਾਨੂੰ ਸਰਵਿਸ ਮਿਲੇਗੀ, ਨੈਸ਼ਨਲ ਆਟੋ ਸਰਵਿਸ, 99 ਕੈਨੇਡੀ ਰੋਡ ਸਾਊਥ ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ। ਸੋ 10:36 ਹੋ ਗਏ ਨੇ ਜੀ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। 647-367-5353। ਸੋ ਕੱਲ ਨਾ ਗੱਲਾਂ ਬਾਤਾਂ ਅਸੀਂ ਕਰ ਰਹੇ ਸੀ, ਜਸਵਿੰਦਰ ਜੀ ਤੁਸੀਂ ਸੁਣਿਆ ਹੋਏਗਾ ਪ੍ਰੋਗਰਾਮ, ਕਿ ਸਾਨੂੰ ਬੱਚਿਆਂ ਦੇ ਨਾਲ ਕਿਸ ਤਰ੍ਹਾਂ ਟਰੀਟ ਕਰਨਾ ਚਾਹੀਦਾ, ਬੱਚਿਆਂ ਨੂੰ ਮਾਂ ਬਾਪ ਦੇ ਨਾਲ ਕਿਸ ਤਰ੍ਹਾਂ ਟਰੀਟ ਕਰਨਾ ਚਾਹੀਦਾ, ਰਿਗਾਰਡ ਕਰਨਾ ਚਾਹੀਦਾ, ਇੱਜ਼ਤ ਕਰਨਾ ਚਾਹੀਦਾ। ਮੈਂ ਨਾ ਕੱਲ ਇੱਕ ਛੋਟੀ ਜਿਹੀ ਗੱਲ ਪੜ੍ਹ ਰਹੇ ਸੀ, ਉਹ ਕਹਿੰਦੇ ਵੀ ਇੱਕ ਸਰਕਸ ਦੇ ਵਿੱਚ ਉਹ ਕਹਿੰਦੇ ਸ਼ੇਰ ਹੈਗੇ ਸੀ 8-10।
4: ਅੱਛਾ ਜੀ,
0: ਸਰਕਸ ਦੇ ਵਿੱਚ। ਤੇ ਸਾਡੇ ਇੱਕ ਕਾਲਰ ਨੇ ਚਰਨਦੀਪ ਜੀ। ਹਾਂਜੀ ਚਰਨਦੀਪ ਜੀ।
5: ਹੈਲੋ ਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
5: ਭਾਜੀ ਜੀ। ਤੁਹਾਡੀ ਫੋਟੋ ਨਹੀਂ ਆਉਂਦੀ, ਤੁਹਾਡੀ ਵੀਐਸਪੀ, ਤੁਹਾਡੀ ਫੋਟੋ ਵੀ ਦਾ ਆਪਣੀ
0: ਫੋਟੋ। ਬਸ ਨਾ ਸਾਡੇ ਤਿਆਰੀ ਹੋ ਰਹੀ ਹੈ, ਕੈਮਰੇ ਕੁਮਰੇ ਲੱਗ ਜਾਣਗੇ, ਫਿਰ ਤੁਸੀਂ ਲਾਈਵ ਦੇਖ ਸਕੋਗੇ, ਵੀਡੀਓ
5: ਲਾਈਵ ਦੇਖ ਸਕੋਗੇ।
0: ਜਿਹੜੀ ਆਡੀਓ ਆਉਂਦੀ ਹੈ ਤੇ ਵੀਡੀਓ ਵੀ ਥੋੜੀ ਦੇਰ ਤੱਕ ਆ ਜਾਏਗੀ। ਚਲੋ
6: ਗੌਰਮੈਂਟ ਜੀ ਦਿੰਦੀ ਆ
0: ਫ੍ਰੀ
6: ਚੀਜ਼ਾਂ, ਉਹ ਇੱਥੇ ਵੀ ਸੇਮ ਹੀ ਹੋ ਗਿਆ ਜੀ। ਇੱਥੇ ਵੀ ਆਪਾਂ ਨੂੰ 200 ਦੇਣਾ ਹੈ ਗਰੋਸਰੀ ਦਾ। ਮੈਨੂੰ ਦੱਸੋ 200 ਨਾਲ ਤੁਹਾਡਾ ਗਰੋਸਰੀ ਦੇ ਨਾਲ ਕੀ ਬਣ ਜਾਊਗਾ?
0: ਨਹੀਂ ਨਹੀਂ, ਮੈਂ ਤਾਂ ਕਹਿੰਦਾ 200 ਵੀ ਨਹੀਂ ਦੇਣਾ ਚਾਹੀਦਾ।
6: ਤੇ ਫੇਰ ਆਪਾਂ ਨੂੰ ਜਿਹੜਾ ਹੁਣ ਉਹ ਕੋਈ $70 ਬਿਲੀਅਨ ਕਹਿੰਦਾ ਸਮਾਲ ਬਿਜ਼ਨਸ ਨੂੰ ਦੇਣਾ ਆ, ਉਹ $70 ਬਿਲੀਅਨ ਦੇਣ ਦੀ ਲੋੜ ਨਹੀਂ, ਇਹ ਆਪ ਜੀ ਤੇ ਕਾਰ ਲਾਂਚ ਕਰਨ ਜਿਹੜੇ ਬੰਦੇ
0: ਹੁਣ। ਇਸ ਚੀਜ਼ ਨਾਲ ਮੈਂ ਤੁਹਾਡੀ ਨਾਲ ਸਹਿਮਤ ਹਾਂ ਕਿ ਬਾਹਰ ਦੇ ਦੂਸਰੇ ਯੂਕਰੇਨ ਵਰਗੇ ਦੂਜੇ ਕੰਟਰੀਆਂ ਨੂੰ ਹੈਲਪ ਕਰਨ ਦੀ ਬਜਾਏ ਆਪਣੇ ਕੰਟਰੀਆਂ ਨੂੰ ਹੈਲਪ ਕਰੋ, ਉਹਨਾਂ ਨੂੰ ਰੁਜ਼ਗਾਰ ਦਿਓ। ਤੇ ਇਹ ਇਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ, ਬਾਕੀ ਫ੍ਰੀ ਵਾਲੀਆਂ ਚੀਜ਼ਾਂ ਦੇਣ ਦੇ ਨਾਲ ਮੈਂ ਨਹੀਂ ਸਹਿਮਤ ਇਸ ਚੀਜ਼ ਦੇ ਨਾਲ। ਇਹਦੇ ਨਾਲ ਰੁਜ਼ਗਾਰ ਦਿਓ ਤੇ ਲੋਕਾਂ ਨੂੰ ਅਦਰਵਾਈਜ਼ ਆਦਤਾਂ ਜਿਹੜੀਆਂ ਨਾ ਉਹ ਫਿਰ ਗਲਤ ਪੈ ਜਾਂਦੀਆਂ ਇਸ ਚੀਜ਼ ਦੇ ਵਿੱਚ।
6: ਗਲਤ ਪੈਣੇ ਹੁਣ ਦੇਖੋ, ਮੇਰਾ ਹੈਗਾ, ਮੇਰੀ ਫੀਲਡ ਸੀਗੀ ਪਹਿਲਾਂ ਮਕੈਨੀਕਲ ਇੰਜੀਨੀਅਰ, ਠੀਕ ਹੈ ਜੀ
0: ਜੀ।
6: ਤੇ ਜਹਾਜ਼ਾਂ ਦੇ ਪਾਰਟ, ਕਾਰਾਂ ਦੇ ਪਾਰਟ, ਟਰੱਕਾਂ ਦੇ ਪਾਰਟ, ਜਿਹੜਾ ਮਰਜ਼ੀ ਬਣਵਾ ਲਓ ਪ੍ਰੋਗਰਾਮ ਕਰਕੇ
0: ਜੀ ਜੀ,
6: ਮਸ਼ੀਨਾਂ ਦੇ ਉੱਤੇ। ਤੇ ਮੈਨੂੰ ਲੋਨ ਕਰਨ, ਇੱਥੇ ਕਾਰਾਂ ਦੀ ਕੰਪਨੀ ਲਾਉਣੀ ਆ, ਬਈ 100 ਮਸ਼ੀਨ ਲਾਉਣੀ ਆ, ਤੂੰ ਆ ਤੂੰ ਤੈਨੂੰ ਅਸੀਂ ਲੋਨ ਕਰਦੇ ਆ, ਠੀਕ ਆ, ਬਈ ਤੂੰ ਮਸ਼ੀਨਾਂ ਲਾ, ਪਾਰਟ ਬਣਾਓ, ਕਾਰਾਂ ਇੱਥੇ ਬਣਾਓ, ਠੀਕ ਆ, 100 ਬੰਦਾ ਰੱਖੋ ਤਾਂ ਕਿ 100 ਬੰਦੇ ਨੂੰ ਜੋਬ ਮਿਲੇ, ਠੀਕ ਆ। ਤੇ ਇਹ ਰੇਟ, ਇਹ ਤਾਂ $200 ਨਾਲ ਕੀ ਬਣੂਗਾ? ਮੈਂ ਤਾਂ ਕਹਿੰਦਾ ਬਈ $200 ਮੇਰੇ ਤੋਂ ਲੈ ਲਵੇ, ਕਾਰ ਨੀ ਮੈਂ ਦਿੰਦਾ ਉਹਨੂੰ, ਠੀਕ ਹੈ, ਜੋਬਾਂ ਕ੍ਰੀਏਟ ਕਰੋ।
0: ਚਲੋ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ।
6: ਜਿਹੜਾ ਆਪਾਂ ਨੂੰ ਹੁਣ ਲੋਨ ਵੀ ਦਿੱਤਾ, ਲੋਨ ਦਾ ਕੋਈ ਫਾਇਦਾ ਨੀ ਗਾ, ਉਹ 2 ਨੰਬਰ ਜੇ ਉਹ ਐਸਐਫ ਲੋਨ ਆ, ਉਹ 2 ਨੰਬਰ ਹੀ, ਮੈਂ ਹੁਣ 2 ਐਸਐਫ ਲੋਨ ਕਈਆਂ ਨੂੰ ਪੁੱਛਿਆ, ਸਾਨੂੰ $2000 ਮਿਲਣਾ ਭਾਜੀ, ਇਹ ਤੁਸੀਂ ਸਿੰਗਲ ਸਟੇਟਸ ਦੇ $30,000 ਦੇ ਵਿੱਚੋਂ ਤੁਹਾਡੇ ਪੱਲੇ $2000 ਪੈਣਾ। ਉਹ ਸਕੂਲ ਤਾਂ ਬੰਦ ਵੀ ਹੋ ਗਏ, ਉਹਦਾ ਪੈਸੇ ਲੈ ਕੇ ਚਲੇ ਵੀ ਗਏ ਕਿਤੇ, ਜਿਹਨਾਂ ਨੇ ਲੋਨ ਲਵਾਏ ਸੀ ਆਨਲਾਈਨ ਵਾਲੇ।
0: ਚਲੋ ਥੈਂਕ ਯੂ ਜੀ, ਤੁਹਾਡੀ ਗੱਲਬਾਤ ਪਹੁੰਚ ਗਈ ਜੀ ਔਨ 에ਅਰ, ਤੇ ਗੱਲਬਾਤ ਜਿਹੜੀ ਔਨ 에ਅਰ ਪਹੁੰਚ ਗਈ ਤੇ ਜ਼ਰੂਰ ਹੋ ਸਕਦਾ ਜਿੱਥੇ ਤੁਸੀਂ ਪਹੁੰਚਾਉਣੀ ਚਾਹੁੰਦੇ ਹੋ ਪਹੁੰਚ ਗਈ। ਸੋ 647-367-5353। ਤੇ ਜਸਵਿੰਦਰ ਜੀ ਤੁਸੀਂ 36 ਸਾਲ, ਤੁਸੀਂ ਵੈਸੇ ਪੰਜਾਬ ਚ ਕਿੱਥੋਂ ਨੂੰ ਕਰਦੇ ਹੋ ਬਿਲੋਂਗ?
1: ਮੈਂ ਜੀ ਮੋਗੇ ਤੋਂ ਆ ਜੀ, ਮੋਗੇ ਤੋਂ ਬਿਲੋਂਗ ਕਰਦਾ ਜੀ।
0: ਮੋਗਾ ਸ਼ਹਿਰ ਪ੍ਰੋਪਰ?
1: ਪ੍ਰੋਪਰ ਮੋਗਾ ਸ਼ਹਿਰ, ਹਾਂਜੀ। ਮੈਂ ਤਾਂ ਉੱਥੇ ਜੰਮਿਆ ਪਲਿਆ ਜੀ, ਤੇ ਪਿੰਡ ਸਾਡਾ ਨਾਲ ਸੀਗਾ ਸਲੀਨਾ।
0: ਇਹਦਾ ਮਤਲਬ ਤੁਸੀਂ ਸਾਡੇ ਜ਼ਿਲ੍ਹੇ ਦੇ ਹੀ ਹੋ? ਮੋਗਾ ਪਹਿਲੇ ਫਰੀਦਕੋਟ ਦੇ ਵਿੱਚ ਹੀ ਹੁੰਦਾ ਸੀ, ਹੁਣ ਮੋਗਾ ਜ਼ਿਲ੍ਹਾ ਬਣ ਗਿਆ। ਪਹਿਲੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੀ ਹੁੰਦਾ ਸੀ। ਇੱਕ ਚੀਜ਼ ਤੁਸੀਂ ਮੈਨੂੰ ਹੋਰ ਦੱਸਿਓ, ਕੈਨੇਡਾ ਦੇ ਵਿੱਚ ਤੁਸੀਂ, ਤੁਹਾਡਾ ਬਹੁਤ ਲੰਬਾ ਤਜਰਬਾ ਹੈ। ਮੈਨੂੰ ਕਈ ਦੋਸਤ ਮਿੱਤਰ ਇੱਥੇ ਮਿਲਦੇ ਆ, ਉਹ ਕਹਿੰਦੇ ਵੀ ਸਾਡਾ ਨਾ ਕੋਈ ਐਕਸਪੀਰੀਅੰਸ ਇੱਥੇ ਆ ਕੇ ਵਧੀਆ ਨਹੀਂ ਰਿਹਾ ਸਾਡਾ, ਅਸੀਂ ਸਾਨੂੰ ਦਿਲ ਕਰਦਾ ਸੀ ਵੀ ਅਸੀਂ ਵਾਪਸ ਚਲੇ ਜਾਈਏ। ਤੁਹਾਨੂੰ ਕੀ ਲੱਗਦਾ ਵੀ ਤੁਸੀਂ ਇੱਥੇ ਆ ਕੇ ਜੋ ਸੁਪਨੇ ਲੈ ਕੇ ਆਏ ਸੀ ਆਪਣੇ ਲਈ, ਆਪਣੇ ਬੈਟਰ ਫਿਊਚਰ ਦੇ ਲਈ, ਆਪਣੇ ਬੱਚਿਆਂ ਦੀ ਬੈਟਰਮੈਂਟ ਦੇ ਲਈ, ਤੁਹਾਨੂੰ ਲੱਗਦਾ ਕਿ ਇਹ ਤੁਹਾਡੇ ਸੁਪਨੇ ਉਹ ਵਧੀਆ ਸਾਕਾਰ ਹੋ ਗਏ, ਤੁਸੀਂ ਸੰਤੁਸ਼ਟ ਹੋ ਆਪਣੀ ਇੱਥੇ ਯਾਤਰਾ ਦੇ ਵਿੱਚ ਇਹਨੇ ਤੇ?
1: ਮੇਰੇ ਜੀ ਸੁਪਨੇ 101% ਸਾਕਾਰ ਹੋਏ ਆ।
0: ਵੈਰੀ ਗੁੱਡ।
1: ਮੈਂ ਆਪਦੀ ਫੈਮਿਲੀ ਦੇ ਨਾਲ ਪੂਰਾ ਖੁਸ਼ ਹਾਂ ਜੀ। ਵਾਈਫ ਮੇਰੀ 88 ਚ ਵਿਆਹ ਕਰਿਆ ਸੀ, 90 ਚ ਮੈਂ ਇੱਥੇ ਆਇਆ
0: ਜੀ।
1: 2 ਮੇਰੇ ਬੱਚੇ ਆ ਜੀ, ਦੋਨੇ ਪੂਰੇ ਸੈੱਟ ਆ ਜੀ, ਮੈਨੂੰ ਕੋਈ ਕੰਪਲੇਂਟ ਨਹੀਂ। ਕਿਸੇ ਵੀ ਗੱਲ ਦੀ, ਜੋਬਾਂ ਵਧੀਆ ਚੱਲੀ ਜਾਂਦੀਆਂ, ਸਾਰਾ ਕੁਝ ਠੀਕ ਠਾਕ ਹੈ। ਦੇਖੋ ਦਰਸ਼ਕ ਜੀ, ਮਿਹਨਤ ਤਾਂ ਕਰਨੀ ਪੈਣੀ, ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ
4: ਹੈ, ਬਿਲਕੁਲ ਬਿਲਕੁਲ।
1: ਤੇ ਬਾਕੀ ਕਈ ਬੰਦਿਆਂ ਦੇ ਏਦਾਂ ਹੁੰਦਾ ਜੀ ਵੀ ਪਿੱਛੇ ਥੋੜੀ ਜਿਹੀ ਜ਼ਿਆਦਾ ਪ੍ਰਾਪਰਟੀ ਵਗੈਰਾ ਹੁੰਦੀ ਹੈ, ਉਹਨਾਂ ਦੀ ਝਾਕ ਹੁੰਦੀ ਹੈ ਥੋੜੀ ਜਿਹੀ, ਉਹਨਾਂ ਨੂੰ ਵੀ ਮੈਂ ਪਿੱਛੇ ਚਲਾ ਜਾਊਂਗਾ, ਉੱਥੇ ਜਾ ਕੇ ਸੈੱਟ ਹੋ ਜਾਊਂਗਾ, ਸਾਰਾ ਕੁਝ ਹੋ ਜਾਊਗਾ।
0: ਨਾਲੇ ਕਈ ਵਾਰੀ ਇਹ ਵੀ ਹੋ ਜਾਂਦਾ ਨਾ ਵੀ ਉਹ ਜਦੋਂ ਪਿੱਛੇ ਭੈਣ ਭਰਾ ਹੁੰਦੇ, ਉਹਨੂੰ ਇਹ ਲੱਗਦਾ ਵੀ ਜੇ ਮੈਂ ਇੱਥੇ ਸੈੱਟ ਹੋ ਗਿਆ ਤੇ ਮੇਰੀ ਪ੍ਰਾਪਰਟੀ ਨਾ ਕਿਤੇ
1: ਨਾ ਕੋਈ ਲੈ ਜਾ, ਇਹ ਵੀ ਬਹੁਤ ਗੱਲਾਂ ਹੋਈਆਂ ਪਿੱਛੇ ਜੇ, ਬਹੁਤ ਹੁੰਦੀਆਂ ਰਹੀਆਂ। ਸੋ ਮੈਂ ਤਾਂ ਉਸ ਸਿਚੁਏਸ਼ਨ ਚ ਨਹੀਂ ਸੀਗਾ ਵੀ ਮੈਂ, ਆਪਾਂ ਜਾਣੀ ਮਿਡਲ ਕਲਾਸ ਦੇ ਬੰਦੇ ਸੀਗੇ ਵੀ ਕੋਈ ਬਾਹਲਾ ਹੈ ਨਹੀਂ ਸੀਗਾ
0: ਜੀ ਜੀ,
1: ਪਰ ਜਿੰਨੀ ਵੀ ਮਹਾਰਾਜ ਨੇ ਕਿਰਪਾ ਕੀਤੀ ਇੱਥੇ ਆਪਾਂ ਹਜੇ ਤੱਕ ਵਧੀਆ ਹੀ ਆ ਜੀ। ਬਸ ਮੈਂ, ਮੈਨੂੰ ਕੋਈ ਕੰਪਲੇਂਟ ਨਹੀਂ ਜੀ ਹੈ।
0: ਵੈਸੇ ਮੈਨੂੰ ਨਾ ਇੱਕ ਚੀਜ਼ ਮੈਂ ਵੀ ਇੱਥੇ ਮਹਿਸੂਸ ਕਰਦਾ, ਮੈਨੂੰ ਵੀ 8-9 ਸਾਲ ਹੋ ਗਏ ਰੈਗੂਲਰਲੀ ਮੈਂ ਵੀ ਇੱਥੇ ਸਟੇ ਕਰ ਰਿਹਾ ਕਿ ਇੱਥੇ ਜਿਹੜਾ ਮਿਹਨਤ ਕਰਨ ਵਾਲਾ ਆਦਮੀ ਨੇ, ਜਿਹੜਾ ਹੱਥੀ ਮਿਹਨਤ ਕਰ ਸਕਦਾ, ਉਹ ਮੇਰਾ ਖਿਆਲ ਉੱਥੇ ਸਕਸੈਸਫੁਲੀ ਸਕਸੈਸਫੁਲ ਹੈ, ਉਹ ਕਦੇ ਵੀ ਨਹੀਂ ਮਾਤ ਖਾਂਦਾ ਕਿਸੇ ਚੀਜ਼ ਤੋਂ। ਹੁਣ ਜਿਹੜੇ ਬੱਚੇ ਜਾਂ ਜਿਹੜੇ ਇਨਸਾਨ ਉੱਥੋਂ ਆ ਜਾਂਦੇ ਨਾ ਵੀ ਉੱਥੇ ਸਿਲਵਰ ਸਪੂਨ ਘਰ ਦੇ ਵਿੱਚ ਜਿਨ੍ਹਾਂ ਨੇ ਪਾਣੀ ਦਾ ਗਲਾਸ ਨਹੀਂ ਚੁੱਕ ਕੇ ਉੱਥੇ ਪੀਤਾ, ਤੇ ਇੱਥੇ ਆ ਕੇ ਦੇਖੋ ਤੁਹਾਨੂੰ ਹਰ ਇੱਕ ਕੰਮ ਆਪ ਕਰਨਾ ਪੈਂਦਾ, ਮਿਹਨਤ ਕਰਨੀ ਪੈਂਦੀ। ਜੇ ਤੁਸੀਂ ਘਰ ਦੇ ਵਿੱਚ, ਵਾਈਫ ਵੀ ਜੋਬ ਕਰਦੀ, ਤੁਸੀਂ ਵੀ ਜੋਬ ਕਰਦੇ ਹੋ, ਤਾਂ ਤੁਹਾਨੂੰ ਘਰ ਦੇ ਕੰਮਾਂ ਕਾਰਾਂ ਦੇ ਵਿੱਚ ਵੀ ਕੋਆਪਰੇਟ ਕਰਨਾ ਪੈਂਦਾ, ਇੱਕ ਦੂਸਰੇ ਨੂੰ, ਬੱਚਿਆਂ ਨੂੰ ਛੱਡਣਾ, ਬੱਚਿਆਂ ਨੂੰ ਲਿਆਉਣਾ, ਸਾਰੇ ਘਰ ਦੇ ਬੈਕਯਾਰਡ ਦੇ ਵਿੱਚ ਜੋ ਘਾਹ ਵੀ ਕੱਟਣਾ ਤਾਂ ਵੀ ਤੁਸੀਂ ਆਪ ਕਰਨਾ, ਜੋ ਕੋਈ ਫੁੱਲ ਪੌਦੇ ਵੀ ਲਗਾਉਣੇ ਤਾਂ ਵੀ ਤੁਸੀਂ ਸਭ ਕੁਝ ਆਪ ਕਰਨਾ,
1: ਆਪ ਕਰਨਾ ਪੈਂਦਾ।
0: ਸੋ ਜੇ ਤੁਸੀਂ ਇੱਦਾਂ ਦੀ ਨੇਚਰ ਬਣਾ ਲਓ ਨਾ ਆਪਣੀ, ਤੇ ਹਾਰਡ ਵਰਕ ਕਰੋ, ਮੇਰਾ ਖਿਆਲ ਹੈ ਫਿਰ ਇੱਥੋਂ ਵਰਗਾ ਕੰਟਰੀ ਕੋਈ ਨਹੀਂ ਹੈਗਾ।
1: ਕੋਈ ਨਹੀਂ ਜੀ ਇਹੋ ਜਿਹਾ ਕੰਟਰੀ ਮੇਰੇ ਤੇ, ਜਿਵੇਂ ਮੈਨੂੰ ਤਾਂ ਇੱਦਾਂ ਲੱਗਦਾ ਜੀ ਜਿਵੇਂ ਤੁਸੀਂ ਮੇਰੀ ਗੱਲ ਕਰ ਰਹੇ ਹੈ, ਕਿਉਂਕਿ ਮੇਰੀ ਵਾਈਫ ਤੇ ਅਸੀਂ ਦੋਨੇ ਜਾਣੀ ਇਵੇਂ ਕਰਦੇ ਰਹੇ, ਬੱਚਿਆਂ ਦੀ ਵੀ ਅਸੀਂ ਪੂਰੀ ਹੈਲਪ ਕੀਤੀ। ਹੁਣ ਜਿਵੇਂ ਤੁਸੀਂ ਕਹਿੰਦੇ ਬੱਚਿਆਂ ਨੂੰ ਲੈ ਛੱਡੇ, ਹੁਣ ਅਸੀਂ ਹੁਣ ਗ੍ਰੈਂਡ ਕਿਡ ਵਾਲੇ ਹੋ ਗਏ, ਅਸੀਂ ਹੁਣ ਉਹਨਾਂ ਦੀ ਹੈਲਪ ਕਰ ਰਹੇ ਹਾਂ ਜੀ।
0: ਜੀ ਜੀ ਜੀ ਜੀ
1: ਹਾਂਜੀ,
0: ਚਲੋ ਬਹੁਤ ਵਧੀਆ।
1: ਇਸ ਕਰਕੇ ਮੈਨੂੰ ਕੋਈ ਪਛਤਾਵਾ ਨਹੀਂ ਜੀ ਵੀ ਮੈਂ ਜਾਣੀ ਵੀ ਪਿੱਛਾ ਛੱਡਿਆ ਤੇ ਮੈਂ ਇੱਥੇ ਸੈੱਟ ਹੀ ਆ ਜੀ। ਬਸ ਬਿਲਕੁਲ, ਮਿਹਨਤ ਜ਼ਰੂਰ ਕਰਨੀ ਪੈਂਦੀ ਆ।
0: ਮਿਹਨਤ ਦਾ ਤਾਂ ਕੋਈ ਸਬਸਟੀਚਿਊਟ ਹੈ ਹੀ ਨਹੀਂ ਜੀ, ਮਿਹਨਤ ਦਾ ਕੋਈ ਸਬਸਟੀਚਿਊਟ ਨਹੀਂ। ਮਿਹਨਤ ਕਰੋਗੇ ਤੇ ਤਾਂ ਹੀ ਤੁਸੀਂ ਕਾਮਯਾਬੀ ਤੁਹਾਨੂੰ ਮਿਲੇਗੀ, ਜਿਵੇਂ ਗੱਲਾਂ ਬਾਤਾਂ ਦੇ ਨਾਲ ਕੁਝ ਨਹੀਂ ਹੋਣਾ।
1: ਬਾਕੀ ਜੀ ਮੈਂ ਦਰਸ਼ਨ ਜੀ ਤੁਹਾਨੂੰ ਹੋਰ ਵੀ ਦੱਸਣਾ ਸੀਗਾ, ਮੈਂ ਨਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਮੈਂ ਨਾ ਇੱਕ ਫੈਮਿਲੀ ਮੈਂਬਰ ਵਜੋਂ ਹੀ ਜਾਣੀ ਵਰਤਿਆ ਵੀ ਜਾਣੀ, ਸਵੇਰੇ ਕੰਮ ਤੇ ਜਾੜੋ ਸ਼ਾਮ ਨੂੰ ਘਰੇ ਆ ਜੋ, ਬਾਹਰ ਵੀ ਕੋਈ ਏਡਾ ਬਾਹਰ ਜਾਣਾ ਜੂਣਾ ਨਹੀਂ ਸੀ ਹੁੰਦਾ ਮੇਰਾ, ਹਨਾ। ਤੇ ਕੱਲ ਮੈਂ ਕੁਦਰਤੀ ਆਪਦੀ ਵਾਈਫ ਨੂੰ ਇਹ ਗੱਲ ਕਹਿ ਬੈਠਾ ਵੀ ਮੈਂ ਆਪਦੇ ਫਰੈਂਡ ਨੂੰ ਇੱਕ ਮਿਲਣ ਜਾਣਾ, ਤੇ ਉਹ ਮੇਰੇ ਵੱਲੀ ਐਂ ਕਰਕੇ ਝਾਕੀ, ਕਹਿੰਦੀ ਆਰ ਯੂ ਓਕੇ? ਮੈਂ ਕਿਹਾ ਵੜੀ ਮੀਨ ਆਰ ਯੂ ਓਕੇ? ਮੈਂ ਕਿਹਾ ਵੀ ਮੇਰਾ ਫਰੈਂਡ ਹੈ। ਫਿਰ ਮੈਂ ਉਹਨੂੰ ਸਾਰਾ ਐਕਸਪਲੇਨ ਕੀਤਾ, ਉਹ ਕਹਿੰਦੀ ਯਾ ਸ਼ੋਰ ਵੀ ਤੁਸੀਂ ਜਰੂਰ ਜਾਓ ਮਿਲੋ ਗਿਲੋ, ਹਨਾ।
0: ਚਲੋ ਚਲੋ,
1: ਮੈਂ ਕਿਹਾ ਵੀ ਚਲੋ
0: ਸਾਡੇ,
1: ਮੈਂ ਕਿਹਾ ਵੀ ਤੁਹਾਡੇ, ਹਾਂਜੀ
0: ਸਾਡੇ ਧੰਨ ਭਾਗ ਹੈ। ਤੇ ਮੈਨੂੰ ਤਾਂ ਸਾਡੇ ਸਰੋਤਿਆਂ ਦੇ ਨਾਲ, ਮੈਨੂੰ ਦੇਖੋ ਤੁਸੀਂ ਸੋਚਿਆ ਹੋਏਗਾ ਕਿ ਮੈਂ ਰੇਡੀਓ ਵੀ ਜਦੋਂ ਅਸੀਂ ਕਰਦੇ ਨਾ, ਤੇ ਜਦੋਂ ਫੋਨ ਆਵੇ ਨਾ, ਚਾਹੇ ਕੋਈ ਐਡ ਚੱਲਦੀ ਹੋਵੇ, ਚਾਹੇ ਕੋਈ ਗਾਣਾ ਚੱਲਦਾ ਹੋਵੇ, ਕੋਈ ਗੱਲਬਾਤ ਚੱਲਦੀ ਹੋਵੇ, ਮੈਂ ਉਹਨੂੰ ਬ੍ਰੇਕ ਕਰਕੇ ਨਾ ਦੋਸਤਾਂ ਦੀ ਕਾਲ ਨੂੰ ਪਹਿਲੇ ਪਿਕ ਕਰਦਾ।
1: ਇਹ ਗੱਲ ਜੀ ਮੈਂ ਬਿਲਕੁਲ ਤੁਹਾਨੂੰ ਕਹਿਣਾ ਚਾਹੁੰਦਾ, ਆ ਮੈਂ ਜਿਹੜਾ ਨੋਟ ਲਿਖਿਆ ਨਾ ਜੀ, ਇਹਦੇ ਤੇ ਵੀ ਮੈਂ ਲਿਖਿਆ ਹੋਇਆ ਤੁਹਾਡੇ ਬਾਰੇ, ਇਸ ਗੱਲ ਦੀ ਮੈਂ ਥੋੜੀ ਤਾਰੀਫ ਕਰਨਾ ਚਾਹੁੰਦਾ। ਇੱਕ ਤਾਂ ਜੀ ਤੁਸੀਂ ਭਾਵੇਂ ਕੋਈ ਪਰਸਨ ਜਿੰਨੇ ਵਾਰੀ ਮਰਜ਼ੀ ਫੋਨ ਕਰੇ, ਤੁਸੀਂ ਖਿੱਚਦੇ ਨਹੀਂ ਜੀ।
0: ਨਹੀਂ ਨਹੀਂ ਨਹੀਂ ਨਹੀਂ, ਖਿੱਚਣਾ ਕੀ ਯਾਰ, ਜਿਹੜਾ ਰੇਡੀਓ ਪ੍ਰੋਗਰਾਮ ਹੈ ਨਾ ਜਿਹੜਾ, ਉਹ ਦੋਸਤਾਂ ਮਿੱਤਰਾਂ ਦੇ ਨਾਲ ਹੀ ਹੈ। ਜੇ ਤੁਸੀਂ ਦੋਸਤਾਂ ਮਿੱਤਰਾਂ ਨੂੰ ਅਵੋਇਡ ਕਰਨ ਲੱਗੋਗੇ ਨਾ, ਫੋਨ ਨਾ ਚੁੱਕੋਗੇ, ਤਾਂ ਫਿਰ ਨੈਚੁਰਲ ਹੈ ਕਿ ਤੁਸੀਂ ਇਕੱਲੇ ਹੀ ਬੋਲੀ ਜਾਓ।
1: ਮੈਂ ਇੱਕ ਦਿਨ ਤੁਹਾਨੂੰ ਇਹ ਤੇ ਵੀ ਇਹ ਗੱਲ ਕਹੀ ਦਰਸ਼ਨ ਜੀ, ਮੈਂ ਕਿਹਾ ਮੈਂ ਤੁਹਾਨੂੰ ਸਲੂਟ ਕਰਦਾ ਵੀ ਤੁਹਾਡੇ ਚ ਇੰਨੀ ਪੇਸ਼ੈਂਸ ਹੈਗੀ ਆ ਵੀ ਜੇ ਕੋਈ ਕਾਲਰ 2-3-4 ਵਾਰੀ ਵੀ ਫੋਨ ਕਰਦਾ, ਤੁਸੀਂ ਬੜਾ ਪਿਆਰ ਨਾਲ ਉਹਦਾ ਫੋਨ ਲੈਂਦੇ ਆ ਸਾਰਿਆਂ ਦਾ।
0: ਨਹੀਂ ਨਹੀਂ,
1: ਤੇ ਦਰਸ਼ਨ ਜੀ ਜਦੋਂ ਜਿਵੇਂ ਕਿ ਆਪਾਂ ਸ਼ੁਰੂ ਦੇ ਵਿੱਚ ਤੁਸੀਂ ਸਵਾਲ ਪਾਇਆ ਸੀ, ਲੱਗਦਾ ਵੀ ਆਪਾਂ ਨੇ ਅੱਜ ਜਿਹੜੇ ਸਰੋਤੇ ਹੈਗੇ ਸਾਰੇ, ਇਹ ਨਾ ਅੱਜ ਫਰਾਈਡੇ ਸੈਲੀਬ੍ਰੇਟ ਕਰ ਰਹੇ ਆ ਜੀ, ਕਿਉਂਕਿ ਆਪਾਂ ਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ, ਕਿਉਂਕਿ ਆਪਾਂ ਕੈਨੇਡਾ ਕੰਟਰੀ ਚ ਰਹਿੰਦੇ ਆ ਤੇ ਅੱਜ ਲੌਂਗ ਵੀਕਐਂਡ ਆ ਜਿਹੜਾ ਸ਼ੁਰੂ ਹੋ ਚੁੱਕਿਆ,
0: ਬਿਲਕੁਲ,
1: ਤੇ ਅੱਜ ਬੜੀਆਂ ਕਾਲਾਂ ਵੀ ਨਹੀਂ ਆਈਆਂ ਹੈਗੀਆਂ। ਤੇ ਮੈਂ ਤੁਹਾਨੂੰ ਰਿਮਾਇੰਡ ਕਰਾਉਣਾ ਚਾਹੁੰਦਾ ਸੀਗਾ ਵੀ
0: ਮੈਂ ਇਹ ਵੀ ਪੁੱਛਿਆ ਸੀ, ਇੱਕ ਮੁਹਾਵਰਾ ਅਖਾਣ ਅਸੀਂ ਬੜਾ ਵਰਤਦੇ ਆ ਕਿ ਕੋਹ ਨਾ ਚੱਲੀ ਬਾਬਾ ਤਿਹਾਈ,
1: ਬਾਬਾ ਤਿਹਾਈ, ਹਾਂਜੀ।
0: ਦੇਖੋ ਜੇ ਸਿੰਪਲ ਜੇ ਮੀਨਿੰਗ ਤਾਂ ਇਹ ਹੀ ਹੈਗੇ ਆ ਕਿ ਕੰਮ ਅਜੇ ਸ਼ੁਰੂ ਨਾ ਕੀਤਾ ਹੋਵੇ ਤਾਂ ਬੰਦਾ ਪਹਿਲਾਂ ਹੀ ਕਹਿੰਦੇ ਮੈਂ ਥੱਕ ਗਿਆ,
1: ਥੱਕ ਗਿਆ, ਹਾਂਜੀ।
0: ਜਿਹੜੇ ਬੰਦੇ ਇੱਥੇ ਪੋਸਟਾਂ ਪਾਉਂਦੇ ਆ ਨਾ ਆ ਕੇ, ਮਤਲਬ 1-2 ਸਾਲ ਦੇ ਵਿੱਚ ਪੋਸਟਾਂ ਪਾਉਂਦੇ ਵੀ ਕੈਨੇਡਾ ਦੇ ਵਿੱਚ ਤਾਂ ਕੰਮ ਨਹੀਂ ਹੈਗਾ ਜੀ, ਇਹ ਨਹੀਂ ਹੈਗਾ, ਉਹ ਨਹੀਂ ਹੈਗਾ, ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਵੀ 1-2 ਸਾਲ ਦੇ ਵਿੱਚ ਹੀ ਸਾਨੂੰ ਜਲਦੀ ਤੋਂ ਜਲਦੀ ਡਾਲਰ ਮਿਲ ਜਾਣ, ਇਧਰੋਂ ਅਸੀਂ ਅਮੀਰ ਹੋ ਜਾਈਏ
1: ਓਵਰਨਾਈਟ ਜੀ, ਓਵਰਨਾਈਟ ਪਾ।
0: ਤੇ ਇੱਕ ਤਾਂ ਅਖਾਣ ਹੈ ਵੀ ਟੁੱਕਦਾ ਹੈ ਕਿ ਕੋਹ ਨਾ ਚੱਲੀ ਬਾਬਾ ਧਿਆਈ ਭਾਈ, ਅਜੇ ਤੂੰ ਜਿਵੇਂ ਕਹਿੰਦੇ ਵੀ ਕੱਲ ਦੀ ਭੂਤਨੀ ਦੇ ਸਿਵਿਆਂ ਚੱਦ, ਤੇ ਇਹ ਟਾਈਮ ਲੱਗਦਾ ਹੈ ਕਾਮਯਾਬੀ ਦੇ ਉੱਪਰ,
1: ਕਾਮਯਾਬੀ ਨੂੰ ਜੀ ਟਾਈਮ ਤਾਂ ਲੱਗਦਾ ਹੈ,
0: ਕਾਮਯਾਬੀ ਨਾ ਜਿਹੜੀ ਕੀ ਹਾਲ ਚਾਲ ਨੇ?
4: ਸਾਡੀਆਂ ਗੱਲਾਂ ਸੁਣ ਸੁਣ ਮੈਨੂੰ ਹਾਸਾ ਆਈ।
0: ਅੱਛਾ, ਤੁਹਾਨੂੰ ਹਾਸਾ ਕਿਸ ਗੱਲ ਦਾ?
4: ਬਸ ਉਦਾਂ ਹੀ ਸ਼ੁਗਲ ਦੀਆਂ ਗੱਲਾਂ। ਤੁਸੀਂ
0: ਰੇਡੀਓ ਤੇ ਅਸੀਂ ਸ਼ੁਗਲ ਮਹਿਲਾ ਹੀ ਕਰੀ ਜਾਂਦੇ ਦੋਸਤ ਮਿੱਤਰ।
4: ਇੱਕ ਗੀਤ ਸੁਣਨਾ ਵਾ ਜੋ ਹੋ ਸਕਦਾ ਤੁਹਾਨੂੰ ਚੰਗਾ ਲੱਗੂਗਾ ਜੀ।
0: ਕਿਹੜਾ ਕਿਹੜਾ ਗਾਣਾ ਦੱਸੋ ਜਰਾ
4: ਮਾੜਾ। ਕੁਲਦੀਪ ਕੁਲਦੀਪ ਮਾਲਕ ਤੇ ਉਹਦੇ ਲੜਕੇ ਨੇ ਇਕੱਠਿਆਂ ਨੇ ਉਹ ਗੀਤ ਗਾਇਆ ਜੀ।
0: ਨਾਮ ਕੀ ਹੈ ਜੀ ਭਲਾ? ਗਾਣੇ ਦਾ ਨਾਮ ਦੱਸ ਸਕਦੇ ਹੋ ਥੋੜਾ ਜਿਹਾ?
4: ਅੱਜ ਸਾਡੇ ਬਾਪ ਨੂੰ ਜਵਾਨੀ ਚੜ ਗਈ।
0: ਅੱਜ ਸਾਡੇ ਬਾਪ ਨੂੰ ਫਿਰ ਜਵਾਨੀ ਚੜ ਗਈ?
4: ਚਲ
0: ਮੈਂ ਵੇਖਦਾ ਜੇ ਮਿਲ ਗਿਆ ਤੇ ਜਰੂਰ ਤੁਹਾਨੂੰ। ਸਤਿ ਸ੍ਰੀ ਅਕਾਲ। ਸੋ ਦੋਸਤੋ, ਮੈਂ ਗੱਲ ਕਰ ਰਿਹਾ ਸੀ ਇੱਕ ਅਖਾਣ, ਮੈਂ ਤੁਹਾਨੂੰ ਪੁੱਛਿਆ ਸੀ ਕਿ ਕੋਹ ਨਾ ਚੱਲੀ ਬਾਬਾ ਤਿਹਾਈ, ਇਹਦਾ ਕੋਈ ਕਿਸੇ ਕੋਈ ਦੋਸਤ ਮਿੱਤਰ ਭੈਣ ਭਰਾ ਨੂੰ ਐਕਸਪਲੇਨ ਕਰ ਸਕਦਾ ਹੋਵੇ? ਇੱਕ ਤਾਂ ਸਿੰਪਲ ਜਿਹਾ ਇਹਦਾ ਮੀਨਿੰਗ ਹੈ ਕਿ ਕੰਮ ਅਜੇ ਸ਼ੁਰੂ ਨਾ ਕੀਤਾ ਹੋਵੇ ਤੇ ਉਦੋਂ ਹੀ ਆਦਮੀ ਕਹਿ ਦੇ ਵੀ ਮੈਂ ਤਾਂ ਭਾਈ ਥੱਕ ਗਿਆ, ਜਾਂ ਤਰ੍ਹਾਂ ਤਰ੍ਹਾਂ ਦੀਆਂ ਰਿਕੁਆਇਰਮੈਂਟ ਦੱਸਣ ਲੱਗ ਪਏ, ਮੈਨੂੰ ਇਹ ਦਿਓ, ਮੈਨੂੰ ਉਹ ਦਿਓ, ਮੈਨੂੰ ਉਹ ਦਿਓ, ਕੰਮ ਕਰਨ ਦਾ ਉਹਦਾ ਮੂਡ ਨਾ ਹੋਵੇ। ਇੱਕ ਉਹਦੇ ਹੋਰ ਡੈਪਥ ਮੀਨਿੰਗ ਵੀ ਹੈ, ਉਹ ਮੈਨੂੰ ਜ਼ਰੂਰ ਦੱਸੋ। ਇੱਕ ਮੈਂ ਤੁਹਾਨੂੰ ਪੁੱਛਿਆ ਸੀ ਕਿ ਪਾਣੀ ਵਾਰ ਬੰਨੇ ਦੀ ਇਹ ਮਾਏ ਬੰਨਾ ਬੰਨੀ ਦੁਆਰ ਖੜੇ, ਇਹ ਜਿਹੜਾ ਗੀਤ ਗਾਇਆ ਜਾਂਦਾ ਹੈ ਜਦੋਂ ਲੜਕਾ ਲੜਕੀ ਨੂੰ ਵਿਆਹ ਕੇ ਲਿਆਉਂਦਾ, ਡੋਲੀ ਆਉਂਦੀ ਹੈ ਤੇ ਉਹਦੀ ਮਾਂ ਜਿਹੜੀ ਪਾਣੀ ਵਾਰਦੀ ਹੈ ਨਾ ਤੇ ਉਹ ਬੋਲਦੀ ਹੈ, ਇਹਦਾ ਮੀਨਿੰਗ ਕੀ ਹੈ ਭਲਾ? ਇਹ ਮੈਨੂੰ ਜ਼ਰੂਰ ਸਮਝਾਓ। ਸਿਹਰਾ ਬੰਨਣ ਦਾ ਜਿਹੜਾ ਰਿਵਾਜ, ਇਹ ਕਿਉਂ ਪਿਆ? ਜਦੋਂ ਅਸੀਂ ਲੜਕੇ ਨੂੰ ਦੁੱਲਾ ਬਣਾਉਣੇ ਆ ਨਾ ਤਾਂ ਸਿਹਰਾ ਬੰਨਦੇ ਉਹਦੇ ਉੱਪਰ। ਦੇਖੋ, ਪੁਰਾਣੇ ਹਿੰਦੂ ਧਰਮ ਦੇ ਵਿੱਚ ਵੀ ਚੱਲਦਾ ਹੈ, ਸਾਡੇ ਸਿੱਖ ਧਰਮ ਦੇ ਵਿੱਚ ਵੀ ਲੜੀਆਂ ਜਿਹੜੀਆਂ ਪੱਗ ਦੇ ਉੱਪਰ ਲਗਾਈਆਂ ਜਾਂਦੀਆਂ, ਸਿਹਰਾ ਬੰਨਿਆ ਜਾਂਦਾ, ਸਾਰੇ ਧਰਮਾਂ ਦੇ ਵਿੱਚ ਹੀ ਬੰਨਦੇ ਨੇ। ਇਹਦੇ ਬੰਨਣ ਦੇ ਪਿੱਛੇ ਲੌਜਿਕ ਕੀ ਸੀ ਭਲਾ? ਇਹ ਦੋ ਤਿੰਨ ਚੀਜ਼ਾਂ ਜ਼ਰੂਰ ਮੇਰੇ ਨਾਲ ਸ਼ੇਅਰ ਕਰੋ। ਜੇ ਤੁਸੀਂ ਅੱਜ ਇਹਨਾਂ ਨਾਲ ਸ਼ੇਅਰ ਕਰੋਗੇ, ਮੈਂ ਚੱਕ ਕੇ ਫਿਰ ਸੋਮਵਾਰ ਤੇ ਲੈ ਜਾਣੀਆਂ, ਜਿੰਨੀ ਦੇਰ ਤੱਕ ਦੱਸੋਗੀ ਨਾ ਤੇ ਇਹੀ ਗੱਲਾਂ ਬਾਤਾਂ ਆਪਾਂ ਚੱਲੀ ਜਾਣੀਆਂ ਫਿਰ। ਸੋ 647-353-5353 ਸਾਡੇ ਸਟੂਡੀਓ ਦਾ ਨੰਬਰ ਹੈ, ਵੇਟ ਕਰਦੇ ਹਾਂ ਅਸੀਂ ਤੁਹਾਡੇ ਫੋਨ ਦਾ, ਇੰਤਜ਼ਾਰ ਕਰਦੇ ਹਾਂ। ਉਨੀ ਦੇਰ ਤੱਕ ਮੈਂ ਤੁਹਾਡੇ ਨਾਲ ਇੱਕ ਮੈਸੇਜ ਸ਼ੇਅਰ ਕਰਦਾ ਤੇ ਤੁਸੀਂ ਜਸਵਿੰਦਰ ਜੀ ਨਾਲ ਕੋਈ ਗੱਲ ਕਰਨੀ ਹੋਵੇ, ਮੇਰੇ ਨਾਲ ਕੋਈ ਗੱਲ ਕਰਨੀ ਹੋਵੇ, ਜਿਹੜੀਆਂ ਦੋ ਤਿੰਨ ਗੱਲਾਂ ਮੈਂ ਤੁਹਾਨੂੰ ਪੁੱਛੀਆਂ ਇਹਨਾਂ ਦਾ ਆਨਸਰ ਕੋਈ ਦੇਣਾ ਹੋਵੇ ਤਾਂ 647-353-5353 ਦੇ ਉੱਪਰ ਤੁਸੀਂ ਕਾਲ ਕਰ ਸਕਦੇ। ਬ੍ਰਮਟਨ ਕੈਸ਼ ਐਂਡ ਕੈਰੀ 100 ਕੈਨੇਡੀ ਰੋਡ 905-230-4800 ਨੰਬਰ ਹੈ। ਤੁਸੀਂ ਕੋਈ ਗਰੋਸਰੀ ਲੈਣੀ ਹੋਵੇ ਆਪਣੀ ਕਿਚਨ ਦੇ ਲਈ, ਕੋਈ ਬਰਤਨ ਲੈਣਾ ਹੋਵੇ ਆਪਣੀ ਕਿਚਨ ਦੇ ਲਈ, ਗਰੋਸਰੀ ਆਪਣੇ ਰੈਸਟੋਰੈਂਟ ਲਈ ਨੇ ਲੈਣੀ ਹੋਵੇ, ਰੈਸਟੋਰੈਂਟ ਨਵਾਂ ਖੋਲ੍ਹ ਰਹੇ ਹੋ ਤਾਂ ਵੱਡੇ ਵੱਡੇ ਜਿਹੜੇ ਬਰਤਨ, ਵੱਡੇ ਵੱਡੇ ਕੁੱਕਰ, ਵੱਡੀਆਂ ਵੱਡੀਆਂ ਕੜਾਹੀਆਂ ਜੋ ਚਾਹੀਦੀਆਂ ਹੁਣ ਤੁਹਾਨੂੰ ਮਿਲ ਸਕਦੀਆਂ ਨੇ ਬ੍ਰਮਟਨ ਕੈਸ਼ ਐਂਡ ਕੈਰੀ ਤੋਂ। ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਮੈਡੀਸਨ, ਦਵਾਈ ਜਿਹੜੀਆਂ ਅਕਸਰ ਅਸੀਂ ਪਿੰਡ ਦੇ ਵਿੱਚ ਰੱਖਦੇ ਹੁੰਦੇ ਸੀ ਉਹਨਾਂ ਨੂੰ ਫਸਟ ਏਡ ਦੇ ਤੌਰ ਤੇ, ਉਹ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਘਰ ਦੇ ਵਿੱਚ ਕੋਈ ਫੰਕਸ਼ਨ ਹੋ ਰਿਹਾ, ਕੋਈ ਪੰਜਾਬੀ ਥੀਮ ਤੁਸੀਂ ਡਿਵੈਲਪ ਕਰਨਾ ਚਾਹੁੰਦੇ ਹੋ ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਹਰ ਇੱਕ ਚੀਜ਼ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਡਿਸਪੋਜ਼ੇਬਲ ਸਮਾਨ, ਹਰ ਇੱਕ ਵਰਾਇਟੀ, ਹਰ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਮਿਲ ਸਕਦਾ ਹੈ। ਅੱਜ ਕੱਲ੍ਹ ਗਣੇਸ਼ ਦੀਆਂ ਬਹੁਤ ਖੂਬਸੂਰਤ ਜਿਹੜੀਆਂ ਨਾ ਉਹ ਮੂਰਤੀਆਂ ਸਾਡੇ ਬ੍ਰਮਟਨ ਕੈਸ਼ ਐਂਡ ਕੈਰੀ ਦੇ ਉੱਪਰ ਆਈਆਂ ਹੁੰਦੀਆਂ ਨੇ, ਹਰ ਸਾਈਜ਼ ਦੇ ਵਿੱਚ, 6 ਇੰਚ ਦੀ ਵੀ ਹੈ, 8 ਇੰਚ ਦੀ ਵੀ ਹੈ, 10 ਇੰਚ ਦੀ, 12 ਇੰਚ ਦੀ, 15 ਇੰਚ ਦੀ, 20 ਇੰਚ ਦੀ ਔਰ 24 ਇੰਚ ਦੀ, ਛੋਟੀ ਤੋਂ ਲੈ ਕੇ ਵੱਡੀਆਂ ਤੋਂ ਵੱਡੀਆਂ ਮੂਰਤੀਆਂ ਗਣੇਸ਼ ਜੀ ਦੀਆਂ ਆਈਆਂ ਹੋਣ ਤੋ ਇਹਨਾਂ ਦਿਨਾਂ ਦੇ ਵਿੱਚ ਸੈਲੀਬ੍ਰੇਸ਼ਨ ਹੁੰਦੀ ਹੈ। ਤੁਹਾਨੂੰ ਕਿਸੇ ਨੂੰ ਉਹ ਮੂਰਤੀ ਚਾਹੀਦੀ ਹੋਏ ਤੇ ਤੁਸੀਂ ਲੈ ਸਕਦੇ ਹੋ ਬ੍ਰਮਟਨ ਕੈਸ਼ ਐਂਡ ਕੈਰੀ ਤੋਂ, 100 ਕੈਨੇਡੀ ਰੋਡ, ਬ੍ਰਮਟਨ ਕੈਸ਼ ਐਂਡ ਕੈਰੀ, ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ ਵਿਸ਼ਾਲ ਸਟੋਰ। ਸਤਿ ਸ੍ਰੀ ਅਕਾਲ ਜਤਿੰਦਰ ਭੈਣ ਜੀ, ਸਤਿ ਸ੍ਰੀ ਅਕਾਲ।
7: ਹਾਂਜੀ ਬੇਟੇ, ਸਤਿ ਸ੍ਰੀ ਅਕਾਲ। ਮੈਂ ਕਿਹਾ ਤੁਸੀਂ ਦੱਸ ਰਹੇ ਸੀ ਵੀ ਕੱਲ ਵੀ ਅੱਜ ਵੀ ਮੈਂ ਤੁਹਾਨੂੰ ਦੱਸਿਆ ਵੀਰਵਾਰ ਬੁੱਧਵਾਰ ਦਾ।
0: ਬਿਲਕੁਲ ਦੱਸਿਆ ਜੀ, ਬਿਲਕੁਲ ਦੱਸਿਆ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰ ਰਿਹਾ, ਔਨ ਏਅਰ ਕਰ ਰਿਹਾ। ਇਹ ਬਹੁਤ ਮੈਨੂੰ ਵਧੀਆ ਲੱਗਿਆ, ਮੈਨੂੰ ਬੁਰਾ ਨੀ ਲੱਗਿਆ, ਮੈਨੂੰ ਸਗੋਂ ਵਧੀਆ ਲੱਗਿਆ।
7: ਦਰਸ਼ਨਵੀਰ
1: ਜੀ ਨੇ ਤੁਹਾਡੇ ਕਹਿਣ ਤੋਂ ਬਿਨਾ ਹੀ ਮੈਨੂੰ ਆਫ ਏਅਰ ਵੀ ਇਹ ਗੱਲ ਦੱਸੀ ਤੇ ਬੜੇ ਖੁਸ਼ ਹੋਏ ਦਰਸ਼ਨਵੀਰ ਜੀ ਇਸ ਗੱਲ ਤੇ ਵੀ ਮੇਰੀ ਕਿਸੇ ਨੇ ਗਲਤੀ ਕੱਢੀ ਤੇ ਕਹਿੰਦੇ ਵੀ ਚਾਹੀਦਾ ਵੀ ਐ ਹੁੰਦਾ ਬੰਦੇ ਨੂੰ ਦੱਸਣਾ ਚਾਹੀਦਾ।
0: ਜਾਣਕਾਰੀ ਦਿਓ ਜਿਹੜੇ ਦੋ ਤਿੰਨ ਮੈਂ ਤੁਹਾਨੂੰ ਗੱਲਾਂ ਸ਼ੇਅਰ ਕੀਤੀਆਂ ਉਹਨਾਂ ਦੇ ਬਾਰੇ
7: ਉਹ ਹੈਗਾ ਵੀ ਕੋਹ ਨਾ ਚੱਲੀ ਬਾਬਾ ਧਿਆਈ ਦਾ ਮਤਲਬ ਇੰਨੀ ਕਮਜ਼ੋਰੀ ਦਿਖਾ ਦੇਣੀ
0: ਜੀ
7: ਇੰਨਾ ਕੋ ਵੀ ਕੰਮ ਨੀ ਕਰ ਸਕਦੇ ਕੋਹ ਹੁੰਦਾ ਮੀਲ ਤੋਂ ਥੋੜਾ ਜਿਹਾ ਛੋਟਾ
0: ਵੱਡਾ ਨਹੀਂ ਤਿੰਨ ਕਿਲੋਮੀਟਰ ਮੇਰਾ ਖਿਆਲ ਹੁੰਦਾ ਉਹਦਾ
7: ਵੱਡਾ
0: ਕਿਲੋਮੀਟਰ ਤਿੰਨ ਹੁੰਦੇ ਆ ਤੇ ਮੀਲ ਮੇਰੇ ਖਿਆਲ ਦੋ ਹੁੰਦੇ ਸ਼ਾਇਦ ਉਹਦੇ ਵਿੱਚ ਪਤਾ ਨੀ
7: ਫਿਰ ਜਿਹੜਾ ਹੁੰਦਾ ਨਾ ਕੋਹ ਵੱਡਾ ਹੁੰਦਾ ਤੇ ਉਹ ਕਮਜ਼ੋਰੀ ਦੱਸੀ ਹੋਈ ਆ ਵੀ ਇੰਨਾ ਕੋ ਵੀ ਕੰਮ ਕਰਕੇ ਬੰਦਾ ਥੱਕ ਜਾਂਦਾ ਪਾਣੀ ਮੰਗਣ ਲੱਗ ਪੈਂਦਾ
0: ਇੱਕ ਭੈਣ ਜੀ ਕੋਹ ਉਹਨੂੰ ਵੀ ਨੀ ਕਹਿੰਦੇ ਹੁੰਦੇ ਸੀ ਜਿਵੇਂ ਇੱਕ ਤਾਂ ਟਿਊਬਵੈਲ ਲੱਗੇ ਹੁੰਦੇ ਸੀ ਟਿਊਬਵੈਲ ਤੋਂ ਪਹਿਲਾਂ ਖੂਹ ਦੀਆਂ ਟਿੰਡਾਂ ਦੇ ਨਾਲ ਪਾਣੀ ਕੱਢਦੇ ਹੁੰਦੇ ਸੀ ਉਸ ਤੋਂ ਪਹਿਲਾਂ ਇੱਕ ਜਿਹੜਾ ਚਮੜੇ ਦਾ ਬੋਕਾ ਜਿਹੜਾ ਬਣਿਆ ਹੁੰਦਾ ਸੀ ਨਾ ਜਿਹਨੂੰ ਖਿੱਚ ਕੇ ਪਾਣੀ ਕੱਢਦੇ ਹੁੰਦੇ ਸੀ ਪਹਿਲਾਂ ਡੂੰਘੇ ਖੂਹਾਂ ਚੋਂ ਉਹ ਕਹਿੰਦੇ ਵੀ ਬੋਕੇ ਨੂੰ ਵੀ ਕੋਹ ਕਹਿੰਦੇ ਹੁੰਦੇ ਸੀ ਨਹੀਂ ਮੇਰਾ ਮਤਲਬ ਕਹਿਣ ਤੋਂ ਵੀ ਕੋਹ ਨਾ ਚੱਲੀ ਬਾਬਾ ਧਿਆਈ ਵੀ ਕਿਸੇ ਨੂੰ ਕਹਿਣਾ ਭਾਈ ਅਜੇ ਕੋਹ ਇੱਕ ਨੀ ਨਿਕਲੀ ਅਜੇ ਤੇ ਤੂੰ ਹੁਣੇ ਪਿਆਸਾ ਮਰ ਗਿਆ ਕੋਹ ਨਿਕਲ ਤਾਂ ਲੈਣ ਦੇ ਫਿਰ ਤੈਨੂੰ ਪਾਣੀ ਪਿਆ ਦੇਵਾਂਗੇ
7: ਹਾਂਜੀ ਇਹ ਵੀ ਹੋ ਸਕਦਾ ਵੀ ਇੱਕ ਗਲਾਸ ਪਾਣੀ ਵੀ ਨਹੀਂ ਅਜੇ ਨਿਕਲਿਆ
0: ਹਾਂ ਤੂੰ ਪਹਿਲਾਂ ਹੀ ਭਾਈ ਪਿਆਸਾ ਹੋ ਗਿਆ
7: ਹਾਂਜੀ ਤੇ ਜਿਹੜਾ ਇੱਕ ਸੀ ਨਾ ਪਾਣੀ ਵਾਰ ਬੰਨੇ ਦੀ ਮਾਏ ਤੇ ਉਹ ਪਾਣੀ ਵਾਰਦੀ ਸੀ ਨਾ
0: ਜੀ
7: ਉਹ ਮਾਂ ਸੁੱਖਾ ਸੁੱਖ ਦੀ ਸੀ ਵੀ ਬਲਾਵਾਂ ਜਿਹੜੀਆਂ ਨਾ ਬਾਹਰ ਦੀਆਂ ਜਦੋਂ ਬੱਚਾ ਵਿਆਹ ਕੇ ਆਉਂਦੇ ਆ ਨਾ
0: ਜੀ
7: ਤੇ ਉਹ ਕਹਿੰਦੇ ਵੀ ਬਾਹਰ ਦੀਆਂ ਬਲਾਵਾਂ ਜਿਹੜੀਆਂ ਉਹ ਪਾਣੀ ਸੁੱਚਾ ਗਿਣਿਆ ਜਾਂਦਾ ਤੇ ਉਹ ਨਾਲੇ ਆਪਦੇ ਉੱਤੇ ਲੈ ਲੈਂਦੀ ਉਹ ਬਲਾਵਾਂ ਵਾਰ ਕੇ ਪੀ ਲੈਂਦੀ ਹੈ
0: ਤੇ
7: ਮੇਰੇ ਬੱਚਿਆਂ ਨੂੰ ਕੁਛ ਨਾ ਹੋਵੇ ਤੇ ਮੈਂ ਪੀ ਲਵਾਂ ਇਹ ਜਿਹੜੀਆਂ ਬਲਾਵਾਂ ਉੱਪਰ ਹੋ ਕੇ ਮਤਲਬ ਬਾਹਰ ਤੇ ਕੋਈ
0: ਬੰਨਾ ਸ਼ਬਦ ਦਾ ਤੁਹਾਡੇ ਧਿਆਨ ਚ ਹੈ ਜੀ ਬੰਨਾ ਸ਼ਬਦ ਕਿਉਂ ਕਹਿੰਦੇ ਆ ਲੜਕੇ ਨੂੰ ਬੰਨਿਆ
7: ਬੰਨਾ ਇੱਕ ਤਾਂ ਹੁੰਦਾ ਬੰਨਾ ਬੇਟਾ
0: ਹਾਂਜੀ
7: ਹਾਂ ਗੁਰਬਾਣੀ ਵਿਚ ਵੀ ਹੈਗਾ ਨਾ
0: ਇੱਕ ਤਾਂ ਬੰਨਾ ਆਪਾਂ ਵੀ ਕਹਿ ਦਿੰਦੇ ਨਾ ਕਿ ਬੰਨਾ ਜਿਹੜਾ ਵੱਟ ਬੰਨਾ ਵੀ ਕਿਹਾ ਜਾਂਦਾ ਬਨੇਰੇ ਬਨੇਰੇ ਨੂੰ ਵੀ ਅਸੀਂ ਬੰਨਾ ਕਹਿ ਦਿੰਦੇ ਆ ਵੀ ਬਨੇਰਾ ਬਣਿਆ ਕਰਦਾ ਬੰਨਾ ਵੱਟ ਬੰਨਿਆ
7: ਇਹ ਬੰਨਾ ਉਹ ਵੀ ਹੁੰਦਾ ਇਹ ਬੰਨਾ ਵੀ ਇਹੀ ਹੁੰਦਾ ਘਰ ਨੂੰ ਬੰਨਣ ਵਾਲਾ
0: ਬੰਨਣ ਵਾਲਾ ਜਿਹੜਾ ਉਸ ਘਰ ਦਾ ਵਾਰਸ ਬਣਨ ਵਾਲਾ ਹੋਵੇ ਉਹਨੂੰ ਵਾਰਸ ਨੂੰ ਅਸੀਂ
7: ਜੀ ਜੀ ਜੀ ਤੇ ਮੇਰੇ ਬੰਨੜੇ ਦੇ ਮੱਥੇ ਤੇ ਚਮਕਣ ਵਾਲਾ
0: ਇੱਕ ਮਤਬੰਨਾ ਵੀ ਹੁੰਦਾ ਜੀ ਇੱਕ
7: ਬਾਹਰ ਦੀਆਂ ਨਜ਼ਰਾਂ ਤੋਂ
0: ਬੁਰੀ ਨਜ਼ਰ ਤੋਂ ਬਚਾਉਣ ਵਾਸਤੇ
7: ਹਾਂ ਬੁਰੀ ਨਜ਼ਰ ਤੋਂ ਹੁੰਦਾ ਵੀ ਉਹਨੂੰ ਲੁਕੋ ਕੇ ਰੱਖਦੇ ਵੀ ਸੋਹਣਾ ਮੇਰਾ ਬੱਚਾ ਸਾਡਾ
0: ਪੁਰਾਣੇ ਸਮਿਆਂ ਦੇ ਵਿੱਚ ਲੜਕੇ ਲੜਕੀ ਨੂੰ ਇੱਕ ਦੂਸਰੇ ਨੂੰ ਦੇਖਣ ਦੀ ਮਨਾਹੀ ਹੁੰਦੀ ਸੀ ਤੇ ਸਿਹਰਾ ਮੂੰਹ ਢਕਿਆ ਹੁੰਦਾ ਸੀ ਲੜਕੀ ਨੇ ਘੁੰਡ ਕੱਢਿਆ ਹੁੰਦਾ ਸੀ ਲੜਕੇ ਨੇ ਸਿਹਰਾ ਹੁੰਦਾ ਸੀ ਵੀ ਵੇ ਮੂੰਹ ਵੀ ਨੀ ਦੇਖਣਾ ਭਾਈ ਇੱਕ ਦੂਸਰੇ ਦਾ ਨੰਦਾਂ ਤੋਂ ਪਹਿਲਾਂ ਨੰਦ ਹੋ ਜਾਣਗੇ ਫੇਰ ਚੁੱਕਣਾ ਜਦੋਂ ਸਿਹਰਾ ਚੁੱਕਣਾ
7: ਅਸੀਂ ਵੀ ਬੇਟੇ ਅਸੀਂ ਮੈਂ ਵੀ 7-6-7 ਸਾਲ ਘੁੰਡ ਕੱਢਿਆ
0: ਅੱਛਾ ਅੱਛਾ ਬਹੁਤ ਵਧੀਆ
7: ਨਾ ਮੇਰਾ ਸਹੁਰਾ ਨਾ ਦਿਓਰ ਨਾ ਜੇਠ ਕੁਛ ਵੀ ਨਹੀਂ ਸੀ
0: ਅਸੀਂ ਆਪ ਜੀ ਅਸੀਂ ਸਾਡੀ ਮਦਰ ਨੂੰ ਦੇਖਦੇ ਰਹੇ ਹਾਂ ਘੁੰਡ ਕੱਢਦੀ ਨੂੰ ਤੇ ਬੜੀ ਹੈਰਾਨੀ ਹੁੰਦੀ ਹੈ ਹੁਣ ਹੁਣ ਦੇਖ ਕੇ ਵੀ ਹੁਣ ਕੀ ਜ਼ਮਾਨਾ ਆ ਗਿਆ ਜੀ ਦੇਖੋ ਕਿਸ ਤਰ੍ਹਾਂ
1: ਮੇਰੇ ਵੀ ਮੇਰੇ ਮੰਮੀ ਵੀ ਅਸੀਂ ਦੇਖਦੇ ਰਹੇ ਘੁੰਡ ਕੱਢਦੇ ਮੇਰੇ ਤਾਏ ਜੀ ਨੇ ਲੁਧਿਆਣੇ ਤੋਂ ਆਉਣਾ ਉਹਨਾਂ ਨੇ ਘੁੰਡ ਕੱਢਣਾ
0: ਜੀ ਕਈ ਵਾਰੀ ਇਹ ਹੁੰਦਾ ਸੀ ਕਿ ਸਾਡੀ ਮਦਰ ਨੇ ਸਾਡੇ ਦਾਦੇ ਦੇ ਮਤਲਬ ਜਿਸ ਬੈੱਡ ਦੇ ਉੱਪਰ ਬੈਠਾ ਤੇ ਉਸ ਬੈੱਡ ਦੇ ਉੱਪਰ ਬਹਿ ਨਹੀਂ ਸਕਦੀ ਸੀ ਉਹ
1: ਹਾਂਜੀ ਬਿਲਕੁਲ ਸਹੀ
7: ਸਾਹਮਣੇ ਬੈਠਦੇ
1: ਨਹੀਂ ਸਾਹਮਣੇ ਕੋਈ ਨਹੀਂ ਸੀ ਬੈਠਦਾ
0: ਸਾਹਮਣੇ ਨਹੀਂ ਕੋਈ
7: ਆਂਢ ਗੁਆਂਢ ਤੋਂ ਬੇਟੇ ਮੈਂ ਤਾਂ ਘੁੰਡ ਕੱਢਿਆ ਮੇਰੇ ਜੇਠ ਦੇ ਔਰ ਸਹੁਰਾ ਆਂਢ ਗੁਆਂਢ ਤੋਂ ਵੀ ਘੁੰਡ ਕੱਢਿਆ ਮੇਰੇ ਮਦਰ ਨੇ ਲਾ ਦਾ ਚਾਅ ਪੂਰਾ ਕੀਤਾ
0: ਚਲੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਮਿਹਰਬਾਨੀ ਮਿਹਰਬਾਨੀ ਸਤਿ ਸ੍ਰੀ ਅਕਾਲ ਜੀ ਬੀਬੀ ਗੋਸਲ ਜੀ ਸਤਿ ਸ੍ਰੀ ਅਕਾਲ
8: ਸਤਿ ਸ੍ਰੀ ਅਕਾਲ ਬੜਾ ਲੰਮਾ ਚਾਲਾ ਗੱਲ ਬਹੁਤ ਕੀਤੀ ਫੇਰ ਆ ਤੇ ਬਹਿਮ ਸੀਗੇ ਨਾ ਭਾਈ ਮੇਰੇ ਬੱਚੇ ਨੂੰ ਕੁਛ ਹੋ ਨਾ ਜਾਵੇ ਇਹ ਸਾਰੀਆਂ ਬਹਿਮ ਨੀ ਗੱਲ ਤੁਸੀਂ ਛੁਆਰਾ ਦੱਸੋ ਛੁਆਰਾ ਕਿਕਟ ਮਾਈ ਦੀ ਛੁਆਰਾ ਕਿਉਂ ਦਿੰਦੇ
0: ਕਿਹੜਾ ਜੀ
8: ਮੇਰੇ ਫਾਦਰ ਤਾਂ ਸਾਡੇ ਪਿੰਡ ਇੱਕ ਖੂਹ ਸੀਗਾ ਠੰਡਾ ਖੂਹ ਕਹਿੰਦੇ ਸੀ ਉੱਥੇ ਚਰਸ ਦਾ ਪਾਣੀ ਕੱਢਦੇ ਸੀ ਬੜਾ ਵੱਡਾ ਹੁੰਦਾ ਬਹੁਤ ਸਾਰਾ ਪਾਣੀ ਨਿਕਲਦਾ ਬਹੁਤ ਥੱਲੇ ਜਾਂਦੇ ਆ ਫਿਰ ਉਹ ਉੱਥੇ
0: ਚਮੜੇ ਦਾ ਹੁੰਦਾ ਸੀ ਉਹ ਵੀ
8: ਹਾਂ ਮੇਰਾ ਫਾਦਰ 6'3 ਮਹਿਤਾਜ 6'3 ਨੇ ਮੇਰੇ ਫਾਦਰ, ਫਿਰ ਉਹਨਾਂ ਚੰਗੇ ਖਾਣੇ ਖਾਧੇ ਸੀ, ਉੱਤੇ ਥੋੜਾ ਮਹਿਤਾਜ ਦਾ ਮਿਲ ਸੀ, ਉਹਨਾਂ ਨੇ ਫੜ ਕੇ ਰੱਖੇ ਚ ਕੇ ਮੈਂ ਆਪਣੇ ਅੱਖੀ ਦੇਖਿਆ ਜਾਣ ਛੋਟੀ ਹੁੰਦੀ ਨੇ, ਤਾਂ ਉਹ ਚਰਸ ਹੁੰਦਾ ਤੇ ਹੁਣ ਚਰਸ ਬਹੁਤ ਵੱਡਾ ਚਰਸ, ਕਿੰਨਾ ਪਾਣੀ ਨਿਕਲ ਫਿਰ ਉਹ ਵਿੱਚ ਪਾ ਦੇਣਾ, ਫਿਰ ਆਉਣਾ ਫਿਰ ਆਉਣਾ, ਇਹ ਤਾਂ ਇਹ ਤਾਂ ਜਿਹੜੇ ਟੂਰ ਤੱਕ ਦੇ ਬਾਅਦ ਬਹੁਤ ਚਿਰ ਲੱਗੇ ਪਏ, ਬਹੁਤ ਸਾਰੇ ਖੂਹ ਮਸੀ ਲੱਗੇ ਪਿੰਡਾਂ ਦੀ, ਬਹੁਤ ਥੋੜੇ ਹੁੰਦੇ ਸੀ
0: ਖੂਹ,
8: ਤੇ
0: ਮਿਹਰਬਾਨੀ ਸੋ 6473673567367535353 ਜਸਿੰਦਰ ਜੀ ਇੱਕ ਮੈਂ ਗੱਲ ਸ਼ੇਅਰ ਕੀਤੀ ਸੀ ਕਿ ਸਰਕਸ ਦੇ ਵਿੱਚ ਸ਼ੇਰ ਸੀ 8-10 ਤੇ ਉਹ ਸਰਕਸ ਵਾਲੇ ਸ਼ੇਰਾਂ ਨੂੰ ਤੁਹਾਨੂੰ ਪਤਾ ਵੀ ਉਹਨਾਂ ਨੇ ਕਰਤਵ ਦਿਖਾਉਣੇ ਹੁੰਦੇ, ਸਵੇਰੇ ਉਹਨਾਂ ਦੇ ਇੱਕ ਬੰਦੇ ਨੇ ਟਰੇਆਂ ਦੇ ਵਿੱਚ ਮਾਸ ਲੈ ਕੇ ਆ ਜਾਣਾ ਉਹਨਾਂ ਨੂੰ ਪਾ ਦੇਣਾ, ਤੇ ਉਹਨਾਂ ਨੂੰ ਲੱਗਦਾ ਸੀ ਕਿ ਇਹੀ ਸਾਡਾ ਤਰੀਕਾ ਹੈ ਖਾਣ ਪੀਣ ਦਾ, ਹੋਰ ਕੁਝ ਨਹੀਂ ਹੈ, ਬਸ ਸਵੇਰੇ ਬੰਦੇ ਨੇ ਮਾਸ ਲੈ ਆਉਣਾ, ਉਹਨਾਂ ਨੇ ਖਾ ਲੈਣਾ, ਸਾਰਾ ਦਿਨ ਸੁੱਤੇ ਰਹਿਣਾ, ਜਦੋਂ ਸਰਕਸ ਦੇ ਸ਼ੋਅ ਹੋਣੇ ਉਹਨਾਂ ਨੇ ਆਪਣੇ ਇੱਧਰ ਉੱਧਰ ਟੱਪ ਕੇ ਤੇ ਸ਼ੋਅ ਦਿਖਾ ਦੇਣੇ। ਅਚਾਨਕ ਕੀ ਹੋਇਆ ਵੀ ਸਰਕਸ ਬੰਦ ਹੋ ਗਈ।
1: ਅੱਛਾ,
0: ਸਰਕਸ ਬੰਦ ਹੋ ਗਈ ਤੇ ਉਹਨਾਂ ਨੇ ਕੀ ਕੀਤਾ, ਮਾਲਕਾਂ ਨੇ ਵੀ ਜਿਹੜੇ ਸਾਰੇ ਸ਼ੇਰ ਸੀ ਨਾ ਇੱਕ ਇੱਕ ਕਰਕੇ ਪਿੰਜਰੇ ਚ ਪਾ ਕੇ ਨਾ ਤਾਂ ਜੰਗਲ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ,
1: ਖੁੱਲੇ ਛੱਡਣਾ
0: ਸੀ ਔਰ ਸ਼ੇਰ ਨੂੰ ਬੰਨਣਾ ਥੋੜਾ ਸੀ ਜੰਗਲ ਦੇ ਵਿੱਚ ਛੱਡ ਦਿੱਤਾ। 2-4-5 ਦਿਨਾਂ ਬਾਅਦ ਕਹਿੰਦੇ ਖਬਰ ਆਈ ਵੀ ਉਹਨਾਂ 10 ਸ਼ੇਰਾਂ ਦੇ ਵਿੱਚੋਂ 7 ਸ਼ੇਰ ਜਿਹੜੇ ਨਾ ਜੰਗਲੀ ਕੁੱਤਿਆਂ ਨੇ ਉਹਨਾਂ ਦਾ ਸ਼ਿਕਾਰ ਕਰ ਲਿਆ ਉਹਨਾਂ ਸ਼ੇਰਾਂ ਦਾ।
1: ਵਾਓ,
0: ਸੋ ਮਤਲਬ ਕਹਿਣ ਤੋਂ ਕਿ ਉਹਨਾਂ ਸ਼ੇਰਾਂ ਦੀ ਜਿਹੜੀ ਬਹਾਦਰੀ ਸੀ ਨਾ, ਜਿਹੜਾ ਜੋਸ਼ ਸੀ ਜਿਹੜਾ, ਉਹ ਸਰਕਸ ਦੇ ਵਿੱਚ ਰਹਿ ਰਹਿ ਕੇ ਨਾ ਬਿਲਕੁਲ ਜ਼ੀਰੋ ਹੋ ਗਿਆ ਸੀ, ਖਤਮ ਹੋ ਗਿਆ ਸੀ। ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਸ਼ਿਕਾਰ ਵੀ ਕਰਨਾ ਸੀ ਕਿ ਮਾਰਨਾ, ਭੁੱਖ ਦੀ ਉਹਨਾਂ ਨੂੰ, ਜਦੋਂ ਭੁੱਖ ਲੱਗਣੀ ਹੈ ਆਦਮੀ ਨੇ ਟਰੇ 'ਚ ਲੈ ਕੇ ਮਾਸ ਆ ਜਾਣਾ। ਸੋ ਜਿਹੜੇ ਕੁੱਤੇ ਜੰਗਲੀ ਹੈ ਉਹਨਾਂ ਨੂੰ ਪਤਾ ਸੀ, ਉਹਨਾਂ ਨੂੰ ਭੁੱਖ ਚਮਕਦੀ ਸੀ ਜਦੋਂ ਵੀ ਭਾਈ ਕੋਈ ਸ਼ਿਕਾਰ ਕਰਾਂਗੇ ਤੇ ਫੇਰ ਹੀ ਅਸੀਂ ਕੁਝ ਕਰ ਸਕਣਾ। ਸੋ ਇਹ ਸਾਡੀ ਯੰਗ ਜਨਰੇਸ਼ਨ ਦੇ ਉੱਪਰ ਬਿਲਕੁਲ ਅੱਜ ਕੱਲ ਟੁੱਕਦਾ ਹੈ ਕਿ ਅਸੀਂ ਉਹਨਾਂ ਨੂੰ ਇੰਨੀਆਂ ਸਹੂਲਤਾਂ, ਇੰਨੇ ਐਸ਼ੋ ਇਸ਼ਰਤ ਆਰਾਮ ਨਾ ਦੇ ਦਈਏ ਜ਼ਿੰਦਗੀ ਦੇ ਵਿੱਚ ਕਿ ਉਹਨਾਂ ਨੂੰ ਆਪ ਕਮਾਈ ਕਰਨ ਦਾ ਢੰਗ ਨਾ ਆਵੇ, ਉਹਨਾਂ ਨੂੰ ਆਪ ਕਮਾਉਣ ਦਾ, ਆਪ ਜ਼ਿੰਮੇਵਾਰੀਆਂ ਲੈਣ ਦਾ, ਉਹਨਾਂ ਦੇ ਉੱਪਰ ਬੋਝ ਪਾਉਣਾ ਚਾਹੀਦਾ ਹੈ, ਤਾਂ ਜੋ ਜਦੋਂ ਕੱਲ ਨੂੰ ਅਸੀਂ ਨਹੀਂ ਹੋਵਾਂਗੇ, ਜਦੋਂ ਉਹਨਾਂ ਨੂੰ ਫਿਰ ਉਹ ਸਰਕਸ ਦੇ ਸ਼ੇਰਾਂ ਵਾਂਗੂ ਬਣ ਕੇ ਇੱਧਰ ਉੱਧਰ ਨਾ ਤੱਕਣਾ ਪਵੇ, ਆਪ ਕੁਝ ਨਾ ਕੁਝ ਕਰਨਾ, ਜਿਹੜਾ ਮਿਹਨਤ ਕਰਨੀ ਜਿਹੜੀ ਨਾ ਆਉਂਦੀ ਹੋਵੇ ਕੋਈ ਨਾ ਕੋਈ। ਸੋ ਤੁਹਾਡਾ ਹੋਰ ਕੋਈ ਐਕਸਪੀਰੀਅੰਸ ਸਾਡੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਵੀ ਸਾਡਾ ਟਾਈਮ ਇੱਕ ਅੱਧਾ ਹੀ ਬਾਕੀ ਹੈ ਮਿੰਟ ਹੁਣ, ਤੁਸੀਂ ਜੋ ਇੱਕ ਕੈਨੇਡਾ ਦੇ ਵਿੱਚ ਇੱਕ ਕਾਮਯਾਬ ਇਨਸਾਨ ਦੇ ਤੌਰ ਤੇ ਰਹਿ ਰਹੇ ਹੋ, ਪੰਜਾਬ ਨੂੰ ਤੁਸੀਂ ਯਾਦ ਜ਼ਰੂਰ ਕਰਦੇ ਹੋ, ਲੇਕਿਨ ਏਦਾਂ ਨਹੀਂ ਹੈ ਵੀ ਇੱਥੋਂ ਛੱਡ ਕੇ ਤੁਸੀਂ ਪੰਜਾਬ ਜਾਓ, ਇੱਥੇ ਤੁਸੀਂ ਇੰਨਾ ਐਡਜਸਟ ਹੋ, ਸੈੱਟ ਹੋ। ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਨਵੇਂ ਇੱਥੇ ਸੈੱਟ ਨੇ, ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ?
1: ਪਰ ਮੇਰਾ ਤਾਂ ਮੈਸੇਜ ਇਹ ਹੈ ਜੀ ਵੀ ਕੋਈ ਵੀ ਬੰਦਾ ਇਹ ਨਾ ਸੋਚੇ ਵੀ ਅਸੀਂ ਓਵਰਨਾਈਟ ਅਮੀਰ ਬਣੀਏ
0: ਜੀ।
1: ਤੁਹਾਨੂੰ 10-9 ਦੀ ਕਿਰਤ ਕਰਕੇ ਸਾਰਾ ਕੁਝ ਕਰਨਾ ਪੈਂਦਾ ਜੀ। ਜਿੰਨੀ 10-9 ਦੀ ਕਿਰਤ ਦੇ ਵਿੱਚ ਬਲ ਹੈਗਾ, ਕਮਾਈ ਹੈ ਉਹਦੇ ਵਿੱਚ, ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈ,
0: ਕੋਈ ਰੀਸ ਨਹੀਂ। ਬਿਲਕੁਲ ਬਿਲਕੁਲ,
1: ਤੁਸੀਂ ਦਿਲੋਂ 10-9 ਦੀ ਕਿਰਤ ਕਰੋ, ਮਹਾਰਾਜ ਤੁਹਾਡਾ ਫਲ ਲਾਉਣਾ ਹੀ ਲਾਉਣਾ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ ਹੈ।
0: ਚਲੋ ਜਸਿੰਦਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਟਾਈਮ ਸਪੇਅਰ ਕਰਕੇ ਸਾਡੇ ਕੋਲ ਆਏ, ਤੇ ਜਦੋਂ ਦਿਲ ਕਰੇ ਇਸ ਤੋਂ ਬਾਅਦ ਫਿਰ ਵੀ ਤੁਹਾਨੂੰ ਖੁੱਲਾ ਸਿੱਧਾ ਤੁਸੀਂ ਆ ਜਾਇਆ ਕਰੋ। ਸੋ ਦੋਸਤੋ, ਮਿਲਾਂਗੇ ਹੁਣ ਆਪਾਂ ਮੰਡੇ ਨੂੰ, ਤੇ ਸਾਰਿਆਂ ਨੂੰ ਹੈਪੀ ਵੀਕਐਂਡ। ਵੀਕਐਂਡ ਇਹ ਲੌਂਗ ਵੀਕਐਂਡ ਆ, ਇੰਜੋਏ ਕਰੋ ਬੱਚਿਆਂ ਦੇ ਨਾਲ, ਆਪਣੇ ਪਰਿਵਾਰ ਦੇ ਨਾਲ, ਇੱਧਰ ਉੱਧਰ ਜਾਓ, ਘੁੰਮੋ ਫਿਰੋ, ਮੌਸਮ ਬੜਾ ਖੂਬਸੂਰਤ ਹੈ। ਤੇ ਸੋਮਵਾਰ ਰਾਤ ਨੂੰ ਆਪਾਂ 10 ਵਜੇ ਫਿਰ ਮਿਲਾਂਗੇ, ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ
1: ਜ਼ਿੰਦਾਬਾਦ।
9: ਸਤਿ ਸ਼੍ਰੀ ਅਕਾਲ।

0: Hockey.ca.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਰਿਚ ਮੋਹਨ। ਕੰਟੈਕਟ ਅਸ ਐਟ richmohan.com।
1: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ

0: ਪੰਜਾਬੀ ਲਹਿਰਾਂ ਤੇ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਨ, ਨਵੀਂ ਸਿੱਧੂ ਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ, ਸ਼ੁਭ ਇੱਛਾਵਾਂ, ਗੁੱਡ ਈਵਨਿੰਗ ਤੇ ਢੇਰ ਸਾਰੀਆਂ ਨੇਕ ਦੁਆਵਾਂ। ਤੇ ਇਸ ਖੂਬਸੂਰਤ ਸ਼ਾਮ ਨੂੰ ਹੋਰ ਵੀ ਸ਼ਾਮ ਬਣਾਉਣ ਲਈ ਤੁਸੀਂ ਸਾਡੇ ਨਾਲ ਜੁੜਨਾ ਤੇ ਜੁੜੇ ਹੋਏ ਹੋ, ਪਰ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹਿਣਾ ਤੇ ਟੈਲੀਫੋਨ ਤੁਹਾਨੂੰ ਪਤਾ ਹੀ ਸਾਡੇ ਸਟੂਡੀਓ ਦੇ 905-673-3337 905-673-3337 ਸਟੂਡੀਓ ਦਾ ਫੋਨ ਨੰਬਰ ਹੈ ਤੇ ਤੁਹਾਡੀ ਦੁਆ ਸਲਾਮ, ਤੁਹਾਡੀ ਸਤਿ ਸ੍ਰੀ ਅਕਾਲ, ਤੁਹਾਡਾ ਕੀਮ ਛੋ ਮਜ਼ਾ ਮਾਂ ਔਰ ਤੁਹਾਡੇ ਵੱਲੋਂ ਭੇਜਿਆ ਹੋਇਆ ਸੁੱਖ ਸੁਨੇਹਾ ਸਾਨੂੰ ਵੀ ਆਕਸੀਜਨ ਦਾ ਕੰਮ ਦਿੰਦਾ ਤੇ ਇਸ ਲਈ ਤੁਸੀਂ 905-673-3337 ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਔਰ ਕਹਿੰਦੇ ਨੇ ਕਿ ਜਬ ਲਗ ਦੁਨੀਆਂ ਰਹੀ ਹੈ ਨਾਨਕ ਕੁਛ ਸੁਣੀਏ ਕੁਛ ਕਹੀਏ, ਸੁਣਨਾ ਵੀ ਚਾਹੀਦਾ ਤੇ ਕਹਿਣਾ ਵੀ ਚਾਹੀਦਾ। ਔਰ ਇਹ ਕੁਦਰਤ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਭਗਵਾਨ ਅੱਲਾ ਗੋਡ ਇਹ ਕੇਵਲ ਇਨਸਾਨ ਨੂੰ ਬਖਸ਼ਿਸ਼ ਦਿੱਤੀ ਆ ਕਿ ਉਹ ਕੁਝ ਬੋਲ ਸਕਦਾ, ਉਹ ਕੁਝ ਕਹਿ ਸਕਦਾ, ਉਹ ਕੁਝ ਸਮਝ ਸਕਦਾ ਔਰ ਉਹ ਮਹਿਸੂਸ ਕਰ ਸਕਦਾ। ਸੋ ਤੁਸੀਂ ਪਿਆਰ ਮਹਿਸੂਸ ਕਰਦੇ ਹੋ, ਖੁਸ਼ੀਆਂ ਮਹਿਸੂਸ ਕਰਦੇ ਹੋ ਤੇ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਪਿਆਰ ਅਤੇ ਸਤਿਕਾਰ। 13 ਸਤੰਬਰ ਨੂੰ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਥਮ ਪ੍ਰਕਾਸ਼ ਉਤਸਵ ਨੂੰ ਲੈ ਕੇ ਮਹਾਨ ਨਗਰ ਕੀਰਤਨ ਹੋ ਰਿਹਾ ਔਰ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਸਿੱਖ ਸੰਗਤਾਂ ਪੂਰੇ ਓਨਟੈਰੀਓ ਭਰ ਵਿੱਚੋਂ ਪਹੁੰਚਦੀਆਂ ਨੇ ਅਤੇ ਤੁਹਾਨੂੰ ਸਾਰਿਆਂ ਨੂੰ ਸ਼ੁਭ ਪਿਆਰ ਸਤਿਕਾਰ ਇਸ ਨਾਲ ਬੇਨਤੀ ਹੈ ਕਿ ਤੁਸੀਂ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਔਰ ਖਾਲਸਾ ਪੰਥ ਦੇ ਵਿਰਸੇ ਤੇ ਇਤਿਹਾਸ ਨਾਲ ਜੁੜਨ ਵਾਸਤੇ ਜ਼ਰੂਰ ਵੱਧ ਚੜ੍ਹ ਕੇ ਪਹੁੰਚਣਾ ਹੈ 13 ਸਪਟੰਬਰ ਨੂੰ। ਕੋਈ ਵੀ ਜਾਣਕਾਰੀ ਚਾਹੀਦੀ ਹੈ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਤੇ ਤੁਸੀਂ ਕਾਲ ਕਰ ਸਕਦੇ ਹੋ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਤੇ 905-671-16-62। ਤੇ ਪ੍ਰੋਗਰਾਮ ਵਿੱਚ ਗੀਤ ਦੇ ਕੁਝ ਬੋਲ ਤਾਂ ਤੁਹਾਨੂੰ ਮਿਊਜ਼ਿਕ ਤਾਂ ਸਮਝ ਆ ਹੀ ਗਈ ਹੋਣੀ ਹੈ, ਪਰ ਪਹਿਲੀ ਕਾਲ ਲੈਂਦੇ ਹਾਂ ਕਿਉਂਕਿ ਜਿਹੜੀ ਫਸਟ ਕਾਲ ਹੁੰਦੀ ਹੈ ਆਗਾਜ਼ ਤੋਂ ਅੱਛਾ ਹੈ ਔਰ ਉਸ ਕਾਲ ਦੇ ਨਾਲ ਹੀ ਪ੍ਰੋਗਰਾਮ ਨੂੰ 0096 ਜੀ ਵੈਲਕਮ।
1: ਸਤਿ ਸ੍ਰੀ ਅਕਾਲ ਭਾਜੀ।
0: ਉਹ ਬੱਲੇ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਆ?
1: ਬਸ ਠੀਕ ਠਾਕ।
0: ਆਹਦਾ ਨੰਬਰ ਲੈ ਗਏ ਤੁਸੀਂ, ਕਹਿੰਦੇ ਹੁੰਦੇ ਆ ਪਹਿਲੀ ਕਾਲ ਖੜਕਾ 30 ਘੰਟੀ।
1: ਠੀਕ ਆ ਠੀਕ ਆ। ਅੱਜ ਨਾ ਇੱਕ ਗੀਤ ਚੱਲ ਰਿਹਾ ਸੀ ਦਿਮਾਗ ਚ, ਉਹ ਕਰਨੀ ਸੀ ਮੈਨੂੰ, ਜਿੱਥੇ ਤੱਕ ਉਮੀਦ ਆ ਵੀ ਤੁਸੀਂ ਉਹ ਪੂਰੀ ਕਰ ਸਕਦੇ।
0: ਪਹਿਲਾਂ ਗਾ ਕੇ ਸੁਣਾਓ ਮੈਨੂੰ ਗੀਤ, ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਕਹਿੰਦਾ ਸੱਸੀ ਸੁੱਤੀ ਉੱਠੀ ਆ ਸੇਜ ਤੋਂ, ਪੁੰਨੂ ਯਾਰ ਨਜ਼ਰ ਨੀ ਆਇਆ, ਤੇ ਉਹਦੇ ਵਿਛੋੜੇ ਵਿੱਚ ਸੱਸੀ ਕੀ ਕਹਿੰਦੀ ਆ, ਦੱਸੀ ਖਾ ਭਾਈ ਦਲੀਪ ਸਿਆ।
0: ਕੀ ਬਾਤ ਆ, ਸੱਸੀ ਸੁੱਤੀ ਉੱਠ ਕੇ ਸੇਜ ਤੋਂ
1: ਰੋਂਦੀ ਨੇ ਮਾਰੀ ਤਾ।
0: ਕਿਆ ਬਾਤ ਆ, ਜ਼ਰੂਰ ਤੁਹਾਡਾ ਗੀਤ ਇਹ ਜ਼ਰੂਰ ਸੁਣਾਵਾਂਗੇ। ਕਲੀ ਆ ਔਰ ਉਦੇ ਸਿੰਘ ਮੁੰਡੀਆਂ ਵਾਲਿਆਂ ਨੇ ਤੇ ਦਲੀਪ ਸਿੰਘ ਮਸਤ ਜੋ ਬਹੁਤ ਵਧੀਆ ਢਾਡੀ ਸੀਗੇ ਸਮਰਾਵਾਂ ਦੇ, ਉਹਨਾਂ ਦੀ ਗਾਈ ਹੋਈ ਆ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਪੰਜਾਬੀ ਲਹਿਰਾਂ ਪ੍ਰੋਗਰਾਮ ਵਿੱਚ ਗੀਤ ਸੰਗੀਤ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ ਅਤੇ ਤੁਹਾਡੇ ਨਾਲ ਅਸੀਂ ਸਾਡੇ ਦੋ ਲਾਈਵ ਲੋਕੇਸ਼ਨ ਹੋ ਰਹੇ ਨੇ ਅੱਜ, ਇੱਕ ਨਹੀਂ ਦੋ ਪੰਜਾਬੀ ਲਹਿਰਾਂ। ਤੁਹਾਨੂੰ ਪਤਾ ਲਾਈਵ ਲੋਕੇਸ਼ਨ ਦੀ ਸ਼ੁਰੂਆਤ ਪੰਜਾਬੀ ਲਹਿਰਾਂ ਨੇ ਕੀਤੀ ਆ ਔਰ ਜਿੰਨਾ ਕੁ ਅੱਜ ਕਈ ਵਾਰੀ ਵੱਡੇ ਵੱਡੇ ਸ਼ੋਆਂ ਤੇ ਇਕੱਠ ਹੁੰਦਾ ਹੈ, ਇੱਕ ਵੇਲਾ ਸੀਗਾ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ ਤੇ ਇੰਨਾ ਇਕੱਠ ਹੋ ਜਾਂਦਾ ਹੁੰਦਾ ਸੀਗਾ। ਤੋ ਹੁਣ ਬਹੁਤ ਵੱਡੇ ਲੈਵਲ ਉੱਤੇ ਪੰਜਾਬੀ ਲਹਿਰਾਂ

0: ਲਾਈਵ ਔਨ ਲੋਕੇਸ਼ਨ ਕਾਮਯਾਬ ਹੋ ਰਹੇ ਨੇ ਤੇ ਸਾਡੇ ਇਸ ਲਾਈਵ ਔਨ ਲੋਕੇਸ਼ਨ ਤੇ ਰੋਡ ਸ਼ੋਅ ਹੋਏਗਾ ਦੋ ਲੋਕੇਸ਼ਨ ਤੋਂ। ਇੱਕ ਤਾਂ ਤੁਹਾਨੂੰ ਪਤਾ ਕਿ ਗ੍ਰੈਂਡ ਹੋਮ ਫਰਨੀਚਰ ਤੋਂ ਤੁਹਾਡੇ ਨਾਲ ਜੁੜ ਰਹੇ ਹਾਂ ਅਸੀਂ, ਤੇ ਦੂਸਰਾ ਰੋਇਲ ਜਿਹੜੀ ਗਰੋਸਰਸ ਉਹਨਾਂ ਦੀ ਗ੍ਰੈਂਡ ਓਪਨਿੰਗ ਹੋ ਰਹੀ ਆ ਤੇ ਮੈਂ ਉਡੀਕ ਕਰ ਰਿਹਾ ਕਿ ਮੇਰੇ ਟੀਮ ਦੇ ਮੈਂਬਰ ਪ੍ਰਭ ਅਤੇ ਸਰਵਜੀਤ ਉਹ ਜਲਦ ਤੋਂ ਜਲਦ ਕਾਲ ਕਰਨ ਤੇ ਅਸੀਂ ਤੁਹਾਡੇ ਨਾਲ ਗੱਲਬਾਤਾਂ ਕਰ ਸਕੀਏ। ਪਤਾ ਲੱਗਿਆ ਕਿਹੜੇ ਗੀਤ ਦਾ ਮਿਊਜ਼ਿਕ ਚੱਲ ਰਿਹਾ, ਲੈ ਵੀ ਦੇਖਦੇ ਹਾਂ ਕਿੰਨੇ ਕੁ ਸੱਜਣ ਜਿਹਨਾਂ ਨੂੰ ਪਤਾ ਲੱਗ ਗਿਆ। 905-673-3337 905-673-3337 ਅੱਜ ਸੀਐਨਈ ਦੇ ਵਿੱਚ ਬਹੁਤ ਵੱਡਾ ਇੱਕ ਕੌਂਸਰਟ ਹੋ ਰਿਹਾ। ਸੀਐਨਈ ਵੈਸੇ ਅਟ੍ਰੈਕਸ਼ਨ ਖਿੱਚ ਦਾ ਕੇਂਦਰ ਬਣੀ ਹੋਈ ਆ ਤੇ ਅੱਜ ਜਿਹੜਾ ਕੌਂਸਰਟ ਹੋ ਰਿਹਾ ਸੀਐਨਈ ਦੇ ਵਿੱਚ ਉੱਥੇ ਰੌਫ ਸਪੇਰਾ, ਇੱਕ ਕਿਆ ਬਾਤ ਆ ਯਾਰ, ਮੈਂ ਇਸ ਨੌਜਵਾਨ ਕਲਾਕਾਰ ਨੂੰ ਸੁਣਿਆ, ਬਹੁਤ ਹੀ ਕਮਾਲ ਦਾ ਰੌਫ ਸਪੇਰਾ, ਅਤੇ ਉਸ ਸ਼ੋਅ ਨੂੰ ਹੋਸਟ ਕਰ ਰਿਹਾ ਤੁਹਾਡਾ ਆਪਣਾ ਨਵੀਂ ਸਿੱਧੂ। ਤੇ ਤੁਸੀਂ ਇਸ ਸ਼ੋਅ ਨੂੰ ਅਗਰ ਇੰਜੋਏ ਕਰਨ ਚੱਲੇ ਹੋ ਤਾਂ ਪਲੀਜ਼ ਡਰਾਈਵ ਵੈਰੀ ਵੈਰੀ ਕੇਅਰਫੁਲੀ ਤੇ ਬਹੁਤ ਆਰਾਮ ਨਾਲ ਗੱਡੀ ਚਲਾਇਓ, ਔਰ ਤੁਹਾਨੂੰ ਪਤਾ ਕਿ ਕਾਫੀ ਰਸ਼ ਹੁੰਦਾ ਤੇ ਸੀਐਨਈ ਇੰਜੋਏ ਕਰਨ ਵਾਲਾ ਹੈ। ਤੇ ਤੁਸੀਂ ਜ਼ਰੂਰ 147 ਸਾਲ, ਪਿਛਲੇ ਦਿਨੀ ਮੈਂ ਨਵੀਂ ਨੂੰ ਸੁਣ ਰਿਹਾ ਸੀਗਾ ਕਿ 147 ਈਅਰਸ ਹੋ ਗਏ ਸੀਐਨਈ ਨੂੰ ਚੱਲਦਿਆਂ, ਤੇ ਸੀਐਨਈ ਦੇ 147ਵੇਂ ਵਰੇ ਵਿੱਚ ਇੱਕ ਹਿਸਟਰੀ ਬਣ ਜਾ ਰਹੀ ਹੈ ਕਿ ਜਦੋਂ ਰੌਫ ਸਪੇਰਾ ਸੀਐਨਈ ਦੇ ਵਿੱਚ ਪਰਫੋਰਮ ਕਰ ਰਿਹਾ ਤਾਂ ਉਹਦਾ ਮਾਸਟਰ ਆਫ ਸੈਰੇਮਨੀ ਤੁਹਾਡਾ ਤੇ ਸਾਡਾ ਸਭ ਦਾ ਹਰਦਿਲ ਅਜ਼ੀਜ਼ ਨਵੀਂ ਸਿੱਧੂ ਆ। ਤੇ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ, ਏਡੇ ਵੱਡੇ ਸ਼ੋਅ ਨੂੰ ਹੋਸਟ ਕਰਨਾ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਆ, ਤੇ ਨਵੀਂ ਨੂੰ ਤੁਸੀਂ ਵੱਖ ਵੱਖ ਪ੍ਰੋਗਰਾਮਾਂ 'ਚ ਸੁਣਦੇ ਹੋ ਤੇ ਬੜਾ ਜਿੱਥੇ ਕਿਤੇ ਵੀ ਜਾਈਦਾ ਬਹੁਤ ਸ਼ਾਬਾਸ਼ੀ ਮਿਲਦੀ ਆ ਉਹਨੂੰ। ਤੇ ਅੱਜ ਸੀਐਨਈ ਵਿੱਚ ਜਾਣ ਵਾਲੇ ਜਿਹੜੇ ਜਿੰਨੇ ਵੀ ਸਾਡੇ ਲਿਸਨਰ ਨੇ ਉਹ ਪਲੀਜ਼ ਤੁਸੀਂ ਸਮੇਂ ਸਿਰ ਪਹੁੰਚ ਜਾਣਾ ਤੇ ਤੁਹਾਨੂੰ ਰੌਫ ਸਪੇਰਾ ਦੇ ਸ਼ੋਅ ਦੀ ਹੋਸਟ ਕਰਦੇ ਹੋਏ ਨਵੀਂ ਸਿੱਧੂ ਉੱਥੇ ਮਿਲਣਗੇ। ਪ੍ਰੋਗਰਾਮ ਪੰਜਾਬੀ ਲਹਿਰਾਂ
1: ਬੜੀ ਰੂਹ ਖੁਸ਼ ਹੁੰਦੀ ਜਦੋਂ ਤੁਸੀਂ ਏਅਰ ਤੇ ਆ ਜਾਂਦੇ ਕਿਤੇ ਕਿਤੇ।
0: ਅੱਛਾ,
1: ਤੇ ਬਹੁਤ ਵਧੀਆ ਲੱਗਦਾ
0: ਚੀਮਾ ਸਾਹਿਬ, ਹਾਣ ਨੂੰ ਹਾਣ ਪਿਆਰਾ ਨਾ ਹਾਣ ਨੂੰ ਹਾਣ ਪਿਆਰਾ।
1: ਬਿਲਕੁਲ ਅੱਛਾ,
0: ਪਿਛਲੇ ਤੁਸੀਂ ਮੇਲੇ ਤੇ ਆਏ ਫਿਰ ਕਿ ਨਹੀਂ? ਤੁਹਾਡਾ ਗੀਤ ਵੀ ਲਾਉਂਦੇ ਆ ਕੋਈ ਕਿ ਅਮਰਜੀਤ ਚੀਮਾ ਬਹੁਤ ਅੱਛੇ ਲਿਰਿਸਿਸਟ ਨੇ, ਗੀਤ ਲਿਖਦੇ ਨੇ, ਇਹਨਾਂ ਦੇ ਗੀਤ ਬਹੁਤ ਸਾਰੇ ਕਲਾਕਾਰਾਂ ਨੇ ਗਾਏ ਨੇ। ਤੋ ਅੱਜ ਦੇ ਪ੍ਰੋਗਰਾਮ ਵਿੱਚ ਕੁਛ ਹੋਰ ਬਫਲੋ ਤੋਂ ਰੋਚੈਸਟਰ ਤੋਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ?
1: ਸਤਿੰਦਰਪਾਲ ਜੀ, ਇਹ ਗਾਣਾ ਤਾਂ ਬਹੁਤ ਵਧੀਆ, ਮੇਰੇ ਮਨ ਪਸੰਦ ਦਾ ਗਾਣਾ, ਕੰਨ ਕਰ ਗੱਲ ਸੁਣ ਸਕਣਾ
0: ਪਿਆਰ ਦਾ
1: ਤੈਨੂੰ ਮੈਂ ਦੱਸਣਾ,
0: ਕਿਆ ਬਾਤ ਹੈ,
1: ਓ ਮਾਈ ਗੋਡ। ਜਦੋਂ ਗਾਣਾ ਸੁਣਦਾ ਸਤਿੰਦਰਪਾਲ ਜੀ, ਮੈਂ 83 ਦੇ ਵਿੱਚ ਲਬਨਾਨ ਸੀ, ਜੋ ਸਭ ਤੋਂ ਪਹਿਲੇ ਕੈਸੇਟ ਆਈ ਹੈ ਸਾਡੀ, ਸਵੇਰ ਨੂੰ ਵੀ ਇਹ ਲੱਗੀ ਰਹਿੰਦੀ ਸੀ ਧਰਮ ਦੇ ਟਾਈਮ ਵੀ ਤੇ ਰਾਤ ਦੇ ਵੀ।
0: ਇਹਦਾ ਮਤਲਬ ਸਵੇਰੇ ਵੀ ਤੇ ਸ਼ਾਮ ਵੀ ਇੱਕੋ ਹੀ ਨਾਮ, ਚਮਕੀਲਾ ਜੀ ਦੇ ਨਾਮ ਹੈ। ਆਪਣੇ ਇੱਕ ਖਸੂਸੀ ਅੰਦਾਜ਼ ਦੇ ਨਾਲ ਉਹਦੀ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਬਹੁਤ ਬਹੁਤ ਮਿਹਰਬਾਨੀ। ਹਾਂਜੀ,
1: ਸਤਿੰਦਰਪਾਲ ਜੀ ਪਹਿਲਾਂ ਤੇ ਕੱਟ ਜਾਓ ਫੋਨ, ਉਹਨੂੰ ਹੰਸ ਨੇ ਮੇਰਾ ਗਾਣਾ ਗਾਇਆ ਸੀ ਯਾਰਾ ਉਹ ਯਾਰਾ, ਜੇ ਉਹਦੇ ਦੋ ਬੋਲ ਕਿਤੇ ਸੁਣਾ ਦਿਓ।
0: ਅੱਜ ਹੀ ਸੁਣਾ ਦਾਂਗੇ, ਕਿਤੇ ਕਿਉਂ ਸੁਣਾਉਣੇ ਆ, ਨਾਲੇ ਸਟੇਜ ਤੇ ਜੇ ਹੋ ਸਕਿਆ ਤੁਸੀਂ ਗੇੜਾ ਮਾਰਿਓ ਉਦਣ ਹੰਸ ਰਾਜ ਹੰਸ ਕਹਾਂਗੇ, ਸਟੇਜ ਤੇ ਵੀ ਸੁਣਾ ਦੇਵੇ। ਤੋ ਹੰਸ ਰਾਜ ਹੰਸ ਬੜਾ ਪੁਖਤਾ ਗਾਇਕ ਹੈ ਔਰ ਵਰਸਟਾਈਲ ਗਾਇਕ ਹੈ, ਬਹੁਤ ਪੱਖੀ ਸ਼ਖਸੀਅਤ ਹੈ। ਔਰ ਭਾਵੇਂ ਹੰਸ ਤੋਂ ਕਹਿੰਦੇ ਆ ਕਿ ਸੂਫੀ ਸੁਣ ਲਓ, ਰੈਪ ਸੁਣ ਲਓ, ਭਾਵੇਂ ਹੰਸ ਤੋਂ ਪਤੇ ਦੀਆਂ ਗੱਲਾਂ ਸੁਣ ਲਓ ਔਰ ਭਾਵੇਂ ਨੁਸਰਤ ਫਤਿਹ ਅਲੀ ਖਾਨ ਸੁਣ ਲਓ। ਤੇ ਅੱਛਾ ਕਿਸ ਗੀਤ ਦੇ ਬੋਲ?
1: ਯਾਰਾ ਉਹ ਯਾਰਾ,
0: ਯਾਰਾ ਉਹ ਯਾਰਾ। ਤੇ ਇਦੋਂ ਅੱਗੇ ਕੀ ਸੀ?
1: ਛੱਡ ਕੇ ਨਾ ਜਾਵੇ ਯਾਰਾ, ਮਰ ਜਾਵਾਂਗੇ ਯਾਰਾ ਉਹ ਯਾਰਾ, ਟਾਈਟਲ ਸੌਂਗ ਸੀ।
0: ਅੱਛਾ, ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਤੇ ਸੰਗੀਤ ਚਰਨਜੀਤ ਤੋਂ ਜ਼ਿਆਦਾ ਸੀ?
1: ਹਾਂਜੀ ਬਿਲਕੁਲ, ਹਾਂਜੀ ਉਹਨਾਂ ਦਾ।
0: ਕਿਆ ਬਾਤ ਆ ਯਾਰ, ਜ਼ਰੂਰ ਸੁਣਾਂਗੇ ਹੰਸ ਰਾਜ ਹੰਸ। ਔਰ ਵਧੇਰੇ ਜਾਣਕਾਰੀ ਲਈ ਤੁਸੀਂ 647-448-1000 ਤੇ ਕਾਲ ਕਰ ਸਕਦੇ ਹੋ। ਔਰ ਤੁਹਾਡੇ ਸ਼ਹਿਰ ਦੇ ਵਿੱਚ 18 ਸਪਟੰਬਰ ਨੂੰ ਲਿਵਿੰਗ ਆਰਟ ਸੈਂਟਰ ਵਿੱਚ ਪੇਸ਼ ਹੋ ਰਿਹਾ ਹੰਸ ਰਾਜ ਹੰਸ ਚਮਕੀ, ਆਪਣੇ ਬਹੁਤ ਬਹੁਤ ਮਿਹਰਬਾਨੀ ਚੀਮਾ ਸਾਹਿਬ। ਪ੍ਰੋਗਰਾਮ ਵਿੱਚ ਤੁਹਾਨੂੰ ਇਸ ਤੋਂ ਪਹਿਲਾਂ ਕਿ ਮੈਂ ਗੱਲ ਕਰਾਂ, ਕਹਿੰਦੇ ਨੇ ਤੁਹਾਨੂੰ ਕੁਛ ਪਤੇ ਦੀਆਂ ਗੱਲਾਂ ਸੁਣਾ ਦਈਏ। ਕਹਿੰਦੇ ਨੇ ਕਿ ਤੂੰ ਖੁਸ਼ ਰਿਹਾ ਕਰ, ਤੂੰ ਖੁਸ਼ ਰਿਹਾ ਕਰ, ਐਵੇਂ ਬਹੁਤਾ ਸੋਚਿਆ ਨਾ ਕਰ, ਤੂੰ ਖੁਸ਼ ਰਿਹਾ ਕਰ, ਐਵੇਂ ਬਹੁਤਾ ਸੋਚਿਆ ਨਾ ਕਰ, ਆਪਣੇ ਹੀ ਕੰਢੇ ਖੋਰ ਕੇ ਇਉਂ ਗਣਲਿਆ ਨਾ ਕਰ, ਅੱਗ ਬਥੇਰੀ ਜ਼ਹਿਰ ਹੈ ਫੈਲੀ ਜਹਾਨ ਅੰਦਰ, ਗੁੱਸੇ ਚ ਬੋਲ ਬੋਲ ਕੇ, ਗੁੱਸੇ ਚ ਬੋਲ ਕੌੜੇ ਬੋਲਿਆ ਨਾ ਕਰ, ਕੁਦਰਤ ਵੀ ਕਾਇਮ ਰੱਖਦੀ ਏ ਸਮਤੋਲ ਸੋਹਣਿਆ, ਕੁਦਰਤ ਵੀ ਬੈਲੈਂਸ, ਕੁਦਰਤ ਵੀ ਰੱਖਦੀ ਏ ਸਮਤੋਲ ਸੋਹਣਿਆ, ਰਾਤਾਂ ਦਿਨਾਂ ਦੇ ਗੇੜ ਨੂੰ ਤੂੰ ਰੋਕਿਆ ਨਾ ਕਰ, ਦੁਨੀਆਂ ਨੇ ਵਸਦੀ ਰਹਿਣਾ। ਦੇਖੋ ਕਿੰਨੀਆਂ ਸੋਹਣੀਆਂ ਲਾਈਨਾਂ ਨੇ, ਦੁਨੀਆਂ ਨੇ ਵਸਦੀ ਰਹਿਣਾ ਸਾਡੇ ਬਗੈਰ ਵੀ। ਬੰਦੇ ਨੂੰ ਵਹਿਮ ਹੁੰਦਾ ਜੇ ਮੈਂ ਨਾ ਹੋਇਆ ਪਤਾ ਨੀ ਕੀ ਹੋ ਜੂਗਾ, ਉਹ ਬਾਬੂ ਸਿੰਘ ਮਾਨ ਕਹਿੰਦੇ ਨੇ ਕੁਝ ਨੀ ਹੋਣਾ ਬਸ ਲੈ ਦੇ ਕੇ ਚਾਰ ਘੜੀ ਦਾ ਰੋਣਾ, ਦੁਨੀਆਂ ਨੇ ਵਸਦੀ ਰਹਿਣਾ ਏ ਸਾਡੇ ਬਗੈਰ ਵੀ, ਤੂੰ ਐਵੇਂ ਤਪਿਆ ਤੜਪਿਆ ਤੇ ਉਲਝਿਆ ਨਾ ਕਰ, ਜੇ ਤੂੰ ਸੋਚਣਾ ਤਾਂ ਸੋਚ ਇਉਂ ਕਿ ਖੁਦ ਤੋਂ ਪਾਰ ਹੋ, ਜੇ ਤੂੰ ਸੋਚਣਾ ਤਾਂ ਸੋਚ ਇਉਂ ਕਿ ਖੁਦ ਤੋਂ ਪਾਰ ਹੋ, ਆਪਣੇ ਹੀ ਦਿਲ ਵਿਚਕਾਰ ਐਵੇਂ ਰੜਕਿਆ ਨਾ ਕਰ, ਆਪਣੇ ਹੀ ਦਿਲ ਵਿਚਕਾਰ ਐਵੇਂ ਰੜਕਿਆ ਨਾ ਕਰ, ਤੂੰ ਖੁਸ਼ ਰਿਹਾ ਕਰ, ਐਵੇਂ ਬਹੁਤਾ ਸੋਚਿਆ ਨਾ ਕਰ, ਆਪਣੇ ਹੀ ਕੰਢੇ ਖੋਰ ਕੇ ਇਉਂ ਗੰਧਲਿਆ ਨਾ ਕਰ। ਕਿਆ ਬਾਤ ਹੈ, ਨਹੀਂ ਰੀਸਾਂ ਕਿਉਂ ਬਈ, ਪਸੰਦ ਆਈ ਗੱਲਬਾਤ?

ਗੀਤ ਤਾਂ ਸੁਣਾਉਣਾ ਤੁਹਾਨੂੰ ਪੂਰਾ, ਪਰ ਗੱਲ ਇਹ ਆ ਕਿ ਸਾਡੀ ਲਾਈਨ ਜੁੜ ਗਈ ਹੈ ਰੋਇਲ ਗ੍ਰੋਸਰਸ ਤੇ, ਤੇ ਮੇਰੇ ਨਾਲ ਸਰਵਜੀਤ ਹਾਜ਼ਰ ਨੇ ਔਰ ਬੜੀ ਮਿੱਠੀ ਪਿਆਰੀ ਤੇ ਸ਼ੀਰੀ ਆਵਾਜ਼ ਲੈ ਕੇ। ਜੀ ਵੈਲਕਮ। ਹੈਲੋ ਸਰਵਜੀਤ, 6454, ਹੈਲੋ ਸਤਿ ਸ਼੍ਰੀ ਅਕਾਲ। ਕੀ ਹੋ ਗਿਆ? 6454, ਹੈਲੋ, ਦੁਬਾਰਾ ਕਰੋ ਤਾਂ ਕਾਲ, ਦੁਬਾਰਾ ਪਲੀਜ਼ ਕਾਲ ਅਗੇਨ। ਆਹ ਆਉਣ ਦਿਓ ਜੀ,

0: ਕਿਆ ਢੋਲਕੀ ਵੱਜੀ ਆ, ਕੈਸਾ ਮਿਊਜ਼ਿਕ ਆ, ਨਹੀਂ ਰੀਸਾ ਜੀ ਵੈਲਕਮ ਆਪਣੇ ਸਰਬਜੀਤ ਸਰਬਜੀਤ ਤੁਹਾਡੀ ਲਾਈਨ ਦੁਬਾਰਾ ਮਿਲਾਓ ਤੁਸੀਂ ਕੁਛ ਸਮਥਿੰਗ ਰੋਂਗ ਔਨ ਯੋਰ ਐਂਡ ਪਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਔਰ ਮੇਰੇ ਨਾਲ ਸਾਡੀ ਟੀਮ ਦੇ ਮੈਂਬਰ ਪ੍ਰਭ ਸੰਧੂ ਹਾਜ਼ਰ ਨੇ ਔਰ ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ ਤੋਂ ਜੀ ਪ੍ਰਭ ਵੈਲਕਮ
1: ਆਪਣਾ ਫਰਨੀਚਰ ਸਟੋਰ ਆ ਸੋ ਅੱਜ ਤਾਂ ਇੱਥੇ ਕਮਾਲ ਹੋਈ ਪਈ ਆ ਭਾਜੀ ਐਸੀਆਂ ਸੇਲਾਂ ਐਸੀਆਂ ਡੀਲਾਂ ਹਮੇਸ਼ਾ ਦੀ ਤਰ੍ਹਾਂ ਵੈਸੇ ਤਾਂ ਜਦੋਂ ਵੀ ਪੰਜਾਬੀ ਲਹਿਰਾਂ ਪਹੁੰਚਦਾ ਹੈ ਗ੍ਰੈਂਡ ਹੋਮ ਫਰਨੀਚਰ ਤੇ ਸੁੱਖ ਬਾਈ ਜੀ ਕੁਛ ਵੱਖਰਾ ਕਰਦੇ ਆ
2: ਬਿਲਕੁਲ
1: ਅੱਜ ਕੀ ਵੱਖਰਾ ਹੋ ਰਿਹਾ
2: ਬਿਲਕੁਲ ਭਾਜੀ ਸੰਤ ਸਾਹਿਬ ਪਹਿਲਾਂ ਤਾਂ ਜਿੰਨੇ ਵੀ ਸਾਡੇ ਨਾਲ ਇਸ ਟਾਈਮ ਸਰੋਤੇ ਸਾਡੇ ਜੁੜੇ ਹੋਏ ਨੇ ਉਹਨਾਂ ਨੂੰ ਮੈਂ ਦੱਸ ਦਵਾਂ ਜੀ ਪੂਰਾ ਸੰਤ ਸਾਹਿਬ ਤੁਸੀਂ ਵੀ ਦੇਖੋ ਸ਼ੋਰੂਮ ਸਾਰਾ ਚੇਂਜ ਕਰ ਦਿੱਤਾ ਕਿਉਂਕਿ ਲੇਬਰ ਡੇ ਕਿਰਤੀ ਕਾਮਿਆਂ ਨੂੰ ਸਲਾਮ ਅਸੀਂ ਪਹਿਲਾਂ ਕਰਦੇ ਹਾਂ ਲੇਬਰ ਡੇ ਲੌਂਗ ਵੀਕਐਂਡ ਦੇ ਕਰਕੇ ਸਾਰੀ ਇਨਵੈਂਟਰੀ ਜਿਹੜੀ ਅਸੀਂ ਚੇਂਜ ਕਰਤੀ ਆ ਤੁਸੀਂ ਈਵਨ ਬੈਡਰੂਮ ਸੈੱਟ ਚੈੱਕ ਕਰੋ ਸਾਰੇ ਨਵੇਂ ਸੋਫਾ ਸੈੱਟ ਸਾਰੇ ਨਵੇਂ ਡਾਇਨਿੰਗ ਟੇਬਲ ਸਾਰੀ ਇਨਵੈਂਟਰੀ ਚੇਂਜ ਕਰ ਦਿੱਤੀ ਪਰ ਗਰੰਟੀ ਪ੍ਰਾਈਜ਼ਾਂ ਸਾਰੀ ਮਾਰਕੀਟ ਦਾ ਲੋਐਸਟ ਮਿਲਣੀ ਆ ਇਸ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਜਿਹੜੇ ਤੁਹਾਨੂੰ ਲਾਜ਼ਮੀ ਦਿੱਤੇ ਜਾਣੇ ਆ ਤੇ ਤੁਸੀਂ ਕਿਆ ਕੁਛ ਵੱਖਰਾ ਕਰਦੇ ਆ ਅੱਜ ਵੱਖਰਾ ਹੀ ਹੋਣ ਜਾ ਰਿਹਾ ਜਿਹਨਾਂ ਪਰਿਵਾਰਾਂ ਨੇ ਬਹੁਤ ਸਾਰੀ ਡਿਮਾਂਡ ਸੀ ਪਰਿਵਾਰਾਂ ਦੀ ਵੀ ਰਿਕਲਾਈਨਰ ਸੋਫਾ ਸੈੱਟ ਲੈਣਾ ਪਰ ਲੈਦਰ ਦਾ ਨਹੀਂ ਲੈਣਾ ਫੈਬਰਿਕ ਦੇ ਵਿੱਚ ਲੈਣਾ ਬਿਜਲੀ ਵਾਲਾ ਪਾਵਰ ਰਿਕਲਾਈਨਰ ਸੋਫਾ ਸੈੱਟ ਸੋਫਾ ਐਂਡ ਲਫਟਡ ਚਾਰ ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਡ੍ਰੌਪ ਡਾਊਨ ਕੱਪ ਹੋਲਡਰ ਵੀ ਆ ਵਾਇਰਲੈਸ ਚਾਰਜਰ ਵੀ ਆ ਫੈਬਰਿਕ ਦਾ ਪਾਵਰ ਪਾਵਰ ਪਾਵਰ ਰਿਕਲਾਈਨਰ ਸੋਫਾ ਸੈੱਟ ਸੋਫਾ ਐਂਡ ਲਫਟਡ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਜਿਹਦੀ ਰੈਗੂਲਰ ਕੀਮਤ ਭਾਜੀ 3500 ਸੀ ਜਿੰਨੇ ਵੀ ਪਰਿਵਾਰ ਇਸ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਆਉਣਗੇ ਫੈਬਰਿਕ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਬਿਜਲੀ ਵਾਲਾ ਪਾਵਰ ਰਿਕਲਾਈਨਰ ਸੋਫਾ ਸੈੱਟ $3500 ਵਾਲਾ ਸਿਰਫ $1899 $1899 ਦੇ ਵਿੱਚ ਪਾਵਰ ਰਿਕਲਾਈਨਰ ਸੋਫਾ ਸੈੱਟ ਲੈ ਕੇ ਜਾਣਾ ਤੇ ਭਾਜੀ ਬਹੁਤ ਸਾਰੇ ਬੱਚੇ ਜਿਹੜੇ ਬੈਕ ਟੂ ਸਕੂਲ ਜਾ ਰਹੇ ਆ ਪਰਿਵਾਰ ਪਾਵਰ ਰਿਕਲਾਈਨਰ ਸੋਫਾ ਸੈੱਟ $1899 ਦਾ ਬਾਏ ਕਰ ਲੈਣ ਬੱਚੇ ਨੂੰ ਨਾਲ ਲੈ ਕੇ ਆਉਣ ਨਾਲ PS5 ਪਲੇਸਟੇਸ਼ਨ ਗੇਮ PS5 ਪਲੇਸਟੇਸ਼ਨ ਗੇਮ ਫ੍ਰੀ PS5 ਪਲੇਸਟੇਸ਼ਨ ਗੇਮ ਬਿਲਕੁਲ ਫ੍ਰੀ ਮਿਲੂਗੀ ਲੇਬਰ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ ਪਾਵਰ ਰਿਕਲਾਈਨਰ ਸੋਫਾ ਸੈੱਟ ਫੈਬਰਿਕ ਦਾ ਗ੍ਰੇ ਕਲਰ ਦਾ $1899 ਦਾ $1899 ਦਾ ਮਿਲੂਗਾ ਤੇ ਨਾਲ PS5 ਪਲੇਸਟੇਸ਼ਨ ਗੇਮ ਪਰ ਤੁਸੀਂ ਬੱਚੇ ਨੂੰ ਨਾਲ ਲੈ ਕੇ ਆਉਣਾ PS5 ਪਲੇਸਟੇਸ਼ਨ ਗੇਮ ਜਿਹੜੀ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣੀ ਆ ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਕਾਫੀ ਟੇਬਲ ਤੇ ਲੇਟੈਸਟ ਫਰਨੀਚਰ ਈਵਨ ਤੁਸੀਂ ਵੱਡੇ ਵੱਡੇ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਣੇ ਆ ਕੀ ਸੋਫਾ ਸੈੱਟ ਲੈਣੇ ਆ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਲੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਲੇਬਰ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਸੰਧੂ ਸਾਹਿਬ
0: ਕੀ ਬਾਤ ਹੈ ਬਹੁਤ ਬਹੁਤ ਸ਼ੁਭ ਇਛਾਵਾਂ ਤੇ ਮੈਂ ਅਸੀਂ ਕੇਵਲ ਤੇ ਕੇਵਲ ਇੱਕੋ ਫਰਨੀਚਰ ਸਟੋਰ ਨੂੰ ਤੁਹਾਡੇ ਤੱਕ ਪਹੁੰਚਾਉਣੇ ਆ ਉਹ ਆ ਗ੍ਰੈਂਡ ਹੋਮ ਫਰਨੀਚਰ ਐਕਸਕਲੂਸਿਵ ਹਾਂਜੀ
1: ਬਿਲਕੁਲ ਜੀ
0: ਠੀਕ ਹੈ ਨਾ ਪ੍ਰਭ
1: ਔਰ ਭਾਜੀ ਹਮੇਸ਼ਾ ਦੀ ਤਰ੍ਹਾਂ ਭਾਜੀ ਜਿਵੇਂ ਆਪਾਂ ਤੋਹਫੇ ਆਪਣੇ AM530 ਦੇ ਸਰੋਤਿਆਂ ਨੂੰ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਅਸੀਂ ਕਹਿ ਕਹਿ ਕੇ ਬਾਈ ਹੁਣਾਂ ਤੋਂ ਆਪਣੇ ਹੱਥੀ ਤੋਹਫੇ ਦਿੰਦੇ ਹਾਂ
0: ਤੇ
1: ਸੁੱਖ ਬਾਈ ਵੀ ਕਦੀ ਵੀ ਮਨਾ ਨਹੀਂ ਕਰਦੇ ਕਿ ਬਾਈ ਨਹੀਂ ਦੇਣੇ ਸੋ ਅੱਜ ਜਿੰਨੇ ਵੀ ਸਰੋਤੇ ਭਾਜੀ ਆਉਣਗੇ ਸਾਡੀ ਟੀਮ ਨੂੰ ਮਿਲੋ ਪੰਜਾਬੀ ਲਹਿਰਾਂ ਦੀ ਟੀਮ ਵੱਲੋਂ ਮੈਂ ਇੱਥੇ ਹਾਂ ਜੀ ਸਾਨੂੰ ਮਿਲੋ ਨਾਲ ਫਰਨੀਚਰ ਦਵਾਵਾਂਗੇ ਤੁਹਾਡੀ ਸੇਵਿੰਗ ਵੀ ਕਰਾਵਾਂਗੇ ਤੇ ਵੱਡੇ ਵੱਡੇ ਤੋਹਫੇ ਆਪਾਂ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਬਾਈ ਤੋਂ ਲੈ ਕੇ
0: ਦੇਵਾਂਗੇ ਕੀ ਬਾਤ ਹੈ ਇੰਡੀਅਨ ਫਰੂਟਲੈਂਡ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਹੈ 7 ਲੋਕੇਸ਼ਨਸ ਨੇ ਤੇ ਵੱਖ ਵੱਖ ਲੋਕੇਸ਼ਨਸ ਤੇ ਬਹੁਤ ਵੱਡੀ ਸੇਲ ਲੱਗੀ ਹੋਈ ਆ ਇੰਡੀਅਨ ਫਰੂਟਲੈਂਡ ਢਿੱਲੋਂ ਵੀਡੀਓ ਔਰ IPTV ਬਾਕਸ ਲਈ ਢਿੱਲੋਂ ਵੀਡੀਓ ਕੋਠੇ ਤੇ ਸਪੀਕਰ ਖੜਕੇ ਢਿੱਲੋਂ ਵੀਡੀਓ ਪਿਛਲੇ ਦਿਨੀ ਅਸੀਂ ਪ੍ਰਭ ਸੰਧੂ ਦੇ ਨਾਲ ਜਰਨੈਲ ਸਿੰਘ ਜੀ ਪ੍ਰਸਿੱਧ ਫਿਲਮ ਐਕਟਰ ਨੇ ਉਹਨਾਂ ਨੂੰ ਉਹ ਰੇਡੀਓ ਦਿੱਤਾ ਇੰਨੇ ਖੁਸ਼ ਹੋਏ ਔਰ ਉਹ ਆਸਟ੍ਰੇਲੀਆ ਨੂੰ ਆਪਣੇ ਨਾਲ ਲੈ ਕੇ ਗਏ ਨੇ ਔਰ ਤੁਸੀਂ ਜ਼ਰੂਰ ਕੋਠੇ ਤੇ ਸਪੀਕਰ ਖੜਕੇ ਰੇਡੀਓ ਢਿੱਲੋਂ ਵੀਡੀਓ ਦਾ ਲਾਓ 905-204-1313 ਹਾਰਡਵੁੱਡ ਜਾਇੰਟ ਤੋਂ ਹਰ ਤਰ੍ਹਾਂ ਦਾ ਤੁਹਾਨੂੰ ਹਾਰਡਵੁੱਡ ਫਲੋਰਿੰਗ ਅਤੇ ਨਾਲ ਵਾਈਨਲ ਤੇ ਪੂਰੇ ਪਿੰਡ ਜਿੱਦਾਂ ਸ਼ੋਰੂਮ ਹੈ ਇਹਨਾਂ ਦਾ ਹਾਰਡਵੁੱਡ ਜਾਇੰਟ ਸ਼ੋਰਬਰਮ ਤਸਤੀਲ ਤੇ 647-925-3609 ਤੁਹਾਡੀਆਂ ਬਹੁਤ ਸਾਰੀਆਂ ਕਾਲਸ ਆ ਰਹੀਆਂ, ਥੈਂਕ ਯੂ ਵੈਰੀ ਮੱਚ। ਪਰ ਹਾਲ ਦੀ ਘੜੀ ਇੱਕ ਵਾਰ ਫਿਰ ਅਸੀਂ ਜੁੜ ਕੇ ਦੇਖਦੇ ਹਾਂ ਰਾਇਲ ਗਰੋਸਰਸ ਤੋਂ, ਜਿੱਥੇ ਗਰੋਸਰੀ ਦੀਆਂ ਕੀਮਤਾਂ ਵਿੱਚ ਬਿਲਕੁਲ ਕਟੌਤੀ ਕਰ ਦਿੱਤੀ ਹੈ ਕਿਉਂਕਿ ਗ੍ਰੈਂਡ ਓਪਨਿੰਗ ਕਰ ਰਹੇ ਨੇ। ਔਰ ਕੱਲ੍ਹ ਵੀ ਮੈਂ ਨਵੀਂ ਨੂੰ ਸੁਣ ਰਿਹਾ ਸੀਗਾ ਕਿ ਬਹੁਤ ਸਾਰੀਆਂ ਆਈਟਮਸ ਉੱਤੇ ਸੇਲ ਹੈ, ਅਤੇ ਵੇਖਦੇ ਹਾਂ ਕਿ ਸਾਡੇ ਨਾਲ ਸਰਬਜੀਤ ਜੁੜ ਚੁੱਕੇ ਨੇ। ਜੀ ਸਰਬਜੀਤ
1: ਜੀ, ਬਾਈ ਜੀ ਬਹੁਤ ਸ਼ੁਕਰੀਆ ਪਹਿਲਾਂ ਤੇ ਹੱਥ ਜੋੜ ਕੇ ਪਿਆਰ ਭਰੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਰਾਇਲ ਗਰੋਸਰਸ ਤੋਂ, ਬਸ ਫਿਰ ਅੱਜ ਕੜਾਕੇ ਕੱਢ ਸੇਲ ਲਵਾ ਦਿਓ ਤੇ ਸਭ ਨੂੰ ਤੋਹਫੇ ਦਵਾ ਦਿਓ। ਪੰਜਾਬੀ ਲਹਿਰਾ ਲਾਈਵ ਆਨ ਲੋਕੇਸ਼ਨ ਹੈ ਰਾਇਲ ਗਰੋਸਰਸ ਤੇ, ਇਹਦੀ ਪੂਰੀ ਜਾਣਕਾਰੀ ਤੇ ਨਾਲੇ ਇਹਨਾਂ ਦਾ ਐਡਰੈਸ ਸਭ ਕੁਝ ਜਾਣਕਾਰੀ ਦਿਓ ਭਲਾ।
1: ਜਰੂਰ ਜੀ ਜਰੂਰ, ਜਿਵੇਂ ਤੁਸੀਂ ਸ਼ੇਰੋ ਸ਼ਾਇਰੀ ਕਰ ਰਹੇ ਸੀ ਵੀ ਖੁਸ਼ ਰਿਹਾ ਕਰ, ਤੇ ਗਰੋਸਰੀ ਦੇ ਪ੍ਰਾਈਸ ਇੰਨੇ ਸ਼ਾਨਦਾਰ ਹੈ ਤੇ ਬੰਦੇ ਨੇ ਖੁਸ਼ ਕਿਉਂ ਨਹੀਂ ਹੋਣਾ, ਤੇ ਲੌਂਗ ਵੀਕਐਂਡ ਤੇ ਐਡੇ ਸ਼ਾਨਦਾਰ ਰਾਇਲ ਇੰਡੀਆ ਗਰੋਸਰਸ ਤੇ ਆਪਾਂ ਲਾਈਵ ਲੋਕੇਸ਼ਨ ਕਰ ਰਹੇ ਹਾਂ ਬਾਈ ਜੀ, ਤੇ ਮੈਂ ਕਹਿੰਦਾ ਐਡੇ ਕੁ ਸ਼ਾਨਦਾਰ ਸਪੈਸ਼ਲ ਉਹ ਗਰੰਟੀ ਕਰ ਰਹੇ ਆ ਵੀ ਇਹ ਪ੍ਰਾਈਸ ਜਿਹੜੇ ਅਸੀਂ ਅਨਾਊਂਸ ਕਰਾਂਗੇ ਤੁਹਾਨੂੰ ਹੋਰ ਕਿਤੇ ਵੀ ਨਹੀਂ ਲੱਭਣੇ। ਤੇ ਮੇਰੇ ਨਾਲ ਹੈ ਜੀਤ। ਜੀਤ ਫਿਰ ਦੱਸੋ ਯਾਰ ਕਿਹੜੇ ਕਿਹੜੇ ਸ਼ਾਨਦਾਰ ਪ੍ਰਾਈਸ ਆਪਾਂ ਆਫਰ ਕਰ ਰਹੇ ਹਾਂ। ਤਾਂ ਮੈਂ ਪਿਆਜ਼ ਦੇਖ ਰਿਹਾ ਸਾਹਮਣੇ ਲਾਲ ਰੰਗ ਦੇ ਲਾਲ ਬੈਗ, ਇਹ ਕਿੰਨੇ ਪਾਊਂਡ ਤੇ ਕੀ ਆਫਰ ਕਰ ਰਹੇ ਹਾਂ ਆਪਾਂ ਇੱਥੇ? ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਆਪਾਂ ਰੈੱਡ ਅਨੀਅਨ ਦੇ ਰਹੇ ਹਾਂ 10 ਪਾਉਂਡ ਵਾਲੇ 499 ਦੇ, ਜਿਹੜੇ ਕਿ ਕਿਤੇ ਵੀ ਬ੍ਰੈਂਪਟਨ ਚ ਇਸ ਪ੍ਰਾਈਸ ਤੇ ਨਹੀਂ ਅਵੇਲੇਬਲ। ਪਲੱਸ ਆਪਾਂ ਬਰਾਊਨ ਸ਼ੂਗਰ ਦੇ ਰਹੇ ਹਾਂ ਇਸ ਟਾਈਮ 10 ਪਾਉਂਡ ਵਾਲੀ 799 ਦੀ। ਉਸ ਤੋਂ ਬਾਅਦ ਚ ਆਪਾਂ ਵਾਘ ਬੱਕਰੀ ਦੇ ਰਹੇ ਹਾਂ 1 ਕਿਲੋ ਵਾਲੀ 799 ਦੀ।
0: ਕੀ ਬਾਤ ਹੈ!
1: ਜਿਹੜਾ ਸੀਲ ਟੈਸਟ 4 ਲੀਟਰ ਵਾਲਾ ਦੁੱਧ ਹੈਗਾ ਆਪਣਾ, ਉਹ ਹੈਗਾ ਜਸਟ ਆਪਣੇ ਕੋਲ 699, ਤੇ ਜਿਹੜਾ 2% ਹੈ 4 ਲੀਟਰ ਉਹ ਹੈਗਾ 644 ਦਾ।
0: ਕਿਆ ਬਾਤ ਹੈ, ਬਹੁਤ
1: ਕਿਆ ਬਾਤ ਹੈ। ਨਾਲੇ ਇੱਕ ਹੋਰ ਚੀਜ਼ ਦੇਖ ਰਿਹਾ ਸੀ ਮੈਂ, ਆ ਜਿਹੜਾ ਮਸਟਰਡ ਆਇਲ ਆ, ਬਾਹਰ ਦੇਖ ਰਹੇ ਹਾਂ ਆਪਾਂ 1 ਲੀਟਰ ਤੋਂ ਵੀ ਘੱਟ ਹੁੰਦਾ, $10-12 ਦਾ, ਪਰ ਇੱਥੇ 5 ਲੀਟਰ ਦੀ ਪੈਕਿੰਗ, ਮੈਨੂੰ ਲੱਗਦਾ ਇਹ ਆਪਾਂ ਆਫਰ ਕਰ ਰਹੇ ਹਾਂ $23 ਦੇ ਵਿੱਚ, $23.99 ਦੇ ਵਿੱਚ, ਤੇ ਇਹੋ ਜਿਹੇ ਪ੍ਰਾਈਜ਼ ਵਾਕਈ ਤੁਹਾਨੂੰ ਹੋਰ ਵੀ ਬੜਾ ਕੁਛ ਅੱਜ ਇੱਥੇ ਆ। ਤੁਸੀਂ ਆਓ, ਤੁਹਾਨੂੰ ਫ੍ਰੀ ਸੈਂਪਲਿੰਗ ਮਿਲੇਗੀ ਜੂਸ ਦੇ ਉੱਤੇ, ਚਾਹ ਪਕੌੜੇ ਸਭ ਕੁਝ ਤੁਹਾਨੂੰ ਇਨ ਹਾਊਸ ਮਿਲੇਗਾ, ਬਸ ਤੁਸੀਂ ਸਾਡੇ ਕੋਲ ਪਹੁੰਚੋ। ਰਾਇਲ ਇੰਡੀਆ ਗਰੋਸਰਸ, ਇਹ ਇੰਟਰਸੈਕਸ਼ਨ ਦੱਸੋ ਆਪਣਾ ਕਿਹੜਾ, ਗੋਰਵੇ ਐਂਡ ਆਪਣਾ ਇੰਟਰਸੈਕਸ਼ਨ ਹੈਗਾ ਗੋਰਵੇ ਐਂਡ ਕੰਟਰੀ ਸਾਈਡ ਡਰਾਈਵ,
0: ਗੋਰਵੇ ਐਂਡ ਕੰਟਰੀ ਸਾਈਡ
1: ਵੀ ਆਪਣਾ ਜਰੂਰ ਇੱਕ ਵਾਰ। ਜੀ ਜੀ ਜੀ ਜੀ,
0: ਗੋਰਵੇ ਐਂਡ ਕੰਟਰੀ ਸਾਈਡ ਡਰਾਈਵ, ਬਹੁਤ ਹੀ ਕਮਾਲ ਦੀ ਲੋਕੇਸ਼ਨ ਹੈ, ਇੱਥੇ ਲੋੜ ਸੀ ਇੱਕ ਵਧੀਆ ਗਰੋਸਰੀ ਸਟੋਰ ਦੀ। ਔਰ ਗੋਰਵੇ ਤੇ ਕੰਟਰੀ ਸਾਈਡ, ਤੁਹਾਨੂੰ ਪਤਾ ਚਾਰੇ ਪਾਸੇ ਸਾਡੀ ਕਮਿਊਨਿਟੀ ਬਹੁਤ ਜ਼ਿਆਦਾ ਹੈ, ਔਰ ਬਹੁਤ ਹੋਰ ਆਪਣੇ ਕਮਾਲ ਦੀ ਜਿਹੜੀ ਗਰੋਸਰੀ ਤੁਹਾਨੂੰ ਉੱਥੇ ਮਿਲੇਗੀ, ਅਤੇ ਨਾਲ ਦੀ ਨਾਲ ਬਹੁਤ ਸਾਰੇ ਗਿਫਟ ਮਿਲਣਗੇ। ਅੱਜ ਤੁਸੀਂ ਪਹੁੰਚਣਾ ਉੱਥੇ, ਅਤੇ ਤੁਹਾਨੂੰ ਕੋਈ ਲਿਮਿਟ ਨਹੀਂ ਹੈ ਕਿਸੇ ਗੱਲ 'ਤੇ ਵੀ, ਅਤੇ ਤੁਸੀਂ ਦੱਬ ਕੇ ਉੱਥੋਂ ਗਰੋਸਰੀ ਕਰ ਸਕਦੇ ਹੋ। ਰਾਇਲ ਇੰਡੀਆ ਗਰੋਸਰਸ, ਨੰਬਰ ਕੀ ਆ?
1: ਜੀ ਬਿਲਕੁਲ, ਨੰਬਰ ਹੈ ਜੀ 905-794-8600, ਤੇ ਤੁਸੀਂ ਕਾਲ ਕਰੋ, ਕੋਈ ਵੀ ਜਾਣਕਾਰੀ ਲੈਣੀ ਹੈ, ਡੀਲ ਬਾਰੇ ਪੁੱਛਣਾ ਹੈ 905-794-8600, 905-794-8600 ਨੰਬਰ ਹੈ ਜੀ।
0: ਕੀ ਬਾਤ ਹੈ, ਥੈਂਕ ਯੂ ਵੈਰੀ ਮੱਚ ਸਰ, ਥੋੜੀ ਜਿਹੀ ਦੇਰ ਬਾਅਦ ਫਿਰ ਮਿਲਦੇ ਹਾਂ।

ਪਿਆਰ ਦਾ ਵੱਲ ਵੀ ਦੱਸਣਾ ਪੈਂਦਾ। ਵੱਲ ਤੁਸੀਂ ਸਮਝਦੇ ਹੋ ਨਾ ਕਿ ਕਿਸ ਗੱਲ ਨੂੰ ਕਹਿੰਦੇ ਆ। ਕਿੰਨੇ ਕੁ ਸੱਜਣਾ ਜਿਹੜੇ ਸਮਝਦੇ ਵੱਲ ਪਿਆਰ ਦਾ, ਤੈਨੂੰ ਮੈਂ ਵੱਲ ਦੱਸਣਾ। ਕਈ ਲੋਕ ਤਾਂ ਜਿਹੜੀ ਬੂਟਿਆਂ ਦੀ ਵੇਲ ਹੁੰਦੀ ਆ ਉਹਨੂੰ ਵੀ ਵੱਲ ਕਹਿ ਦਿੰਦੇ ਆ। ਇਹ ਸਮਝਦੇ ਹੋ ਨਾ ਕੀ ਆ ਵੱਲ ਦਾ ਮਤਲਬ ਕੀ ਆ, ਥੋੜਾ ਜਿਹਾ ਸਮਝਾਇਓ ਮੈਨੂੰ। ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ, ਇਹ ਪਲੀਜ਼ ਜਿਹੜੇ ਸੱਜਣ ਸਮਝਦੇ ਇਸ ਗੱਲ ਨੂੰ ਉਹ ਜ਼ਰੂਰ 905-673-3337 'ਤੇ ਦੱਸਣ ਕਿ ਵੱਲ ਸ਼ਬਦ ਜਿਹੜਾ ਇਹ ਚਮਕੀਲਾ ਜੀ ਨੇ ਕਿਸ ਗੱਲ ਲਈ ਵਰਤਿਆ, ਇਹਨੂੰ ਹੋਰ ਕੀ ਕੁਛ ਕਿਹਾ ਜਾ ਸਕਦਾ ਪਿਆਰ ਦੇ ਲਈ। ਪਿਆਰ ਤਾਂ ਸਭ ਹੀ ਕਰਦੇ ਆ, ਅਤੇ ਉਹਦਾ ਵੱਲ ਸਿੱਖਣਾ, ਵੱਲ ਦੱਸਣਾ, ਅਤੇ ਬਹੁਤ ਕੁਝ ਕਿਹਾ ਜਾ ਸਕਦਾ।

0: 8500 जी वेलकम
1: जी।
0: हां जी
1: मतलब ए दा लगदा जी बल मतलब जदा अपना कहंदे हुंदे कि जोर ओनू ओदे बारे ना क्या होवे
0: जोर नु कहा गड्डा खिचणा उथे हद हो गई यार प्रोफेसर पंजाबी लहरा आ पंजाबी साडी हजे कहंदा जी पंजाबी पढ़िया करो पंजाबी सुनाया करो वल दा मतलब नहीं दस सकया बंदा यार की करया जावे रब्बा 2825 कहंदे वल जोर जोर दसना वाह बल्ले तेरे भरावा आ तां भाई खिचता काटा वल दसना
1: कहते हांजी भाई सत श्री अकाल भाजी
0: वल कढ़ना नहीं सी कहता कते
1: मतलब मैं जेड़ा समझदा भी तरीका जगत कोई ढंग कह सकते हैं ना।
0: अच्छा चलो ठीक है देख लेने बाई जी जेड़े कहिंदे जोर जोर दसना झटका लाउणा कोई ਉਹਨਾਂ ਬਾਰੇ ਵੀ ਦੱਸੋ। ਚਲੋ ਇੱਕ ਹੋਰ ਕਾਲ ਲੈਂਦੇ ਆ 8198 ਜੀ ਵੈਲਕਮ 8398 ਹੈਲੋ ਹੈਲੋ ਹੈਲੋ
2: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਕੌਣ ਬੋਲਦੇ ਹੋ?
2: ਮੈਂ ਸਤਨਾਮ ਬੋਲਦਾ ਜੀ ਕੁੱਸੇ ਤੋਂ।
0: ਅੱਛਾ ਕੁੱਸੇ ਵਾਲੇ ਕੀ ਹਾਲ ਆ?
2: ਜਾਗਤ ਦੱਸ ਗਏ ਹੁਣ ਤਾਂ ਤੁਹਾਨੂੰ ਦੱਸਣਾ ਪੈਣਾ। ਮੈਂ ਤਾਂ ਇਹੀ ਗੱਲ ਕਹਿਣਾ ਸੀ।
0: ਅੱਛਾ ਚਲੋ ਮੈਂ ਵੀ ਦੱਸਦਾ
2: ਕਿਉਂਕਿ ਤੁਸੀਂ ਸਾਡੇ ਤੋਂ ਵੱਡੇ ਆ ਜੀ।
0: ਥੈਂਕ ਯੂ ਇੰਨੇ ਵੀ ਇੰਨੇ ਵੱਡੇ ਵਧੀ ਜਿੰਨੇ ਕਹੀ ਜਾਂਦੇ ਹੋ। ਓਕੇ ਪੰਜਾਬੀ ਲਹਿਰਾ 905-673-3337 ਸਟੂਡੀਓ ਦਾ ਨੰਬਰ ਹੈ ਤੇ ਵੱਲ ਦੱਸਣਾ। ਹਾਂਜੀ ਹੈਲੋ ਵੈਲਕਮ ਸਤਿ ਸ਼੍ਰੀ ਅਕਾਲ 7220 ਸਤਿ ਸ਼੍ਰੀ ਅਕਾਲ
3: ਜੀ ਸਤਿ ਸ਼੍ਰੀ ਅਕਾਲ ਸਾਹਿਬ ਬੜੇ ਚਿਰ ਦਾ ਤੁਹਾਡਾ ਪ੍ਰੋਗਰਾਮ ਸੁਣਦਾ ਹੈ ਉਦੋਂ ਬੜੇ
0: ਨਵੀ ਦਾ ਵੱਲ ਵੀ ਉਹੀ ਜਿਹੜਾ ਮੇਰੇ ਵਾਲਾ ਵੱਲ ਆ।
3: ਜੋਰ
0: ਪਤਾ ਨੀ ਕਿਥੋਂ ਲਾਉਣ ਲੱਗੇ ਉਹ।
3: ਮੈਂ ਤੁਹਾਨੂੰ ਦੱਸ ਦਿੱਤਾ ਜਿਹੜਾ ਤੁਹਾਡਾ ਵੱਲ ਹੈ ਜੀ ਸਿੱਧਵਾ ਸਾਹਿਬ ਤੁਸੀਂ ਮੇਰੇ ਤੋਂ ਵੱਡੇ ਹੋ। ਮੈਂ ਵੀ ਕਾਫੀ ਉਮਰ ਦਾ ਵੈਸੇ।
0: ਠੀਕ ਜਿਉਂਦੇ ਰਹੋ ਖੁਸ਼ ਰਹੋ ਜਿਹੜੀ ਸੇਲ ਤੁਸੀਂ ਲਾਉਣੀ ਆ ਉਹਦੇ ਵੀ ਵੱਲ ਕੱਢ ਦੇਣੇ ਆਪਾਂ ਜੀ 4635 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਖੁਸ਼ ਹੋ? ਬਹੁਤ ਵਧੀਆ ਬੱਲੇ ਬੱਲੇ ਆ ਤੇ ਅਸੀਂ ਪੁੱਛ ਰਹੇ ਵੀ ਚਮਕੀਲਾ ਸਾਹਿਬ ਕਹਿੰਦੇ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ
3: ਉਹ ਅਗਲੇ ਟੱਪੇ ਜਨ ਦੱਸੇ ਦਿੱਤਾ ਤਾਰਿਆਂ ਦੇ ਲੋਈ ਬਾਤਾਂ ਪਾਈਏ ਬਹਿ ਕੇ ਦੋਏ ਤੈਨੂੰ ਇੱਕ ਦੇ ਤਵੀਤ ਵਾਂਗੂ ਰੱਖਣਾ।
0: ਕਿਆ ਬਾਤ ਆ ਤੁਸੀਂ ਦੱਸੀ ਅਸਲੀ ਗੱਲ ਤੇ ਬਹੁਤ ਸੋਹਣਾ ਤੇ ਤੁਹਾਡੇ ਵਾਸਤੇ ਵੀ ਸ਼ੁਭ ਇੱਛਾਵਾਂ ਤੇ ਕਿਸ ਤਰ੍ਹਾਂ ਬਾਲ ਬੱਚਾ ਠੀਕ ਆ ਸਭ?
3: ਬੜੀ ਮਿਹਰ
0: ਬੜੀ ਮਿਹਰਬਾਨੀ ਪ੍ਰੋਗਰਾਮ ਇੱਕ ਕਾਲ ਹੋਰ ਲੈ ਲਈਏ ਫਿਰ ਮਨਜੀਤ ਜੀ ਨੂੰ ਲੈਂਦੇ ਆ ਫਿਰ ਆਪਾਂ ਅੱਗੇ ਵੱਧਦੇ ਹਾਂ 1297 ਹੈਲੋ ਸਤਿ ਸ਼੍ਰੀ ਅਕਾਲ
3: ਤੁਹਾਡੀ ਗੱਲ ਸਹੀ ਜਿਹੜੇ ਲੋਕ ਉਹ ਜੋਰ ਲਾਣ ਵਾਲਾ ਗੱਲ ਕਹਿ ਰਹੇ ਨੇ ਉਹ ਵੱਲ ਉਹ ਦੂਜਾ ਵਾ ਹਿੰਦੀ ਚ ਜਾਂ ਪੰਜਾਬੀ ਚ ਵੱਲ ਲਾਉਂਦੇ ਜੋਰ ਲੈਣਾ ਵੱਲ ਇਹ ਪਿਆਰ ਦਾ ਵਾਲਾ ਤਾਂ ਉਹ ਜਿਹੜੇ ਪਹਿਲੇ ਗੱਲ ਕਰ ਮੇਰੀ ਵੀ ਉਹੀ ਅੰਡਰਸਟੈਂਡਿੰਗ ਹੈ ਪਤਾ ਵੀ ਪਿਆਰ ਕਰਨ ਦਾ ਤਰੀਕਾ ਵੀ ਆ ਜਾ ਮੈਂ ਤੈਨੂੰ ਦੱਸਣਾ ਮੈਂ ਪਿਆਰ ਕਰਨ ਦਾ ਕੀ ਤਰੀਕਾ ਹੁੰਦਾ।
0: ਕਿਆ ਬਾਤ ਹੈ ਕਈਆਂ ਨੂੰ ਸੱਚੇ ਬਾਹਲੀ ਦੁਨੀਆਂ ਨੂੰ ਪਿਆਰ ਕਰਨ ਦਾ ਤਰੀਕਾ ਆਉਂਦਾ ਹੀ ਨਹੀਂ ਹਨਾ।
3: ਹਾਂਜੀ ਹਾਂਜੀ ਹਾਂਜੀ ਨਹੀਂ ਸਾਨੂੰ ਆਂਦਾ ਪਰ ਤੇ ਮੌਕਾ ਦਵੇ
0: ਅੱਛਾ ਕੋਈ ਮੌਕਾ ਮੌਕਾ ਦਿੰਦਾ ਨੀ ਗੱਲਾਂ ਮੌਕਾ ਤਾਂ ਲੈਣਾ ਪੈਂਦਾ
3: ਹਾਂਜੀ ਹਾਂਜੀ ਉਹ ਫਿਰ ਪਿਆਰ ਕਰਨ ਦਾ ਫਿਰ ਬਲ ਹੀ ਇੱਦਾਂ ਦਾ ਤੁਹਾਨੂੰ ਬਲ ਵਗਣਾ ਪੈਣਾ ਨਾ ਫਿਰ ਮੌਕਾ ਫਿਰ ਵਾਪੀ ਬਣ ਜਾਂਦਾ
0: ਕਿਆ ਬਾਤ ਆ ਦੇਖ ਲਓ ਬਲ ਦੇਖੋ ਬਲ ਕਿੱਥੇ ਤੱਕ ਬਲਿਆ ਜਾਂਦਾ ਬਲ ਬਲਿਆ ਜਾਂਦਾ ਬਲ ਦੱਸਿਆ ਜਾਂਦਾ ਬਲ ਕੱਢੇ ਜਾਂਦੇ ਆ ਦੇਖੋ ਬਲ ਸ਼ਬਦ ਕਿੰਨੇ ਸਾਈ ਵਰਤਿਆ ਜਾਂਦਾ ਹਨਾ ਥੈਂਕ ਯੂ ਦੇਖਦੇ ਹਾਂ ਹੋਰ ਵੀ ਸੱਜਣ ਇਸ ਬਲ ਬਾਰੇ ਪਿਆਰ ਦਾ ਤੈਨੂੰ ਮੈਂ ਬਲ ਦੱਸਣਾ ਇਹ ਬਲ ਕਿੱਧਰਲੇ ਪਾਸੇ ਜ਼ਿਆਦਾ ਯੂਜ਼ ਕੀਤਾ ਜਾਂਦਾ ਇਹ ਸ਼ਬਦ ਮਾਲਵੇ 'ਚ ਦੁਆਬੇ 'ਚ ਮਾਝੇ 'ਚ ਕਿ ਸਾਰੇ ਥਾਈਂ ਯੂਜ਼ ਕੀਤਾ ਜਾਂਦਾ ਪ੍ਰੋਗਰਾਮ ਪੰਜਾਬੀ ਲੈਣਾ 905-600-7373 ਜਿਹੜੇ ਬੱਚੇ ਪੀ ਐੱਚ ਡੀ ਕਰਦੇ ਇਹ 'ਚ ਵਕੀਲੇ ਅਤੇ ਉਹ ਵੀ ਮੇਰਾ ਖਿਆਲ ਆ ਸਵਾਲ ਆ ਜਿਹੜਾ ਇਹਦਾ ਜਵਾਬ ਨਹੀਂ ਦੇ ਸਕਦੇ ਹੁਣੇ ਕਿ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ

0: ਸਾਰੀਆਂ ਲਾਈਨਾਂ ਤੁਸੀਂ ਬਿਜ਼ੀ ਕਰ ਦਿੱਤੀਆਂ, ਥੈਂਕ ਯੂ ਵੈਰੀ ਮੱਚ। ਔਰ ਮੇਰੇ ਨਾਲ ਇਸ ਵੇਲੇ ਸਾਡੇ ਬਹੁਤ ਹੀ ਪ੍ਰਾਊਡ ਸਪੌਂਸਰ ਤੇ ਘਰ ਘਰ ਦੇ ਵਿੱਚ ਅਪਲਾਇੰਸ ਦਾ ਜੰਕਸ਼ਨ ਲਾਉਣ ਵਾਲੇ ਮਿਸਟਰ ਮਨਜੀਤ ਗਿੱਲ ਨੇ, ਔਰ ਉਹ ਤੁਹਾਨੂੰ ਕੁਛ ਐਸੀਆਂ ਡੀਲਸ ਦੇਣਗੇ ਜਿਹੜੀਆਂ ਡੀਲਸ ਤੁਹਾਡਾ ਲੌਂਗ ਵੀਕਐਂਡ ਬਣਾ ਦੇਣਗੀਆਂ। ਮਨਜੀਤ ਗਿੱਲ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣਾ ਚਾਹੁੰਦਾ ਕਿ 7 ਤਾਰੀਖ ਨੂੰ ਸਾਡੇ ਵੀਰ ਗੁਰਮੇਲ ਸੱਗੂ ਸਾਹਿਬ, ਬਹੁਤ ਵੱਡਾ ਮੇਲਾ ਹਰ ਸਾਲ ਕਿਰਤੀਆਂ ਕਾਮਿਆਂ ਵਰਕਰਸ ਜਿਹੜੇ ਲੋਕ ਆ ਆਪਾਂ ਸਾਰੇ, ਆਪਣਾ ਇੱਕ ਮੇਲਾ ਹੋ ਰਿਹਾ ਅਤੇ ਉਹਦੇ 'ਚ ਨੌਜਵਾਨ ਕਲਾਕਾਰ ਹਰਿੰਦਰ ਸੰਧੂ ਅਤੇ ਬੀਬੀ ਇੱਕ ਬਹੁਤ ਪਿਆਰਾ ਗੀਤ ਸੰਗੀਤ ਜੋੜੀ ਹੈ ਔਰ ਉਹ ਆ ਰਹੇ ਨੇ। ਅਤੇ ਹਰਿੰਦਰ ਸੰਧੂ ਬੜਾ ਬੀਬਾ ਨੌਜਵਾਨ ਆ, ਬੜਾ ਅੱਛਾ ਕਲਾਕਾਰ ਹੈ ਔਰ ਇਹ ਵਾਈਲਡਵੁੱਡ ਪਾਰਕ ਦੇ ਵਿੱਚ ਹੋ ਰਿਹਾ। ਅਤੇ ਤੁਹਾਨੂੰ ਮੇਰੀ ਬੇਨਤੀ ਆ ਕਿ ਤੁਸੀਂ ਸਾਰੇ ਕਾਮੇ ਹੋ ਅਤੇ ਕਾਮਿਆਂ ਨੂੰ ਆਪਦੇ ਮੇਲੇ 'ਤੇ ਜ਼ਰੂਰ ਜਾਣਾ ਚਾਹੀਦਾ। ਸੋ ਇਹ ਵਾਈਲਡਵੁੱਡ ਪਾਰਕ ਡੇਅਰੀ ਅਤੇ ਏਅਰਪੋਰਟ ਰੋਡ ਦੇ ਨੇੜੇ ਆ, ਡੇਅਰੀ ਅਤੇ ਗੋਰਵੇ ਦੇ ਨੇੜੇ, ਉੱਥੇ ਤੁਸੀਂ ਜ਼ਰੂਰ ਪਹੁੰਚਣਾ। ਅਤੇ 7 ਤਾਰੀਖ ਨੂੰ ਕਿਰਤੀ ਡੇ, ਲੇਬਰ ਡੇ ਵਾਲੇ ਦਿਨ। ਅਤੇ ਮਨਜੀਤ ਵੈਲਕਮ,
1: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਇਸ ਲੌਂਗ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲੀ ਡੀਲ ਹੈ 5 ਪੀਸ ਦਾ ਅਪਲਾਇੰਸ ਬੰਡਲ ਹੈ, ਜਿਹਦੇ ਵਿੱਚ ਜੇ ਤੁਸੀਂ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਹੋ, ਪੁਰਾਣੇ ਅਪਲਾਇੰਸਸ ਕੱਢ ਕੇ ਨਵੇਂ ਪਾਉਣੇ ਨੇ, ਇਹ 5 ਪ੍ਰੀਮੀਅਮ ਸਟੇਨਲੈਸ ਸਟੀਲ ਅਪਲਾਇੰਸਸ ਦਾ ਕੋਂਬੋ ਹੈ, ਜਿਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ, ਟੌਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6,500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਇੰਸਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਦੇ ਵਿੱਚ ਇਸ ਸੰਡੇ ਲੌਂਗ ਵੀਕਐਂਡ ਤੱਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਸੈਮਸੰਗ ਬ੍ਰਾਂਡ ਦਾ ਪੂਰਾ ਪ੍ਰੋਪਰ ਬਿਲਟ ਇਨ ਅਪਲਾਇੰਸ ਦਾ ਕੋਂਬੋ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੌਪ, 30 ਇੰਚ ਦਾ ਬਿਲਟ ਇਨ ਵਾਲਵਨ ਤੇ ਮਾਈਕਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $69.99 $6,999 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-950-0054-54-0054-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54-54

0: ਰਾਇਲ ਗਲਾਸਸ ਜਿੱਥੇ ਸਾਡਾ ਲਾਈਵ ਆਨ ਲੋਕੇਸ਼ਨ ਹੋ ਰਿਹਾ ਨਾ ਉੱਥੇ ਤੁਹਾਨੂੰ ਸ਼ੂਗਰ ਮਿਲ ਰਹੀ ਹੈ 249 ਦੀ, ਪਿਆਜ਼ ਮਿਲ ਰਹੇ ਨੇ 499 ਦੇ, ਲਾਲ ਪਿਆਜ਼ ਜ਼ਰੂਰ ਖਾਣੇ ਚਾਹੀਦੇ, ਸਿਹਤ ਵਾਸਤੇ ਬਹੁਤ ਫਾਇਦੇਮੰਦ ਹੁੰਦੇ ਨੇ। ਤੇ ਸਭ ਨੂੰ ਚਾਹ ਬਿਲਕੁਲ ਤੋਹਫੇ ਦੇ ਵਿੱਚ ਪਿਲਾਈ ਜਾ ਰਹੀ ਹੈ, ਸ਼ਾਮ ਦਾ ਵਕਤ ਹੈ। ਰਾਇਲ ਗਰੋਸਰਸ ਤੇ ਗੋਰ ਰੋਡ ਗੋਰਵੇ ਐਂਡ ਕੰਟਰੀ ਸਾਈਡ ਦੇ ਨੇੜੇ, ਔਰ ਬਹੁਤ ਸਾਰੀਆਂ ਆਈਟਮ ਜਿਹੜੀਆਂ ਨੇ ਉਹ 99 ਸੈਂਟ ਨੂੰ ਸਬਜ਼ੀਆਂ ਮਿਲ ਰਹੀਆਂ ਤੁਹਾਨੂੰ। ਜ਼ਰੂਰ ਤੁਸੀਂ ਇਸ ਇਹ ਸਾਰੀ ਇਨਫੋਰਮੇਸ਼ਨ ਮੈਨੂੰ ਨਵੀਂ ਨੇ ਭੇਜੀ ਹੈ, ਬਹੁਤ ਹੀ ਆਈਟਮਾਂ ਨੇ। ਐਪਲ ਜਿਹੜੇ 199 'ਚ ਮਿਲ ਰਹੇ ਆ, ਔਰ ਮਸ਼ਰੂਮਸ 299 'ਚ ਮਿਲ ਰਹੀਆਂ, ਫਲ ਵੀ ਬੜੇ ਸਸਤੇ ਆ, ਔਰ ਇੱਕ ਵੱਡਾ ਬੂਰਾ ਪਿਆਜ਼ ਦਾ ਉਹ ਤੁਹਾਨੂੰ 29.99 ਵਿੱਚ ਮਿਲ ਰਿਹਾ, ਔਰ ਬਹੁਤ ਕਮਾਲ ਦੀ ਸੇਲ ਆ, £50। ਤੇ ਮੇਰੇ ਨਾਲ ਇੱਕ ਕਾਲਰ ਨੇ, ਉਦੋਂ ਬਾਅਦ ਤੁਹਾਡੀ ਅਗਲੀ ਕਾਲ ਲੈਂਦੇ ਹਾਂ। 905-673-3337-2844 ਜੀ, ਵੈਲਕਮ। ਸਤਿ ਸ਼੍ਰੀ ਅਕਾਲ ਜੀ।
1: ਭਾਜੀ ਇਹ ਨਾ ਇਹ ਵਾਹ ਵਾਹ ਤੇ ਬੱਬਾ ਹੈ ਨਾ, ਖਾਸ ਕਰਕੇ ਦੁਆਬੀਆਂ ਨੂੰ ਬੜੀ ਪ੍ਰੋਬਲਮ ਹੈ ਇਹ। ਮੈਂ ਵੀ ਦੁਆਬੇ ਨੂੰ ਬਿਲੋਂਗ ਕਰਦਾ।
0: ਅੱਛਾ,
1: ਉਹਦੇ ਵਿੱਚ ਕੀ ਹੁੰਦਾ, ਵੱਲ ਤਾਂ ਹੋ ਗਿਆ ਤਰੀਕਾ ਹੈ ਨਾ, ਉਹ ਜਿਹੜੇ ਕਈ ਬੰਦੇ ਸੱਜਣ ਹੈਗੇ ਆ ਉਹ ਵੱਲ ਨੂੰ ਬੱਬੇ ਨਾਲ ਪ੍ਰੋਨਾਂਸ ਕਰ ਲੈਂਦੇ, ਉਹ ਵੱਲ ਹੋ ਗਿਆ, ਉਹ ਹੋ ਗਿਆ ਜ਼ੋਰ। ਅੱਛਾ, ਵੱਲ ਦੇ ਉੱਤੇ ਜੇ ਅੱਧਕ ਪਾ ਦਿਓ ਉਹ ਡਾਇਰੈਕਸ਼ਨ ਹੋ ਜਾਂਦੀ ਆ, ਯੂ ਆਰ ਗੋਇੰਗ ਟੁਵਰਡਸ ਦੇਅਰ, ਹੈ ਨਾ, ਕਿ ਵੱਲ ਉਸ ਵੱਲ ਨੂੰ ਜਾ ਰਹੇ ਆ। ਠੀਕ ਆ, ਵੱਲ ਇਹ ਹੈਗਾ ਤਰੀਕਾ।
0: ਤੇਰੇ ਵਾਲ ਕੱਢ ਦੂ ਮੈਂ,
1: ਬਿਲਕੁਲ ਚਿਪ, ਤੇਰੇ ਚਿਪ ਕੱਢ ਦੂ ਮੈਂ।
0: ਦੇਖੋ ਕਿੰਨਾ ਪਰ ਚਮਕੀਲੇ ਨੇ,
1: ਤੁਹਾਨੂੰ ਪੰਜਾਬੀ ਲੈਂਗੁਏਜ ਦੀ ਬਹੁਤ ਨੌਲੇਜ ਆ, ਪਰ ਪੰਜਾਬੀ ਏਦਾਂ ਆ ਕਿ ਜਿੰਨੀ ਪੜ੍ਹੀ ਜਾਓ ਵਿਆਕਰਨ ਜਿੰਨੀ ਇਹ ਓਨਾ ਬੰਦਾ ਸ਼ੁੱਧ ਹੋਈ ਜਾਂਦਾ ਹੈ ਨਾ। ਪਰ ਇਹ ਆ ਕਿ ਇਲਾਕੇ ਦੀ ਫਰਕ ਆ, ਜਿੱਦਾਂ ਹੁਣ ਸੰਗਰੂਰ ਚ ਸੀ ਨੂੰ ਤੀ ਬੋਲੀ ਜਾਂਦੇ ਆ ਹਨਾ,
0: ਹਰ ਬੋਲੀ ਜਿਹੜੀ ਆ ਨਾ ਉਹ ਤੁਹਾਡਾ ਰੰਗ ਜਿਹੜੀ ਆ ਉਹ ਪੰਜਾਬ ਔਰ ਪੰਜਾਬੀਅਤ ਨਾਲ ਜੋੜਦੀ ਆ, ਤੇ ਆਪਾਂ ਨੂੰ ਵੱਧ ਚੜ ਕੇ ਦੇਖੋ ਵੱਲ ਇੱਕ ਇੱਕ ਸ਼ਬਦ ਜਿਹੜਾ ਉਹਦੇ ਪ੍ਰੋਨਾਂਸੀਏਸ਼ਨਾਂ ਵੀ ਫਰਕ ਪੈਂਦਾ ਉਹਨੂੰ
1: ਬਿਲਕੁਲ
0: ਵਰਤਣ ਵੇਲੇ ਵੀ। ਇਹ ਜਿਹੜੀਆਂ ਸਿਮਲੀਆਂ ਨੇ ਨਾ ਇਹ ਆਪਣੇ ਪੰਜਾਬੀ ਲੇਖਕ ਜਿਹੜੇ ਗੀਤਕਾਰ ਉਹ ਵੀ ਵਰਤ ਸਕਦੇ ਆ, ਕਿੰਨਾ ਸੋਹਣਾ ਵਰਤਿਆ ਵੱਲ ਨੂੰ ਚਮਕੀਲੇ ਨੇ, ਤੇ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਤੁਸੀਂ ਬੜੀ ਪਿਆਰੀ ਗੱਲ ਕੀਤੀ ਹੈ, ਥੈਂਕ ਯੂ। ਤੋਂ 905-673-3337 ਦੁਆਬਾ ਟਰੈਵਲ, ਇੰਡੀਆ ਨੂੰ ਜਾਣ ਵਾਲੇ ਹੋ ਟਿਕਟਾਂ ਹੁਣੇ ਬੁੱਕ ਕਰ ਲਓ ਦੁਆਬਾ ਟਰੈਵਲ ਤੋਂ, ਫਿਰ ਤੁਸੀਂ ਕਹਿਣਾ ਕਿ ਸਤਿੰਦਰਪਾਲ ਜੀ ਨਵੀਂ ਜੀ ਕੋਈ ਵਧੀਆ ਵਧੀਆ ਡੀਲ ਦਿਓ, ਤੇ ਨੇੜੇ ਆ ਕੇ ਫਿਰ ਡੀਲਾਂ ਤੁਹਾਨੂੰ ਅਸੀਂ ਇੱਕੋ ਹੀ ਦੇਣੀਆਂ। ਦੇਖੋ ਇੱਕ ਤੇਰਾ ਲੱਖ ਵਰਗਾ ਦੂਜਾ ਮੋੜ ਕੇ ਜੇਬ ਵਿੱਚ ਪਾ ਲੈ, ਅਸੀਂ ਇਕੱਲੀ ਦੁਆਬਾ ਟਰੈਵਲ ਦੀ ਇਨਫੋਰਮੇਸ਼ਨ ਕਿਉਂ ਦਿੰਦੇ ਹਾਂ, ਕਿਉਂਕਿ ਸਾਨੂੰ ਦੁਆਬਾ ਟਰੈਵਲ ਦੀਆਂ ਸਰਵਿਸਿਜ਼ ਤੇ ਭਰੋਸਾ, ਕੀਮਤਾਂ ਤੇ ਭਰੋਸਾ, ਉਹਨਾਂ ਦੇ ਐਟੀਚਿਊਡ ਤੇ ਭਰੋਸਾ। 905-796-7800 ਸਾਨੂੰ ਕਈ ਸਾਲ ਹੋ ਗਏ ਦੁਆਬਾ ਟਰੈਵਲ ਨੂੰ ਪ੍ਰਮੋਟ ਕਰਦਿਆਂ, ਅੱਜ ਤੱਕ ਸਿੰਗਲ ਕੋਈ ਕਿਸੇ ਕਿਸਮ ਦੀ ਕੰਪਲੇਂਟ ਨਹੀਂ ਆਈ ਕਿਸੇ ਕਸਟਮਰ ਦੀ। ਦੁਆਬਾ ਟਰੈਵਲ 905-796-7800 ਟੈਲੀਫੋਨ ਨੰਬਰ ਹੈ। ਇੱਕ ਕਾਲਰ ਨੇ 8363-6869 ਜੀ, ਵੈਲਕਮ।
2: ਹਾਂਜੀ
0: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਯਾਰ ਉੱਥੇ ਮਿਲਦੇ ਹੁੰਦੇ ਪੁਰਾਣੇ ਬੰਦੇ ਬਹੁਤ, ਤੇ ਹੁਣ ਅੱਜ ਕੱਲ ਰੈਕਸ ਨਾਲ ਹੁੰਦੇ ਹੋ, ਠੀਕ ਹੈ, ਕੀ ਹਾਲ ਆ ਹੋਰ?
2: ਠੀਕ ਹੈ, ਸਭ ਕੁਝ ਵਧੀਆ।
0: ਅੱਛਾ,
2: ਵਧੀਆ ਚੱਲਦਾ।
0: ਹਾਂ, ਤੁਸੀਂ ਆਪੇ
2: ਦੱਸ ਦੇਣੀ ਪੰਜਾਬੀ ਥੋ ਤੋਂ ਵੱਧ ਕੌਣ ਜਾਣਦਾ।
0: ਮਿਹਰਬਾਨੀ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਇਹ ਤਾਂ
2: ਛੋਟੇ ਵੀਰ,
0: ਇਹ ਤਾਂ ਪੰਜਾਬੀ ਪੰਜਾਬੀ ਦਾ
2: ਬਹੁਤ ਸਲਾਮ ਹੈ ਤੈਨੂੰ,
0: ਇਹ ਤਾਂ ਪੰਜਾਬੀ ਦਾ ਅਹਿਸਾਨ ਆ ਆਪਣੇ ਸਿਰ ਉੱਤੇ, ਆਪਾਂ ਰੋਟੀ ਪੰਜਾਬੀ ਕਰਕੇ ਖਾਂਦੇ ਆ। जीने रोटी भी ओदे करके खा रहे हैं। बड़ी मेहरबानी, प्रोग्राम पंजाबी लेना और एक होर कॉल लेने हैं। 4391 जी, 4391 हेलो
3: हेलो, आवाज आ रही है आपको?
0: बहुत मीठी आवाज आ रही है। आवाज नहीं आ रही?
3: अच्छा,
0: बहुत मीठी मीठी मीठी मीठी आवाज आ रही है। हाँ
3: जी, उर्दू में भी एक मिसाल है, रस्सी टूट गई लेकिन बल न गया।
0: हाँ हाँ हाँ, रस्सी टूट गई पर बल नहीं गया। सही गल, बल क्या बात आपने आपने तो मुझे आपने ये आपने आपने तो मुझे वो याद करवा दिया कि कैसे रस्सी जो होती है उसको वाल दे के बनाया जाता है। बहुत से बुजुर्ग हाथों से बनाते थे, अब तो खैर फैक्ट्रियां लग गई वाल वाली लस्सी बनाने दी।
3: हाँ हाँ हाँ, बिल्कुल बिल्कुल, लोगों के लिए है जो ढीठ होते हैं, रस्सी टूट जाती है लेकिन उनका बल नहीं जाता,
0: बल नहीं जाता,
3: वहीं रहती है। दूसरी एक और पंजाबी की मिसाल है, कुत्ते की दुम को 10 साल बंद करके रखा कि ये सीधी हो जाए लेकिन उसका बल नहीं गया।
0: हाँ, आपने तो आपने कमाल कर दिया कि ऐसी बात बताई है और सभी के बल निकाल दिए आपने। सोना
3: है सफी, मैंने कहा आपको बताती हूँ, अल्लाह आज पर बहुत सारे नंबर आपसे पूछने होते हैं लेकिन प्रोग्राम में बड़ा मुश्किल होता है, तो कोई आपका नंबर है जिससे पूछ लिया जाए आपसे?
0: नहीं, अगर तो कोई बिजनेस की बात करनी है या कोई और, तो वो तो मैं आपको नंबर दे सकता हूँ। अगर कोई प्रोग्राम के संबंध में या फिर एक तो हमारे हेड ऑफिस का
3: काम करवाना हो, बाजू का कुछ डिफरेंट किस्म का काम होता है तो फिर वो
0: उसका टेलीफोन रेडियो नहीं सुना जा रहा। हाँ, आप हमारे इंस्टाग्राम पे वो है पंजाबी लहरा PUNJABILEHRAN, उस पे हमको कर देना तो जरूर। और एक हमारा हेड ऑफिस का फोन नंबर भी है 6475054 1557। जी
3: शुक्रिया जी, बड़ी
0: बहुत बहुत अल्लाह हाफिज, बहुत बहुत खुश रहो और कभी भी वल ना पड़े किसी बात का भी। प्रोग्राम पंजाबी लहरा 905-673-33-37। तो एक बार फिर तुहानू लेके चलते हैं रॉयल ग्रोसर्स ते, बहुत सारिया आइटमां सेल उत्ते लगियां होईयां ने, ओदी पूरी जानकारी लेके सर्वजीत हाजर है। जी वेलकम
4: जी। भाजी बहुत शुक्रिया, ते आवाज आ रही है जी?
0: बिलकुल पूरी बड़ी वधिया मिठी, मैनूं लगदा तुसीं चाह चू पी ली हुण
4: जी। हजे जूस पी लिया, चाह हुण पीन्ने आ, ते आवाज फिर होर वी सुरीली हो जानी है।
0: बिलकुल,
4: रॉयल इंडिया ग्रोसर्स ते आपां पहुंचे होए आ जी। भाई बड़ा ही शानदार स्पेशल प्राइजिंग, आपां पहले भी गए आ ते हुण वी असीं अनाउंस करदे आ रहे हां। सब तों मेन तुसीं जूस लैणा होवे ना डाबर दा 399-299 ਤੇ ਪਰ ਇੱਥੇ ਜੋ ਸਪੈਸ਼ਲ ਲੱਗਿਆ ਸਿਰਫ 99 ਸੈਂਟ ਦਾ, $1 ਤੋਂ ਵੀ ਘੱਟ, ਤੇ ਐਡੇ ਕੁ ਸ਼ਾਨਦਾਰ ਪ੍ਰਾਈਸ ਨੇ। ਤੁਸੀਂ ਪਹੁੰਚੋ ਸਾਡੇ ਕੋਲ ਇੱਥੇ ਰਾਇਲ ਇੰਡੀਆ ਗਰੋਸਰਸ ਤੇ। ਜੇ ਹਲਦੀ ਰਾਮ ਦੀ ਗੱਲ ਕਰੀਏ ਤੇ 299 ਦੇ ਬੈਗ ਲੱਗੇ ਹੋਏ ਨੇ ਸਪੈਸ਼ਲ ਪ੍ਰਾਈਸਿੰਗ ਦੇ ਉੱਤੇ। ਤੇ ਪਿਆਜ਼ ਦੀ ਗੱਲ ਹੋਈ ਸੀ 10 LB ਸਿਰਫ 499 ਦੇ ਵਿੱਚ। ਬਰਾਊਨ ਸ਼ੂਗਰ ਤੁਸੀਂ ਲੈਣੀ ਹੈ 10 LB ਦਾ ਬੈਗ ਸਿਰਫ 799, ਜੋ ਬਾਹਰ ਤੁਹਾਨੂੰ $13 ਦਾ ਮਿਲਦਾ, $14 ਦਾ ਮਿਲਦਾ। ਤੇ ਮਸਟਰਡ ਆਇਲ 23.99 ਦਾ, ਜੋ ਕਿ $30 ਤੋਂ ਘੱਟ ਨਹੀਂ ਕਿਤੇ ਵੀ। ਤੇ ਤੁਸੀਂ ਆਓ, ਪਹੁੰਚੋ ਇੱਥੇ, ਸ਼ਾਨਦਾਰ ਡੀਲ ਦਾ ਫਾਇਦਾ ਲਓ।
0: ਰੋਇਲ ਇੰਡੀਆ ਗਰੋਸਰ ਤੋਂ ਬੋਲ ਰਹੇ ਆ ਸਰਬਜੀਤ, ਇਸ ਵੇਲੇ ਲਾਈਵ ਆਨ ਲੋਕੇਸ਼ਨ ਆ ਉੱਥੇ। ਇਹ ਰੋਇਲ ਇੰਡੀਆ ਗਰੋਸਰ ਜਿਹੜਾ ਨਾ ਗੋਰਵੇ ਅਤੇ ਕੰਟਰੀ ਸਾਈਡ ਦੇ ਕਾਰਨਰ ਦੇ ਵਿੱਚ ਨਵਾਂ ਖੁੱਲਿਆ ਔਰ ਅੱਜ ਚਾਹ ਪਾਣੀ ਸਭ ਨੂੰ ਫ੍ਰੀ ਪਿਲਾਇਆ ਜਾ ਰਿਹਾ ਗਿਫਟ ਵਿੱਚ। ਤੇ ਨਾਲ ਦੀ ਨਾਲ ਤੋਹਫੇ ਦਿੱਤੇ ਜਾ ਰਹੇ ਆ ਔਰ ਬਹੁਤ ਸਾਰੀਆਂ ਆਈਟਮਾਂ ਰੈਡ ਪਿਆਜ਼ 499 ਦਾ ਸ਼ੂਗਰ ਜਿਹੜੀ 299 ਦੀ ਦੁੱਧ ਉੱਤੇ ਬੜੀ ਵੱਡੀ ਸੇਲ ਹੈ ਹੋਰ ਬਹੁਤ ਸਾਰੀਆਂ ਆਈਟਮਾਂ ਤੇ ਸੇਲ ਹੈ
4: ਪੂਰੇ ਦੁੱਧ ਦੀ ਗੱਲ ਕਰਨ ਲੱਗਾ ਸੀ ਜਿਵੇਂ ਬੜਾ ਸ਼ਾਨਦਾਰ ਇੱਥੇ ਆਪਾਂ ਦੋਧੀ ਕਹਿ ਦਿੰਦੇ ਹਾਂ ਜਾਂ ਮਿਲਕਮੈਨ ਬੜਾ ਹੀ ਸ਼ਾਨਦਾਰ ਪ੍ਰੋਡਕਟ ਇੱਥੇ ਬਾਈ ਜੀ ਤੁਸੀਂ ਆਪਣੇ ਹਿਸਾਬ ਨਾਲ ਆਓ ਜਿੰਨਾ ਦੁੱਧ ਤੁਹਾਨੂੰ ਚਾਹੀਦਾ ਤੇ ਓਨਾ ਤੁਸੀਂ ਬਟਨ ਦਬਣਾ ਤੇ ਮਸ਼ੀਨ ਦੇ ਵਿੱਚੋਂ ਸਿੱਧਾ ਤੁਹਾਡੇ ਜੱਗ ਦੇ ਵਿੱਚ ਤੇ ਮਿਲਕਮੈਨ ਤੋਂ ਸਾਡੇ ਨਾਲ ਇੱਕ ਬੰਦੇ ਨੇ ਕਹਿੰਦੇ ਯਾਰ ਤੁਹਾਡੀ ਆਪਾਂ ਗੱਲ ਕਰਵਾਉਂਦੇ ਹਾਂ ਦੱਸਦੇ ਹਾਂ ਪ੍ਰੋਡਕਟ ਕਿਹੜਾ ਮਿਲਕ ਦਾ ਜੀ ਬਾਈ ਜੀ
0: ਕੀ ਬਾਤ ਹੈ
4: ਹਾਂਜੀ ਹਾਂਜੀ ਵੀਰੇ ਸਾਡੇ ਕੋਲ ਇਹ ਭਾਜੀ ਹੈਗੀ ਹੈ ਵੈਂਡਿੰਗ ਮਸ਼ੀਨ ਇਹਦੇ ਵਿੱਚ ਤੁਸੀਂ ਗਾਈ ਦਾ ਦੁੱਧ ਲੈ ਸਕਦੇ ਹਾਂ ਤੇ ਗਾਈ ਵੀ ਰੈਗੂਲਰ ਗਾਈ ਜਰਜੀ ਗਾਈ ਜਿਹਦਾ 5-6% ਫੈਟ ਹੈ ਤੇ ਜੀ ਬਫਲੋ ਵੀ ਹੈਗਾ ਸਾਡੇ ਕੋਲ ਮੱਝ ਦਾ ਦੁੱਧ ਬੜੇ ਲੋਕੀ ਇੰਡੀਆ ਤੋਂ ਮਿਸ ਕਰਦੇ ਜੀ ਮੱਝ ਦਾ ਦੁੱਧ ਪੀਣਾ ਆਪਾਂ 8% ਫੈਟ ਸਾਡੇ ਕੋਲ ਅਵੇਲੇਬਲ ਹੈ ਜੀ ਤੇ ਉਹ ਤੋਂ ਟੋਪ ਜਿਹੜੇ ਆਪਣੇ ਬਲਕ ਵਾਲੇ ਵੀਰ ਭਰਾ ਨੇ ਜਿਹਨਾਂ ਦੀਆਂ ਫੈਮਲੀਆਂ ਵੱਡੀਆਂ ਨੇ ਮੰਨ ਲਓ ਵੱਧ ਦੁੱਧ ਲੈਂਦੇ ਆ 4 ਗੈਲਾਂ ਲੈਂਦੇ ਆ ਹਫ਼ਤੇ ਦੀਆਂ ਉਹਨਾਂ ਲਈ ਆਪਾਂ ਸਪੈਸ਼ਲ ਡਿਸਕਾਊਂਟ ਪ੍ਰਾਈਸਿੰਗ ਲਾਇਆ ਤੁਸੀਂ ਕਿਸੇ ਵੀ ਟਾਈਮ ਤੇ ਆ ਕੇ ਲੈ ਸਕਦੇ ਆ ਤੁਸੀਂ ਚੈੱਕ ਆਊਟ ਕਰੋ ਮਿਲਕਮੈਨ ਫਾਰਮ ਤੁਸੀਂ ਸਾਡੀ ਵੈਬਸਾਈਟ ਵੀ ਚੈੱਕ ਕਰ ਸਕਦੇ ਆ milkmanfarm.com ਗੱਲ ਕੀਤੀ ਤੁਸੀਂ ਮੱਝਾਂ ਦਾ ਦੁੱਧ ਇੱਥੇ ਬਿਲਕੁਲ ਭਾਜੀ ਮੱਝਾਂ ਦਾ ਜੀ ਹੈਗਾ ਜੀ ਕਿਆ ਬਾਤ ਹੈ 8-10% ਫੈਟ ਦੇ ਵਿੱਚ ਆਓ ਜਿੰਨਾ ਚਾਹੀਦਾ ਬਾਈ ਜੀ ਗਲਾਸ ਦੇ ਕੰਟੇਨਰ ਨੇ ਜਾਂ ਪਲਾਸਟਿਕ ਦੀਆਂ ਬੋਟਲਾਂ ਨੇ ਜਿੰਨਾ ਚਾਹੀਦਾ ਵੈਂਡਿੰਗ ਮਸ਼ੀਨ ਤੇ ਆ ਕੇ ਬਟਨ ਦੱਬੋ ਤੇ ਓਨਾ ਦੁੱਧ ਤਾਜ਼ਾ ਇੱਥੇ ਤੁਸੀਂ ਲੈ ਕੇ ਜਾਓ ਤੇ ਸ਼ਾਨਦਾਰ ਚੀਜ਼ਾਂ ਘਰ ਜਾ ਕੇ ਬਣਾਓ ਇਹਦੇ ਲਈ ਤੁਹਾਨੂੰ ਪਹੁੰਚਣਾ ਪੈਣਾ ਤੇ ਬਾਈ ਜੀ ਇਹ ਕਹਿੰਦੀ ਹੈ ਵੀ ਪਹਿਲੀ ਮਸ਼ੀਨ ਇਹ ਲਾਂਚ ਹੋਈ ਹੈ ਇੱਥੇ ਤੇ ਤੁਸੀਂ ਵੀ ਆ ਕੇ ਟਰਾਈ ਆਪਣਾ ਜ਼ਰੂਰ ਕਰਨਾ
0: ਸਰਬਜੀਤ ਅੱਜ ਗੱਲ ਚੱਲ ਰਹੀ ਹੈ ਚਮਕੀਲਾ ਸਾਹਿਬ ਦਾ ਮੈਂ ਗਾਣਾ ਲਾਇਆ ਸੀ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ ਤੇ ਇਹ ਵੱਲ ਸ਼ਬਦ ਬਹੁਤ ਸਾਰੇ ਥਾਈਂ ਵਰਤਿਆ ਜਾਂਦਾ ਹੈ ਤੇ ਮੇਰੀ ਰਾਇਲ ਗਰੋਸਰਸ ਨੂੰ ਬੇਨਤੀ ਪਹੁੰਚਾ ਦਿਓ ਕਿ ਸਿੱਧਵਾ ਜੀ ਨੇ ਕਿਹਾ ਕਿ ਅੱਜ ਕੀਮਤਾਂ ਦੇ ਵੱਲ ਕੱਢ ਦਿਓ ਇੰਨੀਆਂ ਘੱਟ ਕਰ ਦਿਓ ਕਿ ਪਤਾ ਲੱਗੇ ਕਿ ਯਾਰ ਰਾਇਲ ਇੰਡੀਆ ਗਰੋਸਰ ਖੁੱਲਿਆ ਤੇ ਉਹਨਾਂ ਨੇ ਕੀਮਤਾਂ ਦੇ ਵੱਲ ਕੱਢਤੇ
4: ਬਿਲਕੁਲ ਲੌਂਗ ਵੀਕਐਂਡ ਤੇ ਧੁੰਮਾ ਪਾ ਦਿਆ
0: ਹੁਣੇ ਇੱਕ ਮੁਹਤਰਮਾ ਉਹਨਾਂ ਨੇ ਪਾਕਿਸਤਾਨ ਤੋਂ ਬੜੀ ਖੂਬਸੂਰਤ ਉਹਨਾਂ ਨੇ ਕਿਹਾ ਕਿ ਮੈਂ ਪਾਕਿਸਤਾਨ ਤੋਂ ਆ ਉਹਨਾਂ ਨੇ ਕਿਹਾ ਕਿ ਜੀ ਜੈਸੇ ਰੱਸੀ ਹੋਤੀ ਹੈ ਉਸਕਾ ਵੱਲ ਨਹੀਂ ਜਾਤਾ ਇਹ ਜੋ ਵੱਲ ਕੇ ਉੱਪਰ ਇਤਨੇ ਸ਼ਬਦ ਆ ਗਏ ਯਾਰ ਕਮਾਲ ਹੋ ਗਈ ਤੋ ਕੀ ਮੈਨੂੰ ਯਾਦ ਆ ਗਿਆ ਕਿ ਰਾਇਲ ਗਰੋਸਰਸ ਨੂੰ ਕਹੀਏ ਕਿ ਅੱਜ ਕੀਮਤਾਂ ਦੇ ਵੱਲ ਕੱਢ ਦਿਓ
4: ਬਿਲਕੁਲ ਵੱਲ ਕੱਢਦੇ ਬਾਈ ਜੀ ਨਾਲੇ ਪਿਛਲੇ ਸਾਲ ਆਪਾਂ ਹੀ ਇੱਥੇ ਸੀ ਜਦੋਂ ਗ੍ਰੈਂਡ ਓਪਨਿੰਗ ਹੋਈ ਸੀ ਰਾਇਲ ਇੰਡੀਆ ਗਰੋਸਰ ਦੀ ਤੇ ਅੱਜ ਆਪਾਂ ਪਹਿਲੀ ਐਨੀਵਰਸਰੀ ਵੀ ਮਨਾ ਰਹੇ
0: ਹਾਂ
4: ਪ੍ਰਾਈਸ ਦੇ ਤਾਂ ਕਰਕੇ ਵੀ ਸਪੈਸ਼ਲ ਨੇ ਜੀ
0: ਬਹੁਤ ਅੱਛੇ ਬਹੁਤ ਬਹੁਤ ਮਿਹਰਬਾਨੀ ਥੋੜੀ ਦੇਰ ਤੋਂ ਬਾਅਦ ਫਿਰ ਅਸੀਂ ਜੁੜਦੇ ਹਾਂ ਥੈਂਕ ਯੂ ਵੈਰੀ ਮੱਚ ਪ੍ਰੋਗਰਾਮ ਪੰਜਾਬੀ ਲਗਾ ਇੱਕ ਕਾਲ ਮੈਂ ਕਿਹਾ ਦੁਬਾਰਾ ਆਈ ਹੈ 7220 ਜੀ ਵੈਲਕਮ
5: ਸਿਧਵਾ ਸਾਹਿਬ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਤੁਸੀਂ ਦੁਬਾਰਾ ਕਾਲ ਕੀਤੀ ਮੈਨੂੰ ਲੱਗਦਾ
5: ਮੈਂ ਦੁਬਾਰਾ ਕਾਲ ਕੀਤੀ ਆ ਜੀ ਵਾਲ
0: ਨਾਮ
5: ਵਾਲ
0: ਨਾਮ ਕੀ ਆ
5: ਮੈਂ ਰਾਜ ਢਿੱਲੋਂ ਜੀ
0: ਅੱਛਾ ਢਿੱਲੋਂ ਸਾਹਿਬ ਹਾਂ ਵਾਲ ਤੇ ਵਾਲ
5: ਜਿਹੜੇ ਉਹ ਵਾਲ ਦੱਸਣਾ ਸੀਗਾ ਜਿਹੜਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀਗਾ ਕਿ ਤੁਸੀਂ ਤੇ ਤੁਹਾਡਾ ਪੁੱਤਰ ਸੇਮ ਵਾਲ ਕਰ ਲੈ
0: ਸੇਮ ਵਾਲ
5: ਹਾਂ ਇਹ ਵਾਲ ਕੱਢਣਾ ਵੱਖਰੀ ਗੱਲ ਹੁੰਦੀ ਹੈ ਜਿਹੜੀ ਤੁਸੀਂ ਹੁਣ ਕਹਿੰਦੇ ਕਿ ਵਾਲ ਕੱਢ ਦਿਓ
0: ਜਿਹੜੇ ਤਕਰੀਬਨ ਸੇਮ ਜਿਹਾ ਉਹਦੇ ਵਿੱਚ ਨਹੀਂ ਮੈਂ ਅੱਗੇ ਲੈ ਗਿਆ ਨਾ ਹੁਣ ਉਹਨੂੰ ਹੁਣ ਆਤਾ ਦੱਸਤਾ ਆਪਾਂ ਵੱਲ ਦੱਸਣਾ ਉਹ ਤਾਂ ਹੋ ਗਿਆ ਕਿ ਤੈਨੂੰ ਤਰੀਕਾ ਦੱਸਣਾ ਵੀ ਕਿਵੇਂ ਕੋਈ ਕੰਮ ਕਰਨਾ ਪਿਆਰ ਕਿਵੇਂ ਕਰਨਾ ਉਹਦੇ ਵੱਲ ਦੇ ਹਾਂ
5: ਨਹੀਂ ਉਹਦੇ ਵਿੱਚ ਪ੍ਰੋਨਾਂਸ ਕਰਨਾ ਵੱਲ ਤੇ ਵਾਲ ਇੱਕ ਤਾਂ ਵੱਲ ਦੱਸਣਾ ਮੀਨ ਕੇ ਤੈਨੂੰ ਤਰੀਕਾ ਦੱਸਣਾ ਇਹਦਾ ਵਾਲ ਕੱਢਣਾ ਵਾਲ
0: ਹਾਂ
5: ਲੱਲੇ ਦੇ ਪੈਰ ਚ
0: ਚਲੋ
5: ਵਾਲ ਇਹ ਵਾਲ ਕੱਢ ਇਹ ਵਾਲ ਕੱਢ ਇਹ ਵਾਲ ਕੱਢਣ ਦੇ ਨੀ ਤੁਸੀਂ ਵਾਲ ਕੱਢਣ ਦੇ ਹੀ
0: ਪਹਿਲਾਂ ਚਲੋ ਨੇੜੇ ਤੜੇ ਫਿਰਦੇ ਆ ਆਪਾਂ ਤੇ ਕਿਤੇ ਕਿਤੇ ਵਾਲ ਵੀ ਕੱਢ ਕਿਤੇ ਕਿਤੇ ਵਾਲ ਕਿਤੇ ਕਿਤੇ ਵਾਲ ਦੱਸਣਾ ਵੀ ਪੈਂਦਾ ਕਿਤੇ ਕਿਤੇ ਵਾਲ ਕੱਢਣੇ ਵੀ ਪੈਂਦੇ
5: ਨਹੀਂ ਜੀ ਮੈਂ ਮੈਂ ਮੈਂ ਮੈਂ ਤੇ ਇੰਜੀਨੀਅਰ ਸਟੂਡੈਂਟ ਆ ਜੀ ਮੈਂ ਤੇ ਸਾਇੰਸ ਦਾ ਸਟੂਡੈਂਟ ਮੈਨੂੰ ਪੰਜਾਬੀ
0: ਚੱਕ ਦੋ
5: ਪੰਜਾਬੀ ਨਹੀਂ ਆਉਂਦੀ
0: ਨਹੀਂ ਆਉਂਦੀ ਆਉਂਦੀ ਹੈ ਪੂਰੀ ਪੂਰੀ ਆਉਂਦੀ
5: ਨਹੀਂ ਵਾਲ ਤੇ ਵਾਲ
0: ਰਾਇਲ ਇੰਡੀਆ ਗਰੋਸਰਸ ਆਪਣੀ ਐਨਵਰਸਰੀ ਮਨਾ ਰਿਹਾ ਉਹ ਹੈ ਗੋਰਵੇ ਅਤੇ ਕੰਟਰੀ ਸਾਈਡ ਤੇ ਪਹੁੰਚੋ ਉੱਥੇ ਜ਼ਰੂਰ ਤੇ ਫਰਨੀਚਰ ਲੈਣ ਲਈ ਕੇਵਲ ਇੱਕੋ ਇੱਕ ਨਾਮ ਅਸੀਂ ਰਿਕਮੈਂਡ ਕਰਦੇ ਆ, ਉਹ ਆ ਗ੍ਰੈਂਡ ਹੋਮ ਫਰਨੀਚਰ ਦਾ ਜੀ। ਪਲੀਜ਼ ਗੋ ਅਹੈਡ।
6: ਥੈਂਕ ਯੂ ਸੋ ਮਚ ਭਾਜੀ। ਔਰ ਜਿਵੇਂ ਸਾਰੇ ਸਾਡੇ ਸਰੋਤਿਆਂ ਨੂੰ ਪਤਾ ਆ ਕਿ ਅੱਜ ਪੰਜਾਬੀ ਲਹਿਰ ਦੀ ਟੀਮ ਪਹੁੰਚੀ ਹੋਈ ਆ ਗ੍ਰੈਂਡ ਹੋਮ ਫਰਨੀਚਰ ਤੇ। ਲੇਬਰ ਡੇ ਸੇਲਾਂ ਲੱਗੀਆਂ ਹੋਈਆਂ ਨੇ, ਉਹ ਸੇਲਾਂ ਕਾਹਦੀਆਂ ਨੇ ਭਾਜੀ? ਐਸੇ ਤੋਹਫੇ ਨੇ ਜਿੰਨੇ ਦਾ ਫਰਨੀਚਰ ਉਹਨੇ ਦੀਆਂ ਵੱਡੀਆਂ ਵੱਡੀਆਂ ਤੋਹਫੇ ਦੀਆਂ ਡੀਲਾਂ ਨੇ। ਔਰ ਤੁਸੀਂ ਬਾਏ ਕਰਨਾ ਇੱਕ ਫਰਨੀਚਰ, ਦੋ ਪ੍ਰੋਡਕਟ, ਤਿੰਨ ਪ੍ਰੋਡਕਟ, ਚਾਰ ਪ੍ਰੋਡਕਟ, ਤੋਹਫੇ ਵੀ ਅਸੀਂ ਚਾਰ ਚਾਰ ਹੀ ਲੈ ਕੇ ਦੇਣੇ ਆ। ਤੁਸੀਂ ਅੱਜ ਆਓ, ਸਾਨੂੰ ਮਿਲੋ 6085 ਟੋਮਕੋਨ ਰੋਡ ਡੇਰੀ ਤੇ ਟੋਮਕੋਨ ਵਾਲੇ ਇੰਟਰਸੈਕਸ਼ਨ ਤੇ। ਗ੍ਰੈਂਡ ਹੋਮ ਫਰਨੀਚਰ ਤੇ ਸੇਲਾਂ ਦੀ ਬਾਈ ਨੇ ਕਮਾਲ ਲਾਈ ਹੋਈ ਆ। ਅਸੀਂ ਪਹਿਲਾਂ ਦੇਖਿਆ ਸੀਗਾ ਬਾਈ ਨੇ ਡੀਲ ਦਿੱਤੀ ਹੈ ਜਿਹੜੀ। ਸੁੱਖ ਬਾਈ ਜੀ, ਆਪਣੇ ਕੋਲ ਇੱਕ ਹੀ ਰਿਕਲਾਈਨਰ ਆ?
7: ਨਹੀਂ ਬਾਈ ਜੀ, ਘੱਟੋ ਘੱਟ 10-12 ਸੈੱਟ ਪਏ ਜੀ।
6: ਬਾਈ ਜੀ, ਹੁਣ ਤੁਹਾਡੇ ਰਿਕਲਾਈਨਰ ਦੀ ਡੀਲ ਤਾਂ ਆ ਗਈ। ਐਸੀ ਡੀਲ ਦਿਓ ਜਿਹੜੀ ਘਰ ਘਰ ਵਿੱਚ ਜ਼ਰੂਰਤ ਆ। ਬੈਡਰੂਮ ਸੈੱਟ ਤੇ ਕੋਈ ਡੀਲ ਦਿਓ ਤਾਂ ਕਿ ਸਾਨੂੰ ਵੀ ਪਤਾ ਲੱਗੇ ਕਿ ਇੱਥੇ ਅੱਜ ਲੇਬਰ ਡੇ ਦੀ ਸੇਲ ਲੱਗੀ ਹੋਈ ਆ, ਤੇ ਨਾਲ ਤੋਹਫੇ ਦੱਸਿਓ ਵੀ ਕੀ ਮਿਲਦੇ।
7: ਬਿਲਕੁਲ ਬਾਈ ਜੀ, ਇੱਕ ਡੀਲ ਦਿੰਦੇ ਆ, ਪੂਰੇ ਘਰ ਨੂੰ ਫਰਨਿਸ਼ ਕਰ ਦਿੰਦੇ ਆ। ਪਰਿਵਾਰਾਂ ਨੇ ਬੇਸਮੈਂਟ ਨੂੰ ਫਰਨਿਸ਼ ਕਰਨਾ, ਪੂਰੇ ਘਰ ਨੂੰ ਫਰਨਿਸ਼ ਕਰਨਾ, ਅਪਾਰਟਮੈਂਟ ਨੂੰ ਫਰਨਿਸ਼ ਕਰਨਾ, ਇੱਕ ਡੀਲ ਦਿੰਦੇ ਆ ਅਸੀਂ ਕੜਾਕੇ ਕੱਢਣੀ। ਸੋ ਪਰਿਵਾਰ ਧਿਆਨ ਨਾਲ ਸੁਣ ਲੈਣ, ਕੋਈ ਪਹਿਲੇ ਬੈਡਰੂਮ ਦੇ ਵਿੱਚ ਆਪਾਂ ਕੁਈਨ ਸਾਈਜ਼ ਦਾ ਬੈੱਡ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਦੂਜੇ ਰੂਮ ਦੇ ਵਿੱਚ ਕੁਈਨ ਸਾਈਜ਼ ਦਾ ਬੈੱਡ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਚੱਲ ਡਾਇਨਿੰਗ ਟੇਬਲ ਏਰੀਆ ਦੇ ਵਿੱਚ ਡਾਇਨਿੰਗ ਟੇਬਲ ਤੇ 6 ਚੇਅਰਾਂ, ਡਾਇਨਿੰਗ ਟੇਬਲ ਤੇ 6 ਚੇਅਰਾਂ ਨਾਲ ਮਾਈਕ੍ਰੋਵੇਵ ਫ੍ਰੀ। ਹੁਣ ਫੈਮਿਲੀ ਰੂਮ ਦੇ ਵਿੱਚ ਚੱਲਦੇ ਆ, ਐਲ ਸ਼ੇਪ ਦਾ ਸੈਕਸ਼ਨਲ ਤੇ ਨਾਲ ਕੌਫੀ ਟੇਬਲ ਫ੍ਰੀ। ਹੁਣ ਪੂਰੀ ਚਾਹੇ ਅਪਾਰਟਮੈਂਟ ਫਰਨਿਸ਼ ਕਰ ਲਓ, ਘਰ ਨੂੰ ਫਰਨਿਸ਼ ਕਰ ਲਓ, ਚਾਹੇ ਤੁਸੀਂ ਬੇਸਮੈਂਟ ਨੂੰ ਫਰਨਿਸ਼ ਕਰ ਲਓ, ਦੋ ਕੁਈਨ ਸਾਈਜ਼ ਦੇ ਬੈੱਡ, ਦੋ ਕੁਈਨ ਸਾਈਜ਼ ਦੇ ਮੈਟਰਸ, ਡਾਇਨਿੰਗ ਟੇਬਲ 6 ਚੇਅਰਾਂ ਨਾਲ ਮਾਈਕ੍ਰੋਵੇਵ ਫ੍ਰੀ, ਐਲ ਸ਼ੇਪ ਦਾ ਸੋਫਾ ਸੈੱਟ ਤੇ ਨਾਲ ਕੌਫੀ ਟੇਬਲ ਬਿਲਕੁਲ ਫ੍ਰੀ। ਹੁਣ ਇਹ ਪੂਰੀ ਘਰ ਦਾ ਸਮਾਨ ਜਾਂ ਅਪਾਰਟਮੈਂਟ ਦਾ ਜਾਂ ਬੇਸਮੈਂਟ ਦਾ ਸਰੋਤੇ ਸਾਡੇ ਸੋਚ ਰਹੇ ਨੇ ਵੀ 3,000-3,500 ਤੋਂ ਘੱਟ ਨਹੀਂ ਦੇਣਗੇ। ਨਾ 3,000, ਨਾ 2,500, ਨਾ 2,000, ਨਾ 1,500, ਨਾ 1,200, ਨਾ 1,100, ਨਾ $1,000 ਸਰ ਤੋਂ ਵੀ ਅੱਗੇ 3-4 ਦਿੱਤੇ, ਇੱਕ ਹੋਰ ਸਾਰਾ ਸਮਾਨ 999 ਦਾ। ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ 999, 999। ਇੱਥੇ ਬਸ ਨਹੀਂ, ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਆ, ਮੈਨੂੰ ਟੈਲੀਵਿਜ਼ਨ ਲੈ ਕੇ ਵੇ ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਫ੍ਰੀ, ਟੈਲੀਵਿਜ਼ਨ ਟੀਵੀ ਫ੍ਰੀ।
0: ਕੀ ਬਾਤ ਹੈ,
7: ਘਰ ਦਾ ਸਮਾਨ $999 ਦਾ ਤੇ ਨਾਲ ਤੇ ਮੈਨੂੰ ਟੈਲੀਵਿਜ਼ਨ ਲੈ ਕੇ ਵੇ ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਬਾਈ ਜੀ ਫ੍ਰੀ। ਸੋ ਇਹੋ ਸਾਰੀਆਂ ਡੀਲਾਂ, ਬਹੁਤ ਸਾਰੀ ਇਨਵੈਂਟਰੀ ਜਿਹੜੀ ਆ, ਬੈਡਰੂਮ ਸੈੱਟ, ਟਰਕੀ ਦੇ ਸੋਫਾ ਸੈੱਟ, ਈਵਨ ਤੁਸੀਂ ਕਸਟਮ ਸੋਫਾ ਸੈੱਟ ਬਣਾਉਣਾ ਚਾਹੁੰਦੇ ਹੋ, ਵੱਡੇ ਸਾਈਜ਼ ਦੇ 10-ਸੀਟਰ, 8-ਸੀਟਰ, 12-ਸੀਟਰ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ ਨੇ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਚਾਹੀਦੇ ਨੇ, ਹਾਰਡ ਫੋਮ ਦੇ ਮੈਟ ਚਾਹੀਦੇ ਨੇ।
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

सुख साथ सहज आनंद पै पूरण पैसे ब्रह भक्त जना की बेनती।

तत्व अपने को मिल जाए, जिन पैज रखी सारे संसार रहा।

ਕਿਰਪਾ ਹਜ਼ਰਤ ਰੱਬੀ ਨੇ ਜਗ ਉਧਾਰ ਲਵ ਖੰਡ ਪਤਾ ਦੁੱਖ ਬਿਨ ਸੇ ਸੁਖ ਅਨੰਤ ਪਰਦੇ।

ਹੈਮਿਲਟਨ ਵਾਸੀਓ, ਕੀ ਤੁਸੀਂ ਆਪਣੀ ਅਗਲੀ ਕਾਰ ਲੱਭ ਰਹੇ ਹੋ? ਤਾਂ ਅੱਜ ਹੀ ਪਹੁੰਚੋ ਬੀਬੀਟੀ ਰੌਕਕਲਿਫ ਆਟੋ ਹੈਮਿਲਟਨ, ਤੁਹਾਡਾ ਆਪਣਾ ਲੋਕਲ ਕਾਰ ਡੀਲਰਸ਼ਿਪ ਇੱਥੇ ਹੀ ਹੈਮਿਲਟਨ ਵਿੱਚ। ਸਾਡੇ ਕੋਲ ਹਰ ਬਜਟ ਲਈ ਗੱਡੀਆਂ ਉਪਲਬਧ ਹਨ, ਸਿਰਫ $5,000 ਤੋਂ ਲੈ ਕੇ $1,00,000 ਤੱਕ। ਤੇ ਫਾਈਨਾਂਸ ਦੀ ਚਿੰਤਾ ਨਾ ਕਰੋ, ਇੰਟਰਸਟ ਰੇਟ ਸਿਰਫ 5.49% ਤੋਂ ਸ਼ੁਰੂ, ਅਤੇ ਹਰ ਤਰ੍ਹਾਂ ਦੇ ਕ੍ਰੈਡਿਟ ਵਾਲੇ ਕਸਟਮਰਸ ਲਈ ਫਾਈਨਾਂਸਿੰਗ ਆਪਸ਼ਨਸ ਅਵੇਲੇਬਲ ਹਨ। ਜੇ ਤੁਸੀਂ ਹੈਮਿਲਟਨ ਵਿੱਚ ਲੋਕਲ ਰਹਿੰਦੇ ਹੋ ਤਾਂ ਸਾਡੇ ਕੋਲ ਆਓ, ਸਾਡੀ ਲੋਕਲ ਟੀਮ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਡੇ ਲਈ ਸਭ ਤੋਂ ਵਧੀਆ ਪੋਸੀਬਲ ਰੇਟ ਅਤੇ ਡੀਲ ਲੱਭਣ ਲਈ ਪੂਰੀ ਕੋਸ਼ਿਸ਼ ਕਰਨਗੇ। ਤੇ ਜੇ ਤੁਹਾਨੂੰ ਨਵੇਂ ਟਾਇਰ ਦੀ ਲੋੜ ਹੈ ਤਾਂ ਉਹ ਵੀ ਮਿਲਣਗੇ। 4 ਟਾਇਰ ਦਾ ਸੈੱਟ ਸਿਰਫ $299 ਤੋਂ ਸ਼ੁਰੂ। ਹੁਣ ਸੁਣੋ AM530 ਲਿਸਨਰਸ ਲਈ ਖਾਸ ਆਫਰ। ਜਦੋਂ ਤੁਸੀਂ BBT ਰੌਕਕਲਿਫ ਆਟੋ ਹੈਮਿਲਟਨ ਆਓ, ਸਾਨੂੰ ਸਿਰਫ ਇਹ ਦੱਸੋ, ਮੈਂ AM530 ਤੋਂ ਮੀਰਾ ਸ਼ਰਮਾ ਤੋਂ ਤੁਹਾਡੇ ਬਾਰੇ ਸੁਣਿਆ ਹੈ, ਅਤੇ ਤੁਹਾਨੂੰ ਮਿਲੇਗਾ ਤੁਹਾਡੀ ਵਹੀਕਲ ਪਰਚੇਸ ਤੇ $500 ਆਫ। ਜੀ ਹਾਂ, $500 ਦੀ ਸਿੱਧੀ ਬੱਚਤ। ਤਾਂ ਫੇਰ ਦੇਰ ਕਿਸ ਗੱਲ ਦੀ? ਅੱਜ ਹੀ ਵਿਜ਼ਿਟ ਕਰੋ BBT ਰੌਕਕਲਿਫ ਆਟੋ ਹੈਮਿਲਟਨ, ਕਾਲ ਕਰੋ 365-384-3840। ਦੁਬਾਰਾ ਸੁਣੋ 365-384-3840, 365-384-3840। BBT ਰੌਕਕਲਿਫ ਆਟੋ ਹੈਮਿਲਟਨ, ਲੋਕਲ ਸਰਵਿਸ, ਗ੍ਰੇਟ ਸਿਲੈਕਸ਼ਨ, ਗ੍ਰੇਟ ਡੀਲ।

करन हवे पाप करे धरि जा बाधा सब हर सिंधा।

Oh,

0: ਸਮੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਫੋਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਕਸਟਮਰਸ ਐਪਰੀਸੀਏਸ਼ਨ ਸੇਲ 2026 100% ਕੈਨੇਡੀਅਨ ਮੇਡ ਟੌਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਡਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 416-213-1165।
1: जी हाँ, तो एक बार फिर से आपका स्वागत है घर संसार में। तो लॉन्ग वीकेंड है, आप प्लीज डू नॉट ड्रिंक एंड ड्राइव एंड हैव अ वेरी सेफ लॉन्ग वीकेंड।

0: इतना साधारण तरीके से उन्होंने गाया है
1: जिंदगी के

ਨਾ ਕਰਨੀ ਤੂੰ ਪਿਆਰੀ ਨੀਤ ਨਹੀਂ ਪਾਰ ਲਗਾਉਣਾ ਮੈਂ ਤੈਨੂੰ।

1964

ਖਿੱਚ ਕੇ ਘਰ ਆਪਣੀ ਲੈ ਗਈ। ਲੈ ਆਈ ਮੈਨੂੰ ਹਿਮ ਸਟੀਟ ਉਹ ਕਾਰ ਚ ਪਾ ਕੇ, ਘਰ ਵੜਦੀ ਅੰਮਾ ਟੁੱਕ ਪਈ ਉਹਦੀ ਬਾਹਰੋਂ ਆ ਕੇ। ਬੁੱਢੜੀ ਵੀ ਨਸ਼ੇ ਚ ਗੁੱਟ ਸੀ ਆਈ ਘੁੱਟ ਲਾ ਕੇ, ਮੈਂ ਸਹਿਮ ਗਿਆ ਉਸ ਤੱਕਿਆ ਜਦ ਨਜ਼ਰ ਮਿਲਾ ਕੇ। ਮੁੱਦਾ ਕੀ ਮਾਂ ਵੀ ਹੋ ਗਈ ਯਾਰਾਂ ਤੇ ਲੱਡੂ, ਮਾਵਾਂ ਧੀਆਂ ਵਿੱਚ ਫਸ ਗਿਆ।

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕੇ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕੇ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Would I ever see you again? Yes.

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
5: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
1: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ AM 530 ਤੇ ਅਤੇ 5 ਸਤੰਬਰ 2026 ਤੇ ਦਿਨ ਆ ਗਿਆ ਜੀ ਸ਼ਨੀਵਾਰ ਮੈਂ ਰੁਪਿੰਦਰ ਕੌਰ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਅਤੇ ਬਹੁਤ ਪਿਆਰੀ ਗੁੱਡ ਮੋਰਨਿੰਗ ਦੇ ਨਾਲ ਜੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੀ ਹਾਂ ਅਤੇ AM 530 ਤੇ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਇਸ ਵੇਲੇ ਜੁੜ ਚੁੱਕੇ ਹੋ ਬਹੁਤ ਹੀ ਪਿਆਰੀ ਸਵੇਰ ਜੋ ਸ਼ੁਰੂਆਤ ਸ਼ਨੀਵਾਰ ਦੇ ਦਿਨ ਦੀ ਅਸੀਂ ਕਰ ਰਹੇ ਹਾਂ ਅਤੇ ਆਓ ਸ਼ੁਰੂਆਤ ਅੱਜ ਦੇ ਇਸ ਸਫ਼ਰ ਦੀ ਇਸ ਪ੍ਰੋਗਰਾਮ ਦੀ ਵੀ ਕਰੀਏ ਅਤੇ ਸਭ ਤੋਂ ਪਹਿਲਾਂ ਜੀ ਸਰਵਣ ਕਰਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ

हार बिसरत सदा खुआरी, ताकौ तुख कहाँ बेअपार।

ังปันโอสจานมะ

ਧੰਨ ਉਸ ਜਨਮਾ।

0: ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ।
1: ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਤੇ ਬਹੁਤ ਹੀ ਪਿਆਰੇ ਦਿਨ ਦੀ ਸ਼ੁਰੂਆਤ ਜੀ, ਸ਼ਨੀਵਾਰ ਦਾ ਦਿਨ ਜੋ ਸ਼ੁਰੂ ਕਰ ਰਹੇ ਹਾਂ, ਤੇ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਜੀ ਬੈਸਟ ਵਿਸ਼ਿਜ਼, ਬਹੁਤ ਸਾਰੀਆਂ ਸ਼ੁਭ ਇੱਛਾਵਾਂ। ਤੁਹਾਡਾ ਦਿਨ ਜੋ ਹੈ ਅੱਜ ਦਾ ਬਿਲਕੁਲ ਸਫਲ ਹੋਵੇ, ਤੇ ਮੌਸਮ ਪੱਖੋਂ ਜੇ ਥੋੜ੍ਹੀ ਜਿਹੀ ਗੱਲ ਕਰੀਏ ਤੇ ਦਿਨ ਬਿਲਕੁਲ ਸਫਲ ਹੈ। 17 ਡਿਗਰੀ ਇਸ ਵੇਲੇ ਦੇ ਤਾਪਮਾਨ ਨੇ, ਤੇ ਦਿਨ ਭਰ ਅੱਜ ਧੁੱਪ ਰਹਿਣੀ ਹੈ, ਹਲਕੀ ਫੁਲਕੀ ਬੱਦਲਵਾਈ ਚਲੋ ਹੋ ਸਕਦੀ ਹੈ, ਤੇ ਦਿਨੇ ਅੱਜ 24-25 ਡਿਗਰੀ ਤੱਕ ਟੈਂਪਰੇਚਰ ਤਾਂ ਪਹੁੰਚਣਗੇ ਹੀ। ਸੋ ਜੀ ਚੰਗਾ ਮੌਸਮ ਹੈ, ਛੁੱਟੀ ਦਾ ਦਿਨ ਹੈ, ਲੌਂਗ ਵੀਕਐਂਡ ਦਾ ਆਗਮਨ ਹੈ। ਸੋ ਉਸ ਤੋਂ ਬਾਅਦ ਬੱਚਿਆਂ ਨੇ ਜੋ ਸਕੂਲ ਦੇ ਵਿੱਚ ਵਾਪਸੀ ਵੀ ਕਰਨੀ ਹੈ, ਉਸ ਗੱਲ ਦਾ ਚਾਅ ਵੀ ਹੈ। ਸੋ ਇਹ ਜੋ 3 ਦਿਨ ਨੇ ਚਲੋ ਘੁੰਮਣ ਫਿਰਨ ਦੇ ਹੋਰ ਨੇ, ਉਸ ਤੋਂ ਬਾਅਦ ਤਾਂ ਫਿਰ ਬੱਚਿਆਂ ਨੇ ਵੀ ਬਿਜ਼ੀ ਹੋ ਜਾਣਾ। ਸੋ ਜੀ ਅੱਜ ਦਾ ਦਿਨ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਵੇ, ਤੇ ਪਰਮਾਤਮਾ ਅੱਗੇ ਅਰਦਾਸ ਅਸੀਂ ਬਿਲਕੁਲ ਇਹੋ ਕਰਦੇ ਹਾਂ ਕਿ ਜੋ ਇਹ ਦਿਨ ਹੈ, ਇਹ ਸਮਾਂ ਹੈ, ਉਹ ਸਾਰਿਆਂ ਦੇ ਲਈ ਜੀ ਚੰਗਾ ਹੀ ਹੋਵੇ। ਸੋ ਜੀ ਹੌਲੀ ਹੌਲੀ ਜੋ ਦਿਨ ਚੜ ਰਿਹਾ ਹੈ, ਹਲੇ ਖੈਰ ਥੋੜ੍ਹਾ ਸਮਾਂ ਹੈ, ਕਿਉਂਕਿ ਹੁਣ ਦਿਨ ਥੋੜ੍ਹੇ ਜੇ ਜੋ ਦੇਰੀ ਨਾਲ ਜੋ ਹੁਣ ਸ਼ੁਰੂ ਹੁੰਦੇ ਨੇ, ਸੂਰਜ ਜੋ ਹੈ ਥੋੜ੍ਹੀ ਦੇਰੀ ਦੇ ਨਾਲ ਆਉਂਦਾ। ਸੋ 6:45 ਅੱਜ ਦਾ ਸਨਰਾਈਜ਼ ਜੋ ਹੋਣਾ, ਤੇ ਸਨਸੈਟ ਅੱਜ ਜੀ ਸ਼ਾਮੀ 7:47 ਤੇ ਹੋ ਜਾਣਾ। ਸੋ 8 ਵਜੇ ਤੋਂ ਪਹਿਲਾਂ ਹੀ ਹੁਣ ਜੋ ਨੇ ਉਹ ਦਿਲ ਢਲਣੇ ਸ਼ੁਰੂ ਹੋ ਗਏ ਨੇ। ਸੋ ਜੋ ਫਾਲ ਦਾ ਆਗਮਨ ਜੋ ਹੈ, ਚਲੋ ਮੌਸਮ ਪੱਖੋਂ ਤਾਂ ਹਲੇ ਨਹੀਂ ਲੱਗਦਾ, ਪਰ ਸਪਟੈਂਬਰ ਦੀ ਸ਼ੁਰੂਆਤ ਜੋ ਹੋ ਚੁੱਕੀ ਹੈ, ਸੋ ਦਿਨ ਹੌਲੀ ਹੌਲੀ ਜੋ ਛੋਟੇ ਹੋਣੇ ਸ਼ੁਰੂ ਹੋਏ ਨੇ, ਇਹ ਗੱਲ ਜ਼ਰੂਰ ਮਹਿਸੂਸ ਹੁੰਦੀ ਹੈ। ਸੋ ਅਗਲੇ ਪੂਰੇ ਹਫ਼ਤੇ ਦਾ ਮੌਸਮ ਜੇਕਰ ਦੇਖੀਏ, ਤੇ ਲੌਂਗ ਵੀਕਐਂਡ ਜੀ, ਅੱਛੇ ਤਾਪਮਾਨ ਨੇ, ਜੋ ਮੀਂਹ ਦੀ ਝੜੀ ਜੋ ਪਿਛਲੇ ਹਫ਼ਤੇ ਲੱਗੀ ਸੀ, ਹਾਲਾਂਕਿ ਕਈ ਥਾਵਾਂ 'ਤੇ ਟੋਰੋਂਟੋ ਵਰਗੇ ਸ਼ਹਿਰਾਂ ਦੇ ਵਿੱਚ ਨੁਕਸਾਨ ਵੀ ਹੋਇਆ, ਸੋ ਇਸ ਹਫ਼ਤੇ ਉਨਾ ਜ਼ਿਆਦਾ ਮੀਂਹ ਜੋ ਹੈ ਕਹਿ ਸਕਦੇ ਹਾਂ ਕਿ ਨਹੀਂ ਹੋਵੇਗਾ। ਹਾਲਾਂਕਿ 2 ਕੁ ਦਿਨ ਜੋ ਨੇ ਲੱਗਦਾ ਕਿ ਥੋੜ੍ਹੇ ਬਹੁਤੇ ਚਾਂਸਿਸ ਜੋ ਨੇ ਉਹ ਮੀਂਹ ਵਰਨ ਦੇ ਨੇ, ਪਰ ਉਸ ਤੋਂ ਬਿਨਾਂ ਮੌਸਮ ਜੋ ਹੈ ਉਹ ਪੂਰੇ ਹਫ਼ਤੇ ਕਲੀਅਰ ਹੀ ਜਾਪਦਾ ਫਿਲਹਾਲ, ਅਤੇ ਟੈਂਪਰੇਚਰ ਜੋ ਨੇ ਉਹ ਵੀ ਫਿਰ 24 ਡਿਗਰੀ ਦੇ ਲਾਗੇ ਤਾਂ ਘੱਟੋ ਘੱਟ ਇਸ ਹਫ਼ਤੇ ਰਹਿਣਗੇ ਹੀ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਇਸ ਵੇਲੇ ਤੁਸੀਂ ਬਣੇ ਹੋਏ ਹੋ, ਅਤੇ ਜੋ ਸਾਡੇ ਸਟੂਡੀਓ ਦੇ ਨੰਬਰ ਨੇ ਤੁਹਾਨੂੰ ਇੱਕ ਵਾਰੀ ਜ਼ਰੂਰ ਦੱਸ ਦਈਏ, ਨੰਬਰ 905-673-3337, 905-673-3337 ਜੀ ਤੁਸੀਂ ਬਿਲਕੁਲ ਨੋਟ ਰੱਖੋ। ਅਤੇ ਨਾਲ ਹੀ ਮੈਂ ਤੁਹਾਨੂੰ ਨੋਟ ਇਹ ਵੀ ਕਰਵਾਵਾਂ ਕਿ ਜੇਕਰ ਤੁਸੀਂ ਪ੍ਰੋਗਰਾਮ ਨੂੰ ਫੋਨ ਰਾਹੀਂ ਇਸ ਵੇਲੇ ਕੈਨੇਡਾ ਭਰ ਦੇ ਵਿੱਚ ਕਿਤੇ ਵੀ ਸੁਣਨਾ ਚਾਹੁੰਦੇ

ਸੋ ਜੀ 5 ਸਪਟੈਂਬਰ 2026 ਅਤੇ 5 ਸਪਟੈਂਬਰ ਤੋਂ ਬਿਲਕੁਲ ਯਾਦ ਆਉਂਦਾ ਜੋ ਮਨਾਉਂਦੇ ਹੁੰਦੇ ਸੀ ਟੀਚਰਸ ਡੇ, ਸੋ ਅਧਿਆਪਕ ਦਿਵਸ ਅੱਜ ਦਾ ਦਿਨ ਜੋ ਅਸੀਂ ਮਨਾਉਂਦੇ ਹੁੰਦੇ ਹਾਂ ਬਹੁਤ ਹੀ ਚਾਵਾਂ ਦੇ ਨਾਲ, ਜੋ ਸਕੂਲ ਵੇਲੇ ਕਾਲਜ ਵੇਲੇ ਇਹ ਦਿਨ ਜੋ ਆਉਂਦਾ ਸੀ ਅਤੇ ਆਪਣੇ ਜੋ ਟੀਚਰਸ ਨੇ ਉਹਨਾਂ ਦਾ ਜੋ ਸ਼ੁਕਰੀਆ ਦਾ ਖਾਸ ਤੌਰ 'ਤੇ ਅੱਜ ਦੇ ਦਿਨ ਹੁੰਦਾ ਸੀ ਅਤੇ ਹੁੰਦਾ ਵੀ ਹੈ, ਹੁਣ ਵੀ ਹੁੰਦਾ ਹੈ। ਸੋ ਅੱਜ ਦਾ ਦਿਨ ਜੀ ਸਾਰੇ ਹੀ ਅਧਿਆਪਕਾਂ ਦੇ ਲਈ, ਸਾਰੇ ਹੀ ਗੁਰੂਆਂ ਦੇ ਲਈ ਜਿਨ੍ਹਾਂ ਨੇ ਸਾਨੂੰ ਇੱਕ ਰਾਹ ਦਿਖਾਇਆ, ਜਿਨ੍ਹਾਂ ਨੇ ਸਾਡਾ ਜੋ ਫਿਊਚਰ ਹੈ ਉਸਨੂੰ ਇੱਕ ਸ਼ੇਪ ਦਿੱਤੀ ਅਤੇ ਮਨਾਂ ਦੇ ਵਿੱਚ ਜੋ ਹੈ ਉਹ ਜੋ ਨੌਲੇਜ ਨੂੰ ਭਰਿਆ, ਗਿਆਨ ਨੂੰ ਭਰਿਆ। ਸੋ ਇੱਕ ਦਿਨ ਅੱਜ ਉਹਨਾਂ ਦੇ ਲਈ ਅਤੇ ਅੱਜ ਦਾ ਦਿਨ ਫਿਰ ਬਿਲਕੁਲ ਸਾਰਿਆਂ ਨੂੰ ਮੁਬਾਰਕ ਜੀ, ਕਿਉਂਕਿ ਟੀਚਰਸ ਦਾ ਰੋਲ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਜੋ ਹੈ ਉਹ ਜ਼ਰੂਰ ਹੁੰਦਾ। ਅਤੇ ਫਿਰ ਇਹ ਵੀ ਹੁੰਦਾ ਕਿ ਕੋਈ ਨਾ ਕੋਈ ਗੱਲ ਜੋ ਹੈ ਉਹ ਅਸੀਂ ਹਮੇਸ਼ਾ ਯਾਦ ਰੱਖਦੇ ਹਾਂ, ਜੋ ਸਾਡੇ ਕਿਸੇ ਟੀਚਰ ਨੇ ਸਾਨੂੰ ਸਿਖਾਈ ਹੋਵੇ, ਦੱਸੀ ਹੋਵੇ, ਕਈਆਂ ਦੇ ਮਨਾਂ ਦੇ ਵਿੱਚ ਉਸ ਦਾ ਅਸਰ ਜੋ ਹੈ ਫਿਰ ਸਾਰੀ ਉਮਰ ਰਹਿੰਦਾ। ਸੋ ਫਿਰ ਉਹਨਾਂ ਦਾ ਧੰਨਵਾਦ ਤਾਂ ਅੱਜ ਦੇ ਦਿਨ ਕਰਨਾ ਬਣਦਾ ਹੀ ਹੈ। ਸੋ ਗੱਲ ਟੀਚਰਸ ਦੀ ਹੋਈ ਹੈ, ਦੂਸਰੇ ਪਾਸੇ ਜਿੱਥੇ ਬੈਕ ਟੂ ਸਕੂਲ ਦਾ ਇਸ ਵੇਲੇ ਪੂਰਾ ਸਮਾਂ ਹੈ, ਜੋ ਲੌਂਗ ਵੀਕਐਂਡ ਤੋਂ ਬਾਅਦ ਫਿਰ ਬੱਚਿਆਂ ਨੇ ਵੀ ਸਕੂਲ ਦੇ ਵਿੱਚ ਵਾਪਸੀ ਕਰਨੀ ਹੈ, ਪਰ ਇੱਥੇ ਓਨਟੈਰੀਓ ਦੇ ਟੀਚਰਸ ਅਤੇ ਐਜੂਕੇਸ਼ਨ ਵਰਕਰਸ ਦੀ ਗੱਲ ਕਰੀਏ, ਅਤੇ ਇਹ ਜਦੋਂ ਨਵੇਂ ਸਕੂਲ ਦੇ ਵਿੱਚ ਜਾਣਗੇ ਅਤੇ ਕੋਈ ਵੀ ਹਾਲੇ ਕੋਈ ਕੰਟਰੈਕਟ ਨਵਾਂ ਇਹਨਾਂ ਨੂੰ ਨਹੀਂ ਮਿਲਿਆ ਹੋਵੇਗਾ। ਸੋ ਹਾਲਾਂਕਿ ਜੋ ਇਹ ਕਹਿ ਲਓ ਕਿ ਯੂਨੀਅਨ ਦਾ ਜੋ ਕੰਟਰੈਕਟ ਸੀ, ਜੋ ਪਿਛਲਾ ਕਲੈਕਟਿਵ ਐਗਰੀਮੈਂਟ ਸੀ, ਉਹ 31 ਅਗਸਤ ਨੂੰ ਖਤਮ ਹੋ ਚੁੱਕਾ, ਪਰ ਕੋਈ ਵੀ ਪੋਸੀਬਿਲਿਟੀ ਜੋ ਹੈ ਉਹ ਨਵੀਂ ਡੀਲ ਦੀ ਹਾਲੇ ਤੱਕ ਨਹੀਂ ਬਣੀ, ਅਤੇ ਕੋਈ ਡੀਲ ਹਾਲੇ ਜੋ ਐਜੂਕੇਸ਼ਨ ਵਰਕਰਸ ਟੀਚਰਸ ਅਤੇ ਸਰਕਾਰ ਦੇ ਵਿਚਾਲੇ ਨਹੀਂ ਬਣ ਹੋਣ ਕਰਕੇ, ਸੋ ਸਕੂਲ ਤਾਂ ਚਲੋ ਸ਼ੁਰੂ ਹੋਣਗੇ, ਸਟ੍ਰਾਈਕ ਦੀ ਪੋਸੀਬਿਲਿਟੀ ਤਾਂ ਨਹੀਂ ਹੈ, ਪਰ ਹਾਲੇ ਤੱਕ ਕੋਈ ਕੰਟਰੈਕਟ ਜੋ ਹੈ ਇਹਨਾਂ ਦੇ ਲਈ ਨਹੀਂ ਬਣਿਆ। ਸੋ ਆਉਣ ਵਾਲਾ ਸਮਾਂ ਜੋ ਹੈ ਇਹ ਤੈਅ ਕਰੇਗਾ ਕਿ ਫਿਰ ਇਸ ਦੇ ਵਿੱਚ ਹੁਣ ਅੱਗੇ ਇਹਨਾਂ ਨੂੰ ਡੀਲ ਜੋ ਹੈ ਬਣਦੀ ਕਦੋਂ ਹੈ, ਮਿਲਦੀ ਕਦੋਂ ਹੈ। ਹਾਲਾਂਕਿ ਉਹਨਾਂ ਦੀ ਮੰਗ ਹੈ ਕਿ ਅੱਛੀ ਸੈਲਰੀ ਹੋਵੇ, ਅੱਛੀ ਡੀਲ ਹੋਵੇ, ਅਤੇ ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਦਾ ਅਪਰੋਚ ਜੋ ਹੈ ਉਹ ਕਾਫੀ ਮੁਸ਼ਕਿਲ ਹੁੰਦਾ ਜਾ ਰਿਹਾ। ਦੂਜੇ ਪਾਸੇ ਸਰਕਾਰ ਜੋ ਹੈ ਉਹ ਆਪਣੀਆਂ ਗੱਲਾਂ ਦੱਸਦੀ ਹੈ, ਫਿਰ ਉਹ ਦੱਸਦੀ ਹੈ ਕਿ ਅਸੀਂ ਤਾਂ ਇਨਵੈਸਟਮੈਂਟ ਐਜੂਕੇਸ਼ਨ ਦੇ ਵਿੱਚ ਕਾਫੀ ਕਰ ਰਹੇ ਹਾਂ ਇਸ ਸਾਲ, ਜਿੱਥੇ ਸਰਕਾਰ ਕਹਿੰਦੀ ਹੈ ਕਿ 30.6 ਬਿਲੀਅਨ ਡਾਲਰ ਜੋ ਹੈ ਉਹ ਕੋਰ ਐਜੂਕੇਸ਼ਨ ਫੰਡਿੰਗ ਦੇ ਵਿੱਚ ਅਸੀਂ 2026-27 ਦੇ ਸਕੂਲ ਈਅਰ ਦੇ ਵਿੱਚ ਦੇ ਰਹੇ ਹਾਂ, ਅਤੇ ਉਸ ਤੋਂ ਬਾਅਦ ਉਹਨਾਂ ਨੇ $750 ਦਾ ਕਲਾਸਰੂਮ ਸਪਲਾਈਜ਼ ਫੰਡ ਵੀ ਉਹਨਾਂ ਕਿਹਾ ਕਿ ਅਸੀਂ ਲਾਂਚ ਕੀਤਾ ਕਿ ਟੀਚਰਸ ਨੂੰ ਸਿੱਧਾ ਐਕਸੈਸ ਮਿਲੂਗਾ ਫੰਡਿੰਗ ਨੂੰ ਕਲਾਸਰੂਮ ਮਟੀਰੀਅਲ ਦੇ ਲਈ। ਸੋ ਅਜਿਹੀਆਂ ਚੀਜ਼ਾਂ ਚਲੋ ਉਹਨਾਂ ਨੇ ਕਾਊਂਟ ਕੀਤੀਆਂ ਨੇ, ਅਤੇ ਜਿੱਥੇ 8 ਸਪਟੈਂਬਰ ਨੂੰ ਹੁਣ ਸਕੂਲਾਂ ਦੇ ਵਿੱਚ ਜੋ ਸ਼ੁਰੂਆਤ ਨਵੇਂ ਸੈਸ਼ਨ ਦੀ ਹੋਣੀ ਹੈ, ਉੱਥੇ ਚਲੋ ਐਜੂਕੇਸ਼ਨ ਮਿਨਿਸਟਰ ਕਾਫੀ ਪੋਜ਼ਿਟਿਵ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਐਗਰੀਮੈਂਟ ਜ਼ਰੂਰ ਹੋਏਗਾ, ਅਤੇ ਪੇਰੈਂਟਸ ਨੂੰ ਇਸ ਗੱਲ ਦੀ ਫਿਕਰ ਨਹੀਂ ਕਰਨੀ ਕਿ ਕੋਈ ਸਟ੍ਰਾਈਕ ਹੋ ਸਕਦੀ ਹੈ। ਸੋ ਦੇਖਦੇ ਹਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਸ ਬਾਰੇ ਅਸੀਂ ਕੀ ਸੁਣਦੇ ਹਾਂ, ਅਤੇ ਫਿਲਹਾਲ ਜੋ ਹੈ ਚਲੋ ਸਕੂਲ ਤਾਂ ਸ਼ੁਰੂ ਹੋ ਹੀ ਰਹੇ ਨੇ। ਅਤੇ ਗੈਸ ਜੇ ਤੁਸੀਂ ਆਪਣੀ ਗੱਡੀਆਂ 'ਚ ਹਾਲੇ ਤੱਕ ਨਹੀਂ ਭਰਾਈ, ਸੋ ਕੱਲ੍ਹ ਦਾ ਦਿਨ ਜੋ ਕਹਿੰਦੇ ਨੇ ਬੈਸਟ ਸੀ, ਕਿਉਂਕਿ ਕੱਲ੍ਹ 182.9 ਸੈਂਟ ਪਰ ਲੀਟਰ GTA ਦੇ ਵਿੱਚ ਸੀ, ਪਰ ਅੱਜ ਹੁਣ ਪ੍ਰਾਈਜ਼ ਵੱਧ ਜਾਣਾ, ਅੱਜ 1.83 ਪਰ ਲੀਟਰ ਅੱਜ ਦੇ ਦਿਨ, ਅਤੇ ਫਿਰ 1.87 ਪਰ ਲੀਟਰ ਐਤਵਾਰ ਦੇ ਦਿਨ ਜੋ GTA ਦੇ ਡਰਾਈਵਰਸ ਦੇ ਲਈ ਜੋ ਵਧੇਗਾ। ਸੋ ਮਈ ਤੋਂ ਲੈ ਕੇ ਹੁਣ ਤੱਕ ਇਹ ਹਾਈਕ ਜੋ ਹੈ ਹੁਣ ਵੇਖੀ ਜਾਣੀ ਹੈ, ਅਤੇ ਵੀਰਵਾਰ ਤੱਕ ਚਲੋ ਇਹ ਪ੍ਰਾਈਜ਼ ਜੋ ਹੈ ਗੈਸ ਦਾ ਹੋਲ 'ਤੇ ਰਹੇਗਾ। ਉਸ ਤੋਂ ਬਾਅਦ ਉਮੀਦ ਹੈ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਜੋ ਹੈ, ਜਦੋਂ ਸਮਰ ਬਲੈਂਡ ਤੋਂ ਵਿੰਟਰ ਬਲੈਂਡ ਦੇ ਵਿੱਚ ਚੇਂਜ ਹੋਣਾ, ਅਤੇ ਉਮੀਦ ਹੈ ਕਿ 7 ਸੈਂਟ ਪਰ ਲੀਟਰ ਜੋ ਹੈ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਜ਼ਰੂਰ ਘਟੇਗਾ। ਸੋ ਦੇਖਦੇ ਹਾਂ ਕਿ ਇਸ ਦੇ ਵਿੱਚ ਫਿਰ ਅੱਗੇ ਕੀ ਬਣਦਾ। ਹਾਲਾਂਕਿ ਜੇ ਤੁਸੀਂ ਕੱਲ੍ਹ ਹੁਣ ਗੈਸ ਭਰਵਾ ਲਈ ਹੈ ਤਾਂ ਫਿਰ ਟੈਨਸ਼ਨ ਦੀ ਲੋੜ ਨਹੀਂ, ਨਹੀਂ ਤਾਂ ਫਿਰ ਅੱਜ ਅਤੇ ਕੱਲ੍ਹ ਥੋੜ੍ਹੇ ਜਿਹੇ ਜੋ ਇਸ ਦੇ ਵਿੱਚ ਕੀਮਤਾਂ ਦੇ ਜੋ ਰਾਈਜ਼ ਨੇ ਇਹਨਾਂ ਨੂੰ ਝੱਲਣਾ ਜ਼ਰੂਰ ਹੋਵੇਗਾ। ਸੋ ਡੀਜ਼ਲ ਦੇ ਪ੍ਰਾਈਜ਼ ਵੀ ਜਿੱਥੇ ਵੀਰਵਾਰ

ਨੂੰ 2.43 ਪਰ ਲੀਟਰ ਸੀ ਤੇ ਐਤਵਾਰ ਨੂੰ ਇਹ 2.36 ਪਰ ਲੀਟਰ ਜੋ ਨੇ ਉਹ ਹੋਣਗੇ। ਚਲੋ ਇਸ ਦੇ ਵਿੱਚ ਕਟੌਤੀ ਜੋ ਹੈ ਥੋੜੀ ਜ਼ਰੂਰ ਹੋਣੀ ਹੈ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਇਸ ਵੇਲੇ ਸਾਡੇ ਸਫ਼ਰ ਦੇ ਵਿੱਚ ਜੁੜੇ ਹੋਏ ਹੋ ਤੇ ਬਹੁਤ ਜਲਦ ਖਬਰਾਂ ਫਿਰ ਸ਼ੁਰੂ ਕਰਾਂਗੇ। ਉਸ ਤੋਂ ਪਹਿਲਾਂ ਆਓ ਸਰਵਣ ਕਰਦੇ ਹਾਂ ਜੀ ਇੱਕ ਸ਼ਬਦ।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।
1: Wow, what a fresh green vegetables and fruits, lower grocery prices and tasty thali. Main kithe dream ta nahi dekh reha.
2: Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also, you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill aajo. Indian Food Land, 1201 Britannia Road West, Mississauga, 45 Dust Drive and 15 Fanta Way, Brampton, 905-456-9900.
0: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਐਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 647-856-2516। ਦੋ ਲੋਕੇਸ਼ਨਸ, ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516। SS Lawn Care, ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
3: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ।
4: ਉਹ ਕੀ ਗੱਲ ਹੋ ਗਈ, ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ।
3: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਕਿਸ ਤੋਂ ਲਈਏ ਕਿਹੜੀ ਲਈਏ।
4: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਓਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ, ਜੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ। ਤੇ ਬਸ ਹੁਣੇ ਕਾਲ ਕਰ 416-817-6500 ਤੇ। ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਓਰ ਲਾਈਫ ਇੰਸ਼ੋਰੈਂਸ, 416-817-6500 ਔਰ ਵਿਜ਼ਿਟ securelifeinsurance.ca।
5: ਕ੍ਰੈਮਟੋਰੀਅਮ ਬ੍ਰੈਂਪਟਨ, ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ, 384 ਫਿਲਨੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info, 289-372-3300।
0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗ੍ਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ, ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ। ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7।

ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਅਤੇ ਬਹੁਤ ਹੀ ਪਿਆਰੇ ਦਿਨ ਦੀ ਸ਼ੁਰੂਆਤ ਜੋ ਅਸੀਂ ਕਰ ਰਹੇ ਹਾਂ, ਹੌਲੀ ਹੌਲੀ ਜੋ ਦਿਨ ਚੜ ਰਿਹਾ, ਬਹੁਤ ਹੀ ਪਿਆਰਾ ਨਜ਼ਾਰਾ ਅਤੇ ਇਸ ਪਿਆਰੇ ਨਜ਼ਾਰੇ ਦੇ ਵਿੱਚ ਰੱਜ ਕੇ ਜੋ ਪੋਜ਼ਿਟਿਵਿਟੀ ਹੈ ਪਰਮਾਤਮਾ ਸਾਰਿਆਂ ਨੂੰ ਬਖਸ਼ੇ ਜੀ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਜੋ ਸਵੇਰੇ ਸਵੇਰੇ ਜੋ ਤੁਸੀਂ ਬਣੇ ਹੋਏ ਹੋ, ਸ਼ਨੀਵਾਰ ਦਾ ਦਿਨ ਹੈ, ਲੌਂਗ ਵੀਕਐਂਡ ਦੀ ਤਿਆਰੀ ਹੈ ਅਤੇ ਇਸ ਲੌਂਗ ਵੀਕਐਂਡ ਦੇ ਵਿੱਚ ਮੈਂ ਤੁਹਾਨੂੰ ਯਾਦ ਇਹ ਬਿਲਕੁਲ ਕਰਵਾ ਦੇਵਾਂ ਕਿ ਅਪਲਾਈਨਸ ਜੰਕਸ਼ਨ ਜੀ ਤੁਸੀਂ ਲੌਂਗ ਵੀਕਐਂਡ 'ਤੇ ਜ਼ਰੂਰ ਪਹੁੰਚਣਾ, ਕਿਉਂਕਿ ਆਪਣੇ ਘਰ ਦੇ ਲਈ ਤੁਸੀਂ ਅੱਛੇ ਅਪਲਾਈਨਸਿਸ ਜੇਕਰ ਵੇਖ ਰਹੇ ਹੋ, ਤੁਸੀਂ ਚਾਹੁੰਦੇ ਹੋ ਕਿ ਹੁਣ ਲੌਂਗ ਵੀਕਐਂਡ ਦੀਆਂ ਡੀਲਸ ਜੋ ਨੇ ਇਹਨਾਂ ਦਾ ਫਾਇਦਾ ਲੈ ਲਿਆ ਜਾਵੇ ਅਤੇ ਆਪਣੀ ਕਿਚਨ ਦੇ ਵਿੱਚ ਨਵੇਂ ਅਪਲਾਈਨਸਿਸ ਲੈ ਕੇ ਆਈਏ, ਜਾਂ ਫਿਰ ਵਾਸ਼ਰ ਡਰਾਇਰ ਦਾ ਅੱਛਾ ਤੁਸੀਂ ਕੋਂਬੋ ਲੈਣਾ, ਅਤੇ ਇਸ ਦੇ ਨਾਲ ਹੀ ਜੇਕਰ ਬੇਸਮੈਂਟ ਨਵੀਂ ਤਿਆਰ ਕੀਤੀ ਹੈ ਅਤੇ ਬੇਸਮੈਂਟ ਲਈ ਪੂਰਾ ਬੰਡਲ ਜੋ ਹੈ ਅਪਲਾਈਨਸਿਸ ਦਾ ਤੁਹਾਨੂੰ ਚਾਹੀਦਾ, ਅਤੇ ਤੁਸੀਂ ਅਪਲਾਈਨਸ ਜੰਕਸ਼ਨ ਜ਼ਰੂਰ ਪਹੁੰਚਣਾ, ਕਿਉਂਕਿ ਇਹਨਾਂ ਦੇ ਕੋਲ ਜੀ ਬੈਸਟ ਪ੍ਰਾਈਜ਼ ਲੌਂਗ ਵੀਕਐਂਡ 'ਤੇ ਨੇ। ਇਹਨਾਂ ਦੇ ਕੋਲ ਹਰ ਪ੍ਰਾਈਜ਼ ਨੂੰ ਬੀਟ ਕਰਨ ਦੀ ਗਾਰੰਟੀ ਬਿਲਕੁਲ ਹੈ, ਅਤੇ ਤੁਸੀਂ ਮਨਜੀਤ ਜੀ ਨੂੰ ਕਾਲ ਕਰਕੇ ਡੀਲਸ ਦਾ ਪੂਰਾ ਵੇਰਵਾ ਫੋਨ 'ਤੇ ਵੀ ਲੈ ਸਕਦੇ ਹੋ। ਨੰਬਰ 905-450-0054-905-450-0054 ਜੀ ਅਪਲਾਈਂਸ ਜੰਕਸ਼ਨ ਦੇ ਲਈ ਤੁਸੀਂ ਜ਼ਰੂਰ ਨੋਟ ਕਰ ਲਓ, ਅਤੇ ਨਾਲ ਹੀ ਤੁਹਾਨੂੰ ਇਹਨਾਂ ਦੇ ਅਸੀਂ ਜੋ ਪਤੇ ਨੇ ਉਹ ਵੀ ਬਿਲਕੁਲ ਦੱਸ ਦਈਏ। ਅਤੇ ਇੱਕ ਤਾਂ ਜੀ ਇਹਨਾਂ ਦੀ ਪਹਿਲੀ ਲੋਕੇਸ਼ਨ ਰਿਵਰ ਮੌਂਟ ਪਲਾਜ਼ਾ ਮਿਸੀਸਾਗਾ ਅਤੇ ਸਟੀਲਸ 'ਤੇ ਤੁਸੀਂ ਜ਼ਰੂਰ ਨੋਟ ਕਰਨੀ ਹੈ, ਅਤੇ ਨਾਲ ਹੀ ਇਹਨਾਂ ਦੀ ਨਵੀਂ ਜੋ ਲੋਕੇਸ਼ਨ ਹੈ ਏਅਰਪੋਰਟ 'ਤੇ ਕਲਾਰਕ ਵਾਲੀ ਜੀ, ਇਹ ਦੋਵੇਂ ਲੋਕੇਸ਼ਨਸ ਤੁਸੀਂ ਨੋਟ ਕਰ ਲਓ। ਬ੍ਰੈਂਪਟਨ ਦੇ ਦੋਨਾਂ ਪਾਸਿਆਂ ਦੇ ਵਿੱਚ ਇਹਨਾਂ ਦੀਆਂ ਇਹ ਲੋਕੇਸ਼ਨਸ ਨੇ, ਅਤੇ ਤੁਸੀਂ ਵਿਜ਼ਿਟ ਕਰਕੇ ਅਪਲਾਈਂਸਿਸ ਜੀ ਵੇਖੋ, ਪਰਖੋ, ਬੈਸਟ ਕੁਆਲਿਟੀ ਜੋ ਹੈ ਤੁਹਾਨੂੰ ਜੋ ਮਿਲਣੀ ਹੈ, ਬੈਸਟ ਪ੍ਰਾਈਜ਼ ਜੋ ਨੇ ਤੁਹਾਨੂੰ ਮਿਲਣੇ ਨੇ, ਅਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਜੀ। ਨੰਬਰ 905-450-0054-905-450-0054 ਜੀ ਤੁਸੀਂ ਅਪਲਾਈਂਸ ਜੰਕਸ਼ਨ ਨੂੰ ਸੰਪਰਕ ਜ਼ਰੂਰ ਕਰ ਸਕਦੇ ਹੋ। ਅਤੇ ਸਮਾਂ ਖੈਰ 6:30 ਤੋਂ ਉੱਪਰ ਦਾ ਹੋ ਗਿਆ, ਸਮਾਂ ਅੱਜ ਦੀਆਂ ਖਬਰਾਂ ਦਾ ਸੀ, ਪਰ ਮਾਫ਼ੀ ਚਾਹੁੰਦੀ ਹਾਂ ਜੀ, ਅੱਜ ਖਬਰਾਂ ਨਹੀਂ ਹੋ ਸਕਣਗੀਆਂ, ਪਰ ਤੁਹਾਡਾ ਸਮਾਂ ਜੋ ਹੈ ਉਹ ਮੇਰੇ ਨਾਲ ਜ਼ਰੂਰ ਹੋਵੇਗਾ, ਅਤੇ ਇਸ ਪਿਆਰੀ ਸਵੇਰ ਦੇ ਵਿੱਚ ਜੀ ਪੋਜ਼ਿਟਿਵ ਗੱਲਾਂ ਜ਼ਰੂਰ ਕਰਾਂਗੇ। ਅਤੇ ਨਾਲ ਹੀ ਮੈਂ ਤੁਹਾਨੂੰ ਇਹ ਜਾਣਕਾਰੀ ਵੀ ਜ਼ਰੂਰ ਜੋ ਹੈ ਦੇ ਦੇਵਾਂ ਕਿ ਜੀ ਤੁਸੀਂ ਇੱਕ ਨੰਬਰ ਨੋਟ ਕਰਨਾ, ਜੋ ਕਿ ਹੈ ਕਿ ਜੇਕਰ ਕੋਈ ਚਾਹੁੰਦਾ ਕਿ ਅਸੀਂ ਫਾਰਮ 'ਤੇ ਜਾਂ ਗ੍ਰੀਨ ਹਾਊਸਿਸ 'ਤੇ ਕੰਮ ਕਰੀਏ, ਤੁਹਾਡੇ ਕੋਲ ਸਮਾਂ ਹੈ ਅਤੇ ਜੀ ਇਹ ਕੰਮ ਤੁਹਾਨੂੰ ਮਿਲ ਸਕਦਾ, ਗੁਰਜੋਤ ਜੀ ਨੂੰ ਤੁਸੀਂ ਸੰਪਰਕ ਕਰਨਾ। ਨੰਬਰ ਇਹਨਾਂ ਦਾ ਹੈ 647-278-5394, 647-278-5394 ਜੀ ਇਹ ਗੁਰਜੋਤ ਜੀ ਦਾ ਨੰਬਰ ਹੈ, ਤੁਸੀਂ ਆਪਣੀ ਕਾਲ ਕਰੋ ਅਤੇ ਜੀ ਕੰਮ ਬਾਰੇ ਪੂਰੀ ਜਾਣਕਾਰੀ ਲਓ, ਅਤੇ ਇਹ ਤੁਹਾਨੂੰ ਪਿੱਕ ਵੀ ਕਰਨਗੇ ਅਤੇ ਛੱਡ ਕੇ ਵੀ ਜਾਣਗੇ, ਅਤੇ ਇਹ ਫੈਸਿਲਿਟੀ ਜੀ ਇਹ ਤੁਹਾਨੂੰ ਜ਼ਰੂਰ ਦੇਣਗੇ, ਅਤੇ ਪੇਮੈਂਟ ਜੋ ਹੈ ਉਹ ਬਿਲਕੁਲ ਸਮੇਂ 'ਤੇ ਹੋਵੇਗੀ। ਸੋ ਨੰਬਰ 647-278-5594, 647-278-5394 ਜੀ ਇਹ ਜੋ ਨੰਬਰ ਹੈ ਤੁਸੀਂ ਗੁਰਜੋਤ ਜੀ ਲਈ ਜ਼ਰੂਰ ਨੋਟ ਕਰ ਲਓ ਜੀ। ਸੋ ਪਿਛਲੇ ਹਫ਼ਤੇ ਜੋ ਭਾਰੀ ਮੀਂਹ ਵਰਿਆ, ਖਾਸ ਤੌਰ 'ਤੇ ਜੋ ਟੋਰੋਂਟੋ ਦੇ ਵਿੱਚ ਜੋ ਫਲੱਡਿੰਗ ਜੋ ਹੈ ਇਹ ਰਿਪੋਰਟ ਹੋਈ, ਜੋ ਪਾਣੀ ਹਰ ਪਾਸੇ ਭਰਿਆ, ਉੱਥੇ ਰੋਜਰ ਸਟੇਡੀਅਮ, ਹਾਲਾਂਕਿ ਇਸ ਨੂੰ ਰੋਜਰ ਸੈਂਟਰ ਦੇ ਨਾਲ ਕਨਫਿਊਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਰੋਜਰ ਸੈਂਟਰ ਜੋ ਹੈ ਉਹ ਤਾਂ ਡਾਊਨਟਾਊਨ ਦੇ ਵਿੱਚ ਜੋ ਪ੍ਰੋਪਰ ਜੋ ਬਿਲਡਿੰਗ ਹੈ ਜਿਸਨੂੰ ਸਕਾਈ ਡੋਮ ਵੀ ਆਖਦੇ ਹਾਂ, ਪਰ ਰੋਜਰ ਸਟੇਡੀਅਮ ਜੋ ਡਾਊਨਸ ਵਿਊ ਪਾਰਕ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਟੈਂਪਰਰੀ 5 ਸਾਲਾਂ ਦੇ ਲਈ ਇਹਨਾਂ ਨੇ ਸਟਰਕਚਰ ਤਿਆਰ ਕੀਤਾ ਸੀ ਕਿ ਕੁਝ ਇਵੈਂਟਸ ਨੇ ਚਲੋ ਰੋਜਰ ਸਟੇਡੀਅਮ ਦੇ ਵਿੱਚ ਵੀ ਕੀਤੇ ਜਾਣ, ਅਤੇ ਉੱਥੇ ਮੀਂਹ ਦੇ ਨਾਲ ਭਾਰੀ ਨੁਕਸਾਨ ਹੋਇਆ, ਜਿੱਥੇ ਜੋ ਕਈ ਸਟੈਂਡਸ ਜੋ ਨੇ ਉਹਨਾਂ 'ਤੇ ਵੀ ਬਹੁਤ ਹੀ ਭਾਰੀ ਜੋ ਹੈ ਉਹ ਡੈਮੇਜ ਹੋਇਆ, ਕੋਲੈਪਸ ਹੀ ਹੋ ਗਏ ਸਟੈਂਡਸ, ਕੁਰਸੀਆਂ ਜੋ ਸੀ ਉਹ ਪੂਰੇ ਸਟੈਂਡਸ ਦੇ ਵਿੱਚ ਉਹ ਸਾਰੀ ਟੁੱਟ ਗਈਆਂ, ਅਤੇ ਹੁਣ ਇਹਨਾਂ ਦਾ ਅੱਗੇ 8 ਸਪਟੈਂਬਰ ਨੂੰ ਜੋ ਇਵੈਂਟ ਆਉਣਾ, ਜੋ ਕੌਨਸਰਟ ਜੋ ਹੈ ਉਹ ਉੱਥੇ ਪਹਿਲਾਂ ਹੀ ਸਕੈਜੂਅਲਡ ਹੈ, ਅਤੇ ਹੁਣ ਬਹੁਤ ਹੀ ਥੋੜ੍ਹਾ ਸਮਾਂ ਜੋ ਹੈ ਉਸ ਦੇ ਵਿੱਚ ਜਿੱਥੇ ਰਹਿ ਗਿਆ, ਅਤੇ ਫਿਰ
ਇਹਨਾਂ ਲਈ ਇਹ ਇੱਕ ਹੁਣ ਮੁਸ਼ਕਿਲ ਦੀ ਘੜੀ ਬਿਲਕੁਲ ਬਣ ਗਈ ਆ। ਅਤੇ ਸਿਟੀ ਆਫ ਟੋਰੋਂਟੋ ਨੇ ਤਾਂ ਹੁਣ ਇਹਨਾਂ ਨੂੰ ਆਰਡਰ ਵੀ ਇਸ਼ੂ ਕਰ ਦਿੱਤਾ ਓਨਰਸ ਨੂੰ ਕਿ ਕੰਮ ਜੋ ਹੈ ਉਹ ਜਦੋਂ ਤੁਸੀਂ ਕਰਨਾ ਕਿ ਇਸ ਨੂੰ ਠੀਕ ਕੀਤਾ ਜਾਵੇ। ਅਤੇ ਅਨਸੇਫ ਬਿਲਡਿੰਗ ਜੋ ਇਹ ਬਣੀ ਹੋਈ ਹੈ ਇਸ ਨੂੰ ਸੇਫਟੀ ਜੋ ਹੈ ਉਹ ਤੁਸੀਂ ਜੋ ਜਦੋਂ ਸ਼ੁਰੂਆਤ ਜੋ ਹੈ ਫਿਰ ਜੋ ਰਿਪੇਅਰ ਦੀ ਕਰਨੀ ਹੈ ਅਤੇ ਫਿਰ ਅਨਸੇਫ ਬਿਲਡਿੰਗ ਦਾ ਜੋ ਹੁਣ ਇਹ ਟੈਗ ਜੋ ਲੱਗ ਚੁੱਕਾ ਹੈ ਇਸ ਨੂੰ ਸੇਫ ਵੀ ਬਣਾਉਣਾ ਹੈ ਕਿ ਸੇਫਟੀ ਦੇ ਨਾਲ ਸਾਰਾ ਕੰਮ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਇਹ ਚੀਜ਼ ਜੋ ਹੈ ਉਹ ਰਿਪੀਟ ਨਾ ਹੋਵੇ। ਹਾਲਾਂਕਿ ਇਸ ਪ੍ਰੋਪਰਟੀ 'ਤੇ ਹੁਣ ਫਿਲਹਾਲ ਕੋਈ ਵੀ ਹਲੇ ਐਟ ਦ ਮੂਮੈਂਟ ਅਲਾਊਡ ਨਹੀਂ ਹੈ ਅਤੇ ਥਰਡ ਪਾਰਟੀ ਇੰਜੀਨੀਅਰ ਦੀ ਫਿਰ ਰਿਪੋਰਟ ਜੋ ਹੈ ਇਸ ਦੇ ਵਿੱਚ ਬਿਲਕੁਲ ਚਾਹੀਦੀ ਹੈ ਤਾਂ ਜੋ ਕਿ ਬਿਲਡਿੰਗ ਨੂੰ ਸੇਫ ਜੋ ਹੈ ਉਹ ਕਿਸ ਤਰ੍ਹਾਂ ਬਣਾਇਆ ਜਾਵੇ ਕਿਉਂਕਿ ਇਹ ਚੀਜ਼ ਜੋ ਹੈ ਇਹ ਸਭ ਤੋਂ ਪਹਿਲੀ ਜੋ ਹੈ ਇਸ ਦੇ ਵਿੱਚ ਬਣਦੀ ਹੈ। ਅਤੇ 5 ਸਾਲ ਲਈ ਇਹ ਜੋ ਸਟਰਕਚਰ ਖੈਰ ਇਹਨਾਂ ਨੇ ਤਿਆਰ ਕੀਤਾ ਸੀ ਕਿ ਇੱਕ ਟੈਂਪਰੇਰੀ ਸਟਰਕਚਰ ਹੋਵੇ ਅਤੇ ਬਹੁਤ ਸਾਰੀ ਕਪੈਸਿਟੀ ਜੋ ਹੈ ਉਹ ਹਜ਼ਾਰਾਂ ਦੇ ਵਿੱਚ ਇਸ ਸਟੇਡੀਅਮ ਦੀ ਵੀ ਹੈ। ਅਤੇ ਜਿੱਥੇ ਚਲੋ ਹੁਣ ਇਹ ਨੁਕਸਾਨ ਜੋ ਹੈ ਮੀਂਹ ਦੇ ਨਾਲ ਹੋਇਆ ਅਤੇ ਹਵਾਵਾਂ ਦੇ ਨਾਲ ਹੋਇਆ ਉੱਥੇ ਇਸ ਗੱਲ ਦਾ ਹੁਣ ਬਿਲਕੁਲ ਇਹਨਾਂ ਨੂੰ ਧਿਆਨ ਰੱਖਣਾ ਹੋਵੇਗਾ ਕਿ ਚਲੋ ਜੋ ਡੈਮੇਜ ਹੋਇਆ ਇੱਕ ਤਾਂ ਉਸਨੂੰ ਰਿਪੇਅਰ ਕਰੀਏ ਅਤੇ ਨਾਲ ਹੀ ਉਸਨੂੰ ਫਿਰ ਅੱਗੇ ਲਈ ਸੇਫ ਜੋ ਹੈ ਉਹ ਕਿਸ ਤਰ੍ਹਾਂ ਬਣਾਉਣਾ। ਇਸ ਗੱਲ ਦਾ ਕੰਸਰਨ ਜੋ ਹੈ ਇਹ ਸਿਟੀ ਆਫ ਟੋਰੋਂਟੋ ਨੂੰ ਫਿਰ ਫਿਲਹਾਲ ਜੋ ਹੈ ਉਹ ਜ਼ਰੂਰ ਬਣ ਗਿਆ ਅਤੇ ਇਸ ਦੇ ਵਿੱਚ ਇਹਨਾਂ ਨੂੰ ਫਿਰ ਸਮਾਂ ਵੀ ਘੱਟ ਮਿਲਣਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਪਟੈਂਬਰ ਦੇ ਪਹਿਲੇ ਹਫ਼ਤੇ ਤਾਂ ਚਲੋ ਬੀਤ ਗਿਆ ਅਤੇ ਆਉਣ ਵਾਲੇ ਹਫ਼ਤੇ ਦੇ ਵਿੱਚ ਜੋ ਹੈ ਇੱਥੇ ਜੋ ਕੌਂਸਰਟ ਹੋਣਾ ਤੈਅ ਵੀ ਹੈ ਉੱਥੇ ਫਿਰ ਉਸ ਤੋਂ ਪਹਿਲਾਂ ਇਹਨਾਂ ਨੂੰ ਜੋ ਤਿਆਰੀ ਜੋ ਹੈ ਥੋੜ੍ਹੀ ਇਸ ਦੀ ਜ਼ਰੂਰ ਕਰਨੀ ਹੋਵੇਗੀ। ਸੋ ਕਾਫ਼ੀ ਇੰਸਪੈਕਸ਼ਨਸ ਜੋ ਨੇ ਉਹ ਸਿਟੀ ਆਫਿਸ਼ੀਅਲਸ ਨੇ ਵੀ ਇਸ ਦੇ ਵਿੱਚ ਕੀਤੀਆਂ ਨੇ ਅਤੇ ਇੰਜੀਨੀਅਰਸ ਜੋ ਨੇ ਉਹ ਸਿਟੀ ਆਫ ਟੋਰੋਂਟੋ ਦੇ ਨਾਲ ਇਸ ਪ੍ਰੋਜੈਕਟ ਦੇ ਲੱਗੇ ਹੋਏ ਨੇ ਅਤੇ ਫਿਰ ਚਲੋ ਇਸ ਦਾ ਇੱਕ ਕੰਮ ਜੋ ਹੈ ਹੁਣ ਇਸ ਦੇ ਨਾਲ ਜ਼ਰੂਰ ਜੁੜ ਗਿਆ। ਸੋ ਕਹਿੰਦੇ ਨੇ ਕਿ ਅਜਿਹਾ ਸਟਰੋਮ ਜੋ ਬੁੱਧਵਾਰ ਦੇ ਦਿਨ ਜੋ ਆਇਆ ਜੋ ਕਾਫ਼ੀ ਨੁਕਸਾਨ ਜੋ ਹੈ ਉਹ ਸਿਟੀ ਦੇ ਵਿੱਚ ਕਰ ਗਿਆ ਅਤੇ ਕਹਿ ਸਕਦੇ ਹਾਂ ਕਿ 100 ਸਾਲਾਂ ਦਾ ਇਹ ਸਟਰੋਮ ਹੈ। ਤੋ ਅਜਿਹਾ ਕੁਛ ਜੋ ਹੈ ਉਹ ਪਹਿਲਾਂ ਪਿਛਲੇ 100 ਸਾਲਾਂ ਦੇ ਵਿੱਚ ਜੋ ਹੈ ਉਹ ਨਹੀਂ ਦੇਖਿਆ ਗਿਆ ਅਤੇ ਤਿਆਰੀ ਤਾਂ ਫਿਰ ਇਸ ਗੱਲ ਦੀ ਬਿਲਕੁਲ ਨਹੀਂ ਸੀ ਅਤੇ ਹੁਣ ਤਿਆਰੀ ਜਦੋਂ ਨਹੀਂ ਸੀ ਅਤੇ ਅਜਿਹਾ ਨੁਕਸਾਨ ਫਿਰ ਅਜਿਹੇ ਸਟੇਡੀਅਮ ਦੇ ਵਿੱਚ ਜਿੱਥੇ ਖਾਸ ਤੌਰ 'ਤੇ ਹੋਇਆ ਅਤੇ ਫਿਰ ਅੱਗੇ ਲਈ ਹੁਣ ਤਿਆਰੀ ਜੋ ਹੈ ਇਸ ਦੇ ਵਿੱਚ ਜ਼ਰੂਰ ਕਰਨੀ ਬਣਦੀ ਹੈ। ਸੋ ਜੀ ਨਾਲ ਹੀ ਤੁਹਾਨੂੰ ਮੈਂ ਨੋਟ ਕਰਵਾ ਦੇਵਾਂ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਵਾਲਿਆਂ ਦਾ ਨੰਬਰ ਅਤੇ ਪਤਾ ਕਿਉਂਕਿ ਗੱਲ ਕਰੀਏ ਕਿ ਤੁਸੀਂ ਆਪਣਾ ਘਰ ਰੈਨੋਵੇਟ ਕਰਵਾਉਣਾ ਅਸੀਂ ਚਾਹੁੰਦੇ ਹਾਂ ਕਿ ਜੋ ਅੱਛੀ ਬਿਲਡਿੰਗ ਸਪਲਾਈਜ਼ ਹੋਣ ਜੋ ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੇ ਕੰਮ ਦਾ ਪੂਰਾ ਜੋ ਸਮਾਨ ਹੋਵੇ ਮਟੀਰੀਅਲ ਹੋਵੇ ਜੀ ਉਹ ਕੁਆਲਿਟੀ ਦਾ ਹੋਵੇ ਅਤੇ ਨਾਲ ਹੀ ਫਿਰ ਉਸਦੇ ਚੰਗੇ ਦਾਮ ਵੀ ਮਿਲਣ ਕਿਉਂਕਿ ਸਾਨੂੰ ਹੁੰਦਾ ਕਿ ਹਰ ਕੰਮ ਜੋ ਹੈ ਅੱਛਾ ਕੰਮ ਜੋ ਹੈ ਉਹ ਅਸੀਂ ਬਜਟ ਦੇ ਵਿੱਚ ਕਰਵਾ ਲਈਏ। ਸੋ ਜੇਕਰ ਤੁਸੀਂ ਬਿਲਡਰ ਹੋ ਜੇਕਰ ਤੁਸੀਂ ਰੈਨੋਵੇਟਰ ਹੋ ਕੰਟਰੈਕਟਰ ਹੋ ਤਾਂ ਵੀ ਤੁਹਾਡੇ ਲਈ ਇਹ ਫਿਰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਫਿੱਟ ਬੈਠਣਗੇ ਕਿਉਂਕਿ ਇਹਨਾਂ ਦੇ ਕੋਲ ਬਹੁਤ ਸਾਰੀ ਸਿਲੈਕਸ਼ਨ ਜਿੱਥੇ ਬਿਲਡਿੰਗ ਅਤੇ ਰੈਨੋਵੇਸ਼ਨ ਪ੍ਰੋਡਕਟਸ ਦੀ ਹੈ ਕਿਉਂਕਿ ਬਹੁਤ ਹੀ ਵੱਡਾ ਇਹਨਾਂ ਦਾ ਸ਼ੋਰੂਮ ਹੈ ਅਤੇ ਨਾਲ ਹੀ ਇਹਨਾਂ ਦਾ ਇਹ ਦਾਅਵਾ ਵੀ ਹੈ ਕਿ ਹਰ ਪ੍ਰਾਈਜ਼ ਨੂੰ ਇਹ ਬੀਟ ਜ਼ਰੂਰ ਕਰਨਗੇ। ਸੋ ਜੇ ਤੁਸੀਂ ਇਹਨਾਂ ਦੀ ਵੈਬਸਾਈਟ www.bestvaluebuildingsupplies.ca ਜੋ ਹੈ ਇਸ 'ਤੇ ਜਾ ਕੇ ਪੂਰੀ ਜਾਣਕਾਰੀ ਪ੍ਰੋਡਕਟਸ ਦੇ ਪ੍ਰਾਈਜ਼ ਦੀ ਜ਼ਰੂਰ ਲੈ ਸਕਦੇ ਹੋ ਜਿੱਥੇ ਪਲੰਬਿੰਗ ਦੀਆਂ ਸਪਲਾਈਜ਼ ਨੇ ਜਿੱਥੇ HVAC ਮਟੀਰੀਅਲ ਦੀ ਗੱਲ ਕਰੀਏ ਇਲੈਕਟ੍ਰਿਕ ਸਪਲਾਈਜ਼ ਦੀ ਗੱਲ ਕਰੀਏ ਫਲੋਰਿੰਗ ਟਾਈਲ ਪ੍ਰੋਡਕਟਸ ਦੀ ਗੱਲ ਕਰੀਏ ਡਰਾਈ ਵਾਲ ਇਨਸੂਲੇਸ਼ਨ ਦੀ ਗੱਲ ਕਰੀਏ ਟੂਲਸ ਅਤੇ ਹਾਰਡਵੇਅਰ ਦੀ ਗੱਲ ਕਰੀਏ ਜਾਂ ਫਿਰ ਸ਼ਾਵਰ ਸਿਸਟਮ ਅਤੇ ਬਾਥਰੂਮ ਪ੍ਰੋਡਕਟਸ ਦੀ ਗੱਲ ਕਰੀਏ ਸੋ ਵੈਨਿਟੀਜ਼ ਦੀ ਗੱਲ ਕਰੀਏ ਸੋ ਹਰ ਸਮਾਨ ਜੋ ਹੈ ਕੰਸਟਰਕਸ਼ਨ ਦਾ ਹਰ ਸਮਾਨ ਜੋ ਹੈ ਰੈਨੋਵੇਸ਼ਨ ਦਾ ਤੁਸੀਂ ਆਪਣਾ ਘਰ ਜੋ ਹੈ ਫਿਰ ਨਿਖਾਰਨਾ ਚਾਹੁੰਦੇ ਹੋ ਅਤੇ ਚੰਗੀ ਸਪਲਾਈ ਜੀ ਇੱਥੋਂ ਤੁਹਾਨੂੰ ਜ਼ਰੂਰ ਮਿਲਣੀ ਹੈ ਅਤੇ ਤੁਸੀਂ ਪਤਾ ਨੋਟ ਜ਼ਰੂਰ ਕਰ ਲਓ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੇ ਲਈ 8005 ਡਿਕਸੀ ਰੋਡ ਬਰੈਂਪਟਨ ਜੀ ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ ਇਹ ਨੇ
ਜਿੱਥੇ 647 961 0585 ਜੀ ਇਹਨਾਂ ਦਾ ਨੰਬਰ ਹੈ 6479610585 ਸਟੀਲਸ ਤੇ ਡਿਕਸੀ ਦੇ ਕਾਰਨਰ ਤੇ ਇਹ ਨੇ ਤੇ ਲਗਜ਼ਰੀਅਸ ਸ਼ੋਰੂਮ ਹੈ ਤੇ ਹੁਣੇ ਹੁਣੇ ਓਪਨ ਹੋਏ ਨੇ ਤੇ ਹਰ ਪ੍ਰਾਈਜ਼ ਜੋ ਹੈ ਤੁਹਾਨੂੰ ਬੀਟ ਕਰਕੇ ਇਹ ਜ਼ਰੂਰ ਦੇਣਗੇ ਦਾਵਾ ਇਹਨਾਂ ਦਾ ਬਿਲਕੁਲ ਇਹ ਹੈ ਪ੍ਰੋਮਿਸ ਇਹ ਹੈ ਤੇ ਤੁਸੀਂ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ ਜ਼ਰੂਰ ਪਹੁੰਚਣਾ ਹੈ ਸੋ ਜੀ ਇਸ ਦੇ ਨਾਲ ਹੀ ਬਹੁਤ ਹੀ ਪਿਆਰਾ ਜਿਹਾ ਗੀਤ ਕਿਉਂਕਿ ਸਵੇਰ ਵੇਲੇ ਮੈਨੂੰ ਇਹ ਫੀਲ ਹੁੰਦਾ ਕਿ ਜਦੋਂ ਅਸੀਂ ਅੱਛੇ ਜੋ ਬੋਲ ਸੁਣਦੇ ਹਾਂ ਜਦੋਂ ਅਸੀਂ ਅੱਛੇ ਗੀਤ ਸੁਣਦੇ ਹਾਂ ਜੋ ਸਾਨੂੰ ਪਰਮਾਤਮਾ ਨਾਲ ਜੋੜਦੇ ਨੇ ਜੋ ਸਾਨੂੰ ਪੋਜ਼ਿਟਿਵ ਰਾਹ ਅੱਗੇ ਲਈ ਦਿਖਾਉਂਦੇ ਨੇ ਅਤੇ ਬਹੁਤ ਹੀ ਜੋ ਜ਼ਰੂਰੀ ਜੋ ਹੈ ਉਹ ਸਾਡੇ ਮਨਾਂ ਲਈ ਬਣ ਜਾਂਦਾ ਕਿਉਂਕਿ ਸਵੇਰੇ ਸਵੇਰੇ ਤੁਸੀਂ ਸੋਚੋ ਕੋਈ ਨੈਗੇਟਿਵ ਗੱਲ ਤੁਸੀਂ ਆਪਣੇ ਕੰਨੀ ਸੁਣ ਲਈ ਆਪਣੇ ਮਨ ਦੇ ਵਿੱਚ ਪਾ ਲਈ ਉਹ ਸਾਰਾ ਦਿਨ ਜੋ ਹੈ ਉਹ ਫਿਰ ਤੁਹਾਡੇ 'ਤੇ ਅਸਰ ਜ਼ਰੂਰ ਕਰੇਗੀ ਇਸੇ ਤਰ੍ਹਾਂ ਦੂਜੇ ਪਾਸੇ ਗੱਲ ਪੋਜ਼ਿਟਿਵਿਟੀ ਦੀ ਕਰੀਏ ਕੋਈ ਅੱਛਾ ਬੋਲ ਸੁਣਿਆ ਕੋਈ ਅੱਛਾ ਗੀਤ ਸੁਣਿਆ ਅਤੇ ਫਿਰ ਆਉਣ ਵਾਲਾ ਜੋ ਪੂਰਾ ਦਿਨ ਹੈ ਜੋ ਹੁਣੇ ਹੁਣੇ ਜੋ ਸ਼ੁਰੂ ਹੋਇਆ ਹੈ ਫਿਰ ਉਸ ਲਈ ਅਸੀਂ ਕਿੰਨੇ ਸੋਹਣੇ ਤਿਆਰ ਹੁੰਦੇ ਹਾਂ ਅਤੇ ਫਿਰ ਚੰਗੀਆਂ ਚੀਜ਼ਾਂ ਦਾ ਹੀ ਵੈਲਕਮ ਜੋ ਹੈ ਅਸੀਂ ਫਿਰ ਕਰਦੇ ਹਾਂ ਸੋ ਬਹੁਤ ਹੀ ਪਿਆਰਾ ਗੀਤ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ 'ਤੇ ਤੁਹਾਡੇ ਲਈ ਹੈ ਅਤੇ ਇਸ ਨੂੰ ਮਾਣੀਏ ਅਤੇ ਪ੍ਰੋਗਰਾਮ ਦੇ ਨਾਲ ਜੀ ਤੁਸੀਂ ਬਿਲਕੁਲ ਬਣੇ ਰਹਿਣਾ

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਲੀਜ਼ਰ ਦੇ ਨਜ਼ਦੀਕ ਕੁਲਦੀਪ ਜੀ ਨੂੰ ਜਾ ਕੇ ਮਿਲੋ। 647-818-0055 6478180055।
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
3: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ। ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 4168115385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ 9057890333। 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058-228-5800 9058-228-5800 ਤੇ ਕਾਲ ਕਰੋ।
5: Wow. What a fresh green vegetables and fruits, lower grocery prices and tasty thali. Main kithe dream ta nahi dekh rahe
6: nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items le tandoori grill aajo. Indian food land, 1201 Britannia Road West, Mississauga, 45 Dust Drive and 15 Fanta Way, Brampton, 905-456-9900.
0: Sujok Homeo Clinic, thodi sehat di natural healing di manzil. Homeopathy de safe treatments, 25 saal to vad clinical experience de naal. Je tusi safar kar rahe ho depression, anxiety, panic attacks, allergy, breathing problems, asthma, IBS, acidity, Sujok Homeo Clinic de reha personalized care. Ladies de layi PCOS, ovarian cyst, hormonal imbalance, pregnancy related issues, skin issues, eczema, psoriasis, experienced homeopaths, there is effective ilaj. Care you can trust, healing you can feel. Appointment delay, call karo 647-856-2516. Do locations, Mississauga and Brampton de vich available. 647-856-2516.
3: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
7: This is AM 530, CHLO AM, serving Brampton, Mississauga, Toronto, the GTA, and the world at am530.ca.

ਇਸ ਵੇਲੇ ਜ਼ਰੂਰ ਫੇਸ ਕਰ ਰਹੇ ਨੇ। ਸੋ ਕਾਰਨੀ ਦੇ ਜੋ ਮੈਂਡੇਟ ਲੈਟਰਸ ਜੋ ਨੇ ਉਹ ਵੀ ਪਿਛਲੇ ਪ੍ਰਧਾਨ ਮੰਤਰੀਆਂ ਨਾਲੋਂ ਕਾਫੀ ਵੱਖਰੇ ਨੇ, ਕਿਉਂਕਿ ਹੁਣ ਇਸ ਵਾਰੀ ਕੀ ਹੋਇਆ ਕਿ ਕੋਈ ਮਿਨਿਸਟਰ ਜੋ ਹੈ ਉਹਨਾਂ ਨੂੰ ਯੂਨੀਕ ਲੈਟਰਸ ਜੋ ਨੇ ਉਹ ਨਹੀਂ ਮਿਲੇ, ਪਰ ਕਾਰਨੀ ਨੇ ਇੱਕ ਲੈਟਰ ਹੀ ਸਾਰੇ ਕੈਬਨਿਟ ਨੂੰ ਜੋ ਹੈ ਭੇਜਿਆ ਅਤੇ ਸੱਤ ਜੋ ਪ੍ਰਾਇਰਟੀਜ਼ ਜੋ ਨੇ ਉਹਨਾਂ ਨੂੰ ਆਊਟਲਾਈਨ ਇਸ ਦੇ ਵਿੱਚ ਕੀਤਾ ਗਿਆ, ਜਿਸ ਦੇ ਵਿੱਚ ਇੱਕ ਤਾਂ ਪਹਿਲੀ ਇੱਕ ਕੈਨੇਡੀਅਨ ਇਕਨੋਮੀ ਜੋ ਹੈ ਇਸ ਨੂੰ ਬਿਲਡ ਕਰਨਾ ਅਤੇ ਕੋਸਟ ਜੋ ਹੈ ਕੈਨੇਡੀਅਨਸ ਲਈ ਇਸ ਨੂੰ ਘੱਟ ਕਰਨਾ। ਸੋ ਅਜਿਹੀ ਕੁਝ ਪ੍ਰਾਇਰਟੀਜ਼ ਜੋ ਨੇ ਉਹਨਾਂ ਨੇ ਇਸ ਚਿੱਠੀ ਦੇ ਵਿੱਚ ਜ਼ਰੂਰ ਲਿਖੀਆਂ ਨੇ। ਅਤੇ ਫਿਰ ਹੁਣ ਰਿਪੋਰਟ ਕਾਰਡ ਮੈਟ੍ਰਿਕ ਜੋ ਹੈ ਜੋ ਜੁੜ ਗਿਆ। ਸੋ ਹੁਣ ਜਿੱਥੇ ਅਸੀਂ ਸੋਚਦੇ ਹੁੰਦੇ ਹਾਂ ਕਿ ਪ੍ਰੋਗਰੈਸ ਚਲੋ ਕਿਹਨੇ ਪੁੱਛਣੀ ਹੈ, ਅਸੀਂ ਫੰਡਿੰਗ ਲੈ ਲਈਏ, ਪਰ ਹੁਣ ਪ੍ਰੋਗਰੈਸ ਪਹਿਲਾਂ ਪੁੱਛੀ ਜਾਣੀ ਹੈ ਅਤੇ ਫਿਰ ਉਸ ਦੇ ਬੇਸਿਸ 'ਤੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਫਿਰ ਫੰਡਿੰਗ ਸਰਕਾਰ ਪਾਸੋਂ ਮਿਲੇਗੀ। ਸੋ ਇੱਕ ਵੱਡੀ ਟੈਨਸ਼ਨ ਜੋ ਹੈ ਉਹ ਕੈਬਨਿਟ ਮਿਨਿਸਟਰਸ ਦੇ ਲਈ ਜ਼ਰੂਰ ਇਸ ਵੇਲੇ ਬਣ ਗਈ ਹੈ ਅਤੇ ਮੈਂ ਸਮਝਦੀ ਹਾਂ ਅਜਿਹੀ ਟੈਨਸ਼ਨ ਬਣਨੀ ਵੀ ਚਾਹੀਦੀ ਹੈ, ਸਮੇਂ ਸਮੇਂ 'ਤੇ ਅਜਿਹੀ ਟੈਨਸ਼ਨ ਜੋ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਕਿ ਆਪਣੇ ਮਨ ਦੇ ਵਿੱਚ ਇਹ ਰਹੇ, ਕਿਉਂਕਿ ਜਦੋਂ ਅਸੀਂ ਕਿਤੇ ਕੰਮ ਕਰ ਰਹੇ ਹੁੰਦੇ ਹਾਂ ਉਦੋਂ ਵੀ ਸਾਨੂੰ ਇਹ ਹੁੰਦਾ ਕਿ ਸਾਡੀ ਪ੍ਰੋਗਰੈਸ ਜੋ ਹੈ ਉਹ ਨੋਟ ਕੀਤੀ ਜਾ ਰਹੀ ਹੈ, ਅਤੇ ਜਦੋਂ ਇਹ ਨੋਟ ਹੋ ਰਹੀ ਹੈ ਤਾਂ ਫਿਰ ਅਸੀਂ ਹੁੰਦਾ ਕਿ ਸਾਨੂੰ ਕੀ ਕੰਮ ਜੋ ਹੈ ਫਿਰ ਚੰਗਾ ਹੀ ਹੋਣਾ ਚਾਹੀਦਾ। ਅਤੇ ਇਹੀ ਗੱਲ ਜੋ ਹੈ ਫਿਰ ਇਹ ਰਾਜਨੀਤਿਕ ਜੋ ਲੋਕ ਨੇ ਮਿਨਿਸਟਰਸ ਨੇ ਇਹਨਾਂ 'ਤੇ ਵੀ ਲਾਗੂ ਹੋਣੀ ਜੀ ਬਿਲਕੁਲ ਜ਼ਰੂਰੀ ਹੈ। ਸੋ ਜੀ ਇਸ ਦੇ ਨਾਲ ਹੀ ਇੱਕ ਪਿਆਰਾ ਜਿਹਾ ਗੀਤ ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਇਸ ਸਫ਼ਰ ਦੇ ਵਿੱਚ ਤੁਸੀਂ ਬਣੇ ਹੋਏ ਹੋ ਅਤੇ ਬਿਲਕੁਲ ਜੀ ਬਣੇ ਰਹਿਣਾ।

0: यार मैं तो परेशान हो गया।
1: ओ की गल हो गई, तू अजे तक परेशानी घूमी जाना
0: है। वो इत्थे इंश्योरेंस बारे पता ही नहीं चलता, किस्तो लईए केड़ी लईए।
1: ओ टेंशन छड़, ते मेरे वांग कॉल कर ले हरप्रीत सैनी जी नूं, जेड़े सिक्योर लाइफ इंश्योरेंस दे नाल काम कर रहे ने, जो लाइफ इंश्योरेंस, क्रिटिकल इलनेस इंश्योरेंस अते हर इंश्योरेंस लई भरोसेमंद ने। ते बस हुणे कॉल कर 416-817-6500 ते। कॉल नाउ हरप्रीत सैनी फ्रॉम सिक्योर लाइफ इंश्योरेंस 416-817-6500 और विजिट securelifeinsurance.ca।
2: एजेक्स क्रेमेटोरियम ब्रैम्पटन क्रेमेटोरियम दी मैनेजमेंट वालों हुण ईस्ट एंड दे साउथ एशियन कम्युनिटी दे वास्ते एजेक्स क्रेमेटोरियम दीयां सर्विसेज शुरू कर दित्तियां गईयां हन। साउथ एशियन भाईचारे दीयां धार्मिक, समाजिक, सभ्याचारक कदरां कीमतां दे मुताबिक अंतम यात्रा दीयां सुविधावां एजेक्स क्रेमेटोरियम 384 फिनले एवन्यू बेली एवन्यू दे नजदीक 289-372-3300 या विजिट करो www.acvc.info 289-372-3300।
3: 24 घंटे 7 दिन खुला सब्जी मार्केट, रेस्टोरेंट एंड ग्रोसरी स्टोर दो लोकेशंस तो सर्व कर रहे ने, सैंडलवुड एंड मैकलॉगलिन 10 लोरमेल गेट, यहाँ पहुँचो 10970 ब्रैमली रोड। वेज एंड नॉन वेज बिरयानी बाय वन गेट वन फ्री, चना पटूरा बाय वन गेट वन फ्री, फिश पकौड़ा बाय वन गेट वन फ्री, तंदूरी चिकन लेग बाय वन गेट वन फ्री, मैंगो लस्सी, सॉल्ट लस्सी, मिठी लस्सी बाय वन गेट वन फ्री, हर रोज फ्रेश साग ते मक्की दी रोटी। टिफिन सर्विस पिकअप अते डिलीवरी दे लई वी अवेलेबल है दोनों लोकेशंस ते। फ्रेश सब्जियां, फ्रूट ते ग्रोसरी दे आइटम ते हुण आलू गोभी मूली ते प्याज आले परौंठे 299 दे विच, अमृतसरी कुलचा विद चना 799 ते पनीर एंड मिक्स परौंठा 399। सब्जी मार्केट ओपन 24/7। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
2: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ। ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055 6478180055।
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
5: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ।
5: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ। ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ। ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
6: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
7: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
2: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-789-0333 1098 ਪਿੰਟ ਰੋਬਰਟਸਨ
8: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਨਾਲ ਹੀ ਜੀ ਮੈਂ ਤੁਹਾਨੂੰ ਇਹ ਗੱਲ ਵੀ ਜ਼ਰੂਰ ਨੋਟ ਕਰਵਾ ਦੇਵਾਂ ਜੀ ਤੁਸੀਂ ਟਰੱਕ ਡਰਾਈਵ ਕਰਦੇ ਹੋ ਟਰੱਕ ਚਲਾਉਂਦੇ ਹੋ ਤੇ ਜਿੱਥੇ ਅੱਛੀ ਟਰੱਕ ਇੰਸ਼ੋਰੈਂਸ ਦੀ ਭਾਲ ਤੁਹਾਨੂੰ ਹੈ ਜਿੱਥੇ ਅੱਛੀ ਇੱਕ ਕਾਰ ਇੰਸ਼ੋਰੈਂਸ ਦੀ ਭਾਲ ਹੋਮ ਇੰਸ਼ੋਰੈਂਸ ਬਿਜ਼ਨਸ ਇੰਸ਼ੋਰੈਂਸ ਦੀ ਭਾਲ ਹੈ ਤੇ ਤੁਹਾਨੂੰ ਨੰਬਰ ਜ਼ਰੂਰ ਨੋਟ ਕਰਵਾ ਦਈਏ ਜੀ ਮੈਂਡੀ ਗਿੱਲ ਹੋਰਾਂ ਦਾ ਏਬਲ ਇੰਸ਼ੋਰੈਂਸ ਤੋਂ ਤੁਹਾਡੀ ਮਦਦ ਇਸ ਦੇ ਵਿੱਚ ਬਿਲਕੁਲ ਕਰਨਗੇ ਜਿੱਥੇ ਅੱਛੇ ਪੋਲਿਸੀ ਦੇ ਪਲਾਨਸ ਇਹਨਾਂ ਦੇ ਕੋਲ ਨੇ ਖਾਸ ਤੌਰ 'ਤੇ ਜੇਕਰ ਟਰੱਕਸ ਦੇ ਲਈ ਗੱਲ ਕਰੀਏ ਜੇਕਰ ਓਨਰ ਓਪਰੇਟਰਸ ਅਤੇ ਫਲੀਟ ਓਨਰਸ ਦੀ ਗੱਲ ਕਰੀਏ ਤੇ ਅੱਛੀਆਂ ਪੋਲਿਸੀਜ਼ ਫਲੈਕਸੀਬਲ ਟਰੱਕਿੰਗ ਇੰਸ਼ੋਰੈਂਸ ਪਲਾਨਸ ਅਤੇ ਤੁਸੀਂ ਡਰਾਈਵਰਸ ਨੂੰ ਵੀ ਇਹ ਕਹਿੰਦੇ ਨੇ ਕਿ ਪੋਲਿਸੀ ਦੇ ਵਿੱਚ ਤੁਸੀਂ ਐਡ ਕਰ ਸਕੋਗੇ ਬਿਨਾਂ ਕਿਸੇ ਇਸ਼ੂ ਤੋਂ ਬਿਨਾਂ ਕਿਸੇ ਪ੍ਰੋਬਲਮ ਤੋਂ ਸੋ ਤੁਸੀਂ ਇਸ ਬਾਰੇ ਮੈਂਡੀ ਗਿੱਲ ਜੀ ਨੂੰ ਜ਼ਰੂਰ ਕੰਸਲਟ ਕਰੋ ਨੰਬਰ ਇਹਨਾਂ ਦੇ ਜੀ 647-929-9509 ਇਹ ਨੰਬਰ ਨੋਟ ਕਰਨਾ ਅਤੇ ਜੀ ਇਸ ਦੇ ਨਾਲ ਨੰਬਰ ਇਹਨਾਂ ਦਾ ਇੱਕ ਹੋਰ ਹੈ ਨੰਬਰ 647-883-1899 647-883-1899 'ਤੇ ਵੀ ਮੈਂਡੀ ਗਿੱਲ ਜੀ ਨੂੰ ਤੁਸੀਂ ਏਬਲ ਇੰਸ਼ੋਰੈਂਸ ਤੋਂ ਜੀ ਜ਼ਰੂਰ ਸੰਪਰਕ ਕਰ ਸਕਦੇ ਹੋ ਅਤੇ ਫ੍ਰੀ ਕੋਟ ਬਾਰੇ ਪੂਰੀ ਜਾਣਕਾਰੀ ਜੋ ਹੈ ਉਹ ਜ਼ਰੂਰ ਲਓ ਅਤੇ ਖਾਸ ਤੌਰ 'ਤੇ ਲੌਂਗ ਹੌਲ ਟਰੱਕ ਇੰਸ਼ੋਰੈਂਸ ਦੇ ਲਈ ਜੀ ਇਹ ਖਾਸ ਮੁਹਾਰਤ ਰੱਖਦੇ ਨੇ ਅਫੋਰਡੇਬਲ ਲੌਂਗ ਹੌਲ ਟਰੱਕ ਇੰਸ਼ੋਰੈਂਸ ਤੁਹਾਨੂੰ ਜ਼ਰੂਰ ਦਵਾਉਣਗੇ ਸੋ ਨੰਬਰ 647-883-1899 ਜੋ ਇਹ ਨੰਬਰ ਹੈ ਅਤੇ ਨਾਲ ਹੀ ਨੰਬਰ ਮੈਂ ਇੱਕ ਹੋਰ ਦੇ ਦੇਵਾਂ ਅਤੇ ਮੈਂਡੀ ਗਿੱਲ ਜੀ ਨੂੰ ਤੁਸੀਂ ਕਾਲ ਇਸ ਨੰਬਰ 'ਤੇ ਵੀ ਕਰ ਸਕਦੇ ਹੋ ਨੰਬਰ 647-929-9509 ਜੀ ਇਹ ਨੰਬਰ ਵੀ ਤੁਸੀਂ ਡਾਇਲ ਜ਼ਰੂਰ ਜੀ ਕਰ ਸਕਦੇ ਹੋ ਅਤੇ ਇਸ ਦੇ ਨਾਲ ਹੀ ਜੀ ਗੱਲ ਜ਼ਰੂਰ ਕਰ ਲਈਏ ਇਹ ਵੀ ਕਿ ਤੁਸੀਂ ਮੂਵ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਜੇਕਰ ਹੋਣਾ ਤੁਸੀਂ ਮੂਵ ਚਲੋ ਬ੍ਰੈਂਪਟਨ ਤੋਂ ਮਿਸੀਸਾਗਾ ਜਾਣਾ ਜੀ ਟੀ ਏ ਦੇ ਵਿੱਚ ਹੀ ਕਿਤੇ ਮੂਵ ਹੋਣਾ ਜਾਂ ਸੇਮ ਸ਼ਹਿਰ ਦੇ ਵਿੱਚ ਹੀ ਤੁਸੀਂ ਮੂਵ ਹੋਣਾ ਹੈ ਸੋ ਤੁਸੀਂ ਜੀ ਐਚ ਕੇ ਮੂਵਰਸ ਨੂੰ ਸੰਪਰਕ ਜ਼ਰੂਰ ਕਰਨਾ ਕਿਉਂਕਿ ਪ੍ਰੋਫੈਸ਼ਨਲੀ ਤੁਹਾਡੇ ਪੂਰੇ ਸਮਾਨ ਦੀ ਪੂਰੀ ਦੇਖਭਾਲ ਜੋ ਹੈ ਇਹ ਕਰਕੇ ਤੁਹਾਡਾ ਪ੍ਰੋਪਰ ਜੋ ਪੈਕਿੰਗ ਦਾ ਕੰਮ ਜੋ ਹੈ ਇਹ ਸਾਰਾ ਕਰਕੇ ਆਪਣੇ ਮੂਵਿੰਗ ਟਰੱਕਸ ਦੇ ਵਿੱਚ ਤੁਹਾਡਾ ਸਮਾਨ ਲੋਡ ਕਰਕੇ ਲੈ ਕੇ ਜਾਣਗੇ ਸੋ ਦੂਰ ਜਾਣਾ ਅਤੇ ਫਿਰ ਗੱਡੀਆਂ ਕਾਰਾਂ ਵੀ ਨਾਲ ਲੈ ਕੇ ਜਾਣੀਆਂ ਅਤੇ ਉਹ ਵੀ ਆਪਣੇ ਮੂਵਿੰਗ ਟਰੱਕਸ ਦੇ ਵਿੱਚ ਹੀ ਲੈ ਕੇ ਜਾਣਗੇ ਸੋ ਨੰਬਰ ਹਰਮਿੰਦਰ ਜੀ ਦਾ ਜੀ ਤੁਸੀਂ ਐਚ ਕੇ ਮੂਵਰਸ ਤੋਂ ਜ਼ਰੂਰ ਨੋਟ ਕਰ ਲਓ ਜੀ ਨੰਬਰ 416-524-6704 ਜੀ ਇਹ ਨੰਬਰ ਹੈ ਹਰਮਿੰਦਰ ਜੀ ਦਾ ਐਚ ਕੇ ਮੂਵਰਸ ਤੋਂ ਤੁਸੀਂ ਇਹ ਨੰਬਰ ਨੋਟ ਕਰ ਲਓ 416-524-6704 ਅਤੇ ਜਦੋਂ ਫਿਰ ਕਾਲ ਕਰਨੀ ਹੈ ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਹਵਾਲਾ ਤੁਸੀਂ ਇੱਕ ਵਾਰੀ ਫਿਰ ਜ਼ਰੂਰ ਦੇਣਾ ਫਿਰ ਅੱਛੇ ਡਿਸਕਾਊਂਟਸ ਅੱਛੇ ਪ੍ਰਾਈਜ਼ ਜੀ ਤੁਹਾਨੂੰ ਬਿਲਕੁਲ ਮਿਲਣੇ ਐਚ ਕੇ ਮੂਵਰਸ ਪਾਸੋਂ ਨੰਬਰ 416-524-6704 ਜੀ ਇਹ ਨੰਬਰ ਜੋ ਹੈ ਉਹ ਬਿਲਕੁਲ ਨੋਟ ਰੱਖਣਾ ਜੀ ਤੇ ਜੀ ਇਸ ਦੇ ਨਾਲ ਹੀ ਮੈਂ ਜ਼ਿਕਰ ਇਸ ਗੱਲ ਦਾ ਵੀ ਬਿਲਕੁਲ ਕਰ ਦੇਵਾਂ ਜੀ ਕਿ ਤੁਸੀਂ ਚਾਹੁੰਦੇ ਹੋ ਕਿ ਚਲੋ ਕਾਰਪੈਂਟਰੀ ਦਾ ਕੰਮ ਤੁਸੀਂ ਸਿੱਖਿਆ ਹੋਇਆ, ਤਜਰਬਾ ਤੁਹਾਡਾ ਇੱਥੇ ਦਾ ਹੈ, ਤਜਰਬਾ ਤੁਹਾਡਾ ਇੰਡੀਆ ਦਾ ਵੀ ਹੈ, ਅਤੇ ਫਿਨਿਕਸ ਮਿਲਵਰਕ ਵਾਲੇ ਜੀ ਇਹ ਕੰਮ ਜ਼ਰੂਰ ਦੇ ਸਕਦੇ ਨੇ ਕਿਉਂਕਿ ਇਹਨਾਂ ਨੂੰ ਤਜਰਬੇਕਾਰ ਕਾਰਪੈਂਟਰਸ ਦੀ ਲੋੜ ਹੈ। ਸੋ ਤੁਸੀਂ ਇਸ ਕੰਮ ਦੇ ਵਿੱਚ ਤਜਰਬਾ ਰੱਖਦੇ ਹੋ, ਟੇਬਲ ਸੋ ਟੂਲਸ 'ਤੇ ਕੰਮ ਕਰਨ ਦਾ ਤੁਹਾਨੂੰ ਤਜਰਬਾ ਹੈ, ਅਤੇ ਤੁਸੀਂ ਜੀ ਜੱਗ ਜੀ ਨੂੰ ਸੰਪਰਕ ਕਰਨਾ ਨੰਬਰ 416-822-2239 'ਤੇ 416-822-2239 'ਤੇ ਸਟੀਲਸ 'ਤੇ ਟੋਮਕਿਨ ਰੋਡ ਦੇ ਕੋਲ ਇਹਨਾਂ ਦੇ ਕੰਮ ਦੀ ਇਹ ਲੋਕੇਸ਼ਨ ਹੋਣੀ ਹੈ ਜੀ। 416-822-2239 'ਤੇ ਜੱਗ ਜੀ ਨੂੰ ਤੁਸੀਂ ਫਿਨਿਕਸ ਮਿਲਵਰਕ ਤੋਂ ਜੀ ਸੰਪਰਕ ਜੋ ਹੈ ਉਹ ਅੱਜ ਹੀ ਜ਼ਰੂਰ ਕਰ ਲਓ ਜੀ। ਸੋ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਜੀ ਇਸ ਪਿਆਰੀ ਸਵੇਰ ਦੇ ਵਿੱਚ ਮੈਂ ਰੁਪਿੰਦਰ ਕੌਰ ਇਸ ਵੇਲੇ ਤੁਹਾਡੇ ਨਾਲ, ਅਤੇ ਜੀ ਗੱਲ ਥੋੜ੍ਹੀ ਜਿਹੀ ਇਹ ਵੀ ਤੁਹਾਡੇ ਨਾਲ ਸਾਂਝੀ ਕਰ ਦੇਵਾਂ ਜਿੱਥੇ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਜੋ ਹੈ ਇਹਨਾਂ ਨੇ ਸ਼ੁੱਕਰਵਾਰ ਨੂੰ ਇਹ ਵੋਟਿੰਗ ਕੀਤੀ ਹੈ ਕਿ ਇੱਕ ਨਵਾਂ ਵਰਲਡ ਮੈਪ ਜੋ ਹੈ ਇਹ ਅਡੋਪਟ ਕੀਤਾ ਜਾਵੇ, ਅਤੇ ਜਿੱਥੇ ਜੋ ਮੁਲਕਾਂ ਦਾ ਜੋ ਅਸਲ ਰੈਲੇਟਿਵ ਸਾਈਜ਼ ਹੈ ਇਹ ਰਿਫਲੈਕਟ ਹੋਵੇ। ਸੋ ਇਹ ਬੜੀ ਅਚੰਬੇ ਵਾਲੀ ਗੱਲ ਹੈ, ਆਪ ਤਾਂ ਅਸੀਂ ਕਦੇ ਸੋਚਿਆ ਨਹੀਂ ਹੋਣਾ ਕਿ ਵਰਲਡ ਮੈਪ ਦੇ ਵਿੱਚ ਅਜਿਹਾ ਵੀ ਕੁਛ ਹੋ ਰਿਹਾ ਸੀ। ਕਹਿ ਲਈਏ ਕਿ ਜਿੱਥੇ ਜੋ ਮੁਲਕ ਨੇ ਜੋ ਕੰਟਰੀਜ਼ ਨੇ ਉਹਨਾਂ ਦਾ ਸਾਈਜ਼ ਜੋ ਹੈ ਉਹ ਅਸਲ ਸਾਨੂੰ ਨਹੀਂ ਦਿਖਦਾ, ਪਰ ਇਹ ਗੱਲ ਜੋ ਅਫਰੀਕਨ ਕੰਟਰੀਜ਼ ਨੇ ਉਹਨਾਂ ਨੇ UN ਦੇ ਵਿੱਚ ਅੱਗੇ ਲੈ ਕੇ ਆਉਂਦੀ ਕਿ ਜੋ ਦਹਾਕਿਆਂ ਤੋਂ ਜੋ ਸੈਂਚਰੀਜ਼ ਤੋਂ ਇਹ ਗੱਲ ਜੋ ਗਲਤ ਚੱਲਦੀ ਆ ਰਹੀ ਹੈ ਕਿ ਹੁਣ ਸਮਾਂ ਹੈ ਕਿ ਇਸ ਨੂੰ ਫਿਰ ਸਹੀ ਕਰ ਦਿੱਤਾ ਜਾਵੇ। ਸੋ ਕਰੈਕਟ ਦ ਮੈਪ ਰੈਜ਼ੋਲਿਊਸ਼ਨ ਜੋ ਹੈ ਜੋ ਅਫਰੀਕਨ ਯੂਨੀਅਨ ਮੈਂਬਰ ਸਟੇਟਸ ਜੋ ਨੇ ਬਹਾਮਾਜ਼ ਹੈ ਉਹਨਾਂ ਨੇ ਵੀ ਇਸ ਨੂੰ ਅੱਗੇ ਲੈ ਕੇ ਆਉਂਦਾ, ਅਤੇ ਅੱਛੀ ਖਾਸੀ ਸਪੋਰਟ ਇਹਨਾਂ ਨੂੰ ਫਿਰ ਮਿਲੀ ਜਿੱਥੇ 164 ਮੈਂਬਰ ਜੋ ਨੇ ਉਹਨਾਂ ਨੇ ਇਸ ਦੇ ਫੇਵਰ ਦੇ ਵਿੱਚ ਵੋਟ ਕੀਤਾ, 6 ਨੇ ਚਲੋ ਐਬਸਟੇਨ ਕੀਤਾ, ਅਤੇ ਸਿਰਫ ਯੂਨਾਈਟਿਡ ਸਟੇਟਸ ਜੋ ਹੈ ਉਹਨਾਂ ਨੇ ਇਸ ਦੇ ਅਗੇਂਸਟ ਵੋਟ ਕੀਤਾ। ਸੋ ਬਾਕੀ ਸਾਰੇ ਮੁਲਕ ਬਾਕੀ ਸਾਰੇ ਸਟੇਟਸ ਤਾਂ ਫਿਰ ਇਹੀ ਚਾਹੁੰਦੇ ਨੇ ਕਿ ਵਰਲਡ ਮੈਪ ਜੋ ਹੈ ਉਹਨੂੰ ਫਿਰ ਸਹੀ ਦਰਜੇ ਦੇ ਵਿੱਚ ਹੋਵੇ। ਸੋ ਉਹ ਇਸ ਤਰ੍ਹਾਂ ਨਾ ਹੋਵੇ ਕਿ ਕੰਟਰੀਜ਼ ਦਾ ਜੋ ਸਾਈਜ਼ ਜੋ ਹੈ ਜੋ ਉਹ ਸਹੀ ਨਾ ਪ੍ਰੋਜੈਕਟ ਹੋਵੇ, ਕਿਉਂਕਿ ਜੋ ਹੁਣ ਤੱਕ ਚੱਲਦਾ ਆ ਰਿਹਾ ਉਸਨੂੰ ਕਹਿੰਦੇ ਨੇ ਮਰਕੇਟਰ ਪ੍ਰੋਜੈਕਸ਼ਨ, ਅਤੇ ਇਹ ਯੂਰੋਪੀਅਨ ਕਾਰਟੋਗ੍ਰਾਫਰ ਮਰਕੇਟਰ ਜੋ ਨੇ ਉਹਨਾਂ ਨੇ 1569 ਦੇ ਵਿੱਚ ਇਹ ਤਿਆਰ ਕੀਤਾ ਸੀ, ਜੋ ਕਿ ਹੁਣ ਤੱਕ ਨੈਵੀਗੇਸ਼ਨ ਦੇ ਲਈ ਖਾਸ ਤੌਰ 'ਤੇ ਬਹੁਤ ਜ਼ਿਆਦਾ ਜੋ ਵਰਤੋਂ ਦੇ ਵਿੱਚ ਕੀਤਾ ਜਾਂਦਾ, ਜਿੱਥੇ ਇਕੁਏਟਰ ਦੇ ਰੈਲੇਟਿਵ ਜੋ ਹੈ ਉਹ ਕੰਟਰੀਜ਼ ਦੇ ਸਾਈਜ਼ ਨੂੰ ਡਿਪੈਕਟ ਕੀਤਾ ਜਾਂਦਾ। ਪਰ ਇਸ ਨਾਲ ਕੀ ਹੁੰਦਾ ਕਿ ਕੁਝ ਮੁਲਕ ਜੋ ਨੇ ਜਿਨ੍ਹਾਂ ਦਾ ਅਸਲ ਸਾਈਜ਼ ਭਾਵੇਂ ਦੂਰ ਨੇ ਭਾਵੇਂ ਛੋਟਾ ਹੋਵੇ ਪਰ ਉਹ ਵੱਡਾ ਲੱਗਦਾ, ਜਿਸ ਤਰ੍ਹਾਂ ਗ੍ਰੀਨਲੈਂਡ ਜੋ ਹੈ ਉਹ ਸਾਊਥ ਅਮੈਰੀਕਾ ਤੋਂ ਵੀ ਵੱਡਾ ਜਾਪਦਾ ਜਦੋਂ ਉਹ ਇਕੁਏਟਰ ਤੋਂ ਦੂਰ ਹੁੰਦਾ, ਅਤੇ ਅਫਰੀਕਾ ਦੇ ਸਾਈਜ਼ ਦਾ ਹੁੰਦਾ। ਪਰ ਅਸਲ ਗੱਲ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ ਗ੍ਰੀਨਲੈਂਡ ਦਾ ਸਾਈਜ਼ ਜੋ ਹੈ ਉਹ ਅਫਰੀਕਾ ਤੋਂ ਕਾਫੀ ਛੋਟਾ, ਜਿੱਥੇ 1 ਅਫਰੀਕਾ ਤੋਂ 14 ਗ੍ਰੀਨਲੈਂਡ ਤੁਸੀਂ ਕੱਢ ਲਓ। ਸੋ ਇਹ ਮਰਕੇਟਰ ਪ੍ਰੋਜੈਕਸ਼ਨ ਦੇ ਵਿੱਚ ਜੋ ਇਹ ਜੋ ਮੁਲਕਾਂ ਦਾ ਜੋ ਸਾਈਜ਼ ਜੋ ਹੈ ਜੋ ਸਹੀ ਨਹੀਂ ਸੀ, ਹਾਲਾਂਕਿ ਇਸ ਨੂੰ ਬਹੁਤ ਜ਼ਿਆਦਾ ਜੋ ਹੈ ਵਰਤੋਂ ਦੇ ਵਿੱਚ ਲਿਆਂਦਾ ਯੂਰਪ ਦੇ ਵਿੱਚ, ਨੌਰਥ ਅਮੈਰੀਕਾ ਦੇ ਵਿੱਚ, ਹਰ ਪਾਸੇ। ਸੋ ਹੁਣ ਇਸ ਗੱਲ ਨੂੰ ਅੱਗੇ ਜੋ ਹੈ ਇਹ ਲੈ ਕੇ ਆਉਂਦਾ ਗਿਆ, ਅਤੇ ਫਿਰ ਅਫਰੀਕਾ ਨੇ ਇਸ ਦੀ ਪਹਿਲ ਕੀਤੀ, ਹਾਲਾਂਕਿ ਬਾਕੀ ਮੁਲਕਾਂ ਨੇ ਵੀ ਇਸ ਦੀ ਸਪੋਰਟ ਕੀਤੀ, ਜਿੱਥੇ ਨਿਊਜ਼ੀਲੈਂਡ ਵੀ ਇਸ ਦੇ ਵਿੱਚ ਅੱਗੇ ਆਇਆ। ਉਹਨਾਂ ਨੇ ਕਿਹਾ ਕਿ ਸਾਡਾ ਤਾਂ ਇਸ ਕਾਰਨ ਜੋ ਹੈ ਮੁਲਕ ਬਹੁਤ ਹੀ ਛੋਟਾ ਜੋ ਹੈ ਉਹ ਜਾਪਦਾ, ਰਾਈਟ ਕੋਰਨਰ 'ਤੇ ਪਤਾ ਹੀ ਨਹੀਂ ਲੱਗਦਾ ਕਿ ਨਿਊਜ਼ੀਲੈਂਡ ਹੈ ਵਰਲਡ ਮੈਪ ਦੇ ਵਿੱਚ। ਸੋ ਇਹਨਾਂ ਨੇ ਵੀ ਇਹ ਇਸ਼ੂ ਜੋ ਹੈ ਮਰਕੇਟਰ ਮੈਪ ਦਾ ਜੋ ਹੈ ਉਹ ਲੈ ਕੇ ਆਉਂਦਾ ਸੀ 2018 ਦੇ ਵਿੱਚ। ਸੋ ਹੁਣ ਜਾ ਕੇ ਜੋ ਕਹਿ ਸਕਦੇ ਹਾਂ ਕਿ ਯੂਨਾਈਟਿਡ ਨੇਸ਼ਨਸ ਅਸੈਂਬਲੀ ਨੇ ਇਹ ਅਡੋਪਟ ਕੀਤਾ ਕਿ ਇੱਕ ਨਵਾਂ ਵਰਲਡ ਮੈਪ ਜੋ ਹੈ ਉਹ ਲੈ ਕੇ ਆਉਂਦਾ ਜਾਵੇ, ਅਤੇ ਜਿਸ ਦੇ ਵਿੱਚ ਅਸਲ ਜੋ ਸਾਈਜ਼ ਜੋ ਹੈ ਉਹ ਮੁਲਕਾਂ ਦਾ ਉਹ ਪ੍ਰੋਜੈਕਟ ਹੋਵੇ। ਸੋ ਇਸ ਦੀ ਵੋਟਿੰਗ ਜੋ ਹੈ ਉਹ ਸ਼ੁੱਕਰਵਾਰ ਨੂੰ ਹੋ ਚੁੱਕੀ ਹੈ, ਅਤੇ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਿੱਚ ਫਿਰ ਇੱਕ ਨਵਾਂ ਵਰਲਡ ਮੈਪ ਜੋ ਹੈ ਜੋ ਤਿਆਰ ਹੋ ਕੇ ਫਿਰ ਆਉਂਦਾ ਜੋ ਅਸਲ ਸਾਈਜ਼ ਦਾ ਹੋਵੇਗਾ ਅਤੇ ਉਹ ਫਿਰ ਕਦੋਂ ਤੋਂ ਜੋ ਇਹ ਲਾਗੂ ਕਰਦੇ ਨੇ। ਹਾਲਾਂਕਿ ਕੰਸਰਨ ਜੋ ਹੈ ਜੋ ਕਾਫੀ ਵੱਡਾ ਸੀ ਕਿ ਅਫਰੀਕਾ ਦਾ, ਲੈਟਿਨ ਅਮੈਰੀਕਾ ਦਾ, ਸਾਊਥ ਏਸ਼ੀਆ ਦਾ ਸਾਈਜ਼ ਜੋ ਹੈ ਉਹ ਕਾਫੀ ਛੋਟਾ ਜੋ ਹੈ ਪਹਿਲੇ ਮੈਪ ਦੇ ਵਿੱਚ ਡਿਪੈਕਟ ਹੁੰਦਾ ਸੀ। ਸੋ ਇੱਕ ਕਹਿ ਸਕਦੇ ਹਾਂ ਅਨਬੈਲੈਂਸਡ ਵਿਊ ਜੋ ਹੈ ਉਹ ਵਰਲਡ ਦਾ ਅਸੀਂ ਹੁਣ ਤੱਕ ਮੈਪਸ ਦੇ ਵਿੱਚ ਜੋ ਹੈ ਉਹ ਦੇਖਦੇ ਆਉਂਦੇ ਸੀ। ਸੋ ਜੀ ਇਸ ਦੇ ਨਾਲ ਹੀ ਤੁਹਾਨੂੰ ਮੈਂ ਨੋਟ ਜੋ ਹੈ ਉਹ ਜ਼ਰੂਰ ਕਰਵਾ ਦੇਵਾਂ ਜੀ। ਤੁਸੀਂ ਫਾਰਮ 'ਤੇ ਕੰਮ ਕਰਨਾ ਅਤੇ ਫਾਰਮ 'ਤੇ ਗ੍ਰੀਨ ਹਾਊਸਿਸ 'ਤੇ ਜੀ ਇਹ ਕੰਮ ਹੈ, ਗੁਰਜੋਤ ਜੀ ਨੂੰ ਤੁਸੀਂ ਕਾਲ ਇਸ ਬਾਰੇ ਕਰਨੀ ਹੈ। ਨੰਬਰ 647-278-5394 647-278-5394 ਗੁਰਜੋਤ ਜੀ ਨੂੰ ਸੰਪਰਕ ਤੁਸੀਂ ਜ਼ਰੂਰ ਕਰ ਸਕਦੇ ਹੋ ਜੀ। ਅਤੇ ਨਾਲ ਹੀ ਜੀ ਘਰ ਦਾ ਏਸੀ ਖਰਾਬ ਹੋ ਗਿਆ, ਫਰਨੈਂਸ ਖਰਾਬ ਹੈ ਅਤੇ ਤੁਸੀਂ ਰਿਪੇਅਰ ਕਰਾਉਣਾ ਜਾਂ ਫਿਰ ਨਵਾਂ ਲਗਵਾਉਣਾ ਅਤੇ ਤੇਜਪਾਲ ਜੀ ਨੂੰ ਤੁਸੀਂ ਗਲੋਬਲ ਕੰਫਰਟ ਏਅਰ ਤੋਂ ਸੰਪਰਕ ਅੱਜ ਹੀ ਕਰੋ। ਨੰਬਰ ਤੇਜਪਾਲ ਜੀ ਦਾ ਹੈ 905-790-9080-905-790-9080 'ਤੇ ਕਾਲ ਤੁਸੀਂ ਗਲੋਬਲ ਕੰਫਰਟ ਏਅਰ ਵਾਲਿਆਂ ਨੂੰ ਜ਼ਰੂਰ ਕਰੋ। $1800 ਰਿਬੇਟ ਹੈ ਜੀ ਨਵੇਂ ਫਰਨੈਂਸ ਏਸੀ ਦੇ ਨਾਲ, ਇਸ ਬਾਰੇ ਵੀ ਪੂਰੀ ਜਾਣਕਾਰੀ ਲਓ ਅਤੇ 905-790-9080 'ਤੇ ਤੁਸੀਂ ਇਹਨਾਂ ਨੂੰ ਜ਼ਰੂਰ ਸੰਪਰਕ ਕਰ ਸਕਦੇ ਹੋ ਜੀ। ਅਤੇ ਲਿਵਾਨਾ ਵੈਲਨੈਸ ਸਪਾ ਦਾ ਮੈਂ ਜ਼ਿਕਰ ਕਰਾਂ ਕਿ ਰਿਲੈਕਸਿੰਗ ਮਸਾਜ ਤੁਸੀਂ ਚਾਹੁੰਦੇ ਹੋ, ਥੈਰੇਪੀ ਚਾਹੁੰਦੇ ਹੋ, ਬਿਊਟੀ ਸਰਵਿਸਿਜ਼ ਸਾਡੀਆਂ ਭੈਣਾਂ ਲੱਭ ਰਹੇ ਨੇ ਅਤੇ ਬਰੈਂਪਟਨ ਦੇ ਵਿੱਚ ਜੀ ਲਿਵਾਨਾ ਵੈਲਨੈਸ ਸਪਾ ਜਿੱਥੇ ਜੀ ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਤਰ੍ਹਾਂ ਤਰ੍ਹਾਂ ਦੇ ਫੇਸ਼ੀਅਲਸ ਦੀ ਗੱਲ ਕਰੀਏ ਅਤੇ ਜੀ 5341 ਪਾਰਕਸਟ ਸਕੁਐਰ ਬਰੈਂਪਟਨ ਦੇ ਵਿੱਚ ਇਹ ਨੇ ਅਤੇ ਤੁਸੀਂ ਅਪੋਇੰਟਮੈਂਟ ਲੈਣੀ, ਤੁਸੀਂ ਸਰਵਿਸਿਜ਼ ਬਾਰੇ ਪੂਰੀ ਜਾਣਕਾਰੀ ਲੈਣੀ ਅਤੇ ਜ਼ਰੂਰ ਤੁਸੀਂ ਕਾਲ ਕਰੋ। ਤਜਰਬੇਕਾਰ ਐਕਸਪੀਰੀਅੰਸਡ ਇਹਨਾਂ ਦੇ ਕੋਲ ਥੈਰੇਪਿਸਟ ਨੇ, ਪ੍ਰੋਫੈਸ਼ਨਲ ਸਰਵਿਸਿਜ਼ ਦੇ ਨਾਲ ਇੱਕ ਤਾਂ ਫਿਰ ਸਿਹਤ ਜੋ ਹੈ ਜਿੱਥੇ ਰਿਲੈਕਸਿੰਗ ਥੈਰੇਪੀ ਹੈ, ਕਈ ਵਾਰੀ ਦੌੜ ਭੱਜ ਨੱਠ ਜੋ ਇੰਨੀ ਹੁੰਦੀ ਹੈ ਕਿ ਇੱਕ ਅੱਛੀ ਮਸਾਜ ਜੇਕਰ ਹੋਵੇ ਅਤੇ ਫਿਰ ਜੋ ਹੈ ਸਾਰੀ ਥਕਾਨ ਜਿੱਥੇ ਜੋ ਹੈ ਉਹ ਮਨ ਦੀ ਮਿਟਦੀ ਹੈ, ਉੱਥੇ ਜੀ ਜੋ ਬਿਊਟੀ ਸਰਵਿਸਿਸ ਨੇ ਉਹ ਵੀ ਇਹਨਾਂ ਦੇ ਕੋਲ ਨੇ ਅਤੇ ਇੰਸ਼ੋਰੈਂਸ ਬੈਨੀਫਿਟਸ ਜੋ ਨੇ ਉਹ ਕਸਟਮਰਸ ਦੇ ਲਈ ਜੋ ਇਹ ਜ਼ਰੂਰ ਦਿੰਦੇ ਨੇ ਤਾਂ ਜੋ ਕਿ ਇੰਸ਼ੋਰੈਂਸ ਬੈਨੀਫਿਟਸ ਤੁਸੀਂ ਆਪਣੇ ਲੈ ਸਕੋ ਅਤੇ ਸਿੱਧੀ ਬਿਲਿੰਗ ਦੀ ਜੋ ਫੈਸਿਲਿਟੀ ਜੋ ਹੈ ਉਹ ਵੀ ਇਹਨਾਂ ਦੇ ਕੋਲ ਹੈ ਕਿ ਤੁਸੀਂ ਜੋ ਮਸਾਜ ਦੇ ਲਈ ਆਪਣੇ ਇੰਸ਼ੋਰੈਂਸ ਬੈਨੀਫਿਟਸ ਵੀ ਜੋ ਹੈ ਉਹ ਜ਼ਰੂਰ ਵਰਤ ਸਕਦੇ ਹੋ। ਸੋ ਜੀ ਨੰਬਰ ਨੋਟ ਕਰ ਲਓ ਤਾਂ ਕਿ ਤੁਸੀਂ ਅਪੋਇੰਟਮੈਂਟ ਲੈ ਲਓ ਜਾਂ ਫਿਰ ਸਰਵਿਸਿਜ਼ ਬਾਰੇ ਤੁਸੀਂ ਪੂਰੀ ਜਾਣਕਾਰੀ ਚਾਹੁੰਦੇ ਹੋ। ਅਤੇ ਨੰਬਰ 416-881-5385 ਹੈ, 416-881-5385 416-881-5385 'ਤੇ ਜੀ ਸੰਪਰਕ ਜ਼ਰੂਰ ਹੋ ਸਕਦਾ ਲਿਵਾਨਾ ਵੈਲਨੈਸ ਸਪਾ 'ਤੇ ਜੀ। ਜਾ ਕੇ ਜਦੋਂ ਤੁਸੀਂ ਪਹੁੰਚਣਾ ਹੈ ਜਾਂ ਤੁਸੀਂ ਕਾਲ ਕਰਨੀ ਹੈ ਅਤੇ ਫਿਰ ਪੰਜਾਬੀ ਲਹਿਰਾਂ ਰੇਡੀਓ ਦਾ ਹਵਾਲਾ ਤੁਸੀਂ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਦੇਣਾ ਹੈ ਜੀ। ਲਿਵਾਨਾ ਵੈਲਨੈਸ ਸਪਾ ਤੁਸੀਂ ਨੋਟ ਜ਼ਰੂਰ ਕਰ ਲਓ, ਜਿੱਥੇ ਬਰੈਂਪਟਨ ਦੇ ਵਿੱਚ ਇਹ 5341 ਪਾਰਕਸਟ ਸਕੁਐਰ 'ਤੇ ਨੇ ਅਤੇ ਆਪਣੀ ਇੰਸ਼ੋਰੈਂਸ ਤੁਸੀਂ ਖਾਸ ਤੌਰ 'ਤੇ ਜੋ ਜੋ ਸਾਰੀਆਂ ਫੈਸਿਲਿਟੀਜ਼ ਇਹ ਮਸਾਜ ਦੀਆਂ ਨੇ ਇਹਨਾਂ ਦੇ ਲਈ ਤੁਸੀਂ ਜ਼ਰੂਰ ਵਰਤ ਸਕਦੇ ਹੋ ਜੀ। ਸੋ ਜੀ ਜਿੱਥੇ ਕੈਨੇਡੀਅਨਸ ਮਾਰਕ ਕਾਰਨੀ ਦੇ ਸਰਕਾਰ ਦੇ ਡਿਸੀਜਨ ਨੂੰ ਜੋ ਟਰੇਡ ਡੀਲ ਜੋ ਹੈ US ਦੇ ਨਾਲ ਰਿਜੈਕਟ ਕੀਤੀ ਗਈ ਹੈ ਇਸਨੂੰ ਕਾਫੀ ਸਪੋਰਟ ਕਰ ਰਹੇ ਨੇ। ਸੋ ਇੱਕ ਸਰਵੇ ਜੋ ਹੈ ਬੀਤੇ ਦਿਨਾਂ ਦੇ ਵਿੱਚ ਇਹ ਕੀਤਾ ਗਿਆ ਜਿੱਥੇ ਕੈਨੇਡੀਅਨਸ ਨੂੰ ਟੈਲੀਫੋਨ ਰਾਹੀਂ ਅਪਰੋਚ ਕੀਤਾ ਗਿਆ ਕਿ ਤੁਸੀਂ ਔਨਗੋਇੰਗ ਜੋ ਟਰੇਡ ਵਾਰ ਹੈ ਇਸ ਦੇ ਬਾਰੇ ਕੀ ਸੋਚਦੇ ਹੋ। ਸੋ ਇਸ ਸਰਵੇ ਦੇ ਵਿੱਚ ਜੋ ਫਿਲਹਾਲ ਹੁਣ ਤੱਕ ਇਹ ਬਹੁਤ ਸਾਰੇ ਕੈਨੇਡੀਅਨਸ 'ਤੇ ਕੀਤਾ ਗਿਆ ਹੈ। ਸੋ ਹਰ 4 ਚੋਂ 3 ਕੈਨੇਡੀਅਨਸ ਜੋ ਨੇ ਉਹ ਮਾਰਕ ਕਾਰਨੀ ਦੇ ਜੋ ਟਰੇਡ ਡੀਲ ਨੂੰ ਰਿਜੈਕਟ ਕਰਨ ਦੇ ਡਿਸੀਜਨ ਨੂੰ ਸਪੋਰਟ ਕਰਦੇ ਨੇ ਅਤੇ ਕਹਿ ਸਕਦੇ ਹਾਂ ਕਿ ਸਿਰਫ 7.8% ਅਪੋਜ਼ ਕਰ ਰਹੇ ਨੇ ਜਾਂ 4.4% ਜੋ ਹੈ ਉਹ ਕੁਝ ਕਹਿ ਸਕਦੇ ਹਾਂ ਕਿ ਓਪੋਜੀਸ਼ਨ ਵਾਲੇ ਪਾਸੇ ਨੇ, ਪਰ ਉਸ ਤੋਂ ਬਿਨਾਂ ਜੋ 80% ਦੇ ਲਾਗੇ ਜੋ ਲੋਕ ਨੇ ਕੈਨੇਡੀਅਨਸ ਜੋ ਨੇ, ਇਹ ਜਾਂ ਤਾਂ ਸਟਰੋਂਗ ਸਪੋਰਟ ਰੱਖਦੇ ਨੇ ਜਾਂ ਫਿਰ ਕੁਝ ਸਪੋਰਟ ਜੋ ਹੈ ਆਪਣੀ ਮਾਰਕ ਕਾਰਨੀ ਦੀ ਇਸ ਡਿਸੀਜਨ ਨੂੰ ਦਿੰਦੇ ਨੇ। ਹਾਲਾਂਕਿ ਚੰਬੇ ਵਾਲੀ ਗੱਲ ਹੈ ਕਿ ਜੋ ਨਹੀਂ ਸਪੋਰਟ ਕਰਦੇ ਉਹਨਾਂ ਦੇ ਮਨਾਂ ਦੇ ਵਿੱਚ ਕੀ ਹੋਣਾ ਫਿਲਹਾਲ, ਅਤੇ ਹਾਲਾਂਕਿ 55 ਜਾਂ ਫਿਰ ਉਸ ਤੋਂ ਜ਼ਿਆਦਾ ਉਮਰ ਦੇ ਜੋ ਲੋਕ ਨੇ ਉਹ ਜੋ ਹੈ ਜ਼ਿਆਦਾ ਇਸ ਡਿਸੀਜਨ ਨੂੰ, ਟਰੇਡ ਡੀਲ ਦੇ ਡਿਸੀਜਨ ਨੂੰ ਰਿਜੈਕਟ ਕਰਨ ਦੇ ਡਿਸੀਜਨ ਨੂੰ ਜ਼ਿਆਦਾ ਸਪੋਰਟ ਕਰ ਰਹੇ ਨੇ, ਕਿਉਂਕਿ ਇਸ ਸਰਵੇ ਦੇ ਵਿੱਚ ਜੋ ਫਿਰ ਉਮਰ ਵੀ ਨੋਟ ਕੀਤੀ ਗਈ ਹੈ ਕਿ ਕਿਸ ਉਮਰ ਦੇ ਵਿੱਚ ਜੋ ਹੈ ਉਹ ਜ਼ਿਆਦਾ ਸਪੋਰਟ ਜੋ ਹੈ ਉਹ ਮਿਲ ਰਹੀ ਹੈ, ਜਿੱਥੇ ਫਿਰ ਕਾਊਂਟਰ ਟੈਰਿਫ ਜੋ ਹੈ ਜੋ ਕੈਨੇਡਾ 8 September ਤੋਂ ਲਾਉਣ ਜਾ ਰਿਹਾ ਹੈ ਇਸ ਦੀ ਵੀ ਸਪੋਰਟ ਜੋ ਹੈ ਉਹ ਕੈਨੇਡੀਅਨਸ ਬਿਲਕੁਲ ਕਰ ਰਹੇ ਨੇ। ਸੋ ਹਰ 5 ਚੋਂ 4 ਕੈਨੇਡੀਅਨਸ ਜਾਂ ਫਿਰ ਇਸ ਨੂੰ ਅਸੀਂ ਪਰਸੈਂਟੇਜ ਦੇ ਤੌਰ 'ਤੇ ਮੰਨੀਏ ਅਤੇ 59% ਲੋਕ ਸਿੱਧੀ ਸਪੋਰਟ ਦੇ ਵਿੱਚ ਨੇ ਜਾਂ ਸਮਵਟ ਸਪੋਰਟ 21% ਕਰ ਰਹੇ ਨੇ ਕਿ $to-$ ਟੈਰਿਫ ਜੋ ਹੈ ਉਹ ਇੰਪੋਰਟਸ ਜੋ US ਤੋਂ ਆਉਣੀਆਂ ਨੇ ਫਿਰ ਇਸ 'ਤੇ ਜੋ ਲਾਗੂ ਹੋਣਾ, ਅਤੇ 10% ਤੋਂ ਘੱਟ ਲੋਕ ਜੋ ਹੈ ਫਿਰ ਵੀ ਇਸ ਦੀ ਓਪੋਜੀਸ਼ਨ ਦੇ ਵਿੱਚ ਨੇ, ਅਤੇ 6% ਅਜਿਹੇ ਵੀ ਨੇ ਜੋ ਇਹਨਾਂ ਰਿਟੈਲੀਟਰੀ ਮੈਜਰਸ ਨੂੰ ਸੋਚਦੇ ਨੇ ਕਿ ਅਸੀਂ ਓਪੋਜੀਸ਼ਨ ਵੱਲ ਹੀ ਹਾਂ, ਅਸੀਂ ਜ਼ਿਆਦਾ ਸਪੋਰਟ ਇਸ ਦੀ ਨਹੀਂ ਕਰਦੇ ਹਾਂ। ਸੋ ਇਹ ਮੈਟ੍ਰਿਕ ਦੇ ਵਿੱਚ ਵੀ ਵੱਧ ਤੋਂ ਵੱਧ ਸਪੋਰਟ ਜੋ ਹੈ ਉਹ ਕੈਨੇਡੀਅਨਸ ਨੂੰ ਜ਼ਰੂਰ ਮਿਲੀ ਹੈ। ਹਾਲਾਂਕਿ ਇੱਕ ਵੱਡਾ ਕੰਸਰਨ ਉਹ ਫਿਰ ਜ਼ਰੂਰ ਆ ਜਾਂਦਾ ਜੋ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਹੈ ਕਿ ਜੋ ਪ੍ਰਾਈਜ਼ ਦੇ ਵਿੱਚ ਵਾਧਾ ਹੋਇਆ ਕਿ ਇਸ ਦੇ ਨਾਲ ਫਿਰ ਜੋ ਪਰਸਨਲ ਇੰਪੈਕਟ ਜੋ ਹੋਇਆ ਕਿ ਇਸ ਦੇ ਨਾਲ ਡੀਲ ਹੁਣ ਫਿਰ ਕਿੱਦਾਂ ਕਰਨਾ। ਸੋ 2/3 ਜੋ ਨੇ 23% ਜੋ ਨੇ ਉਹ ਬਿਲਕੁਲ ਇਸ ਚਿੰਤਾ ਦੇ ਵਿੱਚ ਨੇ ਅਤੇ 45% ਕੁਝ ਚਿੰਤਾ ਦੇ ਵਿੱਚ ਜ਼ਰੂਰ ਨੇ। ਅਤੇ ਜੀ ਕਈ ਕੈਨੇਡੀਅਨਸ 10 ਚੋਂ ਜੇਕਰ 7 ਕੈਨੇਡੀਅਨਸ ਦੀ ਗੱਲ ਕਰੀਏ ਇਹ ਬਿਲਕੁਲ ਵਿਲਿੰਗ ਨੇ ਕਿ ਅਸੀਂ ਡੀਲ ਰਿਜੈਕਟ ਕਰ ਦੇਣੀ ਪਰ ਅਸੀਂ ਤਿਆਰ ਹਾਂ ਕਿ ਅਸੀਂ ਜੋ ਪੇਮੈਂਟ ਜੋ ਹੈ ਫਿਰ US ਟੈਰਿਫ ਦੇ ਰਿਸਪੋਂਸ ਦੇ ਵਿੱਚ ਅਸੀਂ ਵੱਧ ਕਰੀਏ। ਸੋ 38% ਅਜਿਹੇ ਨੇ ਜੋ ਵਿਲਿੰਗ ਨੇ ਅਤੇ ਸਮਵਟ ਵਿਲਿੰਗ ਦੇ ਵਿੱਚ ਵੀ 31% ਨੇ ਜੋ ਹਾਈ ਪ੍ਰਾਈਜ਼ ਪੇ ਕਰਨ ਲਈ ਵੀ ਬਿਲਕੁਲ ਤਿਆਰ ਨੇ, ਪਰ ਉਹ ਕਹਿੰਦੇ ਕਿ ਹੁਣ ਗੱਲ ਇਸ ਦੀ ਆ ਜਾਂਦੀ ਹੈ ਕਿ ਅਸੀਂ ਕੈਨੇਡੀਅਨ ਹੀ ਖਰੀਦਣਾ, ਅਸੀਂ ਅਮੈਰੀਕਨ ਜੋ ਹੈ ਇਹ ਫਿਰ ਅਵੋਇਡ ਕਰਨਾ, ਅਤੇ ਜਿੱਥੇ ਵੱਧ ਤੋਂ ਵੱਧ ਸਪੋਰਟ ਜੋ ਹੈ ਉਹ ਕੈਨੇਡੀਅਨ ਪ੍ਰੋਡਕਟਸ ਨੂੰ, ਜਿੱਥੇ 58% ਤੋਂ ਵੀ ਵੱਧ ਜੋ ਲੋਕ ਨੇ ਉਹ ਕੈਨੇਡੀਅਨ ਪ੍ਰੋਡਕਟਸ ਨੂੰ ਸਪੋਰਟ ਕਰ ਰਹੇ ਨੇ, ਅਤੇ US ਗੁੱਡਸ ਅਤੇ ਸਰਵਿਸਿਸ ਨੂੰ ਉਹ ਕਹਿੰਦੇ ਨੇ ਕਿ ਅਸੀਂ ਪੂਰੀ ਤਰ੍ਹਾਂ ਜੋ ਹੈ ਉਹ ਅਵੋਇਡ ਕਰਨਾ। ਅਤੇ ਇਸ ਦੇ ਵਿੱਚ ਕੁਝ ਅਜਿਹੇ ਸਰਵੇ ਦੇ ਵਿੱਚ ਲੋਕ ਵੀ ਸ਼ਾਮਿਲ ਨੇ ਜਿਨ੍ਹਾਂ ਨੂੰ ਪੁੱਛਿਆ ਗਿਆ ਕਿ ਟਰੈਵਲ ਪਲਾਨਸ US ਦੇ ਵਿੱਚ ਕਿਸ ਤਰ੍ਹਾਂ ਹੋਣੇ ਚਾਹੀਦੇ ਨੇ। ਸੋ 47% ਲੋਕ ਜੋ ਨੇ ਉਹ ਕਹਿੰਦੇ ਨੇ ਕਿ ਟਰੈਵਲ ਪਲਾਨਸ ਜੋ ਨੇ ਫਿਰ ਇਨੀ ਦਿਨੀ ਜਿੱਥੇ ਟੈਰਿਫ ਦਾ ਰੌਲਾ ਹੈ ਅਤੇ US ਵੱਲ ਇਹ ਕੈਂਸਲ ਹੋਣੇ ਚਾਹੀਦੇ ਨੇ। ਅਤੇ ਜੋ 1/3 ਲੋਕ ਨੇ ਉਹ ਕਹਿੰਦੇ ਨੇ ਕਿ ਜੋ ਅਮੈਰੀਕਨ ਫਰੈਂਡਸ ਅਤੇ ਫੈਮਿਲੀ ਜੋ ਨੇ ਉਹ ਵੀ ਟਰੰਪ ਦੇ ਇਸ ਡਿਸੀਜਨ ਤੋਂ ਜੋ ਖੁਸ਼ ਨਹੀਂ ਹਨ, ਜਿਸ ਦੇ ਵਿੱਚ 35% ਦੇ ਲਾਗੇ ਜੋ ਹੈ ਉਹ ਜੋ ਪਰਸੈਂਟੇਜ ਆਉਂਦੀ ਹੈ। ਅਤੇ ਇਹ ਡੇਟਾ ਜੋ ਹੈ ਫਿਰ ਇਸ ਸਰਵੇ ਦੇ ਵਿੱਚ ਇਹ ਕਲੈਕਟ ਕੀਤਾ ਗਿਆ, ਜਿੱਥੇ ਇਹ ਰੈਂਡਮ ਸਰਵੇ ਜੋ ਹੈ 30 August ਤੋਂ ਲੈ ਕੇ 2 September ਤੱਕ ਹੋਇਆ, ਅਤੇ 1037 ਦੇ ਕਰੀਬ ਇਹ ਲੋਕ ਸਨ ਜਿਨ੍ਹਾਂ ਦੇ ਨਾਲ ਇਹ ਨੈਨੋਜ਼ ਰਿਸਰਚ ਨੇ ਇਹ ਸਰਵੇ ਕੀਤਾ। ਸੋ ਵੱਧ ਤੋਂ ਵੱਧ ਸਪੋਰਟ ਜਿੱਥੇ ਇਸ ਡਿਸੀਜਨ ਦੀ ਇਸ ਵੇਲੇ ਜੋ ਲੋਕ ਕਰ ਰਹੇ ਨੇ, ਅਤੇ ਜੋ 8 September ਤੋਂ ਫਿਰ ਕਾਊਂਟਰ ਟੈਰਿਫ ਜੋ ਨੇ ਉਹ ਕੈਨੇਡਾ ਨੇ ਵੀ ਲਾਗੂ ਕਰਨੇ ਨੇ, ਉਸ ਦੀ ਵੀ ਸਪੋਰਟ ਇਸ ਦੇ ਵਿੱਚ ਬਿਲਕੁਲ ਪੂਰੀ ਹੈ ਜੀ। ਅਤੇ ਜੀ ਇਸ ਦੇ ਨਾਲ ਹੀ ਤੁਹਾਨੂੰ ਮੈਂ ਇਸ ਗੱਲ ਦਾ ਵੀ ਯਾਦ ਜ਼ਰੂਰ ਇੱਕ ਜੋ ਹੈ ਸੰਦੇਸ਼ ਦੇ ਰੂਪ ਦੇ ਵਿੱਚ ਕਰਵਾ ਦੇਵਾਂ ਜੀ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੁਸੀਂ ਪਹੁੰਚਣਾ, ਗੱਲ ਹੋਵੇ ਕੰਸਟਰਕਸ਼ਨ ਤੁਸੀਂ ਜੋ ਸਪਲਾਈਜ਼ ਜੋ ਨੇ ਜਾਂ ਫਿਰ ਰੈਨੋਵੇਸ਼ਨ ਦੀਆਂ ਸਪਲਾਈਜ਼ ਜੋ ਨੇ ਤੁਸੀਂ ਚੰਗੀਆਂ ਕੀਮਤਾਂ 'ਤੇ ਚਾਹੁੰਦੇ ਹੋ, ਅਤੇ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੁਸੀਂ ਪਹੁੰਚੋ 8005 ਡਿਕਸੀ ਰੋਡ ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ ਇਹ ਨੇ ਅਤੇ 647-961-0585 647-961-0585 ਜੀ ਇਹ ਨੰਬਰ ਹੈ ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ ਨੇ ਅਤੇ ਬਹੁਤ ਹੀ ਸੋਹਣਾ ਲਗਜ਼ਰੀਅਸ ਸ਼ੋਰੂਮ ਇਹਨਾਂ ਨੇ ਤਿਆਰ ਕੀਤਾ ਜਿੱਥੇ ਜੀ ਮੇਜਰ ਸਿਲੈਕਸ਼ਨ ਤੁਹਾਨੂੰ ਜੀ ਮਿਲਣੀ ਹੈ ਬਿਲਡਿੰਗ ਸਪਲਾਈਜ਼ ਦੀ ਕੰਸਟਰਕਸ਼ਨ ਦੀ ਸਪਲਾਈ ਦੀ ਗੱਲ ਹੋਵੇ ਵਾਸ਼ਰੂਮ ਲਈ ਤੁਸੀਂ ਪੂਰਾ ਸਮਾਨ ਲੈਣਾ ਟੂਲਸ ਹਾਰਡਵੇਅਰ ਦੀ ਗੱਲ ਕਰੀਏ ਡਰਾਈ ਵਾਲ ਇੰਸੂਲੇਸ਼ਨ ਦੀ ਗੱਲ ਕਰੀਏ ਫਲੋਰਿੰਗ ਦੇ ਪ੍ਰੋਡਕਟਸ ਜੋ ਨੇ ਟਾਇਲ ਪ੍ਰੋਡਕਟਸ ਜੋ ਨੇ ਡੋਰਸ ਵਿੰਡੋਜ਼ ਦੀ ਗੱਲ ਕਰੀਏ ਜਾਂ ਫਿਰ ਬਿਜਲੀ ਦਾ ਫਿਰ ਸਮਾਨ ਇਲੈਕਟ੍ਰੀਕਲ ਸਪਲਾਈਜ਼ ਜੋ ਹੈ ਜਾਂ ਪਲੰਬਿੰਗ ਦੀਆਂ ਸਪਲਾਈਜ਼ ਅਤੇ ਫਿਕਸਚਰਸ ਜੋ ਨੇ ਸੋ ਤੁਸੀਂ ਜੀ ਔਨਲਾਈਨ ਵੀ ਇਹਨਾਂ ਦੀ ਵੈਬਸਾਈਟ 'ਤੇ ਜਾਓ ਅਤੇ ਤੁਸੀਂ ਔਨਲਾਈਨ ਵੀ ਸਾਰਾ ਸਮਾਨ ਜੋ ਹੈ ਇਹਨਾਂ ਦੇ ਪ੍ਰਾਈਜ਼ ਦੇ ਨਾਲ ਤੁਸੀਂ ਵੇਖ ਸਕਦੇ ਹੋ www.bestvaluebuildingsupplies.ca ਪੂਰੇ ਪ੍ਰੋਡਕਟਸ ਬਾਰੇ ਪੂਰੇ ਪ੍ਰਾਈਜ਼ ਬਾਰੇ ਜਾਣਕਾਰੀ ਦੇ ਲਈ ਤੁਸੀਂ ਜ਼ਰੂਰ ਚੈੱਕ ਕਰੋ ਜਿੱਥੇ 8005 ਡਿਕਸੀ ਰੋਡ ਬਰੈਮਟਨ ਜੀ ਇਹਨਾਂ ਦਾ ਪਤਾ ਹੈ ਅਤੇ ਨੰਬਰ 647-961-0585 647-961-0585 ਜੀ ਇਹ ਨੰਬਰ ਤੁਸੀਂ ਜ਼ਰੂਰ ਜੀ ਨੋਟ ਕਰਨਾ ਸੋ ਸਮਾਂ ਜੀ ਪਿਆਰੇ ਜੇ ਗੀਤ ਦਾ ਅਤੇ ਆਓ ਇੱਕ ਪਿਆਰਾ ਗੀਤ ਮਾਣੀਏ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
2: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800 ਤੇ ਕਾਲ ਕਰੋ।
3: Wow, what a fresh green vegetables and fruits, lower grocery prices and tasty thali. Main kithe dream ta nahi dekh rahe
4: hain. Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill ajo. Indian Food Land, 1201 Britannia Road West, Mississauga, 45 Dust Drive and 15 Fanta Way, Brampton, 905-456-9900.
0: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, eczema, psoriasis, experienced homeopaths dare in effective ilaaj, care you can trust, healing you can feel. Appointment dele call karo 647-856-2516. Do locations Mississauga and Brampton de vich available, 647-856-2516. SS Lawn Care, ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
5: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਸਫ਼ਰ ਦੇ ਵਿੱਚ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਜੀ। ਸਮਾਂ 7:55 ਦਾ ਥੋੜ੍ਹਾ ਹੀ ਸਮਾਂ ਜੋ ਹੈ ਸਾਡਾ ਤੁਹਾਡਾ ਫਿਲਹਾਲ ਰਹਿ ਗਿਆ, ਪਰ ਇਸ ਸਮੇਂ ਦੇ ਵਿੱਚ ਜੀ ਬਹੁਤ ਸਾਰੀਆਂ ਬੈਸਟ ਵਿਸ਼ਸ ਤੁਹਾਨੂੰ ਜ਼ਰੂਰ ਦੇ ਦਈਏ ਜੀ। ਆਉਣ ਵਾਲਾ ਜੋ ਸਮਾਂ ਹੈ, 3 ਛੁੱਟੀਆਂ ਨੇ, ਤੁਸੀਂ ਰੱਜ ਕੇ ਹੰਡਾਓ ਅਤੇ ਜੋ ਬੱਚਿਆਂ ਨਾਲ ਪਲੈਨਿੰਗ ਚਲੋ ਕਰਨੀ ਹੈ, ਮੌਸਮ ਅੱਛਾ ਹੈ ਅਤੇ ਫਿਰ ਬਾਹਰ ਜਾਣ ਦਾ ਮੌਸਮ ਜੋ ਬਿਲਕੁਲ ਬਣਦਾ ਹੀ ਹੈ। ਸੋ ਜੀ ਲੌਂਗ ਵੀਕਐਂਡ ਮੌਕੇ, ਖਾਸ ਤੌਰ 'ਤੇ ਜੇਕਰ ਲੇਬਰ ਡੇ ਦੀ ਗੱਲ ਕਰੀਏ ਤਾਂ ਚਲੋ ਮੋਸਟਲੀ ਮੌਲਸ ਜੋ ਨੇ ਉਹ ਬੰਦ ਹੋਣਗੇ, ਪਰ ਕੁਝ ਮੌਲਸ ਜੋ ਨੇ ਉਹ ਘੱਟ ਆਵਰਸ ਲਈ ਓਪਰੇਟ ਜ਼ਰੂਰ ਹੋਣਗੇ। ਸੋ ਇੱਕ ਸਕੈਜੂਲ ਜੋ ਹੈ ਉਹ ਜ਼ਰੂਰ ਤੁਸੀਂ ਚੈੱਕ ਕਰਨਾ, ਜਿੱਥੇ ਗਰੋਸਰੀ ਜੋ ਹੈ ਫਿਰ ਪਹਿਲਾਂ ਹੀ ਕਰਨ ਦੀ ਲੋੜ ਹੈ ਕਿਉਂਕਿ ਲੇਬਰ ਡੇ 'ਤੇ ਮੋਸਟਲੀ ਸਾਰੇ ਬੰਦ ਹੀ ਹੋਣਗੇ। ਲਿਕੁਅਰ ਸੇਲਸ ਦੀ ਗੱਲ ਕਰੀਏ ਤਾਂ ਫਿਰ ਇਹ ਵੀ LCBO ਲੋਕੇਸ਼ਨਸ ਜੋ ਨੇ ਇਹ ਲੇਬਰ ਡੇ 'ਤੇ ਖੈਰ ਬੰਦ ਹੋਣਗੀਆਂ। ਅਤੇ ਪਰ ਜੇਕਰ ਟੂਰਿਸਟ ਅਟਰੈਕਸ਼ਨਸ ਦੀ ਗੱਲ ਕਰੀਏ ਅਤੇ ਹਾਲਾਂਕਿ ਕਿਸੇ ਅੱਛੇ ਪਾਰਕ ਤੁਸੀਂ ਜਾਣਾ ਉਹ ਤਾਂ ਫਿਰ ਓਪਨ ਹੋਣਗੇ ਹੀ, ਪਰ ਜੇਕਰ CN ਟਾਵਰ ਜਾਂ ਫਿਰ ਐਕੁਏਰੀਅਮ ਜਾਂ ਟੋਰੋਂਟੋ ਜ਼ੂ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਇਹ ਲੇਬਰ ਡੇ 'ਤੇ ਔਨ ਹੋਣਗੇ, ਓਪਨ ਹੋਣਗੇ। ਵੰਡਰਲੈਂਡ ਵੀ ਬਿਲਕੁਲ ਓਪਨ ਹੋਣਾ, CNE ਵੀ ਬਿਲਕੁਲ ਓਪਨ ਹੋਣਾ ਅਤੇ ਰੋਇਲ ਓਨਟੈਰੀਓ ਮਿਊਜ਼ੀਅਮ ਜੋ ਹੈ ਇਹ ਵੀ ਬਿਲਕੁਲ ਜੀ ਓਪਨ ਹੋਣਾ। ਸੋ ਇਹ ਵੀ ਤੁਸੀਂ ਵਿਜ਼ਿਟ ਜਿੱਥੇ ਕਰਕੇ ਆ ਸਕਦੇ ਹੋ। ਉੱਥੇ ਅੱਛਾ ਵੈਦਰ ਹੋਣਾ, ਅੱਛੇ ਵੈਦਰ ਦੇ ਵਿੱਚ ਫਿਰ ਮੌਸਮ ਜਦੋਂ ਚੰਗਾ ਹੈ ਤਾਂ ਫਿਰ ਜੋ ਬਹੁਤ ਸਾਰੀ ਪੋਸੀਬਿਲਿਟੀ ਜੋ ਹੈ ਜੋ ਬਾਹਰ ਜਾ ਕੇ ਜੋ ਫਿਰ ਹੰਡਾਉਣ ਦੀ ਬਿਲਕੁਲ ਬਣ ਜਾਂਦੀ ਹੈ। ਅਤੇ ਜੇਕਰ ਮੈਂ CNE ਦੀ ਗੱਲ ਕਰਾਂ ਜੀ, 7 ਸਪਟੈਂਬਰ ਤੱਕ ਇਹ ਲੇਬਰ ਡੇ ਦੇ ਤੱਕ ਜੋ ਕੈਨੇਡੀਅਨ ਨੈਸ਼ਨਲ ਐਗਜੀਬਿਸ਼ਨ ਜੋ ਹੈ ਬਿਲਕੁਲ ਚੱਲੇਗੀ। ਸੋ ਬਹੁਤ ਸਾਰਾ ਮਨੋਰੰਜਨ, ਖਾਣ ਪੀਣ, ਰਾਈਡਸ, ਗੇਮਸ, ਸ਼ੋਪਿੰਗ, ਐਗਜ਼ਿਬਿਟ ਅਤੇ ਲਾਈਵ ਐਂਟਰਟੇਨਮੈਂਟ ਬਿਲਕੁਲ ਚੱਲ ਰਿਹਾ। ਅਤੇ ਤੁਸੀਂ ਹਾਲੇ ਤੱਕ ਆਪਣੀ ਫੈਮਿਲੀ ਨੂੰ ਲੈ ਕੇ ਨਹੀਂ ਗਏ ਅਤੇ ਫਿਰ 7 ਸਪਟੈਂਬਰ ਤੱਕ ਜੀ ਇਹ ਮੌਕਾ ਤੁਹਾਡੇ ਲਈ, ਇਹ 2 ਦਿਨ ਦਾ ਮੌਕਾ ਜੋ ਹੈ ਇਹ ਵੀ CNA ਦੇ ਵਿੱਚ ਜਾਣ ਦਾ ਜ਼ਰੂਰ ਹੈ। ਅਤੇ ਤੁਸੀਂ ਰਾਈਡਸ ਦੇ ਸ਼ੌਕੀਨ ਹੋ, ਤੁਸੀਂ ਨਵੇਂ ਨਵੇਂ ਖਾਣੇ ਜੋ ਹੈ ਉਹ ਟਰਾਈ ਕਰਨੇ ਦੇ ਸ਼ੌਕੀਨ ਹੋ, ਗੇਮਸ ਜੋ ਨੇ ਖੂਬ ਨੇ, ਸ਼ੋਪਿੰਗ ਕਰਨੀ ਹੋਵੇ, ਲਾਈਵ ਮਿਊਜ਼ਿਕ ਇੰਜੋਏ ਕਰਨਾ ਹੋਵੇ ਤਾਂ CNE ਵਿੱਚ ਕਹਿ ਲਓ ਕਿ ਹਰ ਉਮਰ ਦੇ ਲੋਕਾਂ ਲਈ ਕੁਛ ਨਾ ਕੁਛ ਜ਼ਰੂਰ ਹੋਣਾ। ਸੋ ਇਹ ਵੀ ਤੁਹਾਨੂੰ ਜ਼ਰੂਰ ਯਾਦ ਕਰਵਾ ਦਈਏ ਜੀ, CNE ਜੋ ਹੈ ਉਹ ਬਿਲਕੁਲ ਲੇਬਰ ਡੇ ਤੱਕ ਜੋ ਹੈ ਉਹ ਫੈਸਟੀਵਲ ਜੋ ਹੈ ਇਹ ਟੋਰੋਂਟੋ ਦਾ ਬਿਲਕੁਲ ਚੱਲਣਾ। ਸੋ ਜੀ ਇਸ ਦੇ ਨਾਲ ਹੁਣ ਜੋ ਜਾਣ ਦਾ ਸਮਾਂ ਹੋ ਗਿਆ, ਢੇਰ ਸਾਰੀਆਂ ਸਾਰਿਆਂ ਨੂੰ ਜੀ ਸਾਡੇ ਵੱਲੋਂ ਬੈਸਟ ਵਿਸ਼ਸ, ਤੁਹਾਡਾ ਦਿਨ ਅੱਜ ਦਾ ਸਫਲ ਹੋਵੇ, ਆਉਣ ਵਾਲਾ ਸਮਾਂ ਸਫਲ ਹੋਵੇ। ਅਤੇ ਮੈਨੂੰ ਰੁਪਿੰਦਰ ਕੌਰ ਨੂੰ ਦਿਓ ਜੀ ਇੱਥੇ ਹੀ ਇਜਾਜ਼ਤ, ਹੱਸਦੇ ਵਸਦੇ ਰਹਿਣਾ, ਸਤਿ ਸ਼੍ਰੀ ਅਕਾਲ।
6: ਮਾਵਾਂ ਦਾਦੀਆਂ ਸਾਡੇ ਹਿੱਸੇ ਹੀ ਆਈਆਂ, ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੂੰ ਦਾਦੀਆਂ ਨੇ ਘਿਓ ਸ਼ੱਕਰ ਤੇ ਅੱਧ ਰਿੜਕੇ ਨਾਲ ਪਾਲਿਆ, ਦੁੱਧਾਂ ਲੱਸੀਆਂ ਨਾਲ ਨਵਾਇਆ। ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਦੇ ਸਿਰ ਪਲੋਸ ਕੇ ਵੱਡਿਆਂ ਨੇ ਪਿਆਰ ਤੇ ਅਸੀਸਾਂ ਦਿੱਤੀਆਂ, ਤੇ ਵਿਰਾਸਤ ਸੰਧੂ ਦਾ ਇਹ ਗੀਤ ਸਮਰਪਿਤ ਹੈ ਇਸ ਆਖਰੀ ਪੀੜ੍ਹੀ ਨੂੰ।

0: ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਸਵਾਗਤ ਹੈ ਤੁਹਾਡੇ ਹੀ ਆਪਣੇ ਸ਼ੋਅ ਰੇਡੀਓ ਆਵਾਜ਼ 'ਚ, ਤੇ ਤੁਸੀਂ ਸੁਣ ਰਹੇ ਹੋ ਸਾਨੂੰ। ਤੇ ਮੇਰੇ ਨਾਲ ਨਾਲ ਅੱਜ ਮੇਰੇ ਨਾਲ ਮੇਰੇ ਫੇਵਰੇਟ ਪਰਸਨ ਵੀ ਹੈਗੇ ਆ ਸ਼ੋਅ 'ਤੇ। ਤੇ ਤੁਸੀਂ ਹੋ ਜਾਓ ਹੁਣ ਤਿਆਰ ਮਨੋਰੰਜਨ ਤੇ ਮਸਤੀ ਭਰੇ ਸ਼ਾਨਦਾਰ ਸਫ਼ਰ ਲਈ। ਤੇ ਤੁਸੀਂ ਸੁਣ ਰਹੇ ਹੋ ਰੇਡੀਓ ਆਵਾਜ਼, ਤੇ 1 ਵਜੇ ਤੱਕ ਤੁਸੀਂ ਸਾਨੂੰ ਇੰਜ ਹੀ ਸੁਣਦੇ ਰਹੋਗੇ ਤੇ ਬਹੁਤ ਹੀ ਸੋਹਣੀਆਂ ਸੋਹਣੀਆਂ ਤੇ ਵਧੀਆ ਵਧੀਆ ਗੱਲਾਂ ਲੈ ਕੇ ਅਸੀਂ ਤੁਹਾਡੇ ਤੱਕ ਪਹੁੰਚਾਂਗੇ। ਤੇ ਸਾਡੇ ਟੌਪ ਐਡਵਰਟਾਈਜ਼ਰਸ ਇੰਨੀਆਂ ਸੋਹਣੀਆਂ ਸੋਹਣੀਆਂ ਡੀਲਸ ਲੈ ਕੇ ਆਉਣਗੇ, ਸੋ ਸਾਡਾ ਸ਼ੋਅ ਸੁਣਦੇ ਰਹੋ ਤਾਂ ਕਿ ਤੁਸੀਂ ਕੋਈ ਵਧੀਆ ਜਿਹੀ ਡੀਲ ਮਿਸ ਨਾ ਕਰ ਦਿਓ। ਤੇ ਸਟੂਡੀਓ ਦੇ ਨੰਬਰ ਨੋਟ ਕਰ ਲਓ ਜਲਦੀ ਜਲਦੀ। ਸੋ ਸਟੂਡੀਓ ਦਾ ਨੰਬਰ ਹੈਗਾ 905-673-3337, 905-673-3337। ਤੇ ਤੁਹਾਡਾ ਤੇ ਸਾਡਾ ਸਫ਼ਰ ਹੈਗਾ 1 ਵਜੇ ਤੱਕ, ਤੇ ਸੁਣਦੇ ਰਹੋ ਸਾਡਾ ਸ਼ੋਅ। ਤੇ ਸਾਨੂੰ ਪੰਕਜ ਪੰਜਾਬੀ ਜੀ ਸਾਡੇ ਨਾਲ ਹੈਗੇ ਆ, ਉਹ ਦੱਸਣਗੇ ਨੌਰਥ, ਈਸਟ, ਵੈਸਟ, ਸਾਊਥ ਕਿਹੜੇ ਕਿਹੜੇ ਪਾਸੇ ਤੁਸੀਂ ਸਾਨੂੰ ਸੁਣ ਸਕਦੇ ਹੋ, ਕਿਹੜੇ ਸ਼ਹਿਰਾਂ 'ਚ ਅਤੇ ਕਿਹੜੇ ਦੇਸ਼ 'ਚ। ਸੋ ਪੰਕਜ ਪੰਜਾਬੀ ਜੀ, ਤੁਹਾਡਾ ਸਵਾਗਤ ਹੈ ਰੇਡੀਓ ਆਵਾਜ਼ ਦੇ ਸ਼ੋਅ 'ਤੇ।
1: ਥੈਂਕ ਯੂ ਸੋ ਮਚ ਸੰਤੋਸ਼ ਜੀ। ਗੁੱਡ, ਸਭ ਤੋਂ ਪਹਿਲੇ ਸਾਰੇ ਲਿਸਨਰਸ ਕੋ ਔਰ ਆਪਕੋ ਵੀ ਵੈਰੀ ਵੈਰੀ ਗੁੱਡ ਮਾਰਨਿੰਗ। ਔਰ ਵੀਕੈਂਡ ਸਟਾਰਟ ਹੋ ਗਿਆ, ਤੋ ਚਲੀਏ ਜੀ ਫੁੱਲ ਐਨਰਜੀ ਕੇ ਸਾਥ ਆਪਣਾ ਸ਼ੋਅ ਵੀ ਸ਼ੁਰੂ ਕਰਤੇ ਹੈ।
2: ਬਿਲਕੁਲ
1: ਸੰਤੋਸ਼ ਜੀ, ਆਪਨੇ ਜੋ ਵੀ ਸ਼ੋਅ ਸੁਣ ਰਹੇ ਹੈ
2: ਜੀ,
1: ਰੇਡੀਓ ਆਵਾਜ਼ 530 AM ਫ੍ਰੀਕੁਐਂਸੀ, ਜੇ ਆਪਨੇ ਬਿਲਕੁਲ ਸਹੀ ਕਿਹਾ ਕਿ ਬਹੁਤ ਬੜੀ ਫ੍ਰੀਕੁਐਂਸੀ ਹੈ
2: ਜੀ,
1: 1000 ਕਿਲੋਮੀਟਰ ਕਾ ਰੇਡੀਅਸ ਹੈ। ਆਪ ਈਸਟ ਵੈਸਟ ਨਾਰਥ ਸਾਊਥ ਕੈਨੇਡਾ ਮੇ ਆਪ ਹਮੇ ਸੁਣ ਸਕਤੇ ਹੋ, ਆਪ ਲੰਡਨ ਸਾਰਨੀਆ ਸੇ ਲੇ ਕੇ ਈਸਟ ਮੇ ਕਿੰਗਸਟਨ ਆਟਵਾ ਤੱਕ ਸੁਣ ਸਕਤੇ ਹੋ
2: ਰੇਡੀਓ
1: ਆਵਾਜ਼ 530। ਆਪ ਨਾਰਥ ਮੇ ਬੈਰੀ ਸੇ ਲੇ ਕੇ ਨੀਚੇ ਨਾਇਗਰਾ ਫਾਲਸ ਤੱਕ ਵੀ ਆਪ ਹਮੇ ਸੁਣ ਸਕਤੇ ਹੋ। ਯਹੀ ਨਹੀਂ ਕਿ ਜੋ US ਮੇ ਵੀ ਆਪਨੇ ਜੋ ਲਿਸਨਰਸ ਹੈ, ਨਿਊਯਾਰਕ, ਪੈਨਸਿਲਵੇਨੀਆ, ਵਾਸ਼ਿੰਗਟਨ, ਯਹਾਂ ਪੇ ਵੀ ਆਪ ਸੁਣ ਸਕਤੇ ਹੋ। ਅਗਰ ਆਪ ਯੇ ਦੇਸ਼ੋ ਮੇ ਕਹੀਂ ਪੇ ਵੀ ਨਹੀਂ ਹੋ, ਫ੍ਰੀਕਵੈਂਸੀ ਆਪਕੋ ਮਿਲ ਨਹੀਂ ਰਹੀ ਹੈ,
3: ਆਪਕੋ ਫ੍ਰੀਕਵੈਂਸੀ ਨਹੀਂ ਮਿਲ ਰਹੀ ਹੈ, ਤੋ ਆਪ ਹਮੇ ਸੁਣ ਸਕਤੇ ਹੋ ਜੀ ਇੱਕ ਸਿੰਪਲ ਰੇਡੀਓ ਐਪ ਕੇ ਥਰੂ। ਆਪਕੋ ਡਾਊਨਲੋਡ ਕਰਨਾ ਹੈ ਔਰ 530 AM ਫ੍ਰੀਕਵੈਂਸੀ ਐਡ ਕਰਨੀ ਹੈ, ਤੋ ਈਸਟ ਵੈਸਟ ਨਾਰਥ ਸਾਊਥ ਸਾਰੇ ਜਗ੍ਹਾ ਸੇ ਆਪ ਸੁਣ ਸਕਤੇ ਹੋ। ਔਰ ਸਬਸੇ ਬੜੀਆ ਬਾਤ ਹੈ ਸੰਤੋਸ਼ ਜੀ, ਨੋ ਇਸਕਾ ਰਿਸੈਪਸ਼ਨ ਕਾਫੀ ਕਲੀਅਰ ਹੋਤਾ ਹੈ। ਈਸਟ ਮੇ ਆਪ ਹਮੇ ਸੁਣ ਸਕਤੇ ਹੋ ਜੀ ਲੰਡਨ ਸਾਰਨੀਆ ਸੇ ਲੈ ਕੇ ਕਿੰਗਸਟਨ ਓਟਵਾ ਤੱਕ, ਔਰ ਬੈਰੀ ਸੇ ਲੈ ਕੇ ਨਾਇਗਰਾ ਫਾਲਸ ਤੱਕ, ਨਿਊਯਾਰਕ, ਵਾਸ਼ਿੰਗਟਨ, ਪੈਨਸਿਲਵੇਨੀਆ, ਯਹਾਂ ਪੇ ਵੀ ਸੁਣਤੇ ਰਹੇ ਜੀ। ਆਪ ਸੁਣਤੇ ਰਹੀਏ, ਹਮਾਰੇ ਸਾਥ ਜੁੜੇ ਰਹੀਏ। ਔਰ ਸੰਤੋਸ਼ ਜੀ, ਅੱਜ ਵੀਕੈਂਡ ਹੈ ਤੋ ਮੁਝੇ ਦਿਖ ਰਿਹਾ ਹੈ ਕਿ ਲੋਕ ਕਾਫੀ ਸਾਰੇ ਯਹਾਂ ਵਹਾਂ ਨਿਕਲ ਚ ਪੜੇ ਹੈ, ਡੇਰੀ ਰੋਡ ਕਾਫੀ ਬਿਜ਼ੀ ਲੱਗ ਰਿਹਾ ਹੈ, 401 ਵੀ ਬਿਜ਼ੀ ਹੈ ਅੱਜ, ਲੇਕਿਨ ਮੁਝੇ ਫਲਾਈਟਸ ਕੋਈ ਦਿਖ ਨਹੀਂ ਰਹੀ ਹੈ
0: ਜੀ। ਬਿਲਕੁਲ, ਫਲਾਈਟ ਵੀ ਆਏਗੀ ਔਰ ਜਿੱਦਾਂ ਸਾਰੇ ਸਾਨੂੰ ਕਾਲਸ ਕਰਨਗੇ ਉਦਾਂ ਹੀ ਫਲਾਈਟਸ ਆਣੀਆਂ ਸ਼ੁਰੂ ਹੋਣਗੀਆਂ ਪੰਕਜ ਜੀ। ਸੋ ਅੱਜ ਮੈਂ ਦੱਸ ਦਵਾਂ ਕਿ ਅਸੀਂ ਆਪਣਾ ਫੇਵਰੇਟ ਸੈਗਮੈਂਟ ਵੀ ਸਟਾਰਟ ਕਰਾਂਗੇ। ਸੋ ਫੇਵਰੇਟ ਸੈਗਮੈਂਟ ਹੈਗਾ ਬਾਬਾ ਬਕਤੌਰਾ, ਔਰ ਪੰਕਜ ਜੀ ਇਹਦੇ ਵਿੱਚ ਅਸੀਂ ਕੋਈ ਵੀ ਵਹਿਮਾਂ ਭਰਮਾਂ ਦੀ ਦੁਨੀਆਂ 'ਚ ਨਹੀਂ ਰਹਿਣਾ। ਲਾਈਫ 'ਚ ਕੀ ਹੁੰਦਾ ਹੈ, ਕਈ ਵਾਰ ਸਾਡੀਆਂ ਕੁਛ ਚੰਗੀਆਂ ਆਦਤਾਂ ਸਾਨੂੰ ਅੱਗੇ ਲੈ ਕੇ ਜਾਂਦੀਆਂ ਔਰ ਕੁਛ ਸਾਡੀਆਂ ਆਦਤਾਂ ਜੋ ਕਿ ਸਾਨੂੰ ਪਿੱਛੇ ਖਿੱਚਦੀਆਂ। ਜਦੋਂ ਅਸੀਂ ਕੋਈ ਵੀ ਗੱਲ ਕੱਲ੍ਹ ਦੇ ਉੱਪਰ ਛੱਡ ਦਿੰਦੇ ਹਾਂ ਤਾਂ ਉਹ ਅੱਗੇ ਦੇ ਅੱਗੇ ਅੱਗੇ ਦੇ ਅੱਗੇ ਚਲੀ ਜਾਂਦੀ ਹੈ, ਚਾਹੇ ਉਹ ਕੋਈ ਵੀ ਕੰਮ ਹੋਵੇ। ਫੋਰ ਐਗਜ਼ਾਮਪਲ, ਮੰਨ ਲਓ ਤੁਸੀਂ ਜਿਮ ਕਹਿਣਾ ਕਿ ਮੈਂ ਜਿਮ ਸ਼ੁਰੂ ਕਰਨਾ, ਤੁਸੀਂ ਕੱਲ੍ਹ ਕਹਿ ਦਿੱਤਾ ਉਹ ਕਦੀ ਨਹੀਂ ਹੋਏਗਾ। ਯੂ ਹੈਵ ਟੂ ਮੇਕ ਟਾਈਮ, ਤੁਸੀਂ ਆਪਣਾ ਟਾਈਮ ਆਪ ਕੱਢਣਾ। 24 ਘੰਟੇ ਤੁਹਾਡੇ ਕੋਲ ਵੀ ਹੈਗੇ ਆ, 24 ਘੰਟੇ ਮੇਰੇ ਕੋਲ ਵੀ ਹੈਗੇ ਆ, ਉਸ 24 ਘੰਟਿਆਂ ਨੂੰ ਅਸੀਂ ਕਿਵੇਂ ਵਧੀਆ ਯੂਜ਼ ਕਰਨਾ ਹੈ ਉਹ ਸਾਡੇ ਉੱਪਰ ਹੈਗਾ। ਜਾਂ ਤਾਂ ਅਸੀਂ ਸਾਰਾ ਦਿਨ ਸੌਂ ਕੇ ਕੱਢ ਦਈਏ, ਜਾਂ ਤਾਂ ਅਸੀਂ ਕੰਮ ਕੱਢ ਕੇ ਕਰ ਦਈਏ। ਸੋ ਮੈਨੂੰ ਲੱਗਦਾ ਕਿ ਦਿਨ ਦੀ ਸ਼ੁਰੂਆਤ ਹਮੇਸ਼ਾ ਰੱਬ ਦੇ ਨਾਮ ਨਾਲ ਕਰੋ ਔਰ ਆਪਣੇ 24 ਆਵਰਸ ਨੂੰ ਫੁੱਲੀ ਯੂਟੀਲਾਈਜ਼ ਕਰੋ, ਜੋ ਕਿ ਅਸੀਂ ਅਮਨ ਜੀ ਦੇ ਨਾਲ ਰਹਿ ਕੇ ਪੰਕਜ ਜੀ ਆਲਵੇਜ਼ ਅਸੀਂ ਇਹ ਚੀਜ਼ ਸਿੱਖੀ ਆ। ਈਵਨ ਕਿ ਮੈਂ ਵੀ ਕਈ ਵਾਰ ਲੇਜ਼ੀ ਹੋ ਜਾਂਦੀ ਹਾਂ, ਲੇਕਿਨ ਉਹਨਾਂ ਨਾਲ ਰਹਿ ਕੇ ਸਾਨੂੰ ਬਹੁਤ ਪੋਜ਼ਿਟਿਵ ਵਾਈਬ ਆਉਂਦੀ ਆ ਔਰ ਸਾਨੂੰ ਪਤਾ ਹੁੰਦਾ ਕਿ ਮਿਹਨਤ ਕਰੋਗੇ ਤਾਂ ਫਲ ਮਿਲੇਗਾ। ਕਈ ਵਾਰ ਸਾਨੂੰ ਮਿਹਨਤ ਦਾ ਫਲ ਥੋੜਾ ਜਿਹਾ ਲੇਟ ਮਿਲਦਾ ਹੈ, ਬਟ ਦੇਖੋ ਜਦੋਂ ਅਸੀਂ ਕੋਈ ਬੂਟਾ ਉਗਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹਨੂੰ ਮਿੱਟੀ ਦੇ ਵਿੱਚ ਅਸੀਂ ਬੀ ਨੂੰ ਕਰਦੇ ਹਾਂ ਤਾਂ ਉਹ ਬੀ ਵੱਡਾ ਹੋਣ ਵਿੱਚ, ਬਾਹਰ ਨਿਕਲਣ ਦੇ ਵਿੱਚ ਵੀ ਟਾਈਮ ਲੈਂਦਾ ਹੈ, ਤੇ ਹਨੇਰਾ ਵੀ ਆਉਂਦਾ ਆ, ਤੂਫਾਨ ਵੀ ਆਉਂਦੇ ਆ, ਰੋਸ਼ਨੀ ਵੀ ਹੁੰਦੀ ਆ। ਸੋ ਲਾਈਫ ਵੀ ਇੱਦਾਂ ਹੀ ਆ, ਜਦੋਂ ਅਸੀਂ ਆਪਣਾ ਕੋਈ ਖੁਆਬ ਪੂਰਾ ਕਰਨਾ ਹੈ ਨਾ ਪੰਕਜ ਜੀ, ਤੇ ਫਿਰ ਕੀ ਹੁੰਦਾ ਹੈ ਕਿ ਸਾਨੂੰ ਉਹਦੇ ਲਈ ਥੋੜਾ ਜਿਹਾ ਪੇਸ਼ੈਂਸ ਰੱਖਣਾ ਪੈਂਦਾ। ਜੇ ਮੈਂ ਕਹਾਂ ਮੈਂ ਅੱਜ ਕੋਈ ਕੰਮ ਕੀਤਾ ਔਰ ਮੈਨੂੰ ਕੱਲ੍ਹ ਹੀ ਉਹਦਾ ਰਿਜ਼ਲਟ ਮਿਲੇ ਤਾਂ ਇੰਝ ਨਹੀਂ ਹੁੰਦਾ। ਅਸੀਂ ਘਰੇ ਵੀ ਸਬਜ਼ੀਆਂ ਲਗਾਉਂਦੇ ਹਾਂ ਤੇ ਉਹਨੂੰ ਵੀ ਅਸੀਂ ਪਾਣੀ ਦਿੰਦੇ ਹਾਂ, ਹੌਲੀ ਹੌਲੀ ਉਹਦੀ ਵਧੀਆ ਕੇਅਰ ਕਰਾਂਗੇ ਫਿਰ ਉਹ ਸਾਨੂੰ ਫਲ, ਫਰੂਟ ਜਾਂ ਸਬਜ਼ੀਆਂ ਦਿੰਦਾ। ਤੇ ਜੇ ਅਸੀਂ ਉਹਦੀ ਕੇਅਰ ਹੀ ਨਹੀਂ ਕਰਾਂਗੇ ਉਹਨੂੰ ਬਸ ਲਗਾ ਦਿੱਤਾ, ਨਾ ਅਸੀਂ ਪਾਣੀ ਦੇਵਾਂਗੇ, ਨਾ ਅਸੀਂ ਉਹਦੀ ਮਿੱਟੀ ਉਹਦੀ ਵਧੀਆ ਸੋਇਲ ਲਗਾਵਾਂਗੇ, ਤਾਂ ਫਿਰ ਉਹ ਫਲ ਫਰੂਟ ਸਾਨੂੰ ਨਹੀਂ ਮਿਲੇਗਾ। ਸੇਮ ਸਾਡੀ ਲਾਈਫ ਵੀ ਇੰਜ ਹੀ ਹੈ। ਅਗਰ ਅਸੀਂ ਕੁਛ ਸੋਚ ਰਹੇ ਹਾਂ ਅਸੀਂ ਕਰਨਾ ਹੈ, ਤੇ ਹੌਲੀ ਹੌਲੀ ਹੌਲੀ ਹੌਲੀ ਉਹਨੂੰ ਪਾਣੀ ਦੇਣਾ ਸ਼ੁਰੂ ਕਰੋ, ਉਹਦੀ ਕੇਅਰ ਕਰਨਾ ਸ਼ੁਰੂ ਕਰੋ। ਆਪਣੇ ਸੁਪਨਿਆਂ ਦੀ ਜ਼ਿੰਮੇਵਾਰੀ ਤੁਹਾਨੂੰ ਆਪ ਲੈਣੀ ਪਏਗੀ, ਕਦੇ ਵੀ ਥਰਡ ਪਰਸਨ ਆ ਕੇ ਤੁਹਾਡੇ ਸੁਪਨਿਆਂ ਨੂੰ ਪੂਰਾ ਨਹੀਂ
3: ਕਰ ਸਕਦਾ।
0: ਤਾਂ ਚਲੋ ਜੀ ਅੱਜ ਦਾ ਦਿਨ ਦੀ ਸ਼ੁਰੂਆਤ ਕਰਦੇ ਹਾਂ। ਸੋ ਤੁਸੀਂ ਸਾਨੂੰ ਕਾਲ ਕਰਕੇ ਦੱਸਣੀ ਕਿ ਤੁਸੀਂ ਸਾਡੀ ਆਵਾਜ਼ ਸੁਣ ਸਕ ਰਹੇ ਹੋ, ਕਿਉਂਕਿ ਇਨੀਸ਼ੀਅਲੀ ਸਾਡੀ ਥੋੜ੍ਹੀ ਜਿਹੀ ਟੈਕਨੀਕਲ ਇਸ਼ੂ ਆਈ ਸੀ, ਔਰ ਸਾਨੂੰ ਟੈਕਸਟ ਮੈਸੇਜ ਕਰਕੇ ਸਾਡੇ ਬਹੁਤ ਹੀ ਪਿਆਰੇ ਜਿਹੇ ਲਿਸਨਰ ਨੇ ਦੱਸਿਆ ਸੀ ਕਿ ਆਵਾਜ਼ ਨਹੀਂ ਆ ਰਹੀ ਹੈ, ਗਲਤੀਆਂ ਇਨਸਾਨ ਕੋਲੋਂ ਹੁੰਦੀਆਂ। ਸੋ ਸਾਨੂੰ ਮਾਫ਼ ਕਰਿਓ ਜੇ ਤੁਹਾਨੂੰ ਪੰਕਜ ਦੀ ਆਵਾਜ਼ ਥੋੜੀ ਜਿਹੀ ਘੱਟ ਸੁਣਾਈ ਦਿੱਤੀ ਹੋਵੇ, ਬਟ ਹੁਣ ਅਸੀਂ 1 ਵਜੇ ਤੱਕ ਪੂਰੀ ਆਵਾਜ਼ ਦੇ ਨਾਲ ਤੁਹਾਡੇ ਨਾਲ ਜੁੜੇ ਰਵਾਂਗੇ। ਸੋ ਪੰਕਜ ਜੀ,
3: ਹਾਂਜੀ,
0: ਅੱਜ ਦੇਖ ਲਿਆ ਸੀ ਫਿਰ ਸਾਨੂੰ ਕੋਈ ਸੁਣ ਵੀ ਰਿਹਾ ਜਾਂ ਸਾਡਾ ਸ਼ੋਅ ਕੋਈ ਲਾਈਕ ਵੀ ਕਰ ਰਿਹਾ ਕਿ ਨਹੀਂ, ਤੇ ਦੇਖਦੇ ਹਾਂ। ਦੇਖੋ ਜੀ, ਸਾਥ ਦੀ ਜ਼ਰੂਰਤ ਹੈਗੀ ਹੈ ਸਾਨੂੰ ਤੁਹਾਡੀ, ਤੇ ਕਾਲ ਕਰ ਲਓ ਤੁਸੀਂ ਸਟੂਡੀਓ ਦੇ ਨੰਬਰ ਤੇ ਨੰਬਰ ਕੀ ਹੈ ਸਾਡੇ ਸਟੂਡੀਓ ਦਾ ਪੰਕਜ ਜੀ?
3: ਨੰਬਰ ਹੈ ਜੀ 905-673-3337, 905-673-3337 ਪੇ ਆਪ ਹਮੇ ਕਾਲ ਕਰ ਸਕਤੇ ਹੋ, ਔਰ ਹਮੇ ਜ਼ਰੂਰ ਬਤਾਈਏ ਕਿ ਹਮਾਰੀ ਆਵਾਜ਼ ਆਪ ਤੱਕ ਪਹੁੰਚ ਰਹੀ ਹੈ ਕਿ ਨਹੀਂ ਭਈ।
0: ਜੀ ਬਿਲਕੁਲ,
3: ਹਾਂਜੀ।
0: ਸੋ ਨੰਬਰ ਨੋਟ ਕਰ ਲਓ 905-673-3337, 905-673-3337 ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ।
3: ਸੰਤੋਸ਼ ਜੀ, ਆਪਨੇ ਇਤਨੀ ਬੜੀਆ ਸਟਾਰਟਿੰਗ ਕਰੀ ਹੈ ਤੋ ਇਸਕੀ ਆਜ ਕੀ ਸ਼ੋਅ ਕੀ, ਤੋ ਮੈਂ ਵੀ ਇਸਮੇ ਦੋ ਚੀਜ਼ੇ ਕੁਛ ਐਡ ਕਰਨਾ ਚਾਹਤਾ ਹੂੰ ਕਿ ਜੈਸੇ ਮਿਹਨਤ ਕਰਨੇ ਵਾਲੋ ਕੀ ਹਾਰ ਨਹੀਂ ਹੋਤੀ। ਆਪ ਕਹਤੇ ਹੋ ਕਿ ਮਿਹਨਤ ਕਰਤੇ ਰਹੋ ਔਰ ਆਪਕਾ ਜੋ ਵੀ ਆਪਕਾ ਏਮ ਹੈ ਵੋ ਆਪਕੋ ਮਿਲੇਗਾ। ਆਪਨੇ ਸਹੀ ਕਿਹਾ ਸੰਤੋਸ਼ ਜੀ, ਆਪ ਅਗਰ ਘਰ ਪੇ ਹੋ, ਬੈਠੇ ਰਹੇ ਹੋ, ਸੋ ਰਹੇ ਹੋ, ਰੈਸਟ ਕਰ ਲੋ, ਲੇਕਿਨ ਉਸਕੇ ਬਾਅਦ ਵਹੀ ਡਬਲ ਐਨਰਜੀ ਕੇ ਸਾਥ ਨਿਕਲੋ ਔਰ ਆਪਣਾ ਜੋ ਲਕਸ਼ ਹੈ ਉਸਕੇ ਮਤਲਬ ਉਹ ਡਾਇਰੈਕਸ਼ਨ ਆਪ ਚਲੋਗੇ ਤਾਂ ਆਪਕੀ ਜ਼ਰੂਰ ਆਪਕੋ ਕਾਮਯਾਬੀ ਮਿਲੇਗੀ।
0: ਜੀ ਬਿਲਕੁਲ,
3: ਰਾਈਟ। ਔਰ ਹਰ ਚੀਜ਼ ਕਾ ਇੱਕ ਟਾਈਮ ਹੋਤਾ ਹੈ, ਆਪਨੇ ਬਹੁਤ ਸਹੀ ਕਿਹਾ, ਹਰ ਚੀਜ਼ ਕਾ ਇੱਕ ਟਾਈਮ ਹੋਤਾ ਹੈ। ਆਪ ਮਿਹਨਤ ਕਰਤੇ ਰਹੋ, ਆਪਕੋ ਆਪਕੀ ਚੀਜ਼ ਜੋ ਪਰਮਾਤਮਾ ਨੇ ਆਪਕੇ ਲਈ ਰੱਖੀ ਹੈ ਵੋ ਟਾਈਮ ਪੇ ਆਪਕੋ ਮਿਲਤੀ ਰਹੇਗੀ। ਕਭੀ ਵੀ ਨਿਰਾਸ਼ ਨਹੀਂ ਹੋਣਾ, ਕਭੀ ਵੀ ਹਾਰ ਨਹੀਂ ਮਾਨਣੀ, ਜਸਟ ਚਲਤੇ ਰਹਿਣਾ। ਇੱਕ ਚੀਟੀ ਕਾ ਹਰ ਮਤਲਬ ਬਹੁਤ ਸਾਰੇ ਹਮਨੇ ਵੀਡੀਓਜ਼ ਰੀਲ ਦੇਖੀ ਹੋਣੀ, ਚੀਟੀ ਕਾ ਐਗਜ਼ਾਮਪਲ ਲੈ ਲਓ, ਉਹ ਮਿਹਨਤ ਕਰਤੇ ਰਹਤੇ ਕਰਤੇ ਰਹਤੇ ਕਰਤੇ ਰਹੀ।
0: ਚੀਟੀ ਮਤਲਬ ਕੀੜੀ, ਜਿਨ੍ਹਾਂ ਨੂੰ ਨਹੀਂ ਪਤਾ ਚੀਟੀ ਕਿਵੇਂ ਕਹਿੰਦੇ ਆ। ਸੋ ਬਿਲਕੁਲ ਪੰਕਜ ਜੀ ਨੇ ਸਹੀ ਕਿਹਾ। ਸੋ ਹੁਣ ਸਾਡੇ ਨਾਲ ਪੰਕਜ ਜੀ ਸਾਡੇ ਪਹਿਲੇ ਕਾਲਰ ਆਫ ਦਾ ਸ਼ੋਅ ਹੈਗੇ ਆ। ਸੋ ਅਸੀਂ ਔਨ 에ਅਰ ਲੈ ਰਹੇ ਆ 4567 ਨੰਬਰ।
2: ਹਾਂਜੀ ਪੰਕਜ ਜੀ, ਸੰਤੋਸ਼ ਜੀ ਤੇ ਤੁਹਾਡੇ ਸਾਰੇ ਲਿਸਨਰ ਨੂੰ ਸਤਿ ਸ੍ਰੀ ਅਕਾਲ ਜੀ। ਗੈਰੀ ਗਰੇਵਾਲ ਬੋਲਦਾ ਜੀ।
3: ਸਤਿ ਸ੍ਰੀ ਅਕਾਲ
2: ਸਰ ਜੀ, ਤੁਹਾਡੀ ਆਵਾਜ਼ ਬੜੀ ਆ ਰਹੀ ਆ, ਕੋਈ ਪ੍ਰੋਬਲਮ ਨਹੀਂ ਆ, ਬਸ ਇਹ ਦੱਸਣਾ ਸੀ ਤੁਹਾਨੂੰ ਜੀ।
0: ਓ ਥੈਂਕ ਯੂ ਸੋ ਮਚ ਗੈਰੀ ਜੀ, ਕਾਲ ਕਰ ਰਿਹਾ ਸਾਨੂੰ, ਬਹੁਤ ਹੀ ਵਧੀਆ ਪਰਸਨੈਲਿਟੀ ਹੈਗੀ ਆ ਜੋ ਕਿ ਆਲਵੇਜ਼ ਸਾਨੂੰ ਮੋਟੀਵੇਸ਼ਨ ਕਰਨ ਲਈ ਔਰ ਸਾਡਾ ਸਾਥ ਦੇਣ ਲਈ ਸਾਡੇ ਨਾਲ ਰਹਿੰਦੇ ਆ। ਸੋ ਇਹਨਾਂ ਬਾਰੇ ਵੀ ਅਸੀਂ ਤੁਹਾਡੇ ਨੂੰ ਦੱਸਾਂਗੇ, ਇਹਨਾਂ ਦੀ ਕੰਮ ਕਾਰ ਬਾਰੇ ਵੀ ਦੱਸਾਂਗੇ ਤੁਹਾਨੂੰ। ਸੋ ਗੈਰੀ ਜੀ, ਥੈਂਕ ਯੂ ਸੋ ਮਚ ਫੋਰ ਯੂਰ ਕਾਲ, ਤੇ ਸੁਣਦੇ ਰਹੋ ਸਾਡਾ ਸ਼ੋਅ। ਥੈਂਕ ਯੂ ਥੈਂਕ ਯੂ ਜੀ। ਸੋ ਪੂਰੇ ਸ਼ਹਿਰ ਚ ਬਸ ਇੱਕ ਹੀ ਪਰਸਨ ਸਾਡਾ ਸ਼ੋਅ ਸੁਣ ਰਿਹਾ,
3: ਨਾ ਨਾ ਜੀ,
0: ਕੀ ਹੋ ਗਿਆ? ਯਾ ਤੁਹਾਨੂੰ ਸਾਡੀ ਆਵਾਜ਼ ਨਹੀਂ ਸੁਣ ਰਹੀ ਹੈ, ਯਾ ਤੁਸੀਂ ਸਾਨੂੰ ਪਸੰਦ ਨਹੀਂ ਕਰ ਰਹੇ ਹੋ, ਇਹਨਾਂ ਵਿੱਚੋਂ ਕੋਈ ਇੱਕ ਗੱਲ ਹੋਣੀ ਆ। ਸੋ ਤੁਸੀਂ ਕਾਲ ਕਰਕੇ ਸਾਨੂੰ ਆਪਣੀ ਆਵਾਜ਼ ਸੁਣਾ ਦਿਓ, ਚਾਹੇ ਤੁਹਾਨੂੰ ਸਾਡੀ ਆਵਾਜ਼ ਨਹੀਂ ਪਸੰਦ ਹੈ, ਦੈਟਸ ਫਾਈਨ, ਲੇਕਿਨ ਤੁਹਾਡੀ ਆਵਾਜ਼ ਸਾਨੂੰ ਸੁਣਨੀ ਬਹੁਤ ਪਸੰਦ ਆ। ਸੋ ਤੁਸੀਂ ਕਾਲ ਕਰਨੀ ਹੈ ਸਟੂਡੀਓ ਦੇ ਨੰਬਰ ਤੇ 905-673-3337, 905-673-3337 ਤੇ ਤੁਸੀਂ ਸੁਣ ਰਹੇ ਹੋ ਰੇਡੀਓ ਆਵਾਜ਼, ਤੇ ਅੱਜ ਦਾ ਸੈਗਮੈਂਟ ਸ਼ੁਰੂ ਕਰਦੇ ਹਾਂ ਅਸੀਂ। ਸੋ ਅੱਜ ਦਾ ਸੈਗਮੈਂਟ ਹੈਗਾ ਬਾਬਾ ਬਕਤੌਰਾ ਸੈਗਮੈਂਟ, ਇਹ ਹੈਗਾ ਆ ਸਾਡੇ ਸਾਰੇ ਲਿਸਨਰਸ ਦਾ ਫੇਵਰੇਟ ਸੈਗਮੈਂਟ, ਜਿਹਦੇ ਵਿੱਚ ਅਸੀਂ ਤੁਹਾਨੂੰ ਕੁਛ ਗੱਲਾਂ ਦੱਸਾਂਗੇ ਜੋ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਹੈਗੀਆਂ ਆ, ਜੋ ਤੁਹਾਡੇ ਵਿੱਚ ਆਲਰੇਡੀ ਹੈਗੀਆਂ ਆ, ਤੇ ਕੁਛ ਗੱਲਾਂ ਜੋ ਕਿ ਤੁਸੀਂ ਆਪਣੀਆਂ ਵਧੀਆ ਕਰ ਸਕਦੇ ਹੋ। ਸੋ ਸੁਣਦੇ ਹਾਂ ਅਸੀਂ ਪਹਿਲੀ ਕਾਲ। ਸੋ ਸਾਡੇ ਨਾਲ ਹੈਗੇ ਆ 6287 ਤੋਂ। ਹੈਲੋ,
4: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
4: ਵਾਇਸ ਨਾ ਜੀ, ਮੈਂ ਤੁਹਾਨੂੰ
0: ਜੀ ਜੀ ਬਹੁਤ ਸੋਹਣੀ ਆਵਾਜ਼ ਹੈ ਜੀ ਤੁਹਾਡੀ, ਨਾਮ ਵੀ ਦੱਸ ਦਿਓ ਆਪਣਾ।
4: ਮੇਰਾ ਨਾਮ ਹੈ ਰਿਸ਼ਪਾਲ ਸਿੰਘ।
0: ਰਿਸ਼ਪਾਲ ਜੀ, ਥੈਂਕ ਯੂ ਸੋ ਮਚ ਸਾਨੂੰ ਕਾਲ ਕਰਨ ਲਈ।
4: ਹਾਂ ਜੀ, ਗੀਤ ਸੁਣ ਲਿਆ ਸੀ ਇੱਕ।
0: ਹਾਂ ਜੀ ਹਾਂ ਜੀ,
4: ਇੱਕ ਨਵਾਂ ਮੁੰਡਾ ਜੀ ਅਰਸ਼ਦੀਪ
0: ਜੀ,
4: ਉਹਨਾਂ ਦਾ ਗੀਤ ਹੈ ਇੱਕ ਇਸ਼ਕੇ ਦੀ ਟਿਕਟ।
0: ਇਸ਼ਕ ਦੀ ਟਿਕਟ, ਉਹ ਸੁਣਨਾ ਚਾਹੁੰਦੇ ਹੋ ਤੁਸੀਂ?
4: ਹਾਂ ਜੀ।
0: ਓਕੇ ਜੀ, ਅਸੀਂ ਤੁਹਾਡੀ ਰਿਕੁਐਸਟ ਨੋਟ ਕਰ ਰਹੇ ਹਾਂ, ਤੇ ਤੁਹਾਨੂੰ ਸ਼ੋਅ ਸੁਣਦੇ ਰਹਿਣਾ ਪੈਣਾ, ਤੇ ਅਸੀਂ ਤੁਹਾਨੂੰ ਲਗਾ ਦੇਵਾਂਗੇ ਇਸ਼ਕ ਦੀ ਟਿਕਟ ਮੈਂ ਪਹਿਲੀ ਵਾਰੀ ਸੁਣ ਰਹੀ ਹਾਂ, ਬਟ ਚਲੋ ਸਾਰੇ ਜਾਣੇ ਦੇਖਦੇ ਹਾਂ ਅਸੀਂ ਇਹ ਸੌਂਗ ਕਿਵੇਂ ਆ। ਥੈਂਕ ਯੂ ਸੋ ਮਚ ਜੀ ਕਾਲ ਕਰਨ ਲਈ ਤੇ ਸ਼ੋਅ ਸੁਣਦੇ ਰਹੋ ਤੁਸੀਂ 1 ਵਜੇ ਤੱਕ।
5: ਥੈਂਕ
0: ਯੂ ਜੀ। ਔਰ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਪੰਕਜ ਜੀ 1294। ਅਸਲਾਮ ਵਾਲੇਕੁਮ ਜੀ, ਕੈਸੇ ਹੈ ਆਪ?
5: बस बढ़िया। मैंने कहा आप इतनी मेहनत कर रहे हैं तो हम भी आपको कॉल कर ही लेते हैं।
0: जी जी, बहुत बहुत शुक्रिया आपका, आप हमें कॉल कर रहे हैं, बहुत बहुत धन्यवाद आपका। तो देखो, आप सबकी सहायता के साथ, आप सबकी हेल्प के साथ ही हम हैं, तो आप हो तो हम हैं, और जब आपकी कॉल

0: तो हम आपका नंबर उनको जरूर देंगे, तो हम आपको ऑफ द एयर
1: बहुत
0: भी कॉल
1: शुक्रिया
0: करेंगे।
1: जनाब, मेहरबानी आपकी।
0: जी जी बहुत बहुत शुक्रिया कॉल करने के लिए। आपका दिन बहुत बहुत बहुत प्यारा हो, जैसे आप इंसान हो ऐसा ही आपका दिन हो। धन्यवाद,
1: अरे आपका भी।
0: थैंक यू सो मच जी। सो कितनी अच्छी बात है ना,
2: जी
0: पंकज
2: जी
0: जी
2: जी
0: कितनी सोहनी गल कीती उन्होंने कि
2: हाँ
0: साडे नाल रहोगे तां ऐश
2: हाँ ऐश
0: करोगे। सो
2: करोगे।
0: देखते हां हुण सानूं होर कौन कौन कॉल करता है।
2: संतोष
0: सो
2: जी, मैं पहले ही बोल रहा था, अपने लिसनर्स काफी सारे हैं, अभी सारे सैटरडे का मूड हो चुका है, तो सारे उठ के अपने कॉल्स जल्दी जल्दी आएंगे और अपनी हौसला अफजाई करेंगे। एक और 11 होता है, लेकिन एक एक और एक हम 100 हो जाएंगे, 100 लोगों की हमारी
0: जी
2: एंटरटेनमेंट टीम बन जाएगी।
0: जी बिल्कुल बिल्कुल। सो
2: संतोष
0: देखते हैं। सो पंकज
2: जी
0: जी अपने बाबा बक्तौरा शो दा
2: जी जी
0: पासवर्ड
2: जी
0: दसो तुसी।
2: आज का बाबा बक्तौरा सेगमेंट है। संतोष जी, सबसे पहले लेकिन जो नए लिसनर्स हैं उनके लिए मैं एक बार फिर से बताना चाहूंगा, बाबा बक्तौरा सेक्शंस में आपको करना क्या है, आपकी डेट ऑफ बर्थ बतानी है, ठीक है,
0: जी
2: सिर्फ उतना ही करना है, ईयर नहीं बताना है,
0: जी बिल्कुल
2: ठीक है, और उसके साथ पासवर्ड आज का होगा नजारा।
0: नजारा, वाओ
2: जी। तो ये आप पासवर्ड दोगे और जो भी आपकी अच्छी आदतें हैं और जो भी इम्प्रूवमेंट्स हैं वो संतोष जी और हम आपको बताएंगे, और वो उसके आप अगर आप इम्प्लीमेंट करोगे तो आपका फ्यूचर अभी बेटर है, तो बेस्ट हो जाएगा।
0: जी बिल्कुल। सो कुछ आदतां होंदियां हैं जो कि सानू पिछे वाल खिंचदियां हैं, कुछ होंदियां हैं जो कि सानू अगे वाल लैके जांदियां। सो साढ़े चार्ट दे अकॉर्डिंग असीं तुहानूं दस्सांगे कुछ आदतां ਕਿਹੜੀਆਂ ਤੁਹਾਨੂੰ ਅੱਗੇ ਲੈ ਕੇ ਜਾ ਰਹੀਆਂ ਤੇ ਕੁਛ ਜਿਹੜੀਆਂ ਤੁਹਾਨੂੰ ਪਿੱਛੇ ਵੱਲ ਖਿੱਚ ਰਹੀਆਂ ਨੇ।
2: ਜੀ ਜੀ ਜੀ।
0: ਤੇ ਤੁਸੀਂ ਕਾਲ ਕਰਨੀ ਹੈ 905-673-3337, 905-673-3337, ਤੇ ਦੇਖਦੇ ਹਾਂ ਕੌਣ ਕਾਲ ਕਰਕੇ ਦੱਸਣਾ ਜਾਂ ਪੁੱਛਣਾ ਚਾਹੇਗਾ ਕਿ ਕੀ ਹੈਗਾ ਜੋ ਆਪਣੇ ਵਾਸਤੇ ਵਧੀਆ ਕਰ ਸਕਦੇ। ਇੱਕ ਸਾਡਾ ਚਾਰਟ ਹੈ, ਚਾਈਨੀਜ਼ ਚਾਰਟ ਹੈ, ਇਹ ਚਾਰਟ ਦੇ ਅਕੋਰਡਿੰਗ ਅਸੀਂ ਦੱਸਦੇ ਹਾਂ। ਅਸੀਂ ਕੋਈ ਪੰਡਿਤ ਨਹੀਂ ਹਾਂ, ਕੋਈ ਅਸੀਂ ਤੁਹਾਡਾ ਭਵਿੱਖ ਨਹੀਂ ਦੱਸ ਰਹੇ, ਭਵਿੱਖ ਤੁਹਾਡਾ ਤੁਹਾਡੇ ਹੱਥ ਵਿੱਚ ਹੈਗਾ ਆ। ਜੇ ਤੁਸੀਂ ਇਹਨੂੰ ਵਧੀਆ ਕਰ ਸਕਦੇ ਹੋ ਤੇ ਆਪਣੀਆਂ ਆਦਤਾਂ ਸਹੀ ਕਰਨੀਆਂ ਪੈਣੀਆਂ, ਜੋ ਕਿ ਸਾਡੇ ਸਾਰਿਆਂ ਦੇ ਵਿੱਚ ਕੁਛ ਨਾ ਕੁਛ ਹੁੰਦਾ ਹੈ, ਸਾਨੂੰ ਪਤਾ ਵੀ ਹੁੰਦਾ ਹੈ ਕਿਹੜੀਆਂ ਆਦਤਾਂ ਸਾਨੂੰ ਪਿੱਛੇ ਵੱਲ ਕਰ ਰਹੀਆਂ। ਸੋ ਸਾਡੇ ਨਾਲ ਸਾਡੇ ਕਾਲਰ ਹੈਗੇ ਆ ਔਰ ਨੰਬਰ ਹੈਗਾ ਇਹਨਾਂ ਦਾ ਲਾਸਟ ਦਾ 4341। ਸੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, 4341 ਐਂਡ ਦਾ ਨੰਬਰ ਹੈਗਾ।
3: ਜੁਲਾਈ
0: 21 ਤੇ ਤੁਸੀਂ ਆਪਣਾ ਪਿਆਰਾ ਜਿਹਾ ਨਾਮ ਦੱਸ ਦੋਗੇ?
3: ਅਮਨਦੀਪ।
0: ਅਮਨਦੀਪ,
3: ਹਾਂਜੀ।
0: ਓ ਵਾਓ, ਅੱਜ ਅਸੀਂ ਅਮਨਦੀਪ ਜੀ ਨੂੰ ਸੀਰੀਅਸਲੀ ਬਹੁਤ ਮਿਸ ਕਰ ਰਹੇ ਹਾਂ। ਥੈਂਕ ਯੂ ਸੋ ਮਚ ਅਮਨਦੀਪ ਜੀ, ਤੁਸੀਂ ਸਾਨੂੰ ਕਾਲ ਕਰਤੀ, ਕਿਉਂਕਿ ਸਾਡੇ ਅਮਨ ਜੀ ਅੱਜ ਰੇਡੀਓ ਵਿੱਚ ਮਿਸਿੰਗ ਹੈ ਸਾਡੇ ਸਟੂਡੀਓ 'ਚ, ਲੇਕਿਨ ਥੈਂਕ ਯੂ ਸੋ ਮਚ ਕਾਲ ਕਰਨ ਲਈ। ਸੋ ਜੁਲਾਈ 21 ਕਿਹਾ ਔਰ ਸਾਡਾ ਪਾਸਵਰਡ ਕੀ ਹੈ ਅਮਨ ਜੀ?
3: ਨਜ਼ਾਰਾ ਜੀ।
0: ਨਜ਼ਾਰਾ, ਤੇ ਨਜ਼ਾਰਾ 'ਚ ਕਦੀ ਤੁਸੀਂ ਗਏ ਹੋ?
3: ਨਹੀਂ ਜੀ।
0: ਓਕੇ ਜੀ।
2: ਆਪ ਅਜੇ ਬ੍ਰੈਂਪਟਨ ਮੇ ਰਹਤੇ ਹੋ?
3: ਨਹੀਂ, ਓਕੇ ਸਰ।
2: ओकविल में अगर ब्रैम्पटन में कभी आओ तो जरूर नजारा पे विजिट कीजिए, उसका जो फ्यूजन फूड है, कुजीन है, और कोई पार्टी करनी है तो इसके लिए बेस्ट जगह है, कैनेडी एंड स्टील्स का इंटरसेक्शन पे है, तो जरूर विजिट कीजिए 30 रेमला ड्राइव पे।
0: सो अमन जी, ओकविल ज्यादा दूर नहीं है, सो तुसी आ सकते हो, अज भी आ सकते हो। ਸੋ ਤੁਸੀਂ ਦੱਸਣਾ ਉਹਨਾਂ ਨੂੰ ਰੇਡੀਓ 2 ਸੁਣ ਕੇ ਆਏ ਹੋ, ਤੁਹਾਨੂੰ ਸਪੈਸ਼ਲ ਟ੍ਰੀਟਮੈਂਟ ਮਿਲਣੀ ਹੀ ਚਾਹੀਦੀ ਹੈ, ਅਗਰ ਨਹੀਂ ਮਿਲੀ ਤਾਂ ਸੰਤੋਸ਼ ਦਾ ਨਾਮ ਜਾਂ ਪੰਕਜ ਦਾ ਨਾਮ ਜ਼ਰੂਰ ਲੈ ਲੈਣਾ, ਔਰ ਅਮਨ ਜੀ, ਅਮਨ ਜੀ ਤੁਹਾਡਾ ਨਾਮ ਤੇ ਤੁਸੀਂ ਕਦੀ ਭੁੱਲੋਗੇ ਨਹੀਂ, ਔਰ ਅਮਨ ਜੀ ਦਾ ਨਾਮ ਵੀ ਲੈ ਲੈਣਾ, ਦੇਖਿਓ ਤੁਹਾਡੀ ਸਰਵਿਸ ਟੌਪ ਨੌਚ। ਸੋ ਤੁਹਾਡੇ ਚਾਰਟ ਦੇ ਅਕੋਰਡਿੰਗ ਦੱਸਿਆ ਜਾਂਦਾ ਹੈ ਕਿ ਤੁਸੀਂ ਬਹੁਤ ਹੀ ਸਵੀਟ, ਪੋਲਾਈਟ ਐਂਡ ਕੇਅਰਿੰਗ ਪਰਸਨੈਲਿਟੀ ਹੋ, ਜੋ ਕਿ ਤੁਹਾਡੀ ਆਵਾਜ਼ ਤੋਂ ਸਾਨੂੰ ਪਤਾ ਹੀ ਚੱਲ ਗਿਆ। ਬਹੁਤ ਤੁਸੀਂ ਨਾ ਸੈਂਸਿਟਿਵ ਹੋ। ਹੁਣ ਸੈਂਸਿਟਿਵ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਤਾਂ ਹੁੰਦੇ ਆ ਦੂਸਰਿਆਂ ਵੱਲ ਦੇਖ ਕੇ ਅਸੀਂ ਬਹੁਤ ਤਰਸ ਕਰ ਦਿੰਦੇ ਆ ਔਰ ਉਹਨਾਂ ਦਾ ਵਧੀਆ ਕਰਦੇ ਹਾਂ, ਅਤੇ ਇੱਕ ਹੁੰਦਾ ਹੈ ਕਿ ਜਦੋਂ ਕੋਈ ਸਾਨੂੰ ਥੋੜ੍ਹਾ ਜਿਹਾ ਵੀ ਕੁਝ ਕਹਿ ਕੇ ਜਾਂਦਾ ਤਾਂ ਅਸੀਂ ਉਹ ਗੱਲ ਦਿਲ 'ਤੇ ਲਾ ਲੈਂਦੇ ਹਾਂ ਔਰ ਉਹਦੀ ਸਟ੍ਰੈਸ ਲੈ ਲੈਂਦੇ ਹਾਂ। ਸੋ ਤੁਹਾਡੇ ਵਿੱਚ ਆ ਦੋਨੋਂ ਹੀ ਸੈਂਸਿਟਿਵ ਹੈ, ਕਿ ਇੱਕ ਵਧੀਆ ਵਾਲਾ ਵੀ ਹੈਗਾ, ਇੱਕ ਹੈਗਾ ਕਿ ਤੁਸੀਂ ਬਹੁਤ ਟੈਨਸ਼ਨ ਲੈ ਲੈਂਦੇ ਹੋ। ਸੋ ਤੁਹਾਨੂੰ ਕੌਣ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਉਹਨੂੰ ਇਗਨੋਰ ਕਰ ਦੇਣਾ ਤੁਸੀਂ, ਅਗਰ ਤੁਸੀਂ ਅੱਗੇ ਵਧਣਾ, ਤੁਹਾਡੇ ਚਾਰਟ ਦੇ ਅਕੋਰਡਿੰਗ ਇਹ ਲਿਖਿਆ ਹੋਇਆ। ਔਰ ਕਦੀ ਕਦੀ ਨਾ ਤੁਸੀਂ ਥੋੜ੍ਹਾ ਜਿਹਾ ਲਾਲਚੀ ਹੋ ਕੇ ਗਲਤ ਡਿਸੀਜਨ ਵੀ ਲਏ ਜਾਂਦੇ ਆ ਲਾਈਫ 'ਚ, ਸੋ ਧਿਆਨ ਰੱਖਣਾ ਕਿ ਲਾਲਚ ਵਿੱਚ ਆ ਕੇ ਔਰ ਕਾਹਲੀ ਦੇ ਵਿੱਚ ਕੋਈ ਡਿਸੀਜਨ ਨਹੀਂ ਲੈਣਾ, ਅਤੇ ਲੋਕ ਕੀ ਕਹਿ ਰਹੇ ਆ ਅਤੇ ਕੀ ਨਹੀਂ ਕਹਿ ਰਹੇ ਆ ਉਸ ਚੀਜ਼ ਵੱਲ ਤੁਸੀਂ ਨਹੀਂ ਸੁਣਨਾ, ਔਰ ਤੁਸੀਂ ਬਸ ਆਪਣੇ ਮਿਸ਼ਨ ਵੱਲ ਚੱਲੇ ਜਾਣਾ। ਥੈਂਕ ਯੂ ਸੋ ਮਚ ਅਮਨ ਜੀ ਕਾਲ ਕਰਨ ਲਈ। ਔਰ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ, ਨੰਬਰ ਹੈਗਾ 5053। ਸਤਿ ਸ਼੍ਰੀ ਅਕਾਲ ਜੀ।
4: ਹੈਲੋ
0: ਹੈਲੋ ਜੀ,
4: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ।
4: ਡੇਟ ਆਫ ਬਰਥ ਮੇਰੀ ਮੈਨੂੰ ਐਗਜੈਕਟ ਨਹੀਂ ਪਤਾ, ਇੱਕ ਚੱਲਦੀ ਆ

0: ਫਸਟ
1: ਜੀ
0: ਤੇ ਇੱਕ ਹੈਗੀ ਆ ਅਗਸਤ ਸੈਕੰਡ,
1: ਇੱਕ ਹੈਗੀ ਜੂਨ ਫਸਟ ਤੇ ਦੂਸਰੀ ਕਿਹੜੀ ਹੈਗੀ ਆ?
0: ਅਗਸਤ ਸੈਕੰਡ।
1: ਅੱਛਾ ਜੀ, ਤੇ ਤੁਹਾਨੂੰ ਨਹੀਂ ਪਤਾ ਦੋਨਾਂ ਵਿੱਚ ਕਿਹੜੀ ਹੈ, ਚਲੋ ਕੋਈ ਗੱਲ ਨਹੀਂ,
2: ਮਤਲਬ ਜੋ ਵੀ ਆ ਜਾਂਦਾ ਪਰਫੈਕਟ ਮੈਚ ਹੋਏਗੀ, ਇਹ ਇਨਕੀ ਬਰਥਡੇ
1: ਹੈ। ਅਸੀਂ ਦੋ ਦੱਸ ਦਿੰਦੇ ਹਾਂ, ਜਿਹੜੀ ਤੁਹਾਡੇ ਨਾਲ ਮੈਚ ਹੋਗੀ ਬਸ ਉਹਨੂੰ ਸਮਝ ਲਿਓ, ਜਿਹੜੀ ਨਹੀਂ ਮੈਚ ਹੋਈ ਉਹ ਮਾਫ ਕਰ ਦਿਓ। ਤੇ ਤੁਸੀਂ ਆਪਣਾ ਨਾਮ ਨਹੀਂ ਦੱਸਿਆ।
0: ਅਮਰਜੀਤ।
1: ਅਮਰਜੀਤ ਜੀ, ਸੋ ਅਮਰਜੀਤ ਜੀ ਤੁਸੀਂ ਕਿੱਥੋਂ ਸੁਣ ਰਹੇ ਹੋ ਸਾਡਾ ਸ਼ੋਅ?
0: ਮੈਂ ਜੀ ਬੋਲਟਨ ਚ ਰਹਿਣਾ ਆ, ਮੈਂ ਹਵੇ ਡਰਾਈਵ ਕਰ ਰਿਹਾ।
1: ਅੱਛਾ ਅਮਰਜੀਤ ਜੀ, ਤੇ ਤੁਸੀਂ ਸਾਡਾ ਪਾਸਵਰਡ ਨਹੀਂ ਦੱਸਿਆ ਅਮਰਜੀਤ ਜੀ? ਤੁਸੀਂ ਬਹੁਤ ਇੰਟੈਲੀਜੈਂਟ ਹੋ, ਹਮੇਸ਼ਾ ਅਲਰਟ ਰਹਿੰਦੇ ਹੋ ਆਪਣੀ ਜ਼ਿੰਦਗੀ ਚ, ਕੋਈ ਵੀ ਤੁਹਾਨੂੰ ਪਾਗਲ ਨਹੀਂ ਬਣਾ ਸਕਦਾ, ਕੋਈ ਵੀ ਤੁਹਾਨੂੰ ਧੋਖਾ ਨਹੀਂ ਦੇ ਸਕਦਾ, ਲੇਕਿਨ ਤੁਸੀਂ ਬਹੁਤ ਜ਼ਿਆਦਾ ਵਹਿਮ ਕਰਦੇ ਹੋ, ਬਹੁਤ ਜ਼ਿਆਦਾ। ਮਤਲਬ ਜੇ ਤੁਹਾਡਾ ਕੋਈ ਵਧੀਆ ਵੀ ਕਰ ਰਿਹਾ ਹੋਏਗਾ ਨਾ, ਤੁਸੀਂ ਸੋਚਣਾ ਇਹਦੇ ਵਿੱਚ ਉਹਦਾ ਕੀ ਫਾਇਦਾ ਹੈਗਾ ਹੈ ਜੋ ਮੇਰਾ ਇੰਨਾ ਕਰ ਰਿਹਾ। ਸੋ ਇੱਕ ਛੋਟੀਆਂ ਛੋਟੀਆਂ ਗੱਲਾਂ ਦੀ ਤੁਸੀਂ ਵੀ ਟੈਨਸ਼ਨ ਲੈ ਲੈਂਦੇ ਹੋ ਜੂਨ ਦੇ ਅਕੋਰਡਿੰਗ, ਅਤੇ ਨਰਵਸ ਹੋ ਜਾਂਦੇ ਹੋ, ਇਹ ਹੈਗਾ ਤੁਹਾਡਾ ਜੂਨ ਦਾ ਚਾਰਟ। ਸੋ ਜੇ ਅਸੀਂ ਅਗਸਤ ਦੇ ਅਕੋਰਡਿੰਗ ਦੇਖੀਏ ਤਾਂ ਤੁਸੀਂ ਪਰਫੈਕਟ ਹੋ, ਤੁਸੀਂ ਸਾਰਿਆਂ ਦੀ ਬਹੁਤ ਜ਼ਿਆਦਾ ਹੈਲਪ ਕਰਦੇ ਹੋ, ਔਰ ਜੋ ਵੀ ਕੰਮ ਕਰਦੇ ਹੋ ਉਹਦੇ 'ਚ ਹਮੇਸ਼ਾ ਤੁਸੀਂ ਆਪਣੇ ਆਪ ਨੂੰ ਖੁਸ਼ ਹੀ ਰੱਖਦੇ ਹੋ, ਕਿ ਇਹ ਨਹੀਂ ਹੈ ਕਿ ਜਿੱਦਾਂ ਮੰਨ ਲਓ ਕਿ ਮੈਨੂੰ ਕੋਈ ਚੀਜ਼ ਮਿਲ ਗਈ ਆ ਮੈਂ ਫਿਰ ਵੀ ਅੱਗੇ ਰੋਈ ਜਾਣਾ, ਤੁਸੀਂ ਉੱਦਾਂ ਦੇ ਨਹੀਂ ਹੋ, ਤੁਸੀਂ ਹਮੇਸ਼ਾ ਸੈਟਿਸਫਾਈ ਰੱਖਦੇ ਹੋ ਆਪਣੇ ਆਪ ਨੂੰ, ਬਟ ਆਪਣੀ ਜ਼ਿੰਦਗੀ ਨੂੰ ਤੁਸੀਂ ਬਹੁਤ ਜ਼ਿਆਦਾ ਲਿਮਿਟਿਡ ਕੀਤਾ ਹੋਇਆ, ਉਹੀ ਕੰਮ ਰੋਜ਼ ਰਿਪੀਟ 'ਤੇ ਲਗਾ ਰਹੇ ਹੋ, ਕੁਛ ਨਵਾਂ ਕਰਕੇ ਦੇਖੋ ਅਮਰ ਜੀ।
0: ਠੀਕ ਹੈ
1: ਜੀ, ਥੈਂਕ ਯੂ ਸੋ ਮੱਚ ਕਾਲ ਕਰਨ ਲਈ ਸਾਡੇ ਸ਼ੋਅ ਦੇ। ਸੋ ਪੰਕਜ ਜੀ, ਗੱਲਾਂ ਚੱਲਦੀਆਂ ਰਹਿਣਗੀਆਂ। ਸੋ ਤੁਸੀਂ ਮੈਨੂੰ ਦੱਸੋ, ਰੀਸੈਂਟਲੀ ਹੁਣੇ ਮੈਨੂੰ ਇੱਕ ਕਾਲ ਆਈ ਸੀਗੀ ਪਾਰਟੀ ਲਈ, ਸੋ ਨਜ਼ਾਰਾ ਮੈਂ ਖੁਦ ਜਾ ਕੇ ਦੇਖਿਆ, ਕਿਉਂਕਿ ਦੇਖੋ ਅਸੀਂ ਜੇ ਕਿਸੇ ਬਾਰੇ ਬੋਲ ਰਹੇ ਹਾਂ ਸਾਨੂੰ ਜਾ ਕੇ ਦੇਖ ਕੇ ਆਉਣਾ ਵੀ ਬਣਦਾ ਹੈਗਾ ਕਿ ਕਿਵੇਂ ਦਾ ਹੈ। ਓ ਮਾਈ ਗੋਡ ਪੰਕਜ ਜੀ, ਉਹਨਾਂ ਦੀਆਂ ਉਹ ਡਿਸਕੋ ਲਾਈਟਸ ਇੰਨੀਆਂ ਸੋਹਣੀਆਂ, ਮੇਰੀ ਤੇ ਨੈਕਸਟ ਮੰਥ ਦੀ ਪਾਰਟੀ ਬੁੱਕ ਹੈਗੀ ਆ। ਸੋ ਜਿਨ੍ਹਾਂ ਨੇ ਵੀ ਕੋਈ ਪਾਰਟੀ ਕਰਨੀ ਆ, ਅੱਜ ਕੱਲ ਅਸੀਂ ਘਰੇ ਕੰਮ ਕਰਨਾ ਥੋੜਾ ਘੱਟ ਪਸੰਦ ਕਰੀਦਾ, ਸਪੈਸ਼ਲੀ ਪਾਰਟੀਜ਼ 'ਚ ਸਾਨੂੰ ਸਿਰਫ ਰਿਲੈਕਸ ਕਰਨਾ ਹੁੰਦਾ ਹੈ, ਆਪਣੇ ਰਿਲੇਟਿਵਸ ਦੇ ਨਾਲ, ਆਪਣੀ ਫੈਮਿਲੀ ਫਰੈਂਡਸ ਨਾਲ ਇੰਜੋਏ ਕਰਨਾ ਹੁੰਦਾ ਹੈ। ਸੋ ਉਹਦੇ ਲਈ ਆਪਾਂ ਨੂੰ ਇੱਦਾਂ ਦੀ ਜਗ੍ਹਾ ਚਾਹੀਦੀ ਆ ਜਿੱਥੇ ਘਰ ਹੋਵੇ, ਮਾਹੌਲ ਹੋਵੇ ਸਾਡੇ ਘਰ ਵਰਗਾ, ਮਤਲਬ ਜਗ੍ਹਾ ਹੋਵੇ ਘਰ ਵਰਗੀ, ਔਰ ਮਾਹੌਲ ਵੀ ਹੋਵੇ ਆਪਣਿਆਂ ਵਰਗਾ, ਔਰ ਸਾਨੂੰ ਟੈਨਸ਼ਨ ਨਹੀਂ ਲੈਣੀ ਕਿ ਤੁਸੀਂ ਖਾ ਲਿਆ, ਤੁਸੀਂ ਪੀ ਲਿਆ, ਤੁਸੀਂ ਆ ਜਾਓ ਨੱਚ ਲਓ। ਸਾਡੇ ਕੋਲ ਇਵੈਂਟ ਮੈਨੇਜਰ ਹੈਗੇ ਆ ਪੰਕਜ ਜੀ, ਜਿਹੜੇ ਕਿ ਸਾਰਿਆਂ ਨੂੰ ਬੁਲਾਉਂਦੇ ਆ ਕਿ ਆ ਜਾਓ, ਤੁਸੀਂ ਆ ਜਾਓ, ਇੰਜੋਏ ਕਰੋ, ਯੂ ਡੋਂਟ ਹੈਵ ਟੂ ਟੇਕ ਕੇਅਰ ਆਫ ਐਨੀਥਿੰਗ, ਬਸ ਇੰਜੋਏ। ਸੋ ਤੁਸੀਂ ਕੁਛ ਦੱਸ ਰਹੇ ਸੀ?
2: ਜੀ ਜੀ, ਨਹੀਂ ਮੈਂ ਕਹਿ ਰਿਹਾ ਤਾ ਕਿ ਜੋ ਆਪਨੇ ਬਿਲਕੁਲ ਸਹੀ ਕਿਹਾ ਕਿ ਨਜ਼ਾਰਾ ਇੱਕ ਐਸੀ ਲੋਕੇਸ਼ਨ ਹੈ ਔਰ ਐਸੀ ਪਲੇਸ ਹੈ ਜਹਾਂ ਪੇ ਆਪਕੋ ਵਨ ਸਟੋਪ ਸ਼ੋਪ, ਜੈਸੇ ਕਹਿਤੇ ਹੈ ਕਿ ਯੂ ਨੋ ਸ਼ੋਪਿੰਗ ਮਾਲ ਪੇ ਜਾਣਾ ਹੈ, ਸਾਰਾ ਇੱਕ ਸਾਰੇ ਦੁਕਾਨ ਇੱਕ ਜਗ੍ਹਾ ਪੇ ਮਿਲਤੀ, ਵੈਸੀ ਚੀਜ਼ ਹੈ। ਆਪਕੋ ਬੜੀਆ ਸਾ ਇਨਵਾਇਰਮੈਂਟ ਮਿਲਤਾ ਹੈ ਪਾਰਟੀ ਕੇ ਲੀਏ, ਔਰ ਉਸਕੇ ਸਾਥ ਆਪਕੋ ਪ੍ਰਾਈਵੇਟ ਬੂਥ ਮਿਲਤੇ ਹੈ, ਉਸਕੇ ਸਾਥ ਸਾਥ ਆਪਕੋ ਡੀਜੇ ਲਾਈਟ, ਉਸਕੇ ਸਾਥ ਸਾਥ ਆਪਕੋ ਸਟੇਜ ਵੀ ਮਿਲੇਗਾ, ਉਸਕੇ ਸਾਥ ਆਪਕੋ ਪੂਰੀ ਜੋ ਮਤਲਬ ਪੂਰੀ ਇੱਕ ਫੁੱਲ ਫਲੈਜ ਬਾਰ ਵੀ ਹੈ, ਅਗਰ ਆਪਕੋ ਬਾਰ ਕਾ ਆਪਸ਼ਨ ਚਾਹੀਏ ਤੋ ਇਟਸ ਕਾਇੰਡ ਆਫ ਵਨ ਸਟੋਪ ਸ਼ੋਪ। ਔਰ ਇਸਕੇ ਸਾਥ ਮੈਂ ਆਪਣੇ ਸਾਥ ਨਜ਼ਾਰਾ ਕੀ ਟੀਮ ਸੇ ਪਰਨੀਤ ਜੁੜ ਚੁੱਕੀ ਹੈ। ਪਰਨੀਤ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
3: ਗੁੱਡ ਮਾਰਨਿੰਗ ਪੰਕਜ ਸਰ, ਕੈਸੇ ਹੋ ਆਪ?
2: ਬੜੀਆ ਜੀ, ਆਪ ਕੈਸੇ ਹੈ?
3: बस बढ़िया बढ़िया, चढ़ती कला।
2: सबसे पहले संतोष जी, मैं कहूंगा अगर आपको जब नजारा की आप इंस्टाग्राम पेज पे जाओगे ना
1: जी,
2: तो इनकी सारी काफी बढ़िया सी रील्स ये खुद
1: मैं फॉलो कर दी है इन्होंने, और अमेजिंग रील्स, और एक्चुअली जस्ट नॉट ओनली रील्स, इन्हों की सर्विस भी उतार दिया। मैं खुद इन्होंने अपने फ्रेंड्स भेजे थे लास्ट वीक, एंड दे स्पेशली कॉल मी टू थैंक मी, एंड उन्होंने दसिया की इन्नी वधिया अरेंजमेंट से संतोष, मतलब सानू किसी चीज की कोई स्ट्रेस and food was amazing.
2: जी जी जी, और मैं कल इनके साथ एक बात कर रहा था आज के लिए, मतलब शो के रिगार्डिंग, मतलब उनके कुछ प्रमोशंस वगैरह है। पनीत, आप कह रहे थे कल आपके यहाँ पे कोई पार्टी हुई थी, राइट? उसके बारे में आप कुछ बता रहे थे।
3: हाँ जी, हाँ जी सर, तो हमारे यहाँ पे कल रिसेप्शन की पार्टी हुई थी
2: जी,
3: तो उन्होंने अपनी लाइक आफ्टर देयर मैरिज दे हैव उन्होंने अपनी सारी पार्टी हमारे साथ ऑर्गेनाइज की थी, और वो इतने खुश होके गए ना हमारे से कि लाइक लास्ट में वो बैठ के उन्होंने खाना भी हमारे साथ खाया, दे फोर्स्ड अस कि आप हमारे साथ खाना खाएं।
2: वाओ, दैट्स ग्रेट।
3: ना फैमिलियर लग गया, और मुझे वो इतनी चीज स्पेशल लगी ना कि यार कि पूरा फैमिली की जैसा हमने उनको ट्रीट किया, एंड उनका मतलब वो ऐसा था कि वो एक बस रोए ही नहीं.
1: ओह माय गॉड, सो स्वीट.
2: नहीं, ये देखो सबसे बड़ी बात होती है कि मतलब व्हेन यू नो एक आप फंक्शन कर रहे हो, वहां जो आपके गेस्ट आए वो आपको आपकी फैमिली की तरह ही ट्रीट करते हैं, दैट इज अ बेस्ट थिंग. और आई थिंक परनीत एक और चीज आप मुझे कह रहे थे कि ये इनके कोई रिलेटिव थे, उन्होंने भी यहाँ पे कोई प्रोग्राम किया था और उनके रेफरेंस से ये वापिस आए हैं, तो दैट इज वन ऑफ द यू नो बेस्ट थिंग है. और आप एक बार वहां पे जाओगे, इतना उनका एम्बियंस आपको इतना बढ़िया पसंद आएगा, आप वापिस वहां जाओगे. परनीत और कुछ आप एड ऑन करना चाहोगे?
3: हाँ जी, हाँ जी सर. हमारे यहाँ पे फिलहाल के लिए वी हैव हमारे वीक पे स्पेशल ऑफर चल रहे हैं. अगर आपको 30 पीपल की गैदरिंग करनी है तो हम आपको $1,000 में मतलब आपको पूरा पैकेज दे देंगे.
2: कितने में?
3: $1,000.
1: मैं अपने बच्चों का बर्थडे पहला कर दूँ, सी नाउ आई एम नॉट गोना डू एट होम, क्योंकि नजारा सानू उस तो घट प्राइस से सारी अरेंजमेंट्स करके दे रहा है. सो इन्हों की बुकिंग बहुत बहुत जल्दी फिल हो जाती है. सो जे किसी के अपकमिंग बर्थडेज है, आई वुड सजेस्ट कि तुसी पहला कॉल कर लो इन्हों, क्योंकि इन्हों कल किसी ने कॉल की साडे रिलेटिव ने, ये बुक सके. सो इन्होंने सानू कोई होर डे दिता, बट अगर थोड़ा कोई स्पैशल डेट हैगी तो प्लीज आई वुड सजेस्ट कि तुसी इन्हों टाइम नाल कॉल करके तो बुक कर लो. तो जिहड़ी इन्हों की ऑफर हैगी आ, ये भी आई बिलीव लिमिटेड टाइम लई हैगी आ प्रनीत जी.
3: हाँ जी, हाँ जी, लिमिटेड टाइम लई है साडे.
1: सो नंबर दे दो तुसी अपना जल्दी जल्दी.
3: हाँ जी, हाँ जी, मैं
1: नंबर
2: आगे बढ़ने से पहले परनीत को मैं बोलूंगा, परनीत आप डील एक बार फिर से बोलिए कि जो लिसनर्स है फिर से एक बार ही अच्छे से सुन ले.
1: जी बिल्कुल.
3: हाँ जी, हाँ जी. तो हमारे वीकडे पे 30 पीपल की गैदरिंग, 3 एपेटाइजर्स और 3 मेन कोर्स, जस्ट $1,000.
2: वाओ, $1,000 वीकडे स्पेशल डील है. कोई भी आपको 30 लोगों की पार्टी करनी है, बर्थडे करना है, कोई भी इवेंट करना है, आपको सारा एक पैकेज मिलेगा. आपको फूड के साथ स्टेज मिलेगा, म्यूजिक सिस्टम मिलेगा, डीजे लाइट्स मिलेगी, और अनलिमिटेड फूड के साथ अनलिमिटेड सॉफ्ट ड्रिंक्स भी मिलेगी सिर्फ $1,000 में. आपको प्री बुक करना है. इनके लिए नंबर आपका है 9054512600 में. आप नजारा की टीम से आप कांटेक्ट कर सकते हैं और अपनी पार्टीज बुक कीजिए जल्दी से. इसके साथ साथ में आज वीकेंड है, वीकेंड स्पेशल आपको डाइन इन करनी है, आप छोटी सी गैदरिंग करनी है दोस्तों के साथ, फ्रेंड्स के साथ, फैमिली के साथ, एक अच्छा टाइम बिताना है विद अ गुड एनवायरनमेंट, विद अ गुड वाइब. सो नजारा इज द बेस्ट प्लेस टू बी देयर. तो पहुंचे, इनके पास बार भी है और काफी अट्रैक्टिव ड्रिंक्स भी है. परनीत, तो आज आपके लिए हम फिर से एक बार जुड़ेंगे एक साथ में, और नजारा के लिए आपको कॉल्स, फोन आपका बजना चाहिए, और आप कस्टमर्स को अटेंड कीजिए और स्पेशल डील्स का प्रमोशन जो दी है वो साथ में करते रहिए. जी
3: जी जी जरूर.
2: एंड वी अप्रिशिएट द गुड वर्क दैट यू आर डूइंग, राइट?
3: थैंक यू सो मच. थैंक यू सो मच.
2: तो पहुंचे नजारा पे, 30 रेमलर ड्राइव, यूनिट नंबर 1.
3: जी,
2: थैंक यू सो मच बनी. तो संतोष जी, वीकेंड के लिए इतनी बढ़िया डील.
1: माय गॉड, मैं हैरान हो गई. 30 people and $1,000 only weekdays che, matlab weekdays ki ya tusi kise din bhi enjoy karo, weekdays che aake job karo, svere shaam nu enjoy karo parties. So kar please tension na lo, kare arrangements karne bahut aukhe. I know ki assi kivein karde ha, cheers kathiyan karo, food ikattha karo, fir dobara wapas din jao, safai karo, fir dekho ki ਕੋਈ ਖਾਣਾ ਘੱਟ ਤਾਂ ਨਹੀਂ ਗਿਆ. ਇਹ ਸਟ੍ਰੈਸ ਪੂਰੀ ਪਾਰਟੀ ਚ ਸਟ੍ਰੈਸ ਰਹਿੰਦੀ ਆ. ਸੋ ਇੱਕ ਵਾਰੀ ਅਸੀਂ ਆਪਣੇ ਘਰੇ ਪਾਰਟੀ ਕੀਤੀ ਸੀ, ਅੱਜ ਤੋਂ 4 ਸਾਲ ਪਹਿਲਾਂ ਦੀ ਗੱਲ ਆ, ਤੇ ਮਿਡ ਆਫ ਦਾ ਪਾਰਟੀ ਸਾਡਾ ਫੂਡ ਖਤਮ ਹੋ ਗਿਆ. ਜਦਕਿ ਅਸੀਂ ਉਹਨਾਂ ਨੂੰ ਬੋਲਿਆ ਸੀ ਕਿ ਇੰਨੇ ਪਰਸਨ ਆ ਰਹੇ, ਉਹਨਾਂ ਨੇ ਫੂਡ ਘੱਟ ਦਿੱਤਾ. ਉਹ ਮਿਡ ਆਫ ਦਾ ਪਾਰਟੀ ਜੋ ਚੀਜ਼ਾਂ ਖਤਮ ਹੁੰਦੀਆਂ ਨਾ, ਉਹ ਬਹੁਤ ਜ਼ਿਆਦਾ ਸਾਨੂੰ ਐਂਬੈਰਸਮੈਂਟ ਹੁੰਦੀ ਆ, ਲੇਕਿਨ ਅਸੀਂ ਕਿਸੇ ਨੂੰ ਪਤਾ ਨਹੀਂ ਚੱਲਣ ਦਿੱਤਾ ਸੀਗਾ ਕਿਉਂਕਿ ਅਸੀਂ ਵਿੱਚੋਂ ਨਿਕਲ ਕੇ ਜਾ ਕੇ ਲੈ ਕੇ ਆਇਆ ਸੀ, ਬਟ ਸਟ੍ਰੈਸ ਤੇ ਸਾਡੇ ਲਈ ਸੀ ਨਾ,
2: ਬਿਕੋਜ਼ ਉਹ ਜਾਣਾ ਆਣਾ ਭਲੇ ਠੀਕ ਹੈ ਰੈਸਟੋਰੈਂਟ 2 ਮਿੰਟ ਦੀ ਦੂਰੀ ਪੇ ਹੀ ਹੈ
1: ਜੀ,
2: ਬਟ ਜਾਣਾ ਪੜਤਾ ਹੈ ਆਣਾ ਪੜਤਾ ਹੈ ਦੈਟ ਇਜ਼।
1: ਸੋ ਪੰਕਜ ਜੀ ਇੱਕ ਵਾਰੀ ਹੋਰ ਇਹਨਾਂ ਦਾ ਨੰਬਰ ਰਿਪੀਟ ਕਰ ਦਿਓ ਨਜ਼ਾਰਾ ਦੀ ਟੀਮ ਦਾ।
2: ਨਜ਼ਾਰਾ ਦਾ ਨੰਬਰ ਹੈ ਜੀ 905-451-2600। ਇਹ ਲੋਕੇਟਡ ਹੈ ਜੀ 30 ਰੈਮਬਲਰ ਡਰਾਈਵ ਪੇ, ਯੂਨਿਟ ਨੰਬਰ 1 ਬ੍ਰੈਂਪਟਨ। ਸਟੀਲਸ ਐਂਡ ਕੈਨੇਡੀ ਕਾ ਇੰਟਰਸੈਕਸ਼ਨ ਹੈ। ਜਬ ਆਪ ਸਟੀਲਸ ਪੇ ਹੋ, ਕੁਈਨਸ ਕੀ ਤਰਫ ਅਗਰ ਜਾ ਰਹੇ ਹੋ, ਤੋ ਆਪਕੋ ਲੈਫਟ ਮੇ ਪੜੇਗਾ ਜੀ ਨਜ਼ਾਰਾ ਕਾ ਪਲਾਜ਼ਾ, ਜੋ ਹਸਕੀ ਕੇ ਗੈਸ ਸਟੇਸ਼ਨ ਕੇ ਬਿਲਕੁਲ ਅਪੋਜ਼ਿਟ ਸਾਈਡ ਮੇ ਹੈ। ਤੋ ਜਲਦੀ ਸੇ ਪਹੁੰਚੇ, ਇਨਕੇ ਫੂਡ ਪਾਰਟੀਜ਼, ਫੈਮਿਲੀ ਕੇ ਸਾਥ ਡਾਈਨਿੰਗ ਕਰਨੀ ਹੈ, ਸਾਰਾ ਆਪ ਇੱਕ ਸਾਥ ਮੇ ਇੰਜੋਏ ਕੀਜੀਏ ਔਰ ਵੀਕੈਂਡ ਕਾ ਭਰਪੂਰ ਮਜ਼ਾ ਲੀਜੀਏ। ਇਸਕੇ ਸਾਥ ਸਾਥ ਮੇ ਸੰਤੋ ਜੀ, ਵੀਕੈਂਡ ਹੈ ਤੋ ਆਪਣੇ ਬਾਕੀ ਸਾਰੇ ਸਪੌਂਸਰਸ ਵੀ ਆਏਗੇ
1: ਜੀ, ਬਿਲਕੁਲ।
2: ਤੋ ਬਹੁਤ ਸਾਰੀ ਡੀਲਸ ਅੱਜ ਆਪਕੋ ਹਮਾਰੀ ਤਰਫ ਸੇ ਸ਼ੋਅ ਪੇ ਆਪ ਸੁਣਨੇ ਮਿਲੇਗੀ
1: ਜੀ।
2: ਤੋ ਜੁੜੇ ਰਹੀਏ 1 ਵਜੇ ਤੱਕ ਔਰ ਸਾਰੇ ਡੀਲਸ ਕਾ ਇੰਜੋਏ ਕੀ, ਪਲਾਨ ਕਰਕੇ ਫਿਰ ਈਵਨਿੰਗ ਮੇ ਸ਼ੋਪਿੰਗ ਕਰਨੇ, ਖਾਣਾ ਖਾਣੇ ਨਿਕਲ ਪੜੀਏ।
1: ਔਰ ਆਪਣੇ ਬਾਬਾ ਬਕਤੌਰਾ ਸੈਗਮੈਂਟ ਲਈ ਨੰਬਰ ਰਿਪੀਟ ਕਰ ਰਹੀ ਹਾਂ, ਕਾਲ ਕਰਕੇ ਆਪਣੇ ਬਾਰੇ ਪਤਾ ਕਰ ਸਕਦੇ ਹੋ ਸਾਨੂੰ ਕੀ ਗੱਲਾਂ ਤੁਹਾਨੂੰ ਲਾਈਫ 'ਚ ਅੱਗੇ ਨਹੀਂ ਵਧਣ ਦੇ ਰਹੀਆਂ। ਸੋ ਤੁਸੀਂ ਕਾਲ ਕਰਨਾ ਹੈ, ਇੱਕੋ ਇੱਕ ਨੰਬਰ ਹੈਗਾ ਰੇਡੀਓ ਆਵਾਜ਼ ਸਾਡੀ ਟੀਮ ਪੰਜਾਬੀ ਲਹਿਰਾਂ ਵੱਲੋਂ 905-673-3337 905-673-3337। ਤੇ ਪੰਕਜ ਜੀ ਸਾਨੂੰ ਰਿਕੁਐਸਟ ਆਈ ਸੀ ਸਾਡੇ ਕਾਲਰ ਦੀ ਕਿ ਅਰਸ਼ਦੀਪ ਸਿੰਗਰ ਹੈਗੇ ਆ, ਉਹਨਾਂ ਦੀ ਇੱਕ ਉਹਨਾਂ ਦਾ ਸੌਂਗ ਆਇਆ ਹੈਗਾ ਹੈ ਇਸ਼ਕ ਦੀ ਟਿਕਟ। ਮੈਂ ਖੁਦ ਨਹੀਂ ਸੁਣਿਆ, ਲੈਟ ਸੀ ਕਿੱਦਾਂ ਦਾ ਸੌਂਗ ਹੈਗਾ ਹੈ ਤੇ ਅਸੀਂ ਪਲੇ ਕਰਦੇ ਹਾਂ ਇਸ਼ਕ ਦੀ ਟਿਕਟ। ਸੋ ਦੇਖਦੇ ਹਾਂ ਕਿੱਦਾਂ ਦਾ ਸੌਂਗ ਹੈਗਾ।

0: ਅੰਗੜਾਈ। ਬਹੁਤ ਹੀ ਪਿਆਰਾ ਸੌਂਗ ਹੈ ਅਰਸ਼ਦੀਪ ਜੀ ਦਾ ਇਸ਼ਕ ਦੀ ਟਿਕਟ, ਅਸੀਂ ਵੀ ਪਹਿਲੀ ਵਾਰ ਸੁਣਿਆ। ਆਲ ਦਾ ਵੈਰੀ ਬੈਸਟ ਵਿਦ ਦਿਸ ਸੌਂਗ ਐਂਡ ਸਾਰਿਆਂ ਨੇ ਇੰਜੋਏ ਕੀਤਾ ਹੋਣਾ। ਸੋ ਨੰਬਰ ਰਿਪੀਟ ਕਰਦੇ ਅਸੀਂ ਆਪਣੇ ਸਟੂਡੀਓ ਦੇ 905-673-3337 905-673-3337 'ਤੇ ਤੁਸੀਂ ਕਾਲ ਕਰਕੇ ਸਾਨੂੰ ਆਪਣਾ ਡੇਟ ਆਫ ਬਰਥ ਐਂਡ ਪਾਸਵਰਡ ਦੱਸ ਸਕਦੇ ਹੋ ਔਰ ਅਸੀਂ ਤੁਹਾਨੂੰ ਕੁਛ ਗੱਲਾਂ ਦੱਸ ਸਕਦੇ ਹਾਂ। ਤੁਸੀਂ ਸਾਰੇ ਕੀ ਕਰ ਰਹੇ ਹੋ ਤੇ ਕਿੱਥੋਂ ਸੁਣ ਰਹੇ ਹੋ ਇਹ ਵੀ ਦੱਸੋ। ਜ਼ਰੂਰੀ ਨਹੀਂ ਹੈ ਕਿ ਹਮੇਸ਼ਾ ਬਾਬਾ ਬਕਤੌਰਾ ਲਈ ਕਾਲ ਕਰ ਰਹੇ ਹੋ, ਸਾਨੂੰ ਥੋੜਾ ਜਿਹਾ ਮੋਟੀਵੇਸ਼ਨ ਚਾਹੀਦੀ ਆ, ਸਾਨੂੰ ਵੀ ਪਤਾ ਹੋਣਾ ਚਾਹੀਦਾ ਕੋਈ ਸਾਨੂੰ ਸੁਣ ਰਿਹਾ ਜਾਂ ਨਹੀਂ ਸੁਣ ਰਿਹਾ। ਅਗਰ ਸੁਣ ਵੀ ਰਿਹਾ ਆਵਾਜ਼ ਕਿੱਦਾਂ ਦੀ ਲੱਗ ਰਹੀ ਹੈ, ਸਹੀ ਆ ਰਹੀ ਹੈ ਜਾਂ ਡਿਸਕਨੈਕਟ ਹੋ ਰਹੀ ਹੈ ਵਿੱਚ ਕੱਟ ਰਹੀ ਹੈ। ਸੋ ਬ੍ਰੇਕ ਤਾਂ ਨਹੀਂ ਹੋ ਰਹੀ ਸਾਡੀ ਆਵਾਜ਼, ਤੁਸੀਂ ਕਾਲ ਕਰਨੀ ਹੈ 905-673-3337 ਤੇ ਸਾਡੇ ਨਾਲ ਸਾਡੇ ਕਾਲਰ ਹੈਗੇ ਆ ਔਰ ਨੰਬਰ ਹੈਗਾ ਇਹਨਾਂ ਦਾ 3892। ਤੁਸੀਂ ਔਨ ਏਅਰ ਹੋ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਮੇਰਾ ਨਾਮ ਜਸਮੀਤ ਸਿੰਘ ਹੈਗਾ, ਜਸਮੀਤ ਔਰ ਬੋਟੋਏ।
0: ਸਤਿ ਸ਼੍ਰੀ ਅਕਾਲ ਜਸਮੀਤ ਜੀ।
1: ਬਸ ਮੈਂ ਇੱਕ ਫੋਨ ਕੀਤਾ ਸੀ, ਬੜਾ ਤੁਹਾਡਾ ਪ੍ਰੋਗਰਾਮ ਅੱਛਾ ਲੱਗਦਾ ਹੈ ਮਾਰਨਿੰਗ ਦੇ ਵਿੱਚ, ਜਦੋਂ ਵੀ ਡਰਾਈਵ ਕਰਦੇ ਆ ਸੁਣਦੇ ਹੈਗੇ ਆ
0: ਜੀ,
1: ਤੇ ਅਮਨ ਬਾਜੀ ਨੂੰ ਵੀ ਸੁਣਦੇ ਆ, ਬਹੁਤ ਇੰਜੋਏ ਕਰਦੇ ਆ।
0: ਤੇ
1: ਮੈਂ ਇੱਧਰ ਬੇਸਿਕਲੀ ਮੈਂ ਕੈਨੇਡਾ ਦਾ, ਮੈਂ ਬੇਸਿਕਲੀ ਫੂਡ ਬਲੌਗਰ ਹੈਗਾ ਤੇ ਮੈਂ ਆਰਟਿਸਟ ਵੀ ਹੈਗਾ, ਤੇ ਰਿਕੁਐਸਟ ਹੈ ਤੁਸੀਂ ਇੱਕ ਮੇਰਾ ਗਾਣਾ ਲਗਾ ਦਿਓ।
0: ਜੀ ਜੀ ਸ਼ੋਰ ਜਸਮੀਤ ਜੀ, ਦੱਸੋ ਤੁਸੀਂ ਤੁਹਾਡਾ ਸੌਂਗ ਕਿਹੜਾ ਲਗਾਈ ਅਸੀਂ।
1: ਹਾਂਜੀ NRI ਐਂਥਮ।
0: NRI
1: ਐਂਥਮ
2: ਐਂਡਮ
0: ਐਂਡਮ
1: Anthem.
0: Oh my God, NRI ਦੀ ਵੀ ਐਂਥਮ ਹੈਗੀ ਆ। ਅੱਜ ਤਾਂ ਬਹੁਤ ਨਵੇਂ ਨਵੇਂ ਸੌਂਗ ਸੁਣਨ ਨੂੰ ਮਿਲ ਰਿਹਾ। ਇੱਕ ਇਸ਼ਕ ਦੀ ਟਿਕਟ ਵੀ ਹੁੰਦੀ ਆ, ਮੈਨੂੰ ਨੀ ਪਤਾ ਸੀਗੀ, ਤੇ ਹੁਣ NRI ਦੀ ਐਂਥਮ ਵੀ ਹੈਗੀ ਆ।
1: ਸੋ ਖੁਦ ਲਿਖਿਆ ਹੈਗਾ, ਬੇਸਿਕਲੀ ਜਿਹੜੇ ਵੀ NRI ਦੀ ਸਟਰਗਲ ਹੈਗੀ ਹੈ, NRI ਕਿਸ ਤਰ੍ਹਾਂ ਬਣੇ ਨੇ
0: ਜੀ,
1: ਉਹ ਮੈਂ ਆਪ ਬੀਤੀ ਗਾਣੇ ਵਿੱਚ ਲਿਖੀ ਹੈਗੀ ਹੈ। ਜਿਹੜਾ NRI ਨਾਲ ਸਾਰੀ ਜਿਸ ਤਰ੍ਹਾਂ ਸਟਾਰਟਿੰਗ ਤੋਂ ਆਉਂਦੇ ਹੈਗੇ ਨੇ, ਛੱਡ ਕੇ ਆਪਣਾ ਦੇਸ਼ ਤੇ ਇੱਧਰ ਤੱਕ ਸਕਸੈਸ ਕਿਸ ਤਰ੍ਹਾਂ ਹੁੰਦਾ, ਸਟਰਗਲ ਟੂ ਸਕਸੈਸ,
2: ਜੀ ਜੀ ਜੀ। ਜਸਮੀਤ ਜੀ ਸੱਚ ਮੈਂ ਨਾ, ਸੋਰੀ ਸੰਤੋਸ਼ ਜੀ ਮੈਂ ਆਪਕੋ ਇੰਟਰਪਟ ਕਰ ਰਹਾ ਹੂੰ, ਲੇਕਿਨ ਮੈਂ ਇਨ੍ਹੋਂਨੇ ਮਤਲਬ ਇਹ NRI ਐਂਥਮ ਲਿਖਾ ਹੈ ਕਿ ਯੂਨੋ ਇਤਨੀ ਬੜੀਆ ਚੀਜ਼ ਹੈ, ਹਮਨੇ ਕਾਫੀ ਸਾਰੇ ਐਂਥਮ ਦੇਖੇ ਹੈ
0: ਜੀ,
2: ਮਤਲਬ ਇਸਕੇ ਸਾਥ ਸਾਥ ਮੈਂ ਇਹ ਮਤਲਬ NRI ਐਂਥਮ ਲਿਖਾ ਹੈ
0: ਜੀ, ਵੈਰੀ ਇਸ।
2: ਜਸਮੀਤ ਜੀ ਮੈਂ ਇਹ ਸੋਚਣਾ ਚਾਹਤਾ ਕਿ ਮਤਲਬ ਆਪਨੇ ਤੋ ਜੋ ਇੱਕ ਬੇਸਿਕ ਸੋਚ ਬਤਾਈ, ਤੋ ਮਤਲਬ ਇਹ ਮੋਟੀਵੇਸ਼ਨ ਕਿਆ ਥਾ ਆਪਕੇ ਇਸਮੇ ਕਿ ਆਪਨੇ ਇਹ ਗਾਣਾ ਐਂਥਮ ਲਿਖਾ।
1: ਮੇਰੇ ਕੋਲ ਜੈਸੇ ਮੈਂ ਐਜ਼ ਅ ਲਾਈਕ ਮਤਲਬ ਭਗਵਾਨ ਜੀ ਦੀ ਕਿਰਪਾ ਸੇ ਮੈਂ ਟੌਪ ਬਲੌਗਰ ਮੇਂ ਮੇਰਾ ਨਾਮ ਆਤਾ ਕੈਨੇਡਾ ਮੇਂ
0: ਜੀ ਜੀ
2: ਓਕੇ ਜੀ।
1: ਤੋ ਮੇਰੇ ਕੋਲ ਲੋਕ ਮੈਸੇਜ ਕਰਦੇ ਥੇ ਕਿ ਬਾਜੀ ਮੇਰੇ ਇਹ ਸਟਰਗਲ ਹੋ ਰਹੀ ਹੈ, ਮੈਂ ਮੇਰੇ ਕੋਲ ਜੌਬ ਨਹੀਂ ਮਿਲ ਰਹੀ, ਮੇਰੇ ਕਿਸੇ ਨੇ ਇਹ ਪੈਸੇ ਮਾਰ ਲਏ, ਮੇਰੀ ਹੈਲਪ ਕਰ ਦੋ। ਤੋ ਮਤਲਬ ਹਰ ਇੱਕ ਸਟਰਗਲ ਸੁਣ ਸੁਣ ਕੇ ਨਾ, ਤੋ ਉਹ ਚੀਜ਼ ਮੇਰੇ ਕੋਲ ਚਲੋ ਉਸਕਾ ਗਾਣਾ ਹੀ ਬਣਾ ਦੇਤੇ ਹੈ ਕਿ ਬਈ ਕਿਤਨਾ ਮੁਸ਼ਕਿਲ ਸੇ ਲੋਕ ਮਿਹਨਤ ਕਰਕੇ NRI ਬਣਤੇ ਹੈ। ਸੈਕਰੀਫਾਈਸ ਕਰਨਾ ਪੜਦਾ, ਐਸੇ ਨਹੀਂ ਕੋਈ NRI ਬਣ ਜਾਤਾ
2: ਨਹੀਂ ਕਰੇਕਟ।
1: ਫਿਰ ਉਹ ਚੀਜ਼ ਮੈਨੇ ਕੋ ਸੋਚਾ ਕਿ ਚਲੋ ਤੋ ਗਾਣੇ ਕੇ ਵੇ ਮੇਂ ਇਸਕੋ ਹਮ ਸਬਕੋ ਬਤਾਤੇ ਹੈ ਕਿ NRI ਕਾ ਮਤਲਬ ਕਿਆ ਹੋਤਾ ਹੈ। ਐਸਾ ਨਹੀਂ ਹੋਤਾ ਕਿ ਭਾਈ ਪੈਸੇ ਪੇੜ ਪੇ ਲਗਾ NRI ਚਲਾ ਗਿਆ ਬਾਹਰ ਇੰਡੀਆ ਸੇ, ਤੋ
0: ਸੀਰੀਅਸਲੀ
2: ਨਹੀਂ, ਇਹ ਸਬਸੇ ਬੜੀਆ ਚੀਜ਼ ਕਹੀ ਆਪਨੇ,
0: ਪੈਸੇ ਪੇੜ ਵਾਲੀ ਗੱਲ ਬਿਲਕੁਲ ਸਹੀ ਆ, ਕਿਉਂਕਿ ਅਸੀਂ ਇਥੋਂ ਬੂਟਿਆਂ ਤੋਂ ਜਾਂ ਟ੍ਰੀਸ ਤੋਂ ਪੈਸੇ ਤੋੜ ਕੇ ਇੰਡੀਆ ਜਾਂਦੇ ਆ, ਸਾਰਿਆਂ ਨੂੰ ਇੰਜ ਲੱਗਦਾ ਸਮ ਟਾਈਮਸ, ਲੇਕਿਨ ਅਸੀਂ ਇੱਥੇ ਕਿੰਨਾ ਸਟਰਗਲ ਕਰਕੇ, ਬਹੁਤ ਵਧੀਆ, ਲੇਕਿਨ ਮਜ਼ਾ ਆਉਂਦਾ ਹੈ ਪੰਕਜ ਜੀ, ਕੰਮ ਕਰਕੇ ਉਸ ਚੀਜ਼ ਦਾ ਮੁੱਲ ਪੈਂਦਾ ਹੈ। ਮੰਨਦੇ ਹੋ ਜਸਮੀਤ ਜੀ ਇਸ ਗੱਲ ਨੂੰ?
1: ਬਿਲਕੁਲ ਜੀ ਬਿਲਕੁਲ, ਦੇਖੋ ਜਿੰਨੀ ਕੁਛ ਤੁਸੀਂ ਡਿਫਿਕਲਟੀ ਫੇਸ ਕਰੋਗੇ, ਜਿਹੜਾ ਸਕਸੈਸ ਮਿਲੇਗਾ ਤੁਹਾਨੂੰ ਓਨਾ ਹੀ ਸਵਾਦ ਆਏਗਾ ਕਿ ਹਾਂ ਯਾਰ ਮੈਂ ਮਿਲੀ ਮਿਹਨਤ ਕਰਕੇ, ਮੈਨੂੰ ਚਾਹੇ PR ਮਿਲੀ ਹੈ ਜਾਂ ਮਿਹਨਤ ਕਰਕੇ ਮੈਨੂੰ ਸਿਟੀਜ਼ਨਸ਼ਿਪ ਮਿਲੀ ਹੈ, ਮਤਲਬ ਬਹੁਤ ਸਾਰੀ ਚੀਜ਼ਾਂ ਵੈਲਿਊਏਬਲ ਹੋ ਜਾਂਦੀਆਂ
0: ਨੇ। ਬਿਲਕੁਲ, ਜਦੋਂ ਸਾਨੂੰ ਮਿਹਨਤ ਕਰਕੇ ਕੋਈ ਚੀਜ਼ ਮਿਲਦੀ ਹੈ ਨਾ, ਉਹਦੀ ਐਕਚੁਅਲ ਚ ਵੈਲਿਊ ਬਹੁਤ ਸਾਨੂੰ ਪਤਾ ਹੁੰਦੀ ਹੈ ਕਿ ਅਸੀਂ ਉੱਥੇ ਕਿਵੇਂ ਪਹੁੰਚੇ ਹਾਂ। ਸੋ ਜਸਮੀਤ ਜੀ ਥੈਂਕ ਯੂ ਸੋ ਮਚ, ਤੁਸੀਂ ਸਾਡੇ ਸ਼ੋਅ ਤੇ ਕਾਲ ਕੀਤਾ ਔਰ ਅਸੀਂ ਹੁਣੇ ਤੁਹਾਡਾ ਸੌਂਗ ਲਗਾ ਰਹੇ ਹਾਂ, ਸੁਣਦੇ ਰਹੋ ਸਾਡਾ ਸ਼ੋਅ। ਥੈਂਕ ਯੂ ਸੋ ਮਚ ਫੋਰ ਯੂਰ ਕਾਲ।
1: ਹਾਂਜੀ ਪਲੀਜ਼ ਸਾਨੂੰ ਰਿਕਵੈਸਟ ਹੈ ਕਿ ਸਾਰੇ ਫੋਲੋ ਵੀ ਕਰੋ, ਥੈਂਕ ਯੂ ਸੋ ਮਚ, ਜੇ ਅਸੀਂ ਲੋਕਲ ਆਰਟਿਸਟ ਹੈਗੇ ਤਾਂ ਸਪੋਰਟ ਕਰੋ।
0: ਯਾ ਯਾ ਸ਼ੋਰ, ਆਲ ਦਾ ਵੈਰੀ ਬੈਸਟ, ਥੈਂਕ ਯੂ ਸੋ ਮਚ ਫੋਰ ਯੂਰ ਕਾਲ। ਸੋ ਅਸੀਂ ਜਸਮੀਤ ਜੀ ਦਾ ਸੌਂਗ ਲਗਾ ਰਹੇ ਹਾਂ, ਸੋ ਐਨ ਆ ਰਹੀ ਆ

0: Talk530.ca.
1: पापा सुनते क्यों नहीं, चॉकलेट लेनी है।
2: अजी सुनते हो, कहाँ गुम हो?
3: अरे महेश अभी तक ऑफिस नहीं आए, पता नहीं मीटिंग थी। हेलो हेलो हेलो।
0: जब मैं रेडियो आवाज सुनता हूँ तब तो मैं अपने आप की भी नहीं सुनता। बम्प टू बम्प ट्रैफिक एंड बम्प टू बम्प कॉल्स, ऐसा ही होता है जब आप सुनते हैं हर सुबह 9 टू 10 मंडे टू फ्राइडे एंड सैटरडे 11 टू 1 रेडियो आवाज।
4: सो रेडियो आवाज शो ही इदा दा है कि बम्प टू बम्प ट्रैफिक होता है। और एक घंटा किवें निकल गया पंकज जी, पता नहीं चलिया, मजा आ रहा है। और तुसी भी सानू कॉल करनी है। और हुण सब तो ज्यादा पैसे बचाने का टाइम आ गया है
5: जी,
4: क्योंकि साडे कोल बहुत सारे एडवरटाइजर्स है गया। कोई तुहाडी ग्रोसरी दे विच असी सेविंग करावांगे, होर भी बड़ियां चीजां आईयां। सो हुण तुहाडी सेविंग करांदे आं सी। पंकज जी गैस करो कि हुण मैं केड़ी चीज दे विच सेविंग करवाण लगी आं तुहाडी।
5: अभी होम और ऑटो इंश्योरेंस
4: जी, बिल्कुल। सो होम एंड ऑटो इंश्योरेंस साडी लाइफ दा बहुत ही इंपोर्टेंट पार्ट हैगा जिन्हों असी इग्नोर कर दिंदे आं, क्योंकि असी अपनी लाइफ च बिजी हो गए और साडे कोल इन्ना वी टाइम नहीं हैगा कि असी अपनी इंश्योरेंस पॉलिसी चेक करिए कि उहदी रिन्यूअल किन्ने आ और किन्ने पैसे कट्टे जा रहे आ। रीसेंटली साडे किसे क्लाइंट दी इंश्योरेंस $600 हर महीने कट्टी जा रही है और उन्होंने पता नहीं है। उन्होंने साडा शो सुनिया और उन्होंने कॉन्टेक्ट किया पवन जी नो डायमंड इंश्योरेंस तो, और पवन जी ने सीधा ही उन्हों का $300 कटा दिता। सो बस कुछ सैकेंड्स लगने हैं तुहाडी पॉलिसीज कढ़न च एंड रिव्यू करन च, और तुहानूं आप ही नहीं रिव्यू करनी, तुसीं सिर्फ पवन जी नूं कॉल करना है और अपने पैसे बचाओ। जिथे पैसे बचदे आ मैं कहांगी उथे पैसे बचाओ। सो पवन जी फ्रॉम डायमंड इंश्योरेंस, तुहाडा स्वागत है जी साडे शो ते, तुसीं ऑन एयर हो।
6: हां थैंक यू जी, थैंक यू, सत श्री अकाल सारिआं नूं जी।
4: सत श्री अकाल जी।
6: हां जी, सो हां जी संतोष जी, काफी मेरे कोल कॉल्स आ रहीआं ने, शो तो सुन के काफी कॉल्स करदे ने जी, ते काफीआं दे विच इंश्योरेंस कटदी आ जी
4: जी।
6: $1,500
4: अपने पैसे। और पवन जी एक दिन लाई किते एमरजेंसी चे स्टक हो गए, किसी नु कॉल नहीं कर पाए, साडे किसी एडवरटाइजर्स नु कोई साडे सीगे नो। सो उन्होंने कहा मैं इंश्योरेंस करानी है ते मैं पवन कोलो ही करवानी है। सो मेनू होर दो फ्रेंड्स दी भी कॉल्स आईयां, वो वेट कर रहे सी कि पवन जी जदों गल करनगे असीं पवन जी कोलो ही करवानी है इंश्योरेंस, क्योंकि पवन जी सब तो वधिया बहुत ही डाउन टू अर्थ पर्सनैलिटी है, तुहानू सारे सही तरीके नाल दसणगे कि तुहाडे पैसे किवें कटदे आ। सो इदां नहीं है तुहानू कहणगे एड्रेस इत्थे दा करवा लो या पैसे कटवा लो, सही तरीके नाल रहो ताकि तुसी स्ट्रेस ना लो। हुण मान लो तुसी एड्रेस किते होर दा करवाया होया, मेरे वर्गा ते ड्राइवर यही स्ट्रेस लै लै कि किते गड्डी मार दूंगा कि मैं एड्रेस किते होर दा करवाया और मेरे कोल गलती ना हो जाए। कई बार मेरा ब्रदर मेरे कोल आंदा हुंदा पंकज
5: जी,
4: उहने अपनी नवीं गड्डी लई, मैनू कहिंदा चला के देख, ते मैं कहिंदी आ मैं नहीं चलानी तेरी गड्डी, मेरे को ठुकूगी क्योंकि मेरा नाम नहीं हैगा और मेरे दिमाग च या फोबिया रहिंदा है कि मैं किसी दी गड्डी नहीं चला सकदी, मैं चलाई ते जे वज गई फिर इंश्योरेंस ने किवें करना। सो सारिआं ने सही तरीके नाल करवानी है इंश्योरेंस और स्ट्रेस फ्री लाइफ रखो। ऑलरेडी लॉट मैनी थिंग्स गोइंग इन अराउंड। सो तुसी कॉल करनी है पवन जी नो डायमंड इंश्योरेंस तो, और आई बेट यू गाइज कि तुसी आप दी इंश्योरेंस दे पैसे बचाओगे और उस इंश्योरेंस दे पैसे नो तुसी किते होर यूज कर सकते हो। सो पवन जी अगर सिर्फ तुहाडे कोलो दो तीन मिनट लैणगे, पवन जी जे तुहानू असी कॉल करदे आ मान लो हुणे, तुसी कदों तक सानूं रिप्लाई बैक कर सकदे हो कि डील हैगी आ?
6: ਹਾਂਜੀ ਮੈਂ ਨਾ ਜੀ ਇਮੀਡੀਏਟਲੀ ਕਾਲਸ ਤੱਕ ਸਾਰਿਆਂ ਦੀ ਰਿਟਰਨ ਕਰਦੀ ਆ ਤੇ ਇਨਫੋਰਮੇਸ਼ਨ ਮੰਗਦੀ ਆ ਜੀ। ਉਹ ਇਨਫੋਰਮੇਸ਼ਨ ਮੈਨੂੰ 2 ਮਿੰਟ ਹੀ ਲੱਗਦੇ ਆ, ਤੇ ਉਸ ਤੋਂ ਬਾਅਦ ਮੇਰੇ ਕੋਲ ਜਦੋਂ ਸਾਰੀ ਇਨਫੋਰਮੇਸ਼ਨ ਆ ਜਾਂਦੀ ਵਿਦ ਇਨ ਡੇ ਔਰ ਮੈਕਸ ਸੈਕਿੰਡ ਡੇ ਚ ਮੈਂ ਉਹਨਾਂ ਨੂੰ ਕੋਡ ਦੇ ਦਿੰਦੀ ਆ ਜੀ।
4: ਵੈਰੀ ਨਾਈਸ। ਸੋ ਸਾਰਿਆਂ ਨੇ ਕਾਲ ਕਰਨੀ ਹੈ ਪਵਨ ਜੀ ਨੂੰ, ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ, ਤੇ ਨੰਬਰ ਹੈਗਾ ਇਹਨਾਂ ਦਾ 6479100 6473252900। ਸਹੀ ਬੋਲਿਆ ਤੁਹਾਡਾ ਨੰਬਰ ਪੰਜਾਬੀ ਚ ਮੈਂ?
6: ਬਿਲਕੁਲ ਸਹੀ।
4: ਜਦੋਂ ਮੈਂ ਬੋਲਾਂ ਤਾਂ ਮੈਂ ਥੋੜਾ ਜਿਹਾ ਸੋਚਦੀ ਹਾਂ ਕਿ ਮੈਂ ਗਲਤ ਨਹੀਂ ਬੋਲ ਰਹੀ ਹਾਂ। ਸੋ ਤੁਸੀਂ ਵੀ ਦੋ ਵਾਰ ਆਪਣਾ ਨੰਬਰ ਰਿਪੀਟ ਕਰ ਦਿਓ ਪਵਨ ਜੀ।
6: ਹਾਂਜੀ ਸੰਤੋਸ਼ ਜੀ, 6479100 6473252900। ਬਾਕੀ ਸੰਤੋਸ਼ ਜੀ ਮੈਂ ਐਡ ਕਰਨਾ ਚਾਹੂੰਗੀ ਕਿ ਆਪਾਂ ਕਮਰਸ਼ੀਅਲ ਇੰਸ਼ੋਰੈਂਸ ਵੀ ਕਰਦੇ ਹਾਂ, ਕਿਸੇ ਵੀ ਤਰ੍ਹਾਂ ਦੀ ਕਮਰਸ਼ੀਅਲ ਇੰਸ਼ੋਰੈਂਸ, ਚਾਹੇ ਤੁਸੀਂ ਰੈਸਟੋਰੈਂਟ ਰਨ ਕਰਦੇ ਹੋ, ਚਾਹੇ ਤੁਸੀਂ ਸੈਲੂਨ ਰਨ ਕਰਦੇ ਹੋ, ਚਾਹੇ ਤੁਸੀਂ ਕੋਈ ਕੰਸਟਰਕਸ਼ਨ ਬਿਜ਼ਨਸ ਕਰਦੇ ਹੋ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਵੀ ਆਪਾਂ ਕਰਦੇ ਹਾਂ। ਬਾਕੀ ਜੀ ਜਿਨ੍ਹਾਂ ਦੀਆਂ ਰਿਨਿਊਲ ਸਾਰੀਆਂ, ਉਹ ਵੀ ਇੱਕ ਵਾਰ ਆਪਣਾ ਕੋਡ ਜ਼ਰੂਰ ਚੈੱਕ ਕਰਵਾ ਲਓ, ਆਪਣਾ ਕੰਪੇਅਰ ਕਰਵਾ ਲਓ, ਅਗਰ ਕੁਛ ਸੇਵ ਕਰ ਸਕਦੇ ਹੋ ਵਾਈ ਨੋਟ। ਸੋ ਜੀ ਮੇਰਾ ਨੰਬਰ ਹੈਗਾ 6472599100 6473252900।
4: ਸੋ ਸਾਰਿਆਂ ਨੇ ਪਹੁੰਚਣਾ ਹੈ, ਯਾਨੀ ਕਿ ਕਾਲ ਦੇ ਦੁਆਰਾ ਪਹੁੰਚਣਾ ਹੈ ਪਵਨ ਜੀ ਕੋ, 6473252900 6472599100। ਥੈਂਕ ਯੂ ਸੋ ਮਚ ਪਵਨ ਜੀ ਕਾਲ ਕਰਨ ਲਈ।
6: ਥੈਂਕ ਯੂ
5: ਸੰਤੋਸ਼ ਜੀ। ਆਈ ਥਿੰਕ ਵੀਕੈਂਡ ਜੈਸੇ ਜਾ ਰਹੇ ਨਾ, ਬਹੁਤ ਹੀ ਐਕਸਾਈਟਿਡ ਇਨਫੋਰਮੇਸ਼ਨ, ਐਕਸਾਈਟਿਡ ਡੀਲਸ, ਕਾਫੀ ਸਾਰੀ ਸੇਵਿੰਗਸ ਐਡ ਹੋਤੀ ਜਾ ਰਹੀ ਹੈ।
4: ਜੀ ਬਿਲਕੁਲ, ਸੇਵਿੰਗ ਕੇ ਸਾਥ ਸਾਥ ਯਾਦ ਆਇਆ ਪਾਰਟਿਸਿਪੇਟ ਵੀ ਕਰਵਾਈਏ ਸਾਰਿਆਂ ਨੂੰ ਅਸੀਂ ਆਪਣਾ ਸਵਾਲ ਪੁੱਛ ਕੇ।
5: ਜੀ ਜੀ ਮੈਂ ਵਹੀ ਕਹਿਣੇ ਵਾਲਾ ਥਾ ਕਿ ਹਮ ਐਡਵਰਟਾਈਜ਼ਰ ਕੀ ਤਰਫ ਸੇ ਕਾਫੀ ਸਾਰੇ, ਲੇਕਿਨ ਹਮਾਰੀ ਤਰਫ ਸੇ ਅਭੀ ਟਾਈਮ ਆ ਗਿਆ ਕਿ ਸਾਰਾ ਗੈਸਟ ਜੋ ਹਮਾਰੇ ਲਿਸਨਰਸ ਹੈ ਉਨਕੇ ਲਈ ਕੁਛ ਡਰਾਅ ਬਣਾਈਏ ਔਰ ਕੁਛ ਗਿਫਟ ਦੇ ਦੀਜੀਏ।
4: ਅੱਛਾ ਜੀ, ਪੰਕਜ ਜੀ ਮੈਨੂੰ ਕਹਿੰਦੇ ਸੰਤੋਸ਼ ਅੱਗੇ ਅਮਨ ਜੀ ਦੇ ਨਾਲ ਮਿਲ ਕੇ ਨਾ ਤੂੰ ਸਾਰਿਆਂ ਨੂੰ ਬੜਾ ਘੁਮਾਉਂਦੀ ਰਹਿੰਦੀ ਆ ਸਵਾਲ ਪੁੱਛ ਪੁੱਛ ਕੇ। ਅੱਜ ਮੈਂ ਤੈਨੂੰ ਪੁੱਛਦਾ, ਉਹਨੇ ਆਫ ਦਾ ਈਅਰ ਜਦੋਂ ਸਾਡਾ ਸੌਂਗ ਲੱਗਿਆ ਸੀਗਾ ਮੈਨੂੰ ਪੁੱਛ ਰਿਹਾ ਪੰਕਜ ਇਹ ਬਤਾਓ ਆਪ ਇਹਦਾ ਆਂਸਰ ਕੀ ਹੈਗਾ, ਔਰ ਸੀਰੀਅਸਲੀ ਦੱਸਾਂ ਮੈਨੂੰ ਆਂਸਰ ਨਹੀਂ ਆਉਂਦਾ ਸੀਗਾ। ਤੇ ਕਹਿੰਦਾ ਕਿ ਚਲੋ ਪੰਕਜ ਜੀ ਕਹਿੰਦੇ ਆਪਕੋ ਨਹੀਂ ਆਤਾ ਤੇ ਅਸੀਂ ਪੁੱਛਦੇ ਹਾਂ ਆਪਣੇ ਲਿਸਨਰਸ ਕੋਲੋਂ ਕਿ ਜੇ ਤੁਹਾਨੂੰ ਆਉਂਦਾ ਆਂਸਰ ਤੇ ਤੁਸੀਂ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ। ਬਟ ਏਦਾਂ ਨਹੀਂ ਆ ਪੰਕਜ ਜੀ, ਤਵਾ ਕਿਚਨ ਤੋਂ ਜਾਂ ਨਜ਼ਾਰਾ ਤੋਂ ਕੁਛ ਤੁਹਾਨੂੰ ਦਿਲਵਾਨਾ ਪਏਗਾ।
5: ਜੀ ਜੀ ਮਿਲ ਜਾਏਗਾ ਜੀ। ਅੱਜ ਜੋ ਵੀ ਲਿਸਨਰਸ ਹੈ, ਮੇਰਾ ਇੱਕ ਸਵਾਲ ਹੈ ਸੰਤੋਸ਼ ਜੀ।
4: ਜੀ
5: ਅੱਜ ਮੈਂ ਆਪਕੀ ਸੀਟ ਪੇ ਹੂੰ ਔਰ ਮੈਂ ਸਵਾਲ ਪੁੱਛਣਾ ਚਾਹੂੰਗਾ।
4: ਜੀ ਬਿਲਕੁਲ, ਅੱਜ ਅਸੀਂ ਸੀਟ ਐਕਸਚੇਂਜ ਕੀਤੇ ਹਾਂ, ਅੱਜ ਮੈਂ ਅਮਨ ਜੀ ਦੀ ਸੀਟ ਤੇ ਬੈਠੀ ਹਾਂ ਤੇ ਪੰਕਜ ਜੀ ਬੈਠੇ ਆ ਮੇਰੇ ਸੀਟ ਤੇ।
5: ਨਹੀਂ ਨਹੀਂ, ਅੱਜ ਸੰਤੋਸ਼ ਜੀ ਪਾਇਲਟ ਹੈ, ਮੈਂ ਕੋ ਪਾਇਲਟ ਹਾਂ।
4: ਬਿਲਕੁਲ ਬਿਲਕੁਲ, ਸੋ ਤੁਸੀਂ ਸਾਰਿਆਂ ਨੇ ਧਿਆਨ ਰੱਖਣਾ ਹੈ ਸਾਡਾ, ਸਾਨੂੰ ਕਾਲ ਕਰਕੇ ਸਾਡੇ ਸਟੂਡੀਓ ਦੇ ਨੰਬਰ ਤੇ ਕਿ ਅਸੀਂ ਆਪਣੇ ਪਲੇਨ ਨੂੰ ਸਹੀ ਸਹੀ ਲੈਂਡ ਕਰੀਏ, ਕਿਉਂਕਿ ਪਾਇਲਟ ਜਿਹੜਾ ਹੈਗਾ ਆ ਉਹ ਅਜੇ ਟ੍ਰੇਨਡ ਨਹੀਂ ਹੈਗਾ, ਮੈਨੂੰ ਲੱਗਦਾ ਪਾਇਲਟ ਕਿਤੇ ਕਰੈਸ਼ ਹੀ ਨਾ ਕਰਦੇ। ਸੋ ਤੁਸੀਂ ਸਾਰਿਆਂ ਨੇ ਕਾਲ ਕਰਨੀ ਆ, ਕਿਉਂਕਿ ਮੇਰੇ ਕੋ ਪਾਇਲਟ ਬਹੁਤ ਹੀ ਵਧੀਆ ਸਪੋਰਟ ਹੈਗੀ ਆ। ਸੋ ਹਮੇਸ਼ਾ ਆਪਣੀ ਲਾਈਫ 'ਚ ਤੁਹਾਨੂੰ ਇੱਕ ਪਰਸਨ ਕੋ ਪਾਇਲਟ ਦੇ ਰੂਪ 'ਤੇ ਚਾਹੀਦਾ ਹੁੰਦਾ, ਚਾਹੇ ਤੁਹਾਡੇ ਉਹ ਹਸਬੈਂਡ ਹੈ, ਤੁਹਾਡੇ ਬ੍ਰਦਰ ਹੈ, ਤੁਹਾਡੀ ਵਾਈਫ ਹੈ, ਤੁਹਾਡੀ ਮਦਰ, ਤੁਹਾਡੇ ਫਾਦਰ, ਤੁਹਾਡੇ ਸਾਰਿਆਂ ਦੀ ਲਾਈਫ 'ਚ ਇੱਦਾਂ ਦਾ ਕੋਈ ਨਾ ਕੋਈ ਕੋ ਪਾਇਲਟ ਹੈਗਾ ਆ। ਸੋ ਅੱਜ ਦੀ ਡੇਟ ਲਈ ਮੇਰੇ ਕੋ ਪਾਇਲਟ ਹੈਗੇ ਆ ਪੰਕਜ ਜੀ, ਔਰ ਘਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਾਰਿਆਂ ਦੇ ਸਾਥੀ ਹੁੰਦੇ ਆ। ਸੋ ਕੋ ਪਾਇਲਟ ਇਜ਼ ਆਲਸੋ ਵੈਰੀ ਇੰਪੋਰਟੈਂਟ। ਸੋ ਸਾਰਿਆਂ ਨੇ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ, ਕਿਉਂਕਿ ਕੋ ਪਾਇਲਟ ਐਂਡ ਪਾਇਲਟ ਸਾਰਿਆਂ ਦਾ ਦੀ ਬੋਡੀ ਵੀ ਵਧੀਆ ਰਹਿਣੀ ਚਾਹੀਦੀ ਹੈ। ਕੰਮ ਕਰੋ, ਕੰਮ ਦੇ ਨਾਲ ਤੁਸੀਂ ਆਪਦੇ ਸਰੀਰ ਦਾ ਵੀ ਧਿਆਨ ਰੱਖੋ। ਔਰ ਸਵਾਲ ਲੈ ਕੇ ਆਤੇ ਹੈ ਆਪ ਪੰਕਜ ਜੀ ਆਪਕੇ ਪਾਸ, ਔਰ ਆਪਕਾ ਸਮੇਂ ਸਟਾਰਟ ਹੋਤਾ ਹੈ ਆਪ, ਬਟ ਉਸਸੇ ਪਹਿਲੇ ਆਪ ਸਭ ਹਮਾਰੇ ਸਟੂਡੀਓ ਕਾ ਨੰਬਰ ਨੋਟ ਕਰ ਲੇ। ਸੋ ਹਮਾਰੇ ਸਟੂਡੀਓ ਕਾ ਨੰਬਰ ਹੈ 905-673-3337 905-673-3337 ਤੇ ਸਾਰਿਆਂ ਨੂੰ ਅਸੀਂ ਅੱਜ ਦਵਾਂਗੇ ਪਹਾੜਗੰਜ ਕੇ ਛੋਲੇ ਭਟੂਰੇ ਕਰਦੀ। ਸੋ ਇੱਕ ਪਲੇਟ ਪਹਾੜਗੰਜ ਕੇ ਛੋਲੇ ਭਟੂਰੇ ਫਰੋਮ ਤਵਾ ਕਿਚਨ, ਸਾਡੇ ਪ੍ਰਾਊਡ ਸਪੋਂਸਰਸ ਤੋਂ ਵਨ ਆਫ ਦਾ ਟੋਪ ਸਾਡੇ ਸਪੋਂਸਰ ਹੈਗੇ ਆ। ਸੋ ਤੁਹਾਨੂੰ ਮਿਲੇਗਾ ਪਹਾੜਗੰਜ ਕੇ ਛੋਲੇ ਭਟੂਰੇ। ਐਂਡ ਸਵਾਲ ਸਟਾਰਟ ਹੋਤਾ ਹੈ ਹਮਾਰਾ ਅਬ।
5: ਸੰਤੋਸ਼ ਜੀ ਬਹੁਤ ਹੀ ਸਿੰਪਲ ਸਵਾਲ ਹੈ ਬਟ ਆਂਸਰ ਥੋੜਾ ਸਾ ਟ੍ਰਿਕੀ ਹੈ।
4: ਅੱਛਾ ਜੀ,
5: ਜੈਸੇ ਆਪ ਬੋਲਤੇ ਹੋ ਮੈਨੇ ਵੀ ਟ੍ਰਿਕੀ ਢੂੰਢ ਲਿਆ ਹੈ ਅੱਜ।
4: ਅੱਛਾ
5: ਠੀਕ ਹੈ, ਮੈਥਸ ਵਾਲਾ ਕੁਐਸਚਨ ਹੈ।
4: ਅੱਛਾ ਅੱਛਾ
5: ਠੀਕ ਹੈ, ਤੋ ਸਾਰੇ ਲਿਸਨਰਸ ਧਿਆਨ ਸੇ ਸੁਣੀਏ, ਆਪਕੋ ਮੇਰੇ ਸਵਾਲ ਕਾ ਜਵਾਬ ਦੇਣਾ ਹੈ, ਉਸਕਾ ਪਾਸਵਰਡ ਹੋਗਾ ਤਵਾ ਕਿਚਨ ਜੀ, ਔਰ ਜੋ ਵੀ ਸਹੀ ਆਂਸਰ ਦੇਗਾ, ਜੋ ਪਹਿਲੇ ਦੋ ਲੋਕ ਸਹੀ ਆਂਸਰ ਦੇਣਗੇ ਉਨਕੋ ਮਿਲੇਗਾ ਤਵਾ ਕਿਚਨ ਕੀ ਤਰਫ ਸੇ ਪਹਾੜਗੰਜ ਕੇ ਛੋਲੇ ਭਟੂਰੇ
4: ਜੀ ਜੀ
5: ਐਜ਼ ਅ ਰਿਵਾਰਡ ਔਰ ਬਿਲਕੁਲ ਫ੍ਰੀ।
4: ਜੀ ਸੋ ਸਾਰੇ ਨੇ ਕਾਲ ਕਰਨੀ ਹੈ ਸਾਡੇ ਸਟੂਡੀਓ ਦੇ ਨੰਬਰ ਤੇ, ਨੰਬਰ ਹੈਗਾ 905-673-3337 905-673-3337 ਤੇ ਕੁਸ਼ਚਨ ਰਿਪੀਟ ਕਰ ਦੋ ਪੰਕਜ ਜੀ ਤੇ ਜਿੰਨੇ ਵੀ ਆਨਸਰ ਦੇਣਾ ਚਾਹੇ ਗਲਤ ਆਨਸਰ ਦੋ ਚਾਹੇ ਸਹੀ ਦੋ ਅਸੀਂ ਤੁਹਾਡੇ ਲਈ ਕੁਛ ਨਾ ਕੁਛ ਸਪੈਸ਼ਲ ਰੱਖਿਆ ਹੋਇਆ
5: ਜੀ ਜੀ ਜੀ ਤੋ ਕੁਸ਼ਚਨ ਹੈ ਜੀ 5 + 5 × 5 + 5 ਤੋ ਇਸਕਾ ਆਨਸਰ ਕਿਆ ਹੈ ਤੋ क्वेश्चन मैं एक बार फिर से रिपीट करता हूं 5 + 5 × 5 + 5 तो सिंपल क्वेश्चन है जी सिर्फ पांच ये जोड़ने हैं मल्टीप्लाई करने हैं और उसका आंसर बताना है मैं क्वेश्चन पंजाबी में एक बार ट्राई कर देता हूं संतोष जी चलिए 5 + 5 × 5 + 5 तो इसका आंसर बताइए हमारे स्टूडियो के नंबर है जी 905-673-3337 पे आप कॉल करके हमें आंसर दीजिए जो राइट आंसर देगा रॉन्ग आंसर देगा आंसर्स आपका आंसर क्या है पता नहीं लेकिन थोड़ा सा एक कंट्रीब्यूशन होना चाहिए थोड़ा सा एक एंटरटेनमेंट फैक्टर होना चाहिए उसमें आप कॉल कीजिए और हमें आपका आंसर बताइए मैथ्स का क्वेश्चन होता है तो थोड़ा सा ट्रिकी तो होना चाहिए दूसरा कोई ऑप्शन है नहीं ठीक है तो 5 + 5 × 5 + 5 5 × 5 × 5 सो 5 × 5 ही है उसका आंसर दीजिए कॉल करना है जी स्टूडियो पे और संतोष जी सबसे बढ़िया यू नो बात होती थी जो लास्ट बेंच वाले लोग होते हैं ना लोग कहते कि चलो वो ज़्यादा कंट्रीब्यूट नहीं करते उनको ज़्यादा ये नहीं होता लेकिन सबसे मज़ेदार बात होती है ऐसे ट्रिकी क्वेश्चन के आंसर ना उनकी तरफ से ही ज़्यादा आते हैं तो चलो देखते हैं कौन सारे फर्स्ट बेंचर है बैक बेंचर है कौन बढ़िया वाला आंसर देंगे मैं आज देखना चाहूंगा संतोष जी ठीक है
4: जी बिल्कुल बिल्कुल सो 905-673-3337 किसी नो आंसर नहीं आंदा पंकज जी ने इतना सौखा क्वेश्चन पूछा हैगा
5: यार सौखा नहीं है संतोष जी इसीलिए मैं कह रहा हूं
4: दस मिनट क्वेश्चन दियो जरा अपना
5: मैं दिखाऊंगा नहीं मैं सिर्फ सुनाऊंगा
4: नहीं तुसी क्वेश्चन दसो आंसर ना दसो सो सारे कॉल करके दसो तुसी आज कर की रहे हो तुसी कॉल करके एक आंसर नहीं दे सकते सो कॉल करनी है 905-673-3337 ते साडे नाल साडे कॉलर हैगे 1535 नंबर तो
6: हेलो
4: जी तोड़ा नाम की है राजविंदर जी शो सुनते रहो असि एक लकी विनर अनाउंस करांगे थैंक यू सो मच कॉल करन लई So, ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ 5081 ਨੰਬਰ ਹੈਲੋ
7: ਹੈਲੋ ਜੀ
4: ਸਤਿ ਸ਼੍ਰੀ ਅਕਾਲ ਜੀ
7: ਸਤਿ ਸ਼੍ਰੀ ਅਕਾਲ ਜੀ ਹਾਂਜੀ ਇਹਦਾ ਆਨਸਰ ਹੈਗਾ ਜੀ
4: 35 ਤੋਂ ਸਿੱਧਾ 35 ਤੇ ਤੁਹਾਡਾ ਨਾਮ ਕੀ ਹੈਗਾ
7: ਪ੍ਰਿਤਪਾਲ ਜੀ ਪ੍ਰਿਤਪਾਲ ਸਿੰਘ
4: ਜੀ ਓਕੇ ਸੋ 625 ਤੋਂ ਪੰਕਜ ਜੀ ਸਿੱਧਾ ਆ ਗਿਆ 35 ਬਟ ਸੱਚੀ ਦੱਸਾਂ ਪ੍ਰਿਤਪਾਲ ਜੀ ਅੱਜ ਸੰਤੋਸ਼ ਨੂੰ ਵੀ ਆਨਸਰ ਨਹੀਂ ਆਉਂਦਾ ਕਿਉਂਕਿ ਅੱਜ ਮੈਂ ਦੂਸਰੀ ਸੀਟ ਤੇ ਬੈਠੀ ਹਾਂ ਔਰ ਪੰਕਜ ਜੀ ਮੇਰੇ ਤੋਂ ਕੁਐਸਚਨ ਹਾਈਡ ਕੀਤਾ ਸੋ ਕੋਈ ਨਾ ਤੁਸੀਂ ਸ਼ੋ ਸੁਣਦੇ ਰਹੋ ਸਾਡਾ ਥੈਂਕ ਯੂ ਸੋ ਮਚ ਕਾਲ ਕਰਨ ਲਈ ਐਂਡ ਇੰਜੋਏ ਕਰੋ ਅੱਜ ਦਾ ਦਿਨ ਸੋ ਸਾਡੇ ਨਾਲ ਨੈਕਸਟ ਕਾਲਰ ਹੈਗੇ ਆ ਨੰਬਰ ਹੈਗਾ ਆ ਜੀ 3695
8: ਹੈਲੋ ਜੀ
4: ਹੈਲੋ ਜੀ
8: बलबीर
4: सिंह जी गोल्फ तो कॉल कर रहे हो बहुत प्यारा शहर है गोल्फ जो मैं गोल्फ जाती हूँ स्पेशली मैं सिटी साइड तो जाती हूँ मैं हाईवे नहीं लेंदी मेनू सेम इंडिया की मैकलोरगंज की याद आती है बहुत ही वधिया लगता है जो अंदरों मैं जाती हूँ और मेरी ਗੈਲਰੀਜ ਮੇਰੇ ਫੋਨ ਦੀਆਂ ਗੈਲਰੀਜ ਗਲਫ ਚ ਜਾਂਦੇ ਜਾਂਦੇ ਜਿਹੜੀਆਂ ਸ਼ਹਿਰ ਦੇ ਵਿੱਚੋਂ ਵਿੱਚ ਉਹ ਹੁੰਦੀਆਂ ਨਾ ਸਾਰੀਆਂ ਵੀਡੀਓਜ਼ ਹੈਗੀਆਂ ਥੈਂਕ ਯੂ ਸੋ ਮਚ ਕਾਲ ਕਰਨ ਲਈ ਬਲਬੀਰ ਜੀ
8: ਥੈਂਕ ਯੂ ਜੀ ਥੈਂਕ ਯੂ
4: ਸੋ ਸਾਡੇ ਨਾਲ ਨੈਕਸਟ ਕਾਲਰ ਹੈਗੇ ਆ ਸਾਡੇ 7375 ਤੁਸੀਂ ਆਨ ਏਅਰ ਹੋ ਜੀ
9: ਹਾਂਜੀ ਆਨਸਰ ਹੈਗਾ ਜੀ 3535
4: ਅੱਛਾ ਹੁਣ ਪ੍ਰਿਤਪਾਲ ਜੀ ਬਲਬੀਰ ਜੀ ਹੁਣ ਤੁਹਾਡਾ ਨਾਮ ਕੀ ਹੈ ਜੀ
9: ਜਤਿੰਦਰ
4: ਜਤਿੰਦਰ ਜੀ ਹੁਣ ਤੁਸੀਂ ਸਾਰੇ ਇੱਕੋ ਹੀ

0: ਸੋ ਬਹੁਤ ਹੀ ਪਿਆਰਾ ਸੌਂਗ ਹੈ, ਮੇਰੇ ਬਚਪਨ ਦੀ ਯਾਦ ਆ ਜਾਂਦੀ ਆ। ਇਹ ਮੇਰਾ ਫੇਵਰੇਟ ਸੌਂਗ ਸੀਗਾ ਜਦੋਂ ਮੈਂ ਛੋਟੀ ਜਿਹੀ ਹੁੰਦੀ ਸੀਗੀ, ਜਬ ਹਮ ਛੋਟੇ ਬੱਚੇ ਥੇ, ਫਿਰ ਹਮ ਹਰਭਜਨ ਮਾਨ ਕੋ ਸੁਨਾ ਕਰਦੇ ਥੇ। ਸੋ ਆਪ ਕੁਐਸਚਨ ਰਿਪੀਟ ਕਰੋ ਪੰਕਜ ਜੀ, ਕੀ ਕੁਐਸਚਨ ਹੈਗਾ ਤੁਹਾਡਾ? ਸਾਰਿਆਂ ਨੂੰ ਇੱਕ ਵਾਰੀ ਹੋਰ ਸੁਣਨਾ ਜ਼ਰੂਰੀ ਹੈਗਾ ਹੈ ਕੁਐਸਚਨ।
1: ਠੀਕ ਹੈ, ਅਭੀ ਮੇਰਾ ਕੁਐਸਚਨ ਫਿਰ ਸੇ ਇੱਕ ਬਾਰ ਗੌਰ ਸੇ ਸੁਣੀਏ। ਅਭੀ ਜੋ ਆਨਸਰਸ ਮਿਲੇ ਹੈ, ਸਿਰਫ ਦੋ ਆਨਸਰਸ ਮਿਲੇ, ਤੀਨੋਂ ਨੇ ਕਾਪੀ ਕੀ ਹੈ। ਮੁਗੈਂਬੋ ਬਿਲਕੁਲ ਖੁਸ਼ ਨਹੀਂ ਹੈ। ਆਜ ਕਾ ਜੋ ਰਿਵਾਰਡ ਹੈ, ਵੀ ਡੋਂਟ ਨੋ ਕਿਸ ਕੋ ਮਿਲੇਗਾ, ਫਿਰ ਵੀ ਕਾਲ ਕੀਜੀਏ, ਆਪਕੋ ਮਿਲੇਗਾ ਜੀ, ਤਵਾ ਕਿਚਨ ਕੀ ਤਰਫ ਸੇ ਇੱਕ ਲੁਧਿਆਣੇ ਵਾਲਾ, ਨੋ ਸੋਰੀ, ਪਹਾੜਗੰਜ ਕੇ ਛੋਲੇ ਭਟੂਰੇ ਬਿਲਕੁਲ ਫ੍ਰੀ ਮਿਲੇਂਗੇ। ਮੇਰਾ ਕੁਐਸਚਨ ਹੈ ਜੀ, 5 + 5 × 5 + 5। ਠੀਕ ਹੈ, ਕੁਐਸਚਨ ਮੈਂ ਇੱਕ ਬਾਰ ਫਿਰ ਸੇ ਰਿਪੀਟ ਕਰਤਾ ਹੂੰ। 5 × 5 × 5 ਆਪਕੋ ਆਨਸਰ ਬਤਾਨਾ ਹੈ, ਰਾਈਟ ਆਨਸਰ ਕਿਆ ਹੈ, ਰੋਂਗ ਆਨਸਰ ਕਿਆ ਹੈ, ਆਈ ਥਿੰਕ ਸਭ ਇੱਕ ਪਹੇਲੀ ਹੈ, ਲੇਕਿਨ ਆਪਕੋ ਕਾਲ ਕਰਕੇ ਪਾਰਟੀਸਿਪੇਸ਼ਨ ਚਾਹੀਏ, ਔਰ ਬੜੀਆ ਸਾ ਪਾਰਟੀਸਿਪੇਸ਼ਨ ਕੀਜੀਏ, ਆਪਕੋ ਤਵਾ ਕਿਚਨ ਕੀ ਤਰਫ ਸੇ ਆਪਕੋ ਛੋਲੇ ਭਟੂਰੇ ਫ੍ਰੀ ਮਿਲੇਂਗੇ ਬਿਲਕੁਲ ਜੀ। ਤੋ ਆਪਕੋ ਕਰਨਾ ਕਿਆ ਹੈ ਜੀ, ਆਪਕੇ ਸਟੂਡੀਓ ਕੇ ਨੰਬਰ ਪੇ ਕਾਲ ਕਰਨੀ ਹੈ, 905-673-3337 ਪੇ ਆਪ ਹਮੇ ਕਾਲ ਕੀਜੀਏ, 905-673-3337, 905-673-3337 ਪੇ ਆਪ ਹਮੇ ਕਾਲ ਕਰਕੇ ਰਾਈਟ ਆਨਸਰ ਬਤਾਈਏ, ਔਰ ਆਪਕੋ ਗਿਫਟ ਮਿਲੇਗਾ। ਸੰਤੋਸ਼ ਜੀ, ਮੁਗੈਂਬੋ ਇਜ਼ ਸਟਿਲ ਵੇਟਿੰਗ ਫੋਰ ਦ ਰਾਈਟ ਆਨਸਰ।
0: ਜੀ ਬਿਲਕੁਲ, ਸੋ ਕੁਐਸਚਨ ਤੁਹਾਨੂੰ ਦੱਸ ਦਿੱਤਾ ਪੰਕਜ ਜੀ ਨੇ। ਸੋ ਸਾਡੇ ਨਾਲ ਸਾਡੇ ਕਾਲਰ ਹੈਗੇ ਆ 3163, ਤੁਸੀਂ ਔਨ ਏਅਰ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਸੁਖਵੰਤ ਜੀ, ਕਿਉਂਕਿ ਐਕਚੁਅਲ ਮੈਨੂੰ ਖੁਦ ਨੂੰ ਆਨਸਰ ਨਹੀਂ ਪਤਾ। ਸੋ ਥੈਂਕ ਯੂ ਸੋ ਮਚ ਕਾਲ ਕਰਨ ਲਈ, ਤੁਸੀਂ ਸਾਡਾ ਸ਼ੋ ਸੁਣਦੇ ਰਹੋ, ਔਰ ਸਾਡੀਆਂ ਸਟੂਡੀਓ ਦੀਆਂ ਸਾਰੀਆਂ ਲਾਈਨਸ ਬਿਜ਼ੀ ਹੈਗੀਆਂ। ਸੋ ਜੇ ਤੁਹਾਡਾ ਨੰਬਰ ਨਹੀਂ ਮਿਲ ਰਿਹਾ ਤੇ ਤੁਸੀਂ 2 ਸੈਕਿੰਡ ਵੇਟ ਕਰੋ, ਜਿਵੇਂ ਕਾਲ ਡਿਸਕਨੈਕਟ ਹੋਏਗੀ ਤੇ ਸੈਕਿੰਡ ਨੰਬਰ ਤੁਹਾਡਾ ਆਪਣੇ ਆਪ ਹੀ ਮਿਲ ਜਾਏਗਾ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ 1206, ਤੁਸੀਂ ਔਨ ਏਅਰ ਹੋ ਜੀ।
2: ਹੈਲੋ,
0: ਹਾਂਜੀ,
2: ਹੈਲੋ
0: ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਆਨਸਰ ਜੀ 55 ਹੈ ਜੀ।
0: ਓ ਵਾਓ, ਸੋ ਤੁਹਾਡਾ ਨਾਮ ਕੀ ਹੈ ਜੀ?
2: ਜਸਬੀਰ।
0: ਜਸਬੀਰ ਜੀ ਦਾ ਆਨਸਰ ਹੈਗਾ 55, ਇਹ ਬਿਲਕੁਲ ਹੀ ਅਲੱਗ ਕਲਾਸ ਚ ਹੈਗਾ।
1: 35 ਕੀ ਲਾਈਨ ਲੱਗੀ ਹੈ, ਅਭੀ 55 ਕੀ ਲਾਈਨ ਲੱਗੀ।
0: ਸੋ ਸੁਖਵੰਤ ਜੀ ਤੇ ਜਸਬੀਰ ਜੀ ਦੀ ਸੈਕਸ਼ਨ ਇੱਕੋ ਹੀ ਹੈਗੀ ਆ, ਇੱਕੋ ਹੀ ਕਲਾਸ ਟੀਚਰ ਲੱਗਦੇ ਇਹਨਾਂ ਦੇ, ਜੋ ਫਾਰਮੂਲਾ ਸੇਮ ਹੈਗੇ ਆ। ਸੋ ਥੈਂਕ ਯੂ ਸੋ ਮਚ ਜਸਬੀਰ ਜੀ ਕਾਲ ਕਰਨ ਲਈ।
2: ਹਾਂਜੀ ਹਾਂਜੀ।
0: ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ 2160, ਤੁਸੀਂ ਔਨ ਏਅਰ ਹੋ ਜੀ।
3: ਤੁਹਾਡਾ
0: ਨਾਮ ਕੀ ਹੈ ਜੀ?

0: My name is Harry. 5 plus 5, 10 multiplied by 550 plus 555.
1: Harry ji, we actually don't need the theory behind this question. So, we are seeing that KD participation and thank you so much. You call kitti the answer. Ditta Sundero, Sada Show.
0: Thank you.
1: Thank you, ji. So, next caller hai gaya sade kol 6097. Tusi on air ho ji?
2: Oh, mera naam Pavan Ali aur result 50, answer 55 hi hai.
1: Answer 55. Pavan ji, aapki awaaz, aap batao, aapne subah subah chai peete ho ya kuch aur khane mein khate ho, kya awaaz hai aapki?
2: mera kehna matlab iska answer 55 नहीं,
1: आपका मतलब तो हम समझ गए पवन जी, लेकिन आपकी आवाज का मतलब हम समझे नहीं. इतनी दमदार आवाज, आप आओ हमारे साथ, हमारा जो रेडियो का शो है एक बार एक दिन के लिए कर दो.
2: ओके ओके, नॉट ए प्रॉब्लम.
1: आपकी वॉइस बहुत दमदार है और हमेशा आपके ऊपर भगवान की ऐसे ही कृपा बनी रहे. थैंक यू सो मच हमें कॉल करने के लिए.
2: थैंक यू
1: जी. सो पंकज जी,
3: जी
1: फटाफट सानू क्वेश्चंस दे आंसर्स आ रहे हैं. सो साडे नाल नेक्स्ट कॉलर है 3631. तुसी ऑन एयर हो जी.
4: संतोष जी ते पंकज जी, सत श्री अकाल.
1: सत श्री अकाल जी.
4: मैं बफलो तो अमर जी चीमा बोल रहा जी.
1: ओ अमर जी चीमा जी, सत श्री अकाल, की हाल है तुहाडे?
4: ਠੀਕ ਆ ਜੀ. ਬੜੀ ਦੇਰ ਬਾਅਦ ਕਾਲ ਕੀਤੀ ਤੇ ਤੁਹਾਨੂੰ ਕਾਫੀ ਦੇਰ ਹੋ ਗਈ
1: ਜੀ. ਬਹੁਤ ਵਧੀਆ ਲੱਗਿਆ ਚੀਮਾ ਜੀ, ਤੁਸੀਂ ਸਾਨੂੰ ਕਾਲ ਕੀਤੀ ਐਂਡ ਪਾਰਟਿਸਿਪੇਟ ਕੀਤਾ ਐਂਡ ਸਾਡਾ ਹੌਸਲਾ ਜੋ ਹੈਗਾ ਵਧਾਇਆ. ਸੋ ਤੁਸੀਂ ਆਨਸਰ ਦੇਣ ਲਈ ਕਾਲ ਕੀਤਾ ਕਿ ਹੈਲੋ ਹਾਈ ਕਰਨ ਲਈ? ਕੋਈ ਵੀ ਕਮੀ ਪੇਸ਼ੀ ਹੋਈ ਤੇ ਸਾਨੂੰ ਦੱਸਿਆ ਜ਼ਰੂਰ, ਕਿਉਂਕਿ ਤੁਸੀਂ ਸਾਨੂੰ ਸਹੀ ਕਰਨਾ. ਜੀ ਬਿਲਕੁਲ, ਥੈਂਕ ਯੂ ਸੋ ਮਚ ਜੀ, ਥੈਂਕ ਯੂ. ਅੱਛਾ ਜੀ, ਸੋ ਅਮਰਜੀਤ ਜੀ ਚਲੇ ਗਏ ਹੈਗੇ ਆ ਜਤਿੰਦਰ ਜੀ, ਬਲਬੀਰ ਜੀ ਤੇ ਪ੍ਰਿਤਪਾਲ ਜੀ ਦੀ ਕਲਾਸ ਚ. ਸੋ 35 ਸੈਕਸ਼ਨ ਚੇਂਜ ਹੋ ਗਿਆ ਹੈ ਅਬ. ਸੋ ਸੁਣਦੇ ਰਹੋ ਅਮਰਜੀਤ ਜੀ ਸਾਡਾ ਸ਼ੋ. ਥੈਂਕ ਯੂ ਸੋ ਮਚ ਫੋਰ ਯੂਰ ਕਾਲ.
4: ਥੈਂਕ ਯੂ ਜੀ, ਥੈਂਕ ਯੂ,
1: ਥੈਂਕ ਯੂ ਜੀ. ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ 0533.
5: ਹੈਲੋ ਜੀ. ਹਾਂਜੀ, ਇਹਦਾ ਆਨਸਰ ਹੈਗਾ 100.
1: 100? ਓ ਮਾਈ ਗੋਡ, ਤੁਹਾਡਾ ਨਾਮ ਕੀ ਹੈ?
5: ਅਮਰੀਕ.
1: ਅਮਰੀਕ?
5: ਹਾਂਜੀ.
1: ਅਮਰੀਕ ਸਿੰਘ?
5: ਹਾਂਜੀ ਹਾਂਜੀ
1: ਜੀ. ਅਮਰੀਕ ਸਿੰਘ ਜੀ, 100, ਤੁਸੀਂ ਤਾਂ ਮੈਨੂੰ ਲੱਗਦਾ ਸਕੂਲ ਹੀ ਚੇਂਜ ਕਰ ਲਿਆ. ਸਾਰੇ ਬੱਚੇ 35, 55, 35. ਹੁਣ ਤੁਸੀਂ, ਤੁਹਾਡਾ ਤੇ ਰਾਜਵਿੰਦਰ ਜੀ ਦਾ ਸਕੂਲ ਅਲੱਗ ਅਲੱਗ ਹੈ ਮੈਨੂੰ ਲੱਗਦਾ. ਸੋ ਬਹੁਤ ਹੀ ਵਧੀਆ ਆਨਸਰ ਹੈਗਾ ਤੁਹਾਡਾ, ਬਟ ਮੈਨੂੰ ਖੁਦ ਨੂੰ ਨੀ ਪਤਾ. ਕੀ ਨਾਮ ਦੱਸਿਆ ਤੁਸੀਂ ਆਪਣਾ?
5: ਅਮਰੀਕ ਦੱਸਿਆ ਜੀ.
1: ਅਮਰੀਕ ਸਿੰਘ ਜੀ. ਸੋ ਅਮਰੀਕ ਜੀ, ਤੁਹਾਡਾ ਨਾਮ ਵੀ ਨੋਟ ਕਰਦੇ ਹਾਂ. ਥੈਂਕ ਯੂ ਸੋ ਮਚ ਫੋਰ ਯੂਰ ਕਾਲ.
5: ਓਕੇ ਜੀ.
1: ਸਤਿ ਸ਼੍ਰੀ ਅਕਾਲ ਜੀ. ਸੋ ਸਾਡੇ ਨਾਲ ਔਨ ਏਅਰ ਹੈਗੇ 3606.
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਮੀਰ ਹੈ ਔਰ ਮੇਰਾ ਆਨਸਰ ਵੀ 100 ਹੈ ਜੀ.
1: ਅੱਛਾ ਸਮੀਰ ਜੀ, ਅਮਰੀਕ ਜੀ ਦੀ ਸਕੂਲ ਚ ਐਡਮਿਸ਼ਨ ਲਈ ਹੋਈ ਆ ਸਮੀਰ ਜੀ ਨੇ ਔਰ ਇਹਨਾਂ ਦਾ ਆਨਸਰ ਹੈਗਾ ਆ
6: 100 ਹੈ ਜੀ.
1: ਅੱਛਾ ਸਮੀਰ ਜੀ, ਹੁਣ ਮੈਨੂੰ ਪਵਨ ਜੀ ਧਮਾਕੇਦਾਰ ਆਵਾਜ਼ ਨਾਲ ਕਹਿ ਕੇ ਗਏ 55 ਹੀ ਹੈ. ਹੁਣ ਸਮੀਰ ਜੀ ਆ ਗਏ ਉਨਕੋ ਬੈਟ ਕਰਨੇ ਕੇ ਲੀਏ ਕਿ 100 ਹੈ. ਤੁਹਾਡੀ ਦੋਨਾਂ ਦੀ ਲੜਾਈ ਕਰਵਾਉਣੀ ਹੈ ਮੈਂ ਐਂਡ ਤੇ.
3: ਡਿਬੇਟ ਕਰਵਾਂਗੇ ਡਿਬੇਟ.
1: ਸੋ ਸਮੀਰ ਜੀ, ਤੁਸੀਂ ਪਹਿਲੀ ਵਾਰ ਸਾਡੇ ਸ਼ੋਅ ਤੇ ਕਾਲ ਕੀਤੀ ਹੈ, ਪਹਿਲਾਂ ਵੀ ਕਰਦੇ ਹੋ?
6: ਹੈਲੋ.
1: ਹਾਂਜੀ ਸਮੀਰ ਜੀ, ਤੁਸੀਂ ਪਹਿਲੀ ਵਾਰੀ ਸਾਡੇ ਸ਼ੋਅ ਤੇ ਕਾਲ ਕੀਤੀ ਹੈ ਜਾਂ ਪਹਿਲਾਂ ਵੀ ਕੀਤੀ ਹੋਈ ਆ? ਹੈਲੋ. ਮੈਂ ਪੁੱਛਿਆ ਤੁਸੀਂ ਫਸਟ ਟਾਈਮ ਸਾਡੇ ਸ਼ੋਅ ਤੇ ਕਾਲ ਕੀਤੀ ਆ? ਸਾਨੂੰ ਰੈਗੂਲਰਲੀ
6: ਪਹਿਲੀ ਵਾਰੀ ਕਾਲ ਕੀਤੀ ਜੀ.
1: ਓ ਵਾਓ, ਬਟ ਵਾਟ ਅ ਕੰਫੀਡੈਂਸ. ਨਹੀਂ ਤੇ ਫਸਟ ਟਾਈਮ ਜਿਹੜੇ ਕਾਲ ਕਰਦੇ ਆ ਕਈ ਵਾਰ ਬਹੁਤ ਕਨਫਿਊਜ਼ ਹੁੰਦੇ ਆ. ਸੋ ਥੈਂਕ ਯੂ ਸੋ ਮਚ ਸਮੀਰ ਜੀ ਸਾਡਾ ਸ਼ੋਅ ਸੁਣਨ ਲਈ ਤੇ ਸਾਨੂੰ ਕਾਲ ਕਰਨ ਲਈ. ਸੋ ਸਾਡੇ ਨਾਲ ਨੈਕਸਟ ਕਾਲਰ ਹੈਗੇ 7333. ਤੁਸੀਂ ਔਨ ਏਅਰ ਹੋ ਜੀ.
7: ਹੈਲੋ ਜੀ.
1: ਹੈਲੋ ਜੀ.
7: ਹਾਂਜੀ, ਇਸਕਾ ਆਨਸਰ ਹੈਗਾ ਜੀ
1: 35. ਚਲੋ ਜੀ, ਸਭ ਤੋਂ ਹਾਈਐਸਟ ਐਡਮਿਸ਼ਨ ਇਨ ਦਾ ਸਕੂਲ ਆਫ ਪ੍ਰਿਤਪਾਲ ਜੀ ਐਂਡ ਬਲਬੀਰ ਜੀ. ਸੁਖਵੰਤ ਜੀ ਦਾ ਦੂਜਾ ਸੀਗਾ. ਸੋ ਤੁਹਾਡਾ ਨਾਮ ਕੀ ਹੈ ਜੀ?
7: ਪ੍ਰਿਯਵਰ ਤਰਾਠੀ.
1: ਫਿਰ ਤੋਂ
7: ਤਰਾਠੀ ਕਹਿ ਲਓ ਜੀ ਤੁਸੀਂ.
1: ਪ੍ਰਿਯਵਰਤ ਰਾਠੀ. ਵਾਓ, ਬਿਊਟੀਫੁਲ ਨੇਮ, ਵੈਰੀ ਨਾਈਸ ਨੇਮ.
3: ਪ੍ਰਿਯਵੰਤ,
1: ਬਹੁਤ ਹੀ ਪਿਆਰਾ ਨਾਮ ਹੈ. ਕੀ ਮਤਲਬ ਹੈ ਤੁਹਾਡੇ ਨਾਮ ਦਾ? ਪ੍ਰਿਯਵੰਤ ਮਤਲਬ ਸਭ ਦਾ ਪ੍ਰਿਯ, ਸਭ ਦਾ ਫੇਵਰੇਟ, ਸਭ ਦਾ ਪਿਆਰਾ. Oh wow, what a beautiful name. So bahut hi pyara naam hai toda aur todi awaz bhi bahut pyari hai. So tusi sada show sunde raho.
7: Thank you ji.
1: Thank you ji. So sade naal sade next caller hege hai, number hega ji 1369. Tusi on air ho.
8: Hello.
1: Haan ji, hello ji.
8: Brijji here from Harida Ayurveda.
1: Oh my god, Brijji, just Brijji. A second, let me take another call. Hune assi tode kol wapas aa rahe haan. So sade naal next caller hai gaya 7070. Ji tusi on air ho.
8: Haan ji, eda answer 55 ji, 55.
1: 55. So toda naam ki hai ji?
8: Mera naam Harnek Singh.
1: Haan ji.
8: ਹਰਨੇਕ
1: ਜੀ ਤੇ ਪਵਨ ਜੀ ਇੱਕ ਹੀ ਸੈਕਸ਼ਨ ਦੇ ਹੈਗੇ ਆ ਅਰਸ਼ਦੀਪ ਜੀ ਦੇ ਨਾਲ ਨਾਲ. ਚਲੋ ਜੀ, ਸੁਣਦੇ ਰਹੋ ਸਾਡਾ ਸ਼ੋਅ. ਥੈਂਕ ਯੂ ਸੋ ਮਚ ਹਰਨੇਕ ਜੀ ਸਾਨੂੰ ਕਾਲ ਕਰਨ ਲਈ. ਸੋ ਪੰਕਜ ਜੀ, ਗੱਲਾਂ ਤੇ ਬਹੁਤ ਹੋ ਗਈਆਂ ਔਰ ਮੈਨੂੰ ਬਹੁਤ ਵਧੀਆ ਲੱਗਿਆ. ਸਾਰੇ ਕਿੰਨੇ ਸਪੋਰਟ ਕਰ ਰਿਹਾ ਸਾਨੂੰ.
3: ਨਹੀਂ, ਕਾਫੀ ਸਾਰੇ ਸਪੋਰਟ.
1: ਬੈਕ ਟੂ ਬੈਕ ਕਾਲਸ ਹੈਗੀਆਂ ਸਾਡੇ ਸਟੂਡੀਓ ਦੀਆਂ, ਲਾਈਨ ਸਾਰੀਆਂ ਬਿਜ਼ੀ ਹੋ ਚੁੱਕੀਆਂ.
3: ਜੀ ਜੀ ਜੀ.
1: ਸੋ ਨਾਲ ਦੇ ਨਾਲ ਹੁਣ ਅਸੀਂ ਗੱਲ ਕਰਦੇ ਹਾਂ ਆਪਣੇ ਸਰੀਰ ਦੀ. ਸੋ ਸਰੀਰ ਦੀ ਮੇਨਟੇਨੈਂਸ ਬਹੁਤ ਇੰਪੋਰਟੈਂਟ ਹੈ ਔਰ ਉਹਦੇ ਲਈ ਤੁਸੀਂ ਮਸਾਜ ਜ਼ਰੂਰ ਕਰਾਉਣੀ ਹੈ. ਥੈਰੇਪੀਸ ਤੁਹਾਡੀਆਂ ਬਹੁਤ ਇੰਪੋਰਟੈਂਟ ਹੈਗੀਆਂ. ਸੋ ਉਹਦੇ ਲਈ ਹੈਗੇ ਆ ਸਾਡੇ ਕੋਲ ਬ੍ਰਿਜੀ. ਬ੍ਰਿਜੀ, ਆਪ ਔਨ ਏਅਰ ਹੋ.
9: ਹਾਂ ਜੀ, ਨਮਸਤੇ.
1: ਨਮਸਤੇ.
9: ਕਿਸੇ ਕੋ ਕੋਈ ਦਰਦ, ਸਟ੍ਰੈਸ, ਟੈਂਸ਼ਨ, ਲੋਅਰ ਬੈਕ ਪੇਨ?
3: ਜੀ,
9: ਕੇਰਲਾ ਆਯੁਰਵੇਦਾ ਐਂਡ ਯੋਗਾ ਪੂਰਾ ਟ੍ਰੀਟਮੈਂਟ ਕਰੇਗਾ.
3: हाँ जी, पूरा ट्रीटमेंट करेंगे जी. ब्रिजी जी के लिए जैसे मतलब जो इनका सेंटर है, थेरेपी सेंटर जितना भी बताएंगे इतना मतलब इट इज क्वाइट मतलब डिसेंट प्लेस है, अच्छी है और काफी प्रॉपर तरीके से आपकी थेरेपी होती है. किसी को भी स्ट्रेस है मतलब सर ज मेरा चकराए, दिल घुमा जाए, आ जा प्यारे
1: प्यारे ब्रिजी के पास हमारे, क्योंकि आपको नहीं घबराना. और ब्रिजी पंकज जी, सारा नो स्ट्रेस की प्रॉब्लम चल रही है.
3: जी जी जी.
1: रातां नो नींद नहीं आंदी है, डिप्रेशन हैगा या बॉडी बहुत ज्यादा साथ छड़ चुकी है, फिर भी असि चलाई जा रहे हैं. धक्का नहीं करना अपने शरीर दे नाल. जे शरीर नाल धक्का करांगे तो शरीर ने साडे नाल धक्का कर लेना. सो अपने शरीर का ध्यान रखो ते ब्रिजी को पहुंचो. ब्रिजी, आप कौन कौन से ऑयल यूज करते हो?
9: ये हमारे साथ महानारायण तैलम, धन्वंतरम, मूरवन्ना, क्षीरबला, चिम्बरती आदि, all kinds of, almost all kinds of ayurvedic therapy, ayurvedic oil hai ji hamare sath.
3: जी नहीं, काफी बढ़िया. यू नो जो ब्रिजी जी, मैं हमेशा अपने लिसनर्स को मैं एंडोर्स करता हूँ, कहता हूँ कि ब्रिजी जी पूरा केरला का सेटअप जो रिट्रीट है यहाँ पे ले आए हैं आपके लिए ब्रैम्पटन में, तो आप उनके पास जरूर पहुंचे. और जो भी इनके आयुर्वेदिक तेल्स है इसके लिए जो आपकी थेरेपी में जो यूज करते हैं, इनके जो प्रॉपर क्या कहते हैं जो लाइसेंस्ड वहां पे उनके थेरेपिस्ट इनके साथ है, तो उनका आप बेनिफिट लीजिए. ब्रिजी जी, आप हमारे जो लिसनर्स के लिए कोई स्पेशल आप थेरेपी वगैरह रिकमेंड करोगे या फिर कोई स्पेशल डील्स वगैरह है तो आप बताइए प्लीज.
9: 100% है जी, जस्ट $55 के लिए पूरा बॉडी 40 मिनट मालिश जी जी.
3: तो $55 में आपका पूरे बॉडी का जो थेरेपी है वो मिलेगा आपको. मेल वहां पे थेरेपिस्ट भी है, फीमेल थेरेपिस्ट भी है. आप इनके पास लिमिटेड स्लॉट्स होते हैं तो आप इनको प्लीज बुक करके जाइए ताकि आपका वेटिंग टाइम कम हो, बिकॉज वीकेंड है, वीकेंड में काफी लिमिटेड स्लॉट्स होते हैं. बिकॉज ये क्या है कि प्रॉपर थेरेपी करते हैं $55 में. ब्रिजी, 45 मिनट्स के लिए आप पूरा वो थेरेपी सेशन होता है?
9: 40 मिनट के लिए मालिश करने के लिए जी. और हमारे साथ अलग अलग ट्रीटमेंट है, अलग अलग ट्रीटमेंट को अलग अलग Prices.
1: बिल्कुल जी, तुम हस्बैंड वाइफ ही जाके करवाना चाहते हो तो ब्रिजी मेल थेरेपिस्ट है गया और फीमेल लिए अलग उन्हों को टीम है, कट्ठे अपॉइंटमेंट ले सकते हो और तुम इंजॉय कर सकते हो. जरूरी नहीं है बर्थडेज दे विच गिफ्ट देना, गिफ्ट सब तो वधिया हैगा आ किसी नूं उन्हां दी शरीर दा गिफ्ट देना. कई बार असि बिजी बहुत हो जाते हैं. रीसेंटली ब्रिजी ने गिफ्ट वाउचर भी दिंदे आ, जे तुसी गिफ्ट वाउचर लैके तुसी आपदा इंजॉय करना है सेशन, बर्थडे या कुछ भी आ रहा है तो हस्बैंड वाइफ कट्ठे होके जाओ, अपने गिफ्ट करो. एंड ब्रिजी, अपना नंबर दो बार रिपीट कर दो
9: जी. लॉन्ग वीकेंड वी आर ओपन है जी. हमारा नंबर 647-619-1369.
1: सारे कॉल कर सकते हो ब्रिजी नो
3: एड्रेस
1: जी. ते ब्रिजी, तुसी अपना एड्रेस दस दो.
9: 2686 Slough Street, SLOUGH.
1: ते मेन इंटरसेक्शन
9: ਡੇਰੀ ਏਅਰਪੋਰਟ ਮਾਲਟਨ ਗੁਰਦੁਆਰਾ ਅੱਗੇ ਬਹੁਤ ਸਾਹਮਣੇ ਜੀ।
1: ਸੋ ਗੁਰੂ ਘਰ ਮੱਥਾ ਟੇਕਣ ਜਾ ਰਹੇ ਹੋ ਵਾਪਸੀ ਦੇ ਵਿੱਚ ਬ੍ਰਿਜੀ ਕੋਲ ਚਲ ਜਾਇਓ, ਲੇਕਿਨ ਮੇਕ ਸ਼ੋਰ ਤੁਸੀਂ ਕੱਪੜੇ ਜ਼ਿਆਦਾ ਨਵੇਂ ਨਾ ਪਾਏ ਹੋਣ, ਕਿਉਂਕਿ ਇਹਨਾਂ ਦੇ ਆਇਲਸ ਜਿਹੜੇ ਹੁੰਦੇ ਉਹਦੀ ਜਿਹੜੀ ਖੁਸ਼ਬੂ ਹੁੰਦੀ ਆ ਉਹ ਤੁਹਾਡੇ ਕੱਪੜਿਆਂ ਦੇ ਵਿੱਚ ਵੜ ਜਾਂਦੀ ਆ।
3: ਜੀ ਜੀ।
1: ਸੋ ਉਹਦਾ ਧਿਆਨ ਰੱਖ ਕੇ ਤੇ ਫਿਰ ਵਾਪਸ ਤੁਸੀਂ ਘਰੇ ਜਾਣਾ ਹੋਵੇ, ਇੱਧਰ ਉੱਧਰ ਘੁੰਮਣਾ ਨਾ ਹੋਵੇ, ਫਿਰ ਬ੍ਰਿਜੀ ਕੋਲ ਗੁਰੂ ਘਰ ਤੋਂ ਮੱਥਾ ਟੇਕ ਕੇ ਸਿੱਧਾ ਪਹੁੰਚੋ। ਕਾਲ ਕਰ ਲਓ ਬ੍ਰਿਜੀ ਨੂੰ, ਨੰਬਰ ਹੈਗਾ 647-619-1369। ਥੈਂਕ ਯੂ ਸੋ ਮਚ ਬ੍ਰਿਜੀ। ਔਰ ਪੰਕਜ ਜੀ, ਬਹੁਤ ਜ਼ਿਆਦਾ ਖਰਚੇ ਹੋ ਰਹੇ ਆ। ਜਦੋਂ ਮੈਂ ਜਾਂਦੀ ਹਾਂ ਗਰੋਸਰੀ ਸਟੋਰਸ ਤੇ ਮੈਂ ਨਾ ਆਪਣੇ ਹਸਬੈਂਡ ਦੇ ਨਾਲ ਜਦੋਂ ਜਾਂਦੀ ਹਾਂ, ਮੈਂ ਉਹਨਾਂ ਨੂੰ ਕਹਿੰਦੀ ਹਾਂ ਬਸ ਤੁਸੀਂ ਮੈਨੂੰ ਬਿੱਲ ਨਾ ਦਿਖਾਇਓ, ਕਿਸੇ ਵੀ ਸਟੋਰ ਤੇ ਚਲੇ ਜਾਓ, ਬਟ ਇੱਕ ਸਟੋਰ ਹੈਗਾ ਜਿੱਥੇ ਜਾ ਕੇ ਮੈਂ ਬਿੱਲ ਦੇਖਦੀ ਹਾਂ। ਇਸ ਕਰਕੇ ਦੇਖਦੀ ਹਾਂ ਕਿ ਮੇਰੇ ਪੈਸੇ ਬਚ ਕਿਵੇਂ ਗਏ ਆ। ਮਤਲਬ ਉੱਥੇ ਤੇ ਗਈ ਸੀ ਮੈਂ ਵਾਲਮਾਰਟ ਤੇ ਮੇਰਾ ਇੰਨੇ ਦਾ ਬਿੱਲ ਬਣਿਆ, ਇੱਥੇ ਮੇਰਾ ਇੰਨਾ ਘੱਟ ਕਿਉਂ ਬਣਿਆ? ਕਿਤੇ ਕਸਟਮਰ ਕੇਅਰ ਰਿਸੈਪਸ਼ਨ ਏਰੀਆ ਨੇ ਮੇਰੇ ਕੋਈ ਚੀਜ਼ ਕਾਊਂਟ ਕਰਨਾ ਨਾ ਭੁੱਲ ਗਏ ਹੋਣ, ਚੈੱਕ ਕਰ ਲੈਂਦੀਆਂ। ਸੋ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ, ਔਰ ਡੀਲਸ ਇਹਨਾਂ ਕੋਲ ਧਮਾਕੇਦਾਰ ਹੁੰਦੀਆਂ। ਸੋ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ ਕਿ ਮੈਂ ਕਿਸ ਦੀ ਗੱਲ ਕਰ ਰਹੀ ਹਾਂ।
10: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੀ, ਘਰੇ ਨਹੀਂ ਆਉਣਾ ਅੱਜ?
11: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
10: ਝੂਠ ਬੋਲਣ ਦੀ ਆਦਤ ਨਹੀਂ ਗੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
11: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡੋਲ ਦੀ 905-458-1331 ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗਰੋਸਰੀ ਡਿਪੂ 905-458-1300।
1: ਸੋ ਸਤਿ ਸ਼੍ਰੀ ਅਕਾਲ ਜੀ, ਨਵਦੀਪ ਜੀ ਫਰੋਮ ਫਰੈਸ਼ ਗਰੋਸਰੀ ਡਿਪੂ ਸਾਡੇ ਨਾਲ ਔਨ ਏਅਰ ਹੈਗੇ ਆ। ਸੋ ਵੈਲਕਮ ਟੂ ਦ ਸ਼ੋ ਨਵਦੀਪ ਜੀ।
12: ਹਾਂ ਜੀ, ਸਤਿ ਸ਼੍ਰੀ ਅਕਾਲ ਸੰਤੋਸ਼ ਜੀ, ਕੀ ਹਾਲ ਹੈ ਜੀ?
1: ਬਹੁਤ ਵਧੀਆ, ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ ਕਿਵੇਂ ਹੋ ਤੁਸੀਂ?
12: ਹਾਂ ਜੀ, ਸਭ ਵਧੀਆ ਜੀ। ਆਈ ਹੋਪ ਅਮਨ ਭਾਜੀ ਵੀ ਜ਼ਰੂਰ ਆਪਾਂ ਨੂੰ ਜਲਦੀ ਜੁਆਇਨ ਕਰਨਗੇ ਤੇ
1: ਪਹੁੰਚੇ ਹੋਏ ਆ। ਸੋ ਹੋਪਫੁਲੀ ਬਹੁਤ ਜਲਦੀ ਉਹ ਸਾਡੇ ਕੋਲ ਵਾਪਸ ਆਣਗੇ, ਬਟ ਸਾਡਾ ਸ਼ੋਅ ਸੁਣ ਰਹੇ ਆ ਨਵਦੀਪ ਜੀ, ਸੋ ਉਹਨਾਂ ਨੇ ਮੈਨੂੰ ਮਾਰਕਿੰਗ ਦੇਣੀ ਆਫਟਰ ਦਾ ਸ਼ੋਅ। ਸੋ ਤੁਸੀਂ ਵੀ ਮੇਰੀ ਹੈਲਪ ਕਰਨੀ ਹੈ ਕਿ ਮੈਂ ਮਾਰਕਸ ਫੁੱਲ ਆਊਟ ਆਫ ਫੁੱਲ ਲੈ ਕੇ ਆਵਾਂ।
12: ਐਬਸੋਲੂਟਲੀ ਜੀ, ਐਬਸੋਲੂਟਲੀ, ਨੋ ਪ੍ਰੋਬਲਮ। ਸੋ ਬਿਲਕੁਲ ਜੀ, ਵੀਕਐਂਡ ਆ ਗਿਆ, ਲੌਂਗ ਵੀਕਐਂਡ ਆ, ਤੁਸੀਂ ਗਰੋਸਰੀ ਕਰਨ ਨਿਕਲੇ ਹੋ ਤਾਂ ਤੁਸੀਂ ਇੱਕ ਚੱਕਰ ਜ਼ਰੂਰ ਮਾਰ ਕੇ ਜਾਣਾ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਸੇਵਿੰਗਸ ਹਮੇਸ਼ਾ ਹੀ ਹੁੰਦੀਆਂ ਸਾਡੀਆਂ, ਪ੍ਰਾਈਜ਼ ਹਮੇਸ਼ਾ ਹੀ ਅਨਬੀਟੇਬਲ ਹੁੰਦੇ ਨੇ, ਔਰ ਇਸ ਵਾਰੀ ਤਾਂ ਸਪੈਸ਼ਲ ਲੌਂਗ ਲੇਬਰ ਡੇ ਲੌਂਗ ਵੀਕਐਂਡ ਆ ਤਾਂ ਅਸੀਂ ਬਹੁਤ ਹੀ ਸਪੈਸ਼ਲ ਪ੍ਰਾਈਜ਼ ਕੱਢੇ ਆ ਜੀ। ਤੁਹਾਨੂੰ ਦੱਸ ਦਈਏ ਕਿ ਹਾਂਡੀ ਦਾ ਹੋਲ ਵੀਟ ਆਟਾ 20 ਪਾਉਂਡ ਦਾ ਜਿਹੜਾ ਬੈਗ ਹੈ ਜੀ, ਇਹਦੀ ਘੱਟੋ ਘੱਟ ਜਿਹੜੀ ਓਵਰਆਲ ਤੁਸੀਂ ਵੈਲਿਊ ਜੇ ਕਹੋਗੇ ਤਾਂ $16-17 ਦਾ ਵੱਡੀ ਸਟੋਰਾਂ ਦੇ ਵਿੱਚ ਜੇ ਤੁਸੀਂ ਇਹ ਬੈਗ ਦੇਖਿਆ ਹੋਊਗਾ ਲੱਗਿਆ ਹੋਇਆ, ਤਾਂ ਸਾਡੇ ਕੋਲੇ ਸਿਰਫ $12, ਮਤਲਬ ਮਿਨੀਮਮ $5 ਤੁਹਾਡੇ ਪਰ ਬੈਗ ਮਗਰ ਸੇਵ ਹੋਣੇ ਆ ਜੀ। ਘਰੇ ਪਰਾਹੁਣਿਆਂ ਨੇ ਆਉਣਾ, ਤੁਸੀਂ ਪਰੌਂਠੇ ਆ ਜਾਂ ਮਾਲਾਬਾਰ ਪਰੌਂਠੇ ਮੰਗਾਉਣੇ ਆ ਤਾਂ ਵਾਡੀ ਲਾਲ ਇੱਕ ਬਹੁਤ ਹੀ ਫੇਮਸ ਕੰਪਨੀ ਆ, ਬਹੁਤ ਹੀ ਵਧੀਆ ਬ੍ਰਾਂਡ ਆ ਵਾਡੀ ਲਾਲ ਦਾ। ਸੋ ਵਾਡੀ ਲਾਲ ਦੇ ਲੱਛਾ ਪਰਾਂਠਾ ਔਰ ਮਾਲੇਬਰ ਪਰਾਂਠਾ ਜਿਹੜਾ ਆ 15 ਪੀਸ ਦਾ ਫੈਮਿਲੀ ਪੈਕ, ਮਿਨੀਮਮ $12-13 ਦਾ ਪੈਕ ਜਿਹੜਾ ਤੁਹਾਨੂੰ $8 ਦੇ ਵਿੱਚ ਮਿਲਦਾ ਪਿਆ, ਯਾਨੀ ਕਿ $4-5 ਤੁਸੀਂ ਮਿਨੀਮਮ ਇਹਦੇ ਵਿੱਚ ਸੇਵ ਕਰਦੇ ਪਏ ਹੋ। ਡੀਪ ਸੋਨਾ ਮਸੂਰੀ ਰਾਈਸ 20 LB, ਸਾਡੇ ਸਾਊਥ ਏਸ਼ੀਅਨ ਫੈਮਿਲੀਜ਼ ਆ ਬਹੁਤ ਹੀ ਜ਼ਿਆਦਾ ਲਾਈਕ ਕਰਦੇ ਨੇ ਸੋਨਾ ਮਸੂਰੀ ਰਾਈਸ, ਘੱਟੋ ਘੱਟ $19 ਤੋਂ ਲੈ ਕੇ $24 ਦੇ ਵਿੱਚ ਜਿਹੜਾ ਬੈਗ ਲੱਗਿਆ ਹੁੰਦਾ ਤੁਹਾਨੂੰ ਸਿਰਫ $14। ਸੋ ਮਿਨੀਮਮ ਤੁਸੀਂ ਲਾ ਕੇ ਚੱਲੋਗੇ ਤੁਹਾਡੇ $7 ਤੋਂ ਲੈ ਕੇ $8 ਤੱਕ ਮਿਨੀਮਮ ਬੈਗ ਦੇ ਮਗਰ ਤੁਹਾਡੇ ਸੇਵ ਹੋਣੇ ਆ। ਇੱਦਾਂ ਹੀ ਜੇ ਬਾਸਮਤੀ ਰਾਈਸ ਤੁਸੀਂ ਲਾਈਕ ਕਰਦੇ ਹੋ ਤਾਂ ਲਕਸ਼ਮੀ ਦਾ ਐਕਸਟਰਾ ਲੌਂਗ ਬਾਸਮਤੀ ਰਾਈਸ ਦਾ ਬੈਗ $18 ਮਿਨੀਮਮ ਪ੍ਰਾਈਸ ਲੱਗਿਆ ਹੋਇਆ ਜੀ, $17-18 ਜਿਹੜਾ ਕਿ ਤੁਹਾਨੂੰ ਮਿਲਣਾ ਸਿਰਫ $13 ਦਾ ਬੈਗ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਇਹਦੋਂ ਇਲਾਵਾ ਰੈਡ ਅਨੀਅਨ ਦਾ ਬੈਗ ਹਜੇ ਵੀ $8-9 ਦੇ ਬਾਹਰ ਲੱਗਿਆ ਹੋਇਆ ਜੀ, ਸਿਰਫ $6 ਚ ਪ੍ਰੀਮੀਅਮ ਕੁਆਲਿਟੀ ਦੀ ਕ੍ਰੋਪ ਜਿਹੜੀ ਆ ਉਹ ਤੁਹਾਨੂੰ ਮਿਲਣੀ ਹੈ ਜੀ $5.99 ਦੇ ਵਿੱਚ 10 LB ਦਾ ਬੈਗ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਜੇ ਹੁਣ ਪਿਆਜ਼ ਵੀ ਆ ਗਏ ਆ ਤਾਂ ਮਸਟਰਡ ਆਇਲ ਦੀ ਡੀਲ ਵੀ ਜ਼ਰੂਰ ਚਾਹੀਦੀ ਆ, ਤਾਂ ਚੇਨਈ ਕੇਟਰਸ ਦਾ ਮਸਟਰਡ ਆਇਲ 5 ਲੀਟਰ ਵਾਲਾ $24-25 ਦਾ ਜਿਹੜਾ ਬਾਹਰ ਲੱਗਿਆ ਜੀ, ਸਿਰਫ $17 ਦੇ ਵਿੱਚ ਮਿਲਣਾ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਹੁਣ ਨਾਲ ਸਬਜ਼ੀਆਂ ਵੀ ਚਾਹੀਦੀਆਂ ਤਾਂ 99 ਸੈਂਟ ਦੇ ਵਿੱਚ ਰੋਮਾ ਟੋਮੈਟੋ ਲੱਗੇ ਨੇ, 99 ਸੈਂਟ ਦੇ ਵਿੱਚ ਗ੍ਰੀਨ ਪੈਪਰ ਪ੍ਰੀਮੀਅਮ ਕੁਆਲਿਟੀ ਦੀ ਲੱਗੀ ਹੋਈ ਆ, ਤੇ ਸਿਰਫ $2.5 ਦੇ ਵਿੱਚ ਜੰਬੋ ਸਾਈਜ਼ ਦਾ ਗੋਭੀ ਦਾ ਫੁੱਲ ਲੱਗਿਆ ਹੋਇਆ। ਤੁਸੀਂ ਸਬਜ਼ੀ ਬਣਾਉਣੀ ਹੈ ਤਾਂ ਬਹੁਤ ਹੀ ਵਧੀਆ ਡੀਲਸ ਲੱਗੀਆਂ ਹੋਈਆਂ ਇਹਦੇ ਵਿੱਚ। ਤੁਹਾਨੂੰ ਦੱਸ ਦਈਏ ਕਿ ਜੇ ਹੈਲਦੀ ਤੁਸੀਂ ਲਾਈਕਿੰਗ ਕਰਦੇ ਹੋ ਫਲਾਰ ਜਿਹੜਾ ਆ, ਤਾਂ ਜਵਾਰ ਤੇ ਬਾਜਰੀ ਦਾ ਫਲਾਰ ਸਭ ਨਾਲ ਫੇਮਸ ਔਰ ਬਹੁਤ ਹੀ ਜ਼ਿਆਦਾ ਯੂਜ਼ ਕਰਦੇ ਨੇ ਹੈਲਦੀ ਈਟਿੰਗ ਦੇ ਵਿੱਚ ਆਪਣੇ ਪੰਜਾਬੀ ਫੈਮਿਲੀਜ਼ ਐਂਡ ਸਾਰੀ ਫੈਮਿਲੀਜ਼। ਸੋ ਆਲਮੋਸਟ $8 ਦਾ ਬੈਗ ਤੁਹਾਨੂੰ ਹਾਫ ਰੇਟ ਦੇ 4 ਪਾਉਂਡ ਦਾ ਬੈਗ ਹੈ ਜੀ ਇਹ ਸਿਰਫ $4 ਦੇ ਵਿੱਚ ਮਿਲਣਾ ਤੁਹਾਨੂੰ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ ਇਦੋਂ ਇਲਾਵਾ ਮਖਾਣੇ ਲੈ ਕੇ ਜਾਣੇ ਆ ਤਾਂ 400 ਗ੍ਰਾਮ ਮਖਾਣਿਆਂ ਦਾ ਪੈਕ ਸਿਰਫ $14 ਦੇ ਵਿੱਚ ਮਿਲਣਾ ਸੂਜੀ ਲੈ ਕੇ ਜਾਣੀ ਆ ਦੇਸੀ ਦੀ ਫਾਈਨ ਔਰ ਕੋਰਸ ਸੂਜੀ ਤਾਂ ਸਿਰਫ $3.99 ਦੇ ਵਿੱਚ ਮਿਲਣੀ ਹੈ ਜੀ ਤੁਹਾਨੂੰ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ $6 ਦਾ ਬੈਗ ਸਿਰਫ $4 ਚ ਸੇਵਿੰਗ ਤੁਹਾਡੀ ਬਹੁਤ ਹੈ ਜੀ ਬਹੁਤ ਸਾਰੀਆਂ ਡੀਲਸ ਲੱਗੀਆਂ ਹੋਈਆਂ ਨੇ ਔਰ ਅਮੇਜ਼ਿੰਗ ਅਮੇਜ਼ਿੰਗ ਡੀਲ ਨੇ ਜੀ ਤੁਸੀਂ ਜਾ ਕੇ ਚੈੱਕ ਕਰਿਓ ਇੱਕ ਵਾਰੀ ਸਾਡਾ ਫਲਾਇਰ ਜਾਂਦੇ ਹੋਏ ਸਿਰਫ 2 ਹੋਰ ਚੀਜ਼ਾਂ ਦੱਸ ਕੇ ਜਾਊਂਗੇ ਸੰਤੋਸ਼ ਜੀ ਜਿਹੜੀਆਂ ਤੁਹਾਨੂੰ ਆਪਣੇ ਆਪ ਹੀ ਖਿੱਚ ਕੇ ਲਿਆਉਣਗੀਆਂ ਨਾਨਕ ਦੇਸੀ ਘਿਓ ਸਾਰਿਆਂ ਨੂੰ ਬਹੁਤ ਹੀ ਪਸੰਦ ਆ ਸਿਰਫ $24 ਚ ਮਿਲਣਾ ਜੀ ਤੁਹਾਨੂੰ 1.6 kg 1.5 ਕਿਲੋ ਵਾਲਾ ਜਾਰ ਜਿਹੜਾ ਇਹ ਸਿਰਫ $24 ਚ ਮਿਲਣਾ ਮਿਨੀਮਮ $30 to $32 ਦਾ ਜਿਹੜਾ ਬਾਹਰ ਲੱਗਿਆ ਜੀ ਔਰ ਆਸ਼ੀਰਵਾਦ ਹੋਲ ਵੀ ਟਾਟਾ ਤੁਸੀਂ ਗੂਗਲ ਦੇ ਉੱਤੇ ਚੈੱਕ ਕਰ ਲਿਓ ਜੀ 21 to $22 ਤੱਕ ਮਿਨੀਮਮ ਇਹ ਲੱਗਿਆ ਹੋਇਆ ਜੀ ਵਾਲਮਾਰਟ ਵੱਡੇ ਸਟੋਰਾਂ ਦੇ ਵਿੱਚ ਵੀ ਅਸੀਂ ਆਪ ਵੀ ਚੈੱਕ ਕਰਕੇ ਆਉਂਦੇ ਹਾਂ ਸਿਰਫ $15 ਦੇ ਵਿੱਚ ਬੈਗ ਮਿਲਣਾ ਸੋ ਮਿਨੀਮਮ $7 ਆਫ ਨੇ ਜੀ ਆਟੇ ਦੇ ਇੱਕ ਬੈਗ ਦੇ ਉੱਤੇ ਸੇਵਿੰਗ ਹੁਣ ਤੁਹਾਡੀ ਮੈਂ ਮਿਨੀਮਮ 10 ਚੀਜ਼ਾਂ ਦੇ ਵਿੱਚ ਹੀ ਨਾ ਨਾ ਕਰਦੇ ਵੀ ਤੁਹਾਡੀ $40 to $50 ਦੀ ਸੇਵਿੰਗ ਮੈਂ ਇੱਥੇ ਕਰਾਤੀ ਆ ਸਟੋਰ ਚ ਜਾਓਗੇ ਗੇੜਾ ਮਾਰੋਗੇ ਤੁਹਾਡੀ ਹੋਰ ਸੇਵਿੰਗ ਹੋ ਜਾਣੀ ਆ ਬੇਸਿਕ ਚੀਜ਼ਾਂ ਜਿਹੜੀਆਂ ਤੁਹਾਡੀਆਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਸਾਡੀਆਂ ਲੋਕੇਸ਼ਨ ਦੇ ਉੱਤੇ ਹੁੰਦੀਆਂ 2 ਲੋਕੇਸ਼ਨਾਂ ਸਰਵ ਕਰ ਰਹੀਆਂ ਜੀ ਬ੍ਰੈਂਪਟਨ ਦੇ ਵਿੱਚ 31 Steeplebush Avenue ਬ੍ਰੈਂਪਟਨ ਫੋਨ ਨੰਬਰ ਹੈਗਾ ਜੀ 905-458-1300 905-458-1300 ਸੈਕਿੰਡ ਲੋਕੇਸ਼ਨ ਡਰਹਮ ਏਰੀਏ ਦੇ ਵਿੱਚ ਡੰਡਾਸ ਐਂਡ ਥਿਕਸਨ ਦੇ ਉੱਤੇ ਇੰਨਾ ਕੁ ਪਿਆਰ ਦਿੱਤਾ ਜੀ ਡਰਹਮ ਵਾਲਿਆਂ ਨੇ ਮੈਂ ਮਤਲਬ ਅਰਦਾਸ ਕਰਦਾ ਕਿ ਬਹੁਤ ਬਹੁਤ ਬਹੁਤ ਪ੍ਰਮਾਤਮਾ ਦੀ ਕਿਰਪਾ ਰਹੀ ਹੈ ਸਾਡੇ ਤੇ ਔਰ ਕਮਿਊਨਿਟੀ ਨੇ ਵੀ ਬੜਾ ਸਾਥ ਦਿੱਤਾ ਡਰਮ ਦੇ ਵਿੱਚ ਜਿੰਨੇ ਏਰੀਆ ਆ ਜਾਂਦੇ ਆ ਔਸ਼ਵਾ ਏਜੈਕਸ ਪਿਕਰਿੰਗ ਵਾਲੇ ਸੋ ਬਹੁਤ ਹੀ ਪਿਆਰ ਦਿੱਤਾ ਔਰ ਉਸ ਜਗ੍ਹਾ ਦੇ ਉੱਤੇ ਤੁਸੀਂ ਪਹੁੰਚਣਾ ਤਾਂ 1618 ਡੰਡਾਸ ਸਟਰੀਟ ਈਸਟ ਵਿਟਵੀ ਦੇ ਉੱਤੇ ਪਹੁੰਚਣਾ ਫੋਨ ਨੰਬਰ ਹੈਗਾ 905-556-1651 905-556-1651 ਅਗੇਨ ਸੇਵਿੰਗ ਦਾ ਦੂਜਾ ਨਾਮ ਆ ਜੀ ਫਰੈਸ਼ ਗ੍ਰੋਸਰੀ ਡਿਪੂ ਫਰੈਸ਼ ਗ੍ਰੋਸਰੀ ਡਿਪੂ ਫਰੈਸ਼ ਗ੍ਰੋਸਰੀ
1: ਜੀ ਥੈਂਕ ਯੂ ਸੋ ਮਚ ਨਵਦੀਪ ਜੀ ਸੋ ਬਿਲਕੁਲ ਸਹੀ ਸੇਵਿੰਗ ਦਾ ਦੂਸਰਾ ਨਾਮ ਹੈਗਾ ਫਰੈਸ਼ ਗ੍ਰੋਸਰੀ ਡਿਪੂ ਐਂਡ ਇਹਨਾਂ ਦੀਆਂ 2 ਲੋਕੇਸ਼ਨਸ ਹੈਗੀਆਂ ਇੱਕ ਬ੍ਰੈਂਪਟਨ ਦੇ ਵਿੱਚ ਹੈਗਾ ਔਰ ਇੱਕ ਹੈਗੀ ਹੈ ਡਰਹਮ ਦੇ ਵਿੱਚ ਔਰ ਇਹਨਾਂ ਵਰਗੀ ਸੇਵਿੰਗ ਤੁਹਾਨੂੰ ਕਿਤੇ ਨਹੀਂ ਮਿਲ ਸਕਦੀ ਇਹਨਾਂ ਦੇ ਸਟੋਰ 'ਚ ਵੜ ਜਾਓ ਐਂਡ ਤੁਸੀਂ ਖਾਲੀ ਹੱਥ ਨਹੀਂ ਆਓਗੇ ਕਿਉਂਕਿ ਸੇਵਿੰਗਸ ਹੀ ਇੰਨੀਆਂ ਈਵਨ ਤੁਸੀਂ ਸਟੋਕਅਪ ਕਰ ਲਓਗੇ ਆਪਦਾ ਸਮਾਨ ਸੋ ਤੁਸੀਂ ਕਾਲ ਕਰਨੀ ਹੈ ਜੇ ਤੁਸੀਂ ਬ੍ਰੈਂਪਟਨ ਵਾਲੀ ਲੋਕੇਸ਼ਨ 'ਤੇ ਪਹੁੰਚਣਾ ਨੰਬਰ ਹੈਗਾ ਇਹਨਾਂ ਦਾ 905-458-1300 905-458-1300 ਇਹ ਹੈਗਾ ਬ੍ਰੈਂਪਟਨ ਦਾ ਅਤੇ ਐਡਰੈਸ ਹੈਗਾ ਸਟੋਰਬ੍ਰੈਮ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ 31 Steeplebush Avenue ਐਂਡ ਦੂਸਰੀ ਲੋਕੇਸ਼ਨ ਜਿਹੜੀ ਹੈਗੀ ਇਹਨਾਂ ਦੀ ਹੈਗੀ ਹੈ 1618 ਡੰਡਾ ਸਟਰੀਟ ਈਸਟ ਵਿਟਬੀ ਦੇ ਵਿੱਚ ਅਤੇ ਨੰਬਰ ਹੈਗਾ ਇਹਨਾਂ ਦਾ 905-556-1651 905-556-1651 ਅਤੇ ਇਹਨਾਂ ਦੀਆਂ ਜਿਹੜੀਆਂ ਪ੍ਰਾਈਜ਼ ਹੈਗੇ ਬ੍ਰੈਂਪਟਨ ਦੇ ਵਿੱਚ ਵੀ ਸੇਮ ਆ ਤਾਂ ਦੂਸਰੀ ਲੋਕੇਸ਼ਨ ਦੇ ਵਿੱਚ ਵੀ ਸੇਮ ਆ ਸੋ ਤੁਸੀਂ ਪਹੁੰਚਣਾ ਨਾ ਭੁੱਲਿਓ ਔਰ ਤੁਸੀਂ ਖੁਦ ਆਪਣੇ ਪੈਸੇ ਬਚਾਓਗੇ ਸੋ ਪਹੁੰਚਣਾ ਸਾਰਿਆਂ ਨੇ ਫਰੈਸ਼ ਗ੍ਰੋਸਰੀ ਡਿਪੋ ਥੈਂਕ ਯੂ ਸੋ ਮਚ ਨਵਦੀਪ ਜੀ ਤੁਹਾਡੀ ਕਾਲ ਲਈ ਜੀ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਨੰਬਰ ਹੈਗਾ ਜੀ 5820
13: ਜੀ
1: ਰਾਜਨ ਜੀ ਸੋ ਦੁਬਾਰਾ ਤੁਹਾਡਾ ਸਵਾਗਤ ਹੈ ਸਾਡੇ ਸ਼ੋਅ ਤੇ ਸੋ ਰਾਜਨ ਜੀ ਹੈਲਪ ਕਰਦੇ ਸਾਨੂੰ ਸਾਡੀ ਦੁਨੀਆ ਦਿਖਾਉਣ ਦੇ ਵਿੱਚ ਤੇ ਜਦੋਂ ਸਪੈਸ਼ਲ ਕੋਈ ਡੇ ਆਇਆ ਸੀ ਆਈਜ਼ ਦੇ ਰਿਲੇਟਡ ਮੈਂ ਸਪੈਸ਼ਲੀ ਰਾਜਨ ਜੀ ਨੂੰ ਮੈਸੇਜ ਕੀਤਾ ਸੀਗਾ ਕਿ ਥੈਂਕ ਯੂ ਕਿ ਤੁਸੀਂ ਸਾਰੀ ਦੁਨੀਆ ਨੂੰ ਇੰਨਾ ਸੋਹਣਾ ਸਾਨੂੰ ਦਿਖਾਉਣ ਚ ਹੈਲਪ ਕਰਦੇ ਹੋ ਸੋ ਰਾਜਨ ਜੀ ਤੁਸੀਂ ਆਉਣੇ ਆ ਰਹੋ
13: ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰੀ ਫਿਰ ਆਪਣੇ ਸਰੋਤੇ ਨੂੰ ਦੱਸ ਦਈਏ ਵੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਸਾਡੇ ਕੋਲ ਅੱਜ 2 ਵਜੇ ਤੱਕ ਅਵੇਲੇਬਲ ਨੇ ਤੁਸੀਂ ਵਾਕ ਇਨ ਵੀ ਕਰ ਸਕਦੇ ਹੋ ਪਰ ਜੇ ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾਓਗੇ ਤੇ ਤੁਹਾਨੂੰ ਘੱਟ ਵੇਟ ਕਰਨੀ ਪਏਗੀ ਤੁਹਾਡਾ ਟਾਈਮ ਸੇਵ ਹੋਏਗਾ ਨੰਬਰ ਹੈ ਸਾਡਾ ਜੀ 905-460-8888 ਬੱਚਿਆਂ ਦਾ ਬਜ਼ੁਰਗਾਂ ਦਾ ਵੱਡਿਆਂ ਦਾ ਜਿਨ੍ਹਾਂ ਦਾ ਵੀ ਆਈ ਐਗਜ਼ਾਮ ਕਰਵਾਉਣਾ ਹੈ ਹਰ ਆਈ ਐਗਜ਼ਾਮ ਵਾਸਤੇ ਸਾਡੇ ਕੋਲ ਅਲੱਗ ਅਲੱਗ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਨੇ OCT ਟੋਪੋਗ੍ਰਾਫੀ ਰੈਟਨੋਗ੍ਰਾਫੀ AR NCT ਸਲਿਟ ਲੈਂਪ ਤੇ ਵਿਜੂਅਲ ਫੀਡ ਇਹ 7 ਅਲੱਗ ਅਲੱਗ ਮਸ਼ੀਨਾਂ ਨੇ ਜਿਹੜੀ ਤੁਹਾਡੀ ਅੱਖ ਦਾ ਹਰ ਇੱਕ ਕੋਨਾ ਚੈੱਕ ਕਰਦੀਆਂ ਨੇ ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਅੱਜ ਕੱਲ੍ਹ ਤੁਹਾਨੂੰ ਵਰਬਲੀ ਨਹੀਂ ਦੱਸਦੇ ਤੁਹਾਨੂੰ ਡਿਜੀਟਲੀ ਸਕਰੀਨ ਦੇ ਉੱਤੇ ਦਿਖਾ ਕੇ ਤੇ ਪੂਰਾ ਤੁਹਾਨੂੰ ਐਕਸਪਲੇਨ ਕਰਦੇ ਨੇ ਵੀ ਜੇ ਅੱਜ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਹੱਲ ਹੈ ਸੋ ਇੱਦਾਂ ਦਾ ਡਿਟੇਲ ਐਗਜ਼ਾਮ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460 88 88 ਤੇ ਜਿਹੜੇ ਆਪਾਂ ਗਲਾਸਿਸ ਦੀ ਗੱਲ ਕਰ ਰਹੇ ਹਾਂ ਜੀ ਸਪੈਸ਼ਲੀ ਅਸੀਂ ਬੈਕ ਟੂ ਸਕੂਲ ਸੇਲ ਜਿਹੜੀ ਆ ਉਹ ਲਗਾਈ ਹੋਈ ਆ ਸਪੈਕਸ ਐਕਸਪ੍ਰੈਸ ਉੱਤੇ ਜਿੰਨੇ ਵੀ ਬੱਚੇ ਆ ਕੇ ਆਪਣੀਆਂ ਗਲਾਸਿਸ ਬਣਵਾ ਰਹੇ ਨੇ ਤੁਸੀਂ ਆਪਣੀ ਗਲਾਸਿਸ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ ਜੀ ਰੀਜ਼ਨ ਬੀਂਗ ਬੱਚੇ ਬਹੁਤ ਜ਼ਿਆਦਾ ਟਾਈਮ ਸਪੈਂਡ ਕਰ ਰਹੇ ਜੀ ਸਕਰੀਨ ਦੇ ਉੱਤੇ ਲੈਪਟਾਪ ਟੈਬਲੇਟ ਸੈੱਲ ਫੋਨ ਔਰ ਇਹਨਾਂ ਨੇ ਜਿਹੜਾ ਸਕੂਲ ਤੋਂ ਜਾਂ ਕਾਲਜ ਤੋਂ ਜਾਂ ਯੂਨੀਵਰਸਿਟੀ ਤੋਂ ਜਿਹੜਾ ਕੰਮ ਕਰਨਾ ਹੁੰਦਾ ਇਹਨਾਂ ਨੇ ਅਸਾਈਨਮੈਂਟਸ ਕਰਨੀਆਂ ਹੁੰਦੀਆਂ ਉਹ ਸਾਰੀਆਂ ਸਕਰੀਨ ਦੇ ਉੱਤੇ ਹੁੰਦੀਆਂ ਇਸ ਕਰਕੇ ਜਦੋਂ ਵੀ ਤੁਸੀਂ ਸਕਰੀਨ ਦੇ ਉੱਤੇ ਬੈਠਦੇ ਹੋ ਇਹ 'ਚ ਬਲੂ ਲਾਈਟ ਐਮਿਟ ਹੁੰਦੀ ਹੈ ਜਿਹੜੀ ਕਿ ਅੱਖਾਂ ਨੂੰ ਡੈਮੇਜ ਕਰਦੀ ਹੈ ਕਈ ਫੈਮਿਲੀਜ਼ ਹੁੰਦੀਆਂ ਜਿਹੜੀਆਂ ਅਫੋਰਡ ਕਰ ਪਾਉਂਦੀਆਂ ਕਈ ਫੈਮਿਲੀਜ਼ ਅਫੋਰਡ ਨਹੀਂ ਕਰ ਪਾਉਂਦੀਆਂ ਸੋ ਇਸੇ ਕਰਕੇ ਅਸੀਂ ਸਪੈਸ਼ਲ ਡੀਲ ਲੈ ਕੇ ਆਏ ਹਾਂ ਕਿ ਜਿੰਨੇ ਵੀ ਬੱਚੇ ਆ ਕੇ ਗਲਾਸਿਸ ਬਣਵਾਉਣ ਚਾਹੇ ਉਹ ਕਾਲਜ ਗੋਇੰਗ ਹੈ ਚਾਹੇ ਯੂਨੀਵਰਸਿਟੀ ਚਾਹੇ ਸਕੂਲ ਹਰ ਕਿਸੇ ਨੂੰ ਤੁਸੀਂ ਸਿਰਫ ਆ ਕੇ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਰਹੇ ਹਾਂ ਔਰ ਜਿਹੜੇ ਫਰੇਮ ਤੁਸੀਂ ਬਾਏ ਕਰ ਰਹੇ ਹੋ ਉਹਨਾਂ ਦੇ ਉੱਤੇ ਵੀ ਬਹੁਤ ਵਧੀਆ ਵਧੀਆ ਡਿਸਕਾਊਂਟ ਮਿਲ ਰਿਹਾ ਜੀ ਰੇਵਨ ਦੇ ਫਰੇਮ ਅਰਮਾਨੀ ਦੇ ਮਾਈਕਲ ਕੋਸ ਦੇ ਕੋਚ ਦੇ ਕੇਚ ਪੇਡ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਅੱਜ ਫਲੈਟ 50% ਆਫ ਦੇ ਉੱਤੇ ਜਾ ਰਹੇ ਨੇ ਜੇ ਤੁਸੀਂ ਟੋਮੀ ਹਿਲ ਫਿਗਰ ਦੇ ਫਰੇਮ ਲੈਣੇ ਨੇ ਕੈਲਵਿਨ ਕਲਾਈਨ ਦੇ ਸੈਂਡੀ ਦੇ ਜਾਂ ਫਿਰ ਵੈਲੰਟੀਨੋ ਦੇ ਫਰੇਮ ਇਹ ਤੁਹਾਨੂੰ ਮਿਲਣਗੇ ਜੀ ਫਲੈਟ 75% ਆਫ 75% ਆਫ ਤੇ ਸਭ ਤੋਂ ਵਧੀਆ ਡੀਲ ਲੰਡਨ ਫੋਗ ਦੇ ਫਰੇਮ ਲਿਵਾਈਸ ਦੇ ਰੈਂਗਲਰ ਦੇ ਵੈਨ ਯੂਸਨ ਦੇ ਐਲੀਬਾਬਾ ਦੇ ਰੂਟਸ ਦੇ ਆਈਜ਼ੋਡ ਦੇ ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਅੱਜ ਫਲੈਟ 90% ਆਫ ਦਿੱਤੇ ਜਾ ਰਹੇ ਨੇ ਸੋ ਇੱਥੇ ਕਈ ਵਾਰੀ ਦਿਮਾਗ 'ਚ ਆਉਂਦਾ ਵੀ ਜਦੋਂ 90% ਆਫ ਕਹਿਤਾ ਕਿਤੇ ਇਹ ਨਾ ਹੋਵੇ ਵੀ ਫਰੇਮ 2000 ਦਾ ਹੋਵੇ $299 ਦਾ ਫਰੇਮ ਹੈ ਜੀ ਤੇ 90% ਆਫ ਕਰਕੇ ਸਿਰਫ $29 ਚ ਦਿੱਤਾ ਜਾ ਰਿਹਾ ਤੇ ਦੂਜੀ ਗੱਲ ਇਹ ਵੀ ਦਿਮਾਗ 'ਚ ਆਉਂਦੀ ਵੀ ਕਿਤੇ ਇਹ ਨਾ ਹੋਵੇ ਕਿ 10-50 ਫਰੇਮ ਹੀ ਲੱਗੇ ਹੋਣ ਤਕਰੀਬਨ 700-800 ਫਰੇਮ ਡਿਸਪਲੇ ਦੇ ਉੱਤੇ ਲੱਗਾ ਹੈ ਤੇ ਤੁਸੀਂ ਆ ਕੇ ਆਪਣੀ ਮਰਜ਼ੀ ਦਾ ਫਰੇਮ ਚੂਜ਼ ਕਰੋ ਸਿਰਫ ਤੇ ਸਿਰਫ $29 ਦੇ ਚ ਤੁਸੀਂ ਫਰੇਮ ਲੈ ਕੇ ਜਾ ਸਕਦੇ ਹੋ ਤੇ ਡੀਲਾਂ ਲੈਣ ਲਈ ਪਹੁੰਚਣਾ ਕਿੱਥੇ ਹੈ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ 410 ਐਂਡ ਸਲੀਵਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲ ਦੀ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਸਾਡਾ ਇੱਕ ਵਾਰੀ ਫੇਰ 905-460-88-88 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ ਚਾਹੇ ਤੁਹਾਡਾ ਐਗਜ਼ਾਮ ਹੋਵੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ ਸਟੋਰ ਸਾਡਾ ਜੀ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਡਾਕਟਰ ਸਾਡੇ ਕੋਲ 2 ਵਜੇ ਤੱਕ ਅਵੇਲੇਬਲ ਨੇ ਅਪੁਆਇੰਟਮੈਂਟ ਬੁੱਕ ਕਰਵਾਉਣੀ ਹੈ ਜਾਂ ਤੁਹਾਡੀ ਕੋਈ ਵੀ ਹੋਰ ਜਾਣਕਾਰੀ ਤੇ ਇੱਕੋ ਇੱਕ ਨੰਬਰ 905-460-88-88 905-460-8888 ਬਹੁਤ ਬਹੁਤ ਧੰਨਵਾਦ ਜੀ
1: ਥੈਂਕ ਯੂ ਸੋ ਮਚ ਰਾਜਨ ਜੀ ਸੋ ਸਾਰਿਆਂ ਨੇ ਪਹੁੰਚਣਾ ਹੈ ਸਪੈਕਸ ਐਕਸਪ੍ਰੈਸ ਰਾਜਨ ਜੀ ਕੋਲ ਐਂਡ ਉਹ ਤੁਹਾਡੀ ਪੂਰੀ ਹੈਲਪ ਕਰਨਗੇ ਔਰ ਆਪਣੇ ਅੱਖਾਂ ਦੀ ਸੰਭਾਲ ਸਭ ਤੋਂ ਇੰਪੋਰਟੈਂਟ ਹੈ ਸੋ ਆਪਣੇ ਅੱਖਾਂ ਦਾ ਧਿਆਨ ਰੱਖੋ ਥੈਂਕ ਯੂ ਸੋ ਮਚ ਸੋ ਸਾਡੇ ਨਾਲ ਹੈਗੇ ਆ ਨੈਕਸਟ ਕਾਲਰ ਸਾਡੇ ਨੰਬਰ ਹੈਗਾ ਆ 7-4-7-8-4 ਹੈਲੋ
3: ਸੁਲਤਾਨ ਜੀ
1: ਹੈਲੋ
14: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਸੁਲਤਾਨ ਜੀ ਤੁਸੀਂ ਔਨ 에ਅਰ ਹੋ
14: ਜੀ ਥੈਂਕ ਯੂ ਵੈਰੀ ਮਚ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇ ਰਹੇ ਹਾਂ ਕਿਉਂਕਿ 25% ਦਾ ਹੋਮ ਅਪਲਾਈਸਿਸ ਦੇ ਉੱਪਰ ਟੈਰਿਫ ਲੱਗ ਗਿਆ ਸਾਨੂੰ ਨਵੀਆਂ ਪ੍ਰਾਈਸ ਲਿਸਟ ਪਹੁੰਚ ਗਈਆਂ ਜੀ ਤੇ 25% ਕੋਈ ਥੋੜਾ ਜਿਹਾ ਟੈਰਿਫ ਨਹੀਂ ਹੈ ਕਿਉਂਕਿ 5% ਫਰੇਟ 'ਚ ਵੀ ਡਿਫਰੈਂਸ ਆਇਆ ਟੋਟਲ ਪ੍ਰਾਈਸ ਜਿਹੜੀ ਇੰਕਰੀਜ ਆਈ ਹੈ 30% ਆਈ ਹੈ ਸੋ 30% ਦੀ ਇੰਕਰੀਜ ਤੋਂ ਬਚਣਾ ਤੇ ਬੈਸਟ ਵੀਕਐਂਡ ਹੈ ਜਿਹਦੇ 'ਚ ਤੁਸੀਂ 10% ਡਿਪੋਜ਼ਿਟ ਦੇ ਕੇ $300-400 ਨਾਲ ਤੁਸੀਂ ਡੀਲ ਲੌਕ ਕਰ ਸਕਦੇ ਹੋ ਤੇ ਡਿਲੀਵਰੀ ਡੇਟ 7-9 ਦੀ ਕੋਈ ਵੀ ਰੱਖੀ ਜਾ ਸਕਦੀ ਹੈ ਜੀ ਇਹਦੇ 'ਚ ਮੈਂ ਐਗਜ਼ਾਮਪਲ ਦੇ ਦਿੰਦਾ $1000 ਵਾਲਾ ਫਰਿੱਜ 8 September ਤੋਂ ਬਾਅਦ $1300 ਦਾ ਹੋ ਜਾਣਾ $2000 ਵਾਲੀ ਵਾਸ਼ਰ ਐਂਡ ਡਰਾਇਰ 8 September ਤੋਂ ਬਾਅਦ $2600 ਦੀ ਹੋ ਜਾਣੀ ਹੈ ਫਰਿੱਜ ਸਟੋਵ ਡਿਸ਼ ਵਾਸ਼ਰ 3-piece ਕਿਚਨ ਬੰਡਲ ਐਜ਼ ਆਫ ਟੂਡੇ ਤੁਹਾਨੂੰ ਜਿਹੜਾ ਸਿਰਫ $29.99 ਦਾ ਪੈਕੇਜ ਮਿਲ ਰਿਹਾ ਤੇ $5000 ਇਹਦੀ ਪ੍ਰਾਈਸ ਸੀ ਅੱਜ ਤੁਸੀਂ $2000 ਸੇਵ ਵੀ ਕਰ ਰਹੇ ਹੋ ਤੇ ਜਿਹੜਾ 30% ਇਨਕਰੀਜ਼ ਹੋਣਾ ਉਹ ਤੋਂ ਵੀ ਬਚੋਗੇ ਕਿਉਂਕਿ ਅੱਜ ਤੁਸੀਂ ਇਹਨਾਂ ਨੂੰ ਲੌਕ ਕਰ ਸਕਦੇ ਜੀ ਤੇ ਇਹ $29.99 ਵਾਲਾ ਫਰਿੱਜ ਸਟੋਵ ਡਿਸ਼ਵਾਸ਼ਰ $38.99 ਚ ਹੋ ਜਾਣਾ 8 September ਤੱਕ ਇਹ ਪ੍ਰਾਈਸਿਸ ਨੂੰ ਲੌਕ ਕੀਤਾ ਜਾ ਸਕਦਾ ਖਾਸ ਤੌਰ ਤੇ ਜਿਹਨਾਂ ਨੇ ਬਿਲਟ ਇਨ ਕਿਚਨ ਲੈਣਾ ਉਹ ਕਸਟਮਰ ਤਾਂ ਬਿਲਕੁਲ ਮਿਸ ਨਾ ਕਰਨ ਕਿਉਂਕਿ ਬਿਲਟ ਇਨ ਕੁੱਕ ਟੋਪ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਇਹ $12000 ਤੋਂ ਐਜ਼ ਆਫ ਟੂਡੇ ਅੱਜ ਤੁਹਾਨੂੰ $6,900 ਦਾ ਮਿਲ ਰਿਹਾ, ਪਰ 8 ਸਪਤੰਬਰ ਤੋਂ ਬਾਅਦ ਇਹਦੀ ਪ੍ਰਾਈਸ ਜਿਹੜੀ ਹੈ $8,900 ਹੋਣ ਜਾ ਰਹੀ ਹੈ। ਇਨਫੋਰਮ ਕਰ ਰਹੇ ਹਾਂ ਜੀ ਕਿਉਂਕਿ ਸਾਨੂੰ ਕੰਪਨੀਆਂ ਨੇ ਇਨਫੋਰਮ ਕਰਤਾ, ਸਾਨੂੰ ਨਵੀਆਂ ਪ੍ਰਾਈਸ ਲਿਸਟ ਆ ਗਈਆਂ, ਅਸੀਂ ਵੀ ਆਪਣੇ ਕਸਟਮਰਸ ਨੂੰ ਦੱਸ ਰਹੇ ਹਾਂ ਕਿ ਤੁਸੀਂ ਵੀ ਕਾਲ ਕਰਕੇ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਨੂੰ ਜ਼ਰੂਰ ਦੱਸਣਾ ਕਿ ਹੋਮ ਅਪਲਾਈਸਿਸ ਤੇ ਸਟੀਲ ਦੇ ਉੱਪਰ ਜਿਹੜੇ ਟੈਰਿਫ ਲੱਗਿਆ ਉਹਦੀ ਵਜ੍ਹਾ ਤੋਂ 25% ਪ੍ਰਾਈਸ ਇੰਕਰੀਜ਼ ਹੋਣ ਜਾ ਰਹੀ ਹੈ। 905-450-2858 ਨੰਬਰ ਹੈ, 905-450-2828, ਤੇ ਕਿਉਂਕਿ ਲੇਬਰ ਡੇ ਲੌਂਗ ਵੀਕਐਂਡ ਹੈ, ਬੈਕ ਟੂ ਸਕੂਲ ਲੌਂਗ ਵੀਕਐਂਡ ਹੈ, ਸਟੂਡੈਂਟਸ ਵਾਸਤੇ ਜੇ ਜੁਆਇੰਟ ਕਿਸੇ ਨੇ ਅਕੋਮੋਡੇਸ਼ਨ ਲਈ ਹੈ, 50 ਇੰਚ ਦਾ ਟੀਵੀ ਲਿਵਿੰਗ ਰੂਮ ਚ ਲਾਉਣਾ ਸਿਰਫ 299 ਦਾ ਮਿਲ ਜਾਏਗਾ, 55 ਇੰਚ ਸਿਰਫ 399 ਦਾ ਮਿਲ ਜਾਏਗਾ, 65 ਇੰਚ ਸਿਰਫ 599 ਦਾ ਮਿਲ ਜਾਏਗਾ, ਤੇ ਜੇ ਤੁਸੀਂ ਆਪਣੇ ਬੈਡਰੂਮ ਲਈ ਦੇਖ ਰਹੇ ਹੋ 40 ਇੰਚ ਦਾ, 40 ਇੰਚ 199 ਚ ਮਿਲ ਜਾਏਗਾ। 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਹੋਮ ਅਪਲਾਈਸਿਸ ਲੈਣੇ ਹੈ, ਇਲੈਕਟ੍ਰੋਨਿਕਸ ਲੈਣਾ ਜਾਂ ਬਿਗ ਸਕਰੀਨ ਟੀਵੀ ਲੈਣੇ, 85 ਇੰਚ $2,200 ਵਾਲਾ $1,599 ਦਾ ਮਿਲੇਗਾ, ਤੇ 98 ਇੰਚ ਸੈਮਸੰਗ ਦਾ $3,500 ਵਾਲਾ $1,999 ਚ ਮਿਲੇਗਾ। $1,999 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ। ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਡਾਇਰੈਕਸ਼ਨ ਆਫ ਦਾ ਸਟੋਰ ਵੀ ਵੈਬਸਾਈਟ ਤੋਂ ਮਿਲੇਗੀ, ਪ੍ਰਾਈਸ ਵੀ ਕੰਪੇਅਰ ਕਰ ਸਕਦੇ ਹੋ ਤੇ ਨੌਲੇਜ ਆਫ ਦਾ ਪ੍ਰੋਡਕਟ ਵੀ ਤੁਸੀਂ ਲੈ ਸਕਦੇ ਜੀ। 905-450-2828, 905-450-2828 ਜੀ।
1: ਥੈਂਕ ਯੂ ਸੋ ਮਚ ਸੁਲਤਾਨ ਜੀ। ਔਰ ਸਾਰਿਆਂ ਨੇ ਪਹੁੰਚਣਾ ਬ੍ਰੈਮਟਨ ਟੀਵੀ ਅਪਲਾਈਸਿਸ, ਐਂਡ ਇੰਨੀਆਂ ਵਧੀਆ ਵਧੀਆ ਡੀਲਸ ਹੈਗੀਆਂ, ਬੈਕ ਟੂ ਸਕੂਲ ਵਾਲੀਆਂ ਵੀ ਇਹਨਾਂ ਕੋਲ ਆਈਆਂ ਹੋਈਆਂ, ਕਾਫੀ ਪ੍ਰਮੋਸ਼ਨ। ਸੋ ਤੁਸੀਂ ਪਹੁੰਚਣਾ ਕਿੱਥੇ ਹੈ? ਬ੍ਰੈਮਟਨ ਟੀਵੀ ਅਪਲਾਈਸਿਸ, ਤੇ ਵਧੀਆ ਵਧੀਆ ਡੀਲਸ ਤੁਸੀਂ ਲੈ ਸਕਦੇ ਹੋ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ।
3: ਹੈਲੋ
15: ਹੈਲੋ
3: ਹੈਲੋ ਜਗਜੀਤ ਸਾਚਾ ਜੀ ਫਰੋਮ ਪੰਜਾਬ ਟੈਕਸ ਸੋਲੂਸ਼ਨ। ਹੈਲੋ
15: ਹਾਂਜੀ ਹਾਂਜੀ ਮਨਜੀ, ਸੋਰੀ ਪੰਕਜ ਜੀ, ਜਗਜੀਤ ਸਾਚਾ ਫਰੋਮ ਪੰਜਾਬ ਟੈਕਸ, ਸਾਰੇ ਨੂੰ
3: ਹੈਲੋ
15: ਸੁਣਨ ਵਾਲੇ ਨੂੰ ਹੈਲੋ
3: ਜੀ, ਆਵਾਜ਼ ਆ ਰਹੀ ਹੈ ਜੀ?
1: ਜੀ
15: ਆ ਰਹੀ ਸਹੀ
1: ਜੀ। ਜਗਜੀਤ ਜੀ ਪਲੀਜ਼ ਕੰਟੀਨਿਊ। ਸੋ ਸਾਡੇ ਨਾਲ ਹੈਗੇ ਆ ਪੰਜਾਬ ਟੈਕਸ ਸੋਲੂਸ਼ਨ ਤੋਂ ਜਗਜੀਤ ਸਾਚਾ ਜੀ। ਤੁਸੀਂ ਜੇ ਪੂਰੀਆਂ ਚਿੱਠੀਆਂ ਤੋਂ ਡਰਦੇ ਹੋ ਤੇ ਡਰੋ ਨਾ, ਤੁਹਾਨੂੰ ਪ੍ਰੋਪਰ ਪਲੈਨਿੰਗ ਚਾਹੀਦੀ ਆ, ਤੇ ਪੂਰੀਆਂ ਚਿੱਠੀਆਂ ਵੀ ਤੁਹਾਡੀਆਂ ਗੁੱਡ ਨਿਊਜ਼ ਲੈ ਕੇ ਆ ਸਕਦੀਆਂ ਕਦੇ। ਸੋ ਤੁਸੀਂ ਕੰਟੈਕਟ ਕਰਨਾ ਜਗਜੀਤ ਸਾਚਾ ਜੀ, ਤੁਸੀਂ ਔਨ ਏਅਰ ਹੋ ਜੀ।
15: ਹਾਂਜੀ ਪੰਜੀ, ਪਹਿਲੀ ਤਾਂ ਗੱਲ ਮੈਂ ਦੱਸਣਾ ਚਾਹਾਂਗਾ, ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਭੂਰੀਆਂ ਚਿੱਠੀਆਂ, ਅੱਜ ਕੱਲ ਤਾਂ ਭੂਰੀਆਂ ਚਿੱਠੀਆਂ ਈਮੇਲ ਦੇ ਵਿੱਚ ਹੀ ਆ ਰਹੀਆਂ, ਤੇ ਉਹ ਵੀ ਲੋਕਾਂ ਨੂੰ ਡਰਾ ਰਹੀਆਂ, ਜਿਹਦੇ ਵਿੱਚ ਸਭ ਤੋਂ ਵੱਡਾ ਇਸ਼ੂ ਟਰੈਕਿੰਗ ਨਾਲ ਰਿਲੇਟਡ ਹੋਇਆ। ਡਰਾਈਵਿੰਗ ਇੰਕ ਜਿਹੜਾ ਮਾਡਲ ਸੀ, PSV ਜਿਹਨੂੰ ਕਹਿੰਦੇ ਸੀ, ਉਹਦੇ ਵਿੱਚ ਬਹੁਤ ਲੋਕਾਂ ਨੂੰ ਚਿੱਠੀਆਂ ਆਈਆਂ। ਮੈਨੂੰ ਡੇਲੀ ਇੰਨੀ ਕੁ ਕਾਲ ਆ ਰਹੀਆਂ ਕਿ ਅਨਬਲੀਵੇਬਲ ਆ, ਕਿਸੇ ਨੂੰ 50,000 ਦੀ ਚਿੱਠੀ ਆ, ਕਿਸੇ ਨੂੰ 70,000 ਦੀ ਆ ਗਈ। ਉਹ ਤੁਸੀਂ ਸਾਡੇ ਨਾਲ ਪਰਸਨ ਟੂ ਪਰਸਨ ਹਰੇਕ ਬੰਦਾ ਸੈਪਰੇਟਲੀ ਬੈਠ ਕੇ ਡਿਸਕਸ ਕਰ ਸਕਦਾ, ਕਿਉਂਕਿ ਹਰੇਕ ਦੀ ਸਿਚੁਏਸ਼ਨ ਡਿਫਰੈਂਟ ਆ। ਇਹਦੇ ਵਿੱਚ ਕਈ ਓਨਰ ਆਪਰੇਟਰਸ ਨੂੰ ਵੀ ਚਿੱਠੀਆਂ ਆ ਰਹੀਆਂ। ਜਿਹੜਾ ਸਾਡੇ ਕੋਲ ਦੇਖੋ, ਅਸੀਂ 2021 ਚ ਜਦੋਂ PSV ਦਾ ਪਾਇਲਟ ਪ੍ਰੋਜੈਕਟ ਸ਼ੁਰੂ ਹੋਇਆ ਸੀ CRA ਦਾ, ਅਸੀਂ ਸਾਰੇ ਡਰਾਈਵਰਸ ਨੂੰ ਜਿਹੜੇ ਸਾਡੇ ਕੋਲ ਟੈਕਸ ਭਰਾਉਂਦੇ ਸੀ ਜਾਂ ਕੰਪਨੀ ਖੜਾਉਣ ਵੀ ਆਉਂਦੇ ਸੀ, ਸਾਰੇ ਨੂੰ ਵਾਰਨ ਕੀਤਾ ਸੀ ਕਿ ਜੇ ਤੁਹਾਨੂੰ ਕੱਲ ਨੂੰ ਕੋਈ ਏਦਾਂ ਦੀ ਚਿੱਠੀ ਆਉਂਦੀ ਆ ਤਾਂ ਇਹ PSV ਕੰਸਿਡਰ ਹੋ ਸਕਦੀ ਹੈ ਤੁਹਾਨੂੰ, ਤੁਹਾਡੀ ਕੰਪਨੀ, ਕਿਉਂਕਿ ਤੁਸੀਂ ਇੱਕ ਇੰਪਲਾਇਰ ਨਾਲ ਕੰਮ ਕਰਦੇ, ਤੁਸੀਂ ਇੰਪਲਾਈ ਦੇ ਤੌਰ ਤੇ ਕੰਮ ਕਰਦੇ ਆ, ਤੁਹਾਨੂੰ ਕੰਡੀਸ਼ਨਸ ਦੇਖਣੀਆਂ ਪੈਣੀਆਂ ਜਿੱਥੇ ਤੁਸੀਂ ਕੰਮ ਕਰਦੇ ਆ। ਜੇ ਤੁਸੀਂ ਓਨਰ ਆਪਰੇਟਰ ਵੀ ਬਣ ਗਏ ਤਾਂ ਤੁਹਾਨੂੰ ਆਪਣੇ ਕੰਟਰੈਕਟ ਚੈੱਕ ਕਰਨਾ ਪੈਣਾ, ਉਹ ਚ ਤੁਸੀਂ ਇੰਡੀਪੈਂਡੈਂਟ ਕਿੰਨੇ ਆ। ਪਰ ਛੋਟਾ ਜਿਹਾ ਇਸ਼ੂ ਨਹੀਂ ਰਹਿ ਗਿਆ, ਕਾਫੀ ਵੱਡਾ ਇਸ਼ੂ ਕ੍ਰੀਏਟ ਹੋ ਗਿਆ, ਤੇ ਇਸ ਲਈ ਆਪਣਾ ਜੋ ਵੀ ਸਟੈਪ ਲੈਣਾ, ਅਸੀਂ ਨੀ ਕਹਿੰਦੇ ਕਿ ਸਾਡੇ ਕੋਲ ਆਓ, ਤੁਸੀਂ ਜਿਹਦੇ ਕੋਲ ਜਾਓ, ਜਿਹੜਾ ਵੀ ਤੁਹਾਡਾ ਅਕਾਊਂਟੈਂਟ ਆ, ਉਹ ਤਾਂ ਪ੍ਰੋਪਰ ਤੁਹਾਡਾ ਐਗਰੀਮੈਂਟ ਤੋਂ ਲੈ ਕੇ A to Z ਤੁਹਾਨੂੰ ਸਰਵਿਸ ਚਾਹੀਦੀ, ਤਾਂ ਕਿ ਹੁਣ ਤਾਂ ਜੋ ਪਿੱਛੇ ਹੋ ਗਿਆ 1 ਤੋਂ ਲੈ ਕੇ 25 ਤੱਕ ਹੋ ਗਿਆ, ਉਹਦਾ ਕੁਛ ਨੀ ਕੀਤਾ ਜਾ ਸਕਦਾ। ਜੋ ਤੁਹਾਡਾ ਐਗਰੀਮੈਂਟ ਆ, ਜੋ ਸਾਰਾ ਕੁਛ ਤੁਸੀਂ ਆਲਰੇਡੀ ਪ੍ਰੋਡਿਊਸ ਕੀਤਾ, ਉਹਦੇ ਬੇਸ ਤੇ ਆ ਰਿਹਾ। ਬਟ ਅੱਗੇ ਤੋਂ ਬਚੋ, ਅੱਗੇ ਇਹੋ ਜਿਹੀ ਕੋਈ ਸਿਚੁਏਸ਼ਨ ਨਾ ਕ੍ਰੀਏਟ ਹੋਵੇ ਤਾਂ ਉਹਦੇ ਵਾਸਤੇ ਸਾਡੇ ਕੋਲ ਆਓ, ਅਸੀਂ ਤੁਹਾਨੂੰ ਫ੍ਰੀ ਐਗਰੀਮੈਂਟ ਚੈੱਕ ਕਰਕੇ ਦਿਖਾਵਾਂਗੇ ਕਿ ਇੱਥੇ ਕੀ ਕੀ ਕਲੋਜ਼ ਚੇਂਜ ਹੋਣ ਵਾਲੀਆਂ, ਕਿਹੜੀ ਕਿਹੜੀ ਵਰਕ ਕੰਡੀਸ਼ਨ ਤੁਹਾਡੇ ਤੇ ਐਪਲੀਕੇਬਲ ਹੁੰਦੀ ਆ, ਤਾਂ ਕਿ ਇਨ ਫਿਊਚਰ ਤੁਸੀਂ ਐਡੇ ਐਡੇ ਹੈਵੀਲੀ ਜਿਹੜੇ ਟੈਕਸ ਬਿੱਲ ਆਉਂਦੇ ਆ ਇਹਨਾਂ ਤੋਂ ਬਚ ਸਕੋ। ਅੱਗੇ ਵੀ ਅਸੀਂ ਕਹਿੰਦੇ ਹੁੰਦੇ ਸੀ ਕਿ ਭਾਈ ਟੈਕਸ ਭਰੇ ਦਾ ਰਾਈਟ ਵੇ ਪਤਾ ਨੀ ਲੱਗਦਾ ਸਾਨੂੰ, ਇੰਨਾ ਬਚ ਗਿਆ, ਨਹੀਂ ਬਚਿਆ, ਇਹਦਾ ਘੱਟੋ ਘੱਟ ਤੁਹਾਨੂੰ 3-4 ਸਾਲਾਂ ਬਾਅਦ ਪਿੱਛੇ ਵਾਲਾ ਰਿਜ਼ਲਟ ਪਤਾ ਲੱਗਣਾ ਕਿ ਸਾਡੀ ਅਸੀਂ ਕੀਤਾ ਕੀ ਆ
1: ਜੀ।
15: ਸੋ ਹੋਰ ਵਧੇਰੇ ਜਾਣਕਾਰੀ ਲਈ ਐਨੀ ਟਾਈਮ ਤੁਸੀਂ ਮੇਰੇ ਸੈੱਲ ਫੋਨ ਤੇ ਵਟਸਐਪ ਤੇ 416-720-3642 416-720-3642 ਤੇ ਕਾਲ ਕਰੋ। ਜੇ ਤੁਹਾਨੂੰ ਵੀ ਕੋਈ ਏਦਾਂ ਦੀ ਚਿੱਠੀ ਹੋਈ ਆਈ ਆ, ਇਹ ਜਾਂ ਤਾਂ ਰਿਡਿਊਸ ਹੋ ਸਕਦਾ, ਇਹ ਰਿਡਿਊਸ ਹੋਣ ਦੇ ਵੀ ਮਲਟੀਪਲ ਤਰੀਕੇ ਹੈਗੇ ਆ, ਕਈਆਂ ਦਾ ਬਿਲਕੁਲ ਵੀ ਖਤਮ ਹੋ ਸਕਦਾ, ਬਟ ਕਈਆਂ ਦੀ ਸਿਚੁਏਸ਼ਨ ਸੇਮ ਵੀ ਰਹਿ ਸਕਦੀ ਆ, ਡਿਪੈਂਡ ਪਾਉਣ ਸਾਡਾ ਫੈਮਿਲੀ ਸਟਰਕਚਰ ਕੀ ਆ, ਸਾਡੇ ਕੋਲ ਕੀ ਕ੍ਰੈਡਿਟਸ ਹੈਗੇ ਹਨ, ਉਹ ਦਿਖਾਉਣ ਲਈ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਸਾਨੂੰ। ਥੈਂਕ ਯੂ ਜੀ।
1: ਜੀ ਬਿਲਕੁਲ, ਥੈਂਕ ਯੂ ਸੋ ਮਚ ਜਗਜੀਤ ਜੀ। ਪੰਜਾਬ ਟੈਕ ਸੋਲੂਸ਼ਨ ਜਗਜੀਤ ਸੀ ਸਾਚਾ ਜੀ ਨੂੰ ਤੁਸੀਂ ਕੰਟੈਕਟ ਕਰਨਾ ਹੈ ਤੇ ਨੰਬਰ ਹੈਗਾ ਇਹਨਾਂ ਦਾ 416-720-3642 416-720-3642। ਇਹਨਾਂ ਦੀਆਂ ਲੋਕੇਸ਼ਨਸ ਹਰ ਪਾਸੇ ਹੈਗੀਆਂ ਆ, ਔਰ ਲੋਕੇਸ਼ਨ ਹੈਗੀ ਆ ਕੇਂਬਰਿਜ ਵਿੱਚ, ਕਿਚਨਰ, ਵਾਟਰਲੂ, ਬ੍ਰੈਂਡਫੋਰਡ, ਮਿਸਿਸਾਗਾ, ਗੋਲਫ, ਲੰਡਨ। ਤੁਸੀਂ ਨਾਮ ਲਓ ਸ਼ਹਿਰ ਦਾ ਔਰ ਉੱਥੇ ਜਗਜੀਤ ਸਾਸ਼ਾ ਜੀ ਦੀ ਟੀਮ ਹਾਜ਼ਰ ਹੈ। ਔਰ ਸਭ ਤੋਂ ਵਧੀਆ ਪੰਕਜ ਜੀ, ਮੈਨੂੰ ਉਹਦੀ ਟੀਮ ਦੀ ਗੱਲ ਲੱਗਦੀ ਹੈ ਕਿ ਈਵਨ ਅਸੀਂ ਵੀ ਆਪਣੇ ਕੋਈ ਵੀ ਰਿਕੁਆਇਰਮੈਂਟ ਹੁੰਦੀ ਹੈ, ਕੋਈ ਵੀ ਕੁਐਸਚਨ ਹੁੰਦਾ, ਜਗਜੀਤ ਜੀ ਨੂੰ ਅਸੀਂ ਕਾਲ ਕਰੀਦੀ ਆ, ਇਮੀਡੀਏਟਲੀ ਉਹਨਾਂ ਦੀ ਕਾਲ ਬੈਕ ਆਉਂਦੀ ਆ। ਸਭ ਤੋਂ ਵਧੀਆ ਗੱਲ ਇਹ ਹੁੰਦੀ ਹੈ ਕਿ ਜਦੋਂ ਤੁਹਾਨੂੰ ਤੁਹਾਡੇ ਅਕਾਊਂਟੈਂਟ ਦੀ ਹੈਲਪ ਦੀ ਜ਼ਰੂਰਤ ਹੈਗੀ, ਉਹ ਤੁਹਾਨੂੰ ਇਗਨੋਰ ਨਾ ਕਰਨ, ਔਰ ਤੁਹਾਨੂੰ ਬਿਲਕੁਲ ਪਲੈਨਿੰਗ ਦੇ ਨਾਲ 1 ਈਅਰ ਅਹੈਡ ਤੁਹਾਨੂੰ ਕਰਕੇ ਰੱਖਦੇ ਆ। ਤੁਸੀਂ ਉਹਨਾਂ ਨੂੰ ਮਿਲੋ ਜਗਜੀਤ ਜੀ ਨੂੰ, ਔਰ ਤੁਹਾਨੂੰ ਪੂਰੀ ਪਲੈਨਿੰਗ ਤੁਹਾਡਾ ਸੈਟਅਪ ਕਰਕੇ ਦੇਣਗੇ ਤਾਂ ਕਿ ਤੁਹਾਨੂੰ ਪੂਰੀਆਂ ਚਿੱਠੀਆਂ ਨਾਲ ਵੀ ਪਿਆਰ ਹੋ ਜਾਏ। ਸੋ ਤੁਸੀਂ ਕੰਟੈਕਟ ਕਰਨਾ ਹੈ ਪੰਜਾਬ ਟੈਕ ਸੋਲੂਸ਼ਨ। ਥੈਂਕ ਯੂ ਸੋ ਮਚ ਜਗਜੀਤ ਜੀ।
15: ਥੈਂਕ ਯੂ ਜੀ।
1: ਥੈਂਕ ਯੂ ਜੀ।
3: ਸੰਤੋਸ਼ ਜੀ, ਅਭੀ ਟਾਈਮ ਆ ਚੁਕਾ
1: ਹੈ, ਬਹੁਤ ਜ਼ਿਆਦਾ ਭੁੱਖ ਲੱਗੀ ਹੈ ਬੋਲ ਬੋਲ ਕੇ, ਤੋ ਅਬ ਮੁਝੇ ਕੁਛ ਖਾਣੇ ਪੀਣੇ ਕੀ ਡੀਲ ਚਾਹੀਏ ਪੰਕਜ।
3: ਹਾਂਜੀ, ਅਭੀ ਖਾਣੇ ਪੀਣੇ ਕੀ ਡੀਲ ਕਰਤੇ ਹੈ ਤੋ ਆਪਣੇ ਸਾਥ ਜੀ ਜੁੜ ਚੁਕੇ ਹੈ, ਯੂ ਨੋ ਵਨ ਆਫ ਦਾ ਬੈਸਟ ਰੈਸਟੋਰੈਂਟ ਐਂਡ ਵਨ ਆਫ ਦਾ ਯੂ ਨੋ ਬੈਸਟ ਕੁਜ਼ੀਨ ਟੇਸਟ ਕੇ ਜੋ ਟੇਕ ਕੇਅਰ ਕਰਤੇ ਹੈ ਵਹਾਂ ਕੀ ਟੀਮ ਸੇ, ਚਨਪ੍ਰੀਤ ਜੀ ਆਪਣੇ ਸਾਥ ਜੁੜ ਚੁਕੇ ਹੈ। ਚਨਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ।
16: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
3: ਤੋ ਕਿਸੀ ਕੋ ਵੀ ਸਭ ਸੇ ਬੜੀਆ ਖਾਣਾ ਖਾਣਾ ਹੈ ਔਰ ਸਭ ਸੇ ਬੜੀਆ ਡੀਲ ਚਾਹੀਏ, ਸਭ ਸੇ ਬੜੀਆ ਪਾਰਟੀ ਕਰਨੀ ਹੈ, ਤੋ ਉਨਕੇ ਲਈ ਇਟਸ ਅ ਵਨ ਪਲੇਸ ਟੂ ਗੋ, ਨਜ਼ਾਰਾ ਔਰ ਤਵਾ ਕਿਚਨ। ਬਟ ਉਸ ਸੇ ਪਹਿਲੇ ਚਨਪੀ ਜੀ, ਹਮ ਹਮਾਰਾ ਆਪਕਾ ਇੱਕ ਛੋਟਾ ਸਾ ਕਮਰਸ਼ੀਅਲ ਲਗਾਏਂਗੇ। ਹਾਂਜੀ ਸੁਣੋ।

0: Sagar Drive, Brampton. Major intersection, Steels and Kennedy, 9054512600. यार लास्ट
1: तो जी मैं डेफिनेटली कहूंगा जब आप पहुंचोगे नजारा, तो नजारा आप कहोगे नजारा आ गया हो। चंपी जी आप ऑन एयर हो, आज वीकेंड स्पेशल है जी, तो आपके हमारे लिसनर्स के लिए आपके पास क्या खास है नजारा में और क्या आप डील्स लेके आए हो
2: और आप कैसे डिफरेंट हो? मैं ये जानना चाहूंगी कि आप बहुत सारे रेस्टोरेंट्स है बहुत ज्यादा, ठीक है, बट आप कैसे डिफरेंट हो, तुसी सारे नालों किवें डिफरेंट हो, दैट मैटर्स द मोस्ट फॉर मी। सो तुसी दसो, तुसी ऑन एयर हो, की खासियत है तुहाडे च?
1: जी जी
3: ਹਾਂਜੀ ਜੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਨਜ਼ਾਰਾ ਤੇ ਪੁੱਛਦੇ ਜਿੱਥੇ ਹਰਿਆ ਬੜਾ ਗਰੀਨਰੀ ਨਾਲ ਤੁਹਾਡਾ ਸਵਾਗਤ ਹੁੰਦਾ ਵਾ, ਬਹੁਤ ਕੋਜ਼ੀ ਆਪਣਾ ਇਨਵਾਇਰਮੈਂਟ ਜਿਹੜਾ ਹੈਗਾ, ਇਨਵਾਇਰਮੈਂਟ ਬਹੁਤ ਸੋਹਣਾ ਹੈਗਾ, ਅੰਦਰ ਵੜਦੇ ਸਾਰ ਤੁਹਾਨੂੰ ਲੱਗਦਾ ਯਾਰ ਵਾਕਈ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ, ਤੇ ਜਿੱਥੇ ਖਾਣ ਲਈ ਤੁਸੀਂ ਬਹਿੰਦੇ ਹੋ ਤੁਹਾਨੂੰ ਪ੍ਰਾਈਵੇਟ ਬੂਥ ਤੋਂ ਲੈ ਕੇ ਕੋਈ ਤੁਸੀਂ 5-7 ਜਣੇ ਹੈਗੇ ਹੋ, 8-10 ਜਣੇ, ਤੁਸੀਂ ਕਹਿੰਦੇ ਯਾਰ ਇਕੱਠ ਤੋਂ ਅੱਡ ਪੈਣਾ, ਜਿੱਦਾਂ ਇੰਡੀਆ ਦੀ ਪਰਸਨਲ ਬੂਥ ਬਣੇ ਹੁੰਦੇ ਸੀਗੇ, ਉੱਥੇ ਆ ਕੇ ਤੁਸੀਂ ਪ੍ਰਾਈਵੇਟ ਵੀ ਆਪਣੀ ਫੈਮਿਲੀ ਨਾਲ ਇੰਜੋਏ ਕਰ ਸਕਦੇ ਹੋ। ਡੋਰ ਬੈਲ ਲੱਗੀ ਹੋਈ ਹੈ, ਜਿੱਥੇ ਬੈਲ ਮਾਰੋਗੇ ਤਾਂ ਤੁਸੀਂ ਆਪਣਾ ਸਟਾਫ ਤੁਹਾਡੇ ਕੋਲ ਆ ਕੇ ਕੋਈ ਆਰਡਰ ਕਰਨਾ, ਤੁਸੀਂ ਕੁਛ ਕੋਈ ਤੁਹਾਡੀ ਰਿਕੁਆਇਰਮੈਂਟ ਹੈ, ਬੈਲ ਮਾਰਨੀ ਹੈ, ਕਦੇ ਕੋਈ ਉੱਠਣ ਦੀ ਲੋੜ ਨਹੀਂ, ਟੇਬਲ ਤੋਂ ਕੋਈ ਇਸ਼ਾਰੇ ਕਰਨ ਦੀ ਲੋੜ ਨਹੀਂ, ਇੱਕ ਬੈਲ ਦੇ ਇਸ਼ਾਰੇ ਦੇ ਨਾਲ ਸਾਰੇ ਆਪਣਾ ਸਟਾਫ ਤੁਹਾਡੇ ਕੋਲ ਆ ਜੂਗਾ। ਸੋ ਪੁੱਛਣਾ ਤੁਸੀਂ ਨਜ਼ਾਰਾ ਤੇ, ਟੇਸਟ ਦੀ ਗੱਲ ਕਰੀਏ, ਟੇਸਟ ਕੜਾਈਆਂ ਤੋਂ ਲੈ ਕੇ ਜਿਵੇਂ ਪਾਕਿਸਤਾਨੀ ਸ਼ੈਫ ਹੈਗੇ ਸਾਡੇ, 3-4 ਮੁਲਕਾਂ ਚੋਂ ਕੰਮ ਕਰਕੇ ਉਹਨਾਂ ਦੇ ਜਿਹੜੀ ਪੀੜੀਆਂ ਹੈਗੀ ਹੈ, ਤਿੰਨ ਤੀਜੀ ਪੀੜੀ ਹੈਗੀ ਹੈ ਜਿਹੜੀ ਉਹਨਾਂ ਦੀ ਆਹੀ ਕੁਕਿੰਗ ਚ ਹੈਗੀ ਹੈ। ਸੋ ਉਹਨਾਂ ਦੇ ਹੱਥ ਦਾ ਜਿਹੜਾ ਤੁਸੀਂ ਖਾਣਾ ਖਾਣਾ ਹੈ, ਤੁਸੀਂ ਕਹੋਗੇ ਯਾਰ ਰੋਟੀ ਵੀ ਅਸੀਂ ਬਾਹਰੋਂ ਖਾਧੀ, ਲੱਗਿਆ ਹੀ ਨੀ ਅਸੀਂ ਕਿ ਬਾਹਰ ਖਾਣਾ ਖਾਣ ਗਏ ਸੀਗੇ, ਏਦਾਂ ਘਰੇ ਬਣਾਇਆ, ਘਰ ਵਰਗਾ ਟੇਸਟ ਹੁੰਦਾ ਵਾ, ਪ੍ਰਿਪਰੇਸ਼ਨ ਘਰ ਵਰਗੀ, ਟੇਸਟ ਜਿਹੜਾ ਢਾਬਿਆਂ ਤੇ ਹੁੰਦਾ ਸੀਗਾ, ਰੋਡ ਤੇ ਜਿਹੜੇ ਹਾਈਵੇ ਦੇ ਢਾਬੇ ਬਣੇ ਹੁੰਦੇ ਸੀ ਨਾ, ਮੈਨੂੰ ਯਾਦ ਆ ਮੈਂ ਛੋਟੇ ਹੁੰਦੇ ਨਾ ਇੱਕ ਵਾਰੀ ਢਾਬੇ ਤੇ ਬਹਿ ਗਿਆ ਸੀਗਾ, ਮੈਂ ਡੈਡੀ ਨੂੰ ਕਿਹਾ ਮੈਂ ਨੀ ਖਾਣੀ ਇੱਥੇ ਰੋਟੀ, ਮੈਨੂੰ ਹੋਟਲ ਲੈ ਗਿਆ, ਚਲੋ ਮੈਂ ਨੀ ਇੱਥੋਂ ਖਾਊਂਗਾ, ਉਹ ਕਹਿੰਦੇ ਕਿ ਚਲੋ ਅਸੀਂ ਖਾ ਲਏ, ਤੂੰ ਨਾ ਖਾਈ, ਤੈਨੂੰ ਬਾਅਦ ਚ ਖਵਾ ਦਿੰਦੇ ਆ, ਉਹਨਾਂ ਨੇ ਉੱਥੇ ਹੀ ਰੋਕ ਦੀ ਗੱਡੀ, ਉਹ ਕਹਿੰਦੇ ਕਿ ਅਸੀਂ ਖਾ ਲੈਂਦੇ, ਟਰੱਕਾਂ ਦਾ ਢਾਬਾ ਹੁੰਦਾ ਸੀਗਾ, ਤੇ ਮੈਨੂੰ ਅੱਜ ਤੱਕ ਯਾਦ ਹੈ, ਮੈਂ ਕਿਹਾ ਉਸ ਟਾਈਮ 8 ਜਾਂ 9 ਸਾਲ ਦਾ ਹੁੰਦਾ ਸੀਗਾ, ਮੈਨੂੰ ਅੱਜ ਤੱਕ ਯਾਦ ਹੈ, ਉਸ ਦਿਨ ਮੈਂ ਉੱਥੇ, ਮੈਂ ਕਿਹਾ ਯਾਰ ਭੁੱਖ ਬਹੁਤ ਲੱਗੀ ਹੈ, ਮੈਂ ਡੈਡੀ ਮੈਂ ਖਾ ਹੀ ਲੈਂਦਾ, ਮੈਨੂੰ ਯਾਦ ਹੈ ਮੈਂ 8 ਜਾਂ 9 ਤੰਦੂਰੀ ਰੋਟੀ ਖਾ ਗਿਆ ਸੀਗਾ।
1: ਕੀ ਬਾਤ ਹੈ,
3: ਇੰਨੀ ਸਵਾਦ ਲੱਗੀ ਸੀ ਢਾਬੇ ਦੀ ਰੋਟੀ, ਬਾਕੀ ਉਸ ਦਿਨ ਰਿਲਾਈਜ਼ ਹੋਇਆ ਸੀਗਾ ਰੈਸਟੋਰੈਂਟਾਂ ਤੇ ਰੋਟੀ ਤਾਂ ਮਿਲਦੀਆਂ ਨੇ, ਪਰ ਉਹ ਰੋਟੀ ਜਿਹੜੀ ਦੇ ਮਸਾਲੇ ਬਹੁਤ ਤੇਜ਼ ਹੁੰਦੇ ਆ, ਜਿਹੜੀ ਢਾਬੇ ਦੀ ਹੁੰਦੀ ਹੈ ਪੋਲੀ ਜੀ ਰੋਟੀ, ਉਹਨੇ ਤੰਦੂਰ ਦੀ ਗਰਮ ਗਰਮ ਕੱਢ ਕੇ ਨਾਲ ਨਾਲ ਲਾਈ ਜਾਂਦੀ ਸੀ ਟੇਬਲ ਤੇ, ਤੇ ਦਾਲ ਲਈ ਸੀ ਉਹਨਾਂ ਨੇ, ਮੈਨੂੰ ਯਾਦ ਹੈ ਦਾਲ ਤੜਕਾ ਲਈ ਸੀ, ਪਰ ਦਾਲ ਮੱਖਣੀ ਸੀਗੀ, ਇੱਕਦਮ ਘੱਟ ਮਸਾਲੇ ਨਾਲ ਤੜਕਾ ਲਾਇਆ ਹੋਇਆ ਦਾਲ ਨੂੰ, ਤੇ ਉਹ ਖਾਧੀ ਵੀ ਗਈ, ਖਾਧੀ ਗਈ, ਪਤਾ ਹੀ ਨੀ ਲੱਗਿਆ 8-9 ਤੰਦੂਰੀ ਰੋਟੀ।
1: ये होता है जब मतलब बढ़िया टेस्टी फूड आपको मिलता है, आपके मन को जो एक बार जो छू गया वो आप खाए। मैं भी कल इनसे बात कर रहा था कि मतलब आप अगर एक बार तवा किचन का या फिर नजारा का फूड टेस्ट कर लोगे ना, तो आप बाहर का टेस्ट बिल्कुल भूल जाओगे।
2: और पंकज जी पता है मेन की हुंदा है कि एक फूड भी हुंदा है, फूड का टेस्ट तो नंबर 1 चाहिदा ही चाहिदा है, प्राइस भी चाहिदा सही सानू,
1: जी जी,
2: प्लस ਮੇਰੇ ਲਈ ਕਸਟਮਰ ਕੇਅਰ ਵੀ ਬਹੁਤ ਇੰਪੋਰਟੈਂਟ ਹੈ। ਮੈਂ ਕਿਸੇ ਜਗ੍ਹਾ ਤੇ ਗਈ ਸੀ, ਆਈ ਵੁੱਡ ਨਾਟ ਬੀ ਟੈਲਿੰਗ ਦਾ ਨੇਮ ਹੇਅਰ, ਲੇਕਿਨ ਮੈਂ ਨਾਮ ਨਹੀਂ ਦੱਸ ਰਹੀ ਹਾਂ ਕਿ ਉੱਥੇ ਮੈਂ ਗਈ, ਮੈਂ ਖੜੀ ਰਹੀ, ਕਿਸੇ ਨੇ ਮੈਨੂੰ ਅਟੈਂਡ ਨਹੀਂ ਕੀਤਾ, ਬਹੁਤ ਵਧੀਆ ਨਾਮ ਸੀਗਾ ਉਹਨਾਂ ਦਾ, ਹੈਗਾ ਵੀ ਆ ਮਾਰਕੀਟ ਤੇ, ਲੇਕਿਨ ਮੈਂ ਉੱਥੋਂ ਬਾਹਰ ਨਿਕਲ ਆਈ, ਕਿਉਂਕਿ ਜਦੋਂ ਤੁਹਾਨੂੰ ਕੋਈ ਵੈਲਕਮ ਕਰਨ ਲਈ ਨਹੀਂ ਹੈਗਾ, ਤੁਸੀਂ ਉੱਥੇ ਇੱਦਾਂ ਖੜੇ ਹੋ ਜਿਵੇਂ ਯੂ ਆਰ ਲੋਸਟ। ਸੋ 3 ਚੀਜ਼ਾਂ ਬਹੁਤ ਇੰਪੋਰਟੈਂਟ ਹੈ ਮੇਰੇ ਅਕੋਰਡਿੰਗ, ਪ੍ਰਾਈਸ, ਫੂਡ ਟੇਸਟ ਵੈਰੀ ਇੰਪੋਰਟੈਂਟ, ਪਲੱਸ ਕਸਟਮਰ ਕੇਅਰ, ਤੇ ਇਹ ਤਿੰਨੋਂ ਚੀਜ਼ਾਂ ਤੁਹਾਨੂੰ ਮਿਲੇਗੀਆਂ ਨਜ਼ਾਰਾ
1: ਨਜ਼ਾਰਾ ਤੇ। ਹਾਂਜੀ ਜਨਪੀ ਜੀ।
3: ਹਾਂਜੀ ਹਾਂਜੀ। ਸੋ ਫੂਡ ਉਹਨਾਂ ਦਾ ਮੈਨੂੰ ਉਹ ਵੀ ਮੈਂ ਕਰਦਾ ਜੀ, ਫੂਡ ਉਹਨਾਂ ਦਾ ਐਡ ਕਰਕੇ ਸਵਾਦ ਸੀਗਾ, ਮੈਨੂੰ ਰਿਲਾਈਜ਼ ਹੋਇਆ ਕਿਉਂਕਿ ਉਹ ਢਾਬਾ ਸੀਗਾ ਨਾ, ਉੱਥੇ ਕੋਈ ਫਰੀਜ਼ਰ ਨਹੀਂ ਹੁੰਦੇ, ਰੈਸਟੋਰੈਂਟ ਦੇ ਫਰੀਜ਼ਰ ਹੁੰਦੇ ਨੇ, ਤੇ ਢਾਬੇ ਚ ਕੋਈ ਫਰੀਜ਼ਰ ਨਹੀਂ ਹੁੰਦਾ, ਡੇਲੀ ਉਹਨਾਂ ਨੇ ਸਵੇਰੇ ਆ ਕੇ ਤਾਜ਼ੀ ਉਹ ਸਬਜ਼ੀ ਬਣਾਉਣੀ ਹੁੰਦੀ ਹੈ, ਤੇ ਉਹੀ ਸਾਰਾ ਦਿਨ ਖਵਾਉਣੀ ਹੁੰਦੀ ਹੈ, ਉਹੀ ਸੇਮ ਟੇਸਟ ਜੇ ਤੁਹਾਨੂੰ ਚਾਹੀਦਾ ਤਵਾ ਕਿਚਨ ਜਾਂ ਫਿਰ ਨਜ਼ਾਰਾ ਤੇ, ਕੋਈ ਵਾਕ ਇਨ ਫਰੀਜ਼ਰਸ ਨਹੀਂ ਹੈਗੇ, ਸਾਰਾ ਕੁਛ ਫਰੈਸ਼ ਬਣਦਾ ਵਾ, ਤੁਸੀਂ ਦੇਖੋ ਡੇਲੀ ਦਾ ਡੇਲੀ ਚਨੇ ਜਿਹੜੇ ਹੈਗੇ, ਡੇਲੀ ਐਵਰੀ ਡੇ ਚਨੇ ਫਰੈਸ਼ ਬਣਦੇ ਆ, ਤੇ ਸ਼ਾਮ ਤੱਕ ਮੁੱਕ ਜਾਂਦੇ ਨੇ, ਪੁੱਛਣਾ ਤੁਸੀਂ ਨਜ਼ਾਰਾ ਤੇ, ਤੁਹਾਨੂੰ ਟੇਸਟ A1, ਕੁਆਲਿਟੀ A1, ਜਿਹੜੀ ਸਰਵਿਸ ਹੈਗੀ A1, ਕੋਈ ਵੀ ਤੁਹਾਡੀ ਗੈਦਰਿੰਗ ਹੈਗੀ ਹੈ, ਵੀਕ ਡੇ ਸਪੈਸ਼ਲ ਹੈਗਾ, 30 ਬੰਦੇ ਕੋਈ ਵੀ 30-25-30 ਬੰਦੇ ਦੀ ਤੁਹਾਡੀ ਗੈਦਰਿੰਗ ਹੈਗੀ ਹੈ, ਤੁਸੀਂ ਨਜ਼ਾਰਾ ਤੇ ਪੁੱਛਣਾ, $900 ਚ ਤੁਹਾਨੂੰ ਸਨੈਕਸ, ਡਿਨਰ ਨਾਲ ਸੋਫਟ ਡਰਿੰਕਸ ਤੇ DJ ਸਿਸਟਮ, ਲੇਜ਼ਰ ਲਾਈਟ, ਖੁੱਲੇ ਵਾਸ਼ਰੂਮ ਹਾਲ ਦੇ ਨਾਲ ਸਿਰਫ $900 ਚ ਤੁਹਾਨੂੰ ਸਾਰਾ ਕੁਛ ਹੀ ਇੱਕੋ ਛੱਤ ਦੇ ਥੱਲੇ ਮਿਲ ਜਾਣਾ ਵਾ। ਨਜ਼ਾਰਾ ਤੇ ਵੀਕ ਡੇ ਸਪੈਸ਼ਲ ਹੈਗਾ, ਮੰਡੇ ਟੂ ਥਰਸਡੇ, ਪੋਸਟਰ ਅਸੀਂ ਨਜ਼ਾਰਾ ਤੇ 30 ਰੈਮਵੇਲ ਡਰਾਈਵ, ਉਸ ਤੋਂ ਇਲਾਵਾ ਸਪੈਸ਼ਲ ਕਈ ਅਸੀਂ ਸਪੈਸ਼ਲ ਲਾਏ ਹੋਏ ਨੇ, ਜਿੱਦਾਂ ਕਿ ਫਿਸ਼ ਹੈਗੀ ਹੈ ਅੰਮ੍ਰਿਤਸਰੀ ਫਿਸ਼, ਤੁਹਾਨੂੰ ਸਿਰਫ ਤਾਂ ਸਿਰਫ $7.99 ਚ ਮਿਲੂਗੀ।
1: ਕੀ ਬਾਤ ਹੈ,
3: ਆਪਣਾ ਬੀਅਰ ਸਪੈਸ਼ਲ ਲੱਗਿਆ ਹੋਇਆ, ਤੁਸੀਂ ਆਓ ਕੋਈ ਵੀ ਦੋ ਬੀਅਰ ਬਾਏ ਕਰੋ, ਨਾਲ ਹੀ ਤੁਹਾਨੂੰ ਚਿਕਨ ਵਿੰਗਸ ਜਾਂ ਫਿਰ ਅੰਮ੍ਰਿਤਸਰੀ ਫਿਸ਼ ਕੀ ਪਲੇਟ ਫ੍ਰੀ ਮਿਲੂਗੀ।
1: ਪੁੱਛਣਾ
3: ਹੈ ਤੁਸੀਂ ਮਜ਼ਾਗਾ ਤੇ 30 ਮੈਂਬਰ ਡਰਾਈਵ 905-451-2600 ਫੋਨ ਨੰਬਰ ਹੈ। ਪੀਜ਼ਾ ਸਪੈਸ਼ਲ ਕੁਛ ਚਾਹੀਦਾ ਵਾ, ਪੀਜ਼ਾ ਸਪੈਸ਼ਲ ਲੱਗਿਆ ਮੀਡੀਅਮ ਪੀਜ਼ਾ 3 ਟੌਪਿੰਗ ਦੇ ਨਾਲ ਓਨਲੀ ਫੋਰ $6.99।
4: ਮੇਰੀ ਬੇਟੀ ਕੀ ਕਲਾਸ ਮੇ 33 ਬੱਚੇ ਹੈ, ਵੋ ਬਤਾਤੀ ਹੈ ਕਿ ਕਿਸੀ ਵੀ ਚੀਜ਼ ਕੀ ਮਿਕਦਾਰ ਕਾਫੀ ਨਹੀਂ ਹੈ, ਤਲਬਾ ਸੇ ਭਰੀ ਹੋਈ ਕਲਾਸ, ਸ਼ੋਰ, ਇਹ ਸਭ ਬਹੁਤ ਜ਼ਿਆਦਾ ਭੋਜਲ ਮਹਿਸੂਸ ਹੋਤਾ ਹੈ। ਇਸਕੀ ਵਜ੍ਹਾ ਯੇ ਹੈ ਕਿ ਡਗ ਫੋਰਡ ਨੇ 2018 ਸੇ ਹਮਾਰੇ ਸਰਕਾਰੀ ਸਕੂਲੋਂ ਕੇ ਬਜਟ ਮੇ 6.5 ਬਿਲੀਅਨ ਡਾਲਰ ਕੀ ਕਟੌਤੀ ਕੀ ਹੈ। ਹਮਾਰੇ ਬੱਚੇ ਬਿਹਤਰ ਸਲੂਕ ਕੇ ਮੁਸਤਹਿਕ ਹੈ, ਹਕੂਮਤ ਸੇ ਕਹੇ ਹਮਾਰੇ ਬੱਚੋਂ ਮੇ ਸਰਮਾਇਆਕਾਰੀ ਕਰੇ, ਕਲਾਸ ਸਾਇਜ਼ ਦਰੁਸਤ ਕਰੇ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਆਂਟੇਰੀਓ ਕੀ ਜਾਨਬ ਸੇ ਏਕ ਪੈਗਾਮ।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਉਹਦੇ ਲਈ ਨਾਰਾਜ਼ ਹਾਂ, ਬਟ ਚਲੋ ਕੋਈ ਗੱਲ ਨੀ, ਕੋਈ ਹੋਰ ਦਿਨ ਉਹਨਾਂ ਨੇ ਮੈਨੂੰ ਦੇ ਕੇ ਔਰ ਮੈਨੂੰ ਨਾਲ ਬਹੁਤ ਵਧੀਆ ਡੀਲ ਵੀ ਦਿੱਤੀ, $100 ਮੇਰੇ ਵੀ ਘਟਾਏ ਨਾ। ਸੋ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ ਨਜ਼ਾਰਾ ਦੀ ਟੀਮ ਨੂੰ ਔਰ ਪੰਕਜ ਜੀ ਇਨਫੋਰਮੇਸ਼ਨ ਦੇ ਦਿਓ ਨਜ਼ਾਰਾ ਦੇ
1: ਜੀ। ਨਜ਼ਾਰਾ ਆਪਕੋ ਪਹੁੰਚਣਾ ਕਹਾਂ ਪੇ ਜੀ, 30 ਰੈਮਲਰ ਡਰਾਈਵ ਪੇ, ਆਪ ਕੈਨੇਡੀਅਨ ਸਟੀਲਸ ਕੀ ਤਰਫ, ਅਗਰ ਆਪ ਕੁਈਨਸ ਕੀ ਤਰਫ ਜਾਤੇ ਹੋ ਤਾਂ ਲੈਫਟ ਹੈਂਡ ਸਾਈਡ ਮੇ ਆਤਾ ਹੈ ਚੰਪੀ ਜੀ, ਮੈਂ ਰਾਈਟ ਹੂੰ?
3: ਜੀ ਜੀ ਬਿਲਕੁਲ ਜੀ,
1: ਮੈਂ ਲੈਫਟ ਲੇ ਲੂੰਗਾ। ਓਕੇ ਚਲੋ ਜੀ, ਆਪਕਾ ਨੰਬਰ ਬੋਲੀ ਚੰਪੀ ਜੀ ਦੋ ਬਾਰ।
3: ਹਾਂਜੀ 905-451-2600-905-451-2600 ਜਾਂ ਕਿਸੇ ਨੇ ਵੀ ਕੋਈ ਕੇਟਰਿੰਗ ਦੀ ਇਨਕੁਆਇਰੀ ਕਰਨੀ ਹੈ, ਕੋਈ ਲਾਈਵ ਕੇਟਰਿੰਗ ਤੁਹਾਨੂੰ ਘਰੇ ਚਾਹੀਦੀ ਹੈ ਫੂਡ ਟਰੱਕ ਦੇ ਨਾਲ, ਕੋਈ ਵੀ ਦੂਰ ਦਾ ਸ਼ਹਿਰ ਚ ਬੈਠੋ, ਬੈਰੀ, ਲੰਡਨ, ਕਿਚਨਰ, ਹਰ ਜਗ੍ਹਾ ਤੁਹਾਡਾ ਟਰੱਕ ਪਹੁੰਚ ਜਾਂਦਾ ਹੈ। 6 4 7 6 3 3 8 8 7 8 647-633-8
1: ਠੀਕ ਹੈ ਜੀ। ਥੈਂਕ ਯੂ।
3: ਜਿਹਨੂੰ ਪੀਜ਼ਾ ਦਾ ਕੰਮ ਆਉਂਦਾ ਸ਼ੈਫ ਹੈਗਾ ਉਹ ਵੀ ਸਾਨੂੰ ਕੰਟੈਕਟ ਕਰ ਸਕਦਾ ਵਾ, ਪੀਜ਼ਾ ਸ਼ੈਫ ਅਸੀਂ ਦੇਖ ਰਹੇ ਹਾਂ। 6 4 7 6 3 3 8 8 7 8 647-633-8878 ਤੇ ਤੁਸੀਂ ਕਾਲ ਕਰ ਸਕਦੇ ਹੋ।
1: थैंक यू सो मच जी। तो हायरिंग के लिए भी चंपी जी की कॉल है तो उनको जरूर कॉल कीजिए। थैंक यू सो मच चंपी जी इतनी बढ़िया डील्स के लिए और ऑल द बेस्ट फॉर द वीकेंड। संतोष जी, अभी एक काफी सारी आपने डील सुनी है, बट एक बार अपने और एक स्पॉन्सर से जो उनको मैं ऑन एयर लेना चाहूंगा, इन्होंने एक नया ब्रांड लिया है। हेलो सशिकल पाजी, आप ऑन एयर हो? बढ़िया बढ़िया बढ़िया। तो सबसे बढ़िया जो आपका ब्रांड नेम है वो बहुत ही अट्रैक्टिव है, बदमाश।
6: थैंक यू सर। हाँ जी सर, बदमाश।
1: हाँ जी, थोड़ा फिर हमें बदमाश के बारे में थोड़ा कुछ बताइए।
6: बदमाश सर जी, बदमाशियों करने के लिए नहीं है, बदमाश के लिए जब आप थोड़ा सा टिप्सी हो जाए, थोड़ा सा झूलने लगे, थोड़ा झूमने लगे, है ना। तो बेसिकली हम लोगों ने ये क्राफ्ट बियर निकाली है
1: जी, जी।
6: बहुत सोच समझ के निकाली है ताकि आप अपने मजे में आ जाए, अपनी बदमाशियों में आ जाए, अपनी चाइल्डहुड की मेमोरीज में आ जाए।
1: जी जी जी।
6: एंड वन ऑफ द बेस्ट बियर एंड बहुत स्मूथ बियर है।
1: Okay.
6: अगर आप एक बार पियोगे तो आप बार बार पियोगे, आई कैन गारंटी दैट।
1: जी जी।
6: एंड यू वुड फॉरगेट एनी अदर बियर आउट देयर, जो भी बाहर बियर है भले वो कौन सी मर्जी है, आप उसके बाद उनको हाथ नहीं लगाओगे, यू वुड ओनली वांट इट। एंड काफी रेस्टोरेंट्स में अवेलेबल है, प्लीज जाइए और ट्राई कीजिए।
1: जी जी। नहीं, सच में कहा इन्होंने, मतलब ये काफी नेम ही अट्रैक्टिव और इन्होंने काफी एक क्राफ्ट बियर कहते हैं, राइट?
6: हाँ जी, क्राफ्ट बियर है। सो क्राफ्ट बियर क्या होता है कि अगर हमें हमारे समर्थकों को नहीं पता, तो क्राफ्ट बियर इज बेसिकली अगर आपको जो रेगुलर बियर है उसको अगर 2-3 दिन लगते हैं बनने में, तो इसको 6 दिन लगते हैं।
1: ओके।
6: और सॉरी 6 हफ्ते लगते
1: हैं।
6: 6 हफ्ते। हाँ जी, हाँ जी, सॉरी 6 हफ्ते लगते हैं। और इसको हम लोग प्रॉपरली रखते हैं एंड क्लीन होती है, बहुत स्मूथ हो जाती है और अफेक्ट भी ज्यादा होता है।
1: जी जी। नो चले जी, जो आपको बदमाश ट्राई करनी है तो आप नजारा पे भी आप पहुंच सकते हैं, वहां पे सैंपल्स रखे हुए हैं, तो जो भी लिसनर से आपको ट्राई करनी है बदमाश बियर तो आप पहुंच सकते हो जी नजारा पे 30 रेमला ड्राइव पे, यहाँ पे भी रखी है, बट इसके साथ साथ बाकी सारे स्टोर्स में भी अवेलेबल है, आप खरीद भी सकते हो, तो आप
6: रेस्टोरेंट पे
1: आप जा सकते हो और ट्राई कर सकते हो जी। और किसी को अगर कुछ एडिशनल इन्फॉर्मेशन चाहिए बदमाश के बारे में तो आप कहाँ पे कॉल कर सकते हैं जी?
6: आप सीधा अपने आपके रेडियो पे कांटेक्ट कर सकते हैं, आप उनको हमारा
2: जी,
6: नंबर दीजिएगा,
2: इसी सदी नंबर पे कर सकते हो कॉल,
1: ठीक है।
2: सो पंकज जी नंबर है 416-518-3200 ते तुसी कॉल कर सकते हो, और मैनु पता नहीं है कि टेस्ट किवें हुंदा की नहीं हुंदा, बट लुक वाइज बहुत सोहनी सीगी, मैं उत्थे नजारा गई सीगी, इन्हां ने ना एक लीफ लगाया होया ओहदे विच उन्होंने प्रेजेंट कीती हुई है, और स्पेशली मेरा ध्यान उधर गया कि की है, मैं स्पेशल देखण गई। सो जेडे भी पींदे हैगे आ उन्हां सारयां दे रिव्यूज बहुत वधिया है, मैनु नजारा दी टीम भी दस रही सी कि 3-4 गोरे हैगे आ और होर 2-4 पर्सनस हैगे आ जेडे कि रेगुलरली आंदे हैगे आ, दूसरी कम्युनिटी वाले भी सपोर्ट कर रहे हैं इन्हां दी बियर नू, सो दैट मीन्स कुछ ना कुछ तां स्पेशल हैगा आ। और उत्थे कोई पर्सन बैठा सी, मैं खुद देखिया, उन्हां ने नजारा दी टीम ਨੂੰ ਬੁਲਾ ਕੇ ਕਿਹਾ ਕਿ ਇੰਡੀਆ ਦੀ ਕਿੰਗ ਫਿਸ਼ਰ ਵਰਗਾ ਟੇਸਟ ਆ, ਸੋ ਮੈਨੂੰ ਪਤਾ ਨਹੀਂ ਹੈ ਕਿਵੇਂ ਟੇਸਟ ਹੁੰਦਾ, ਬਟ ਉਹ ਰਿਵਿਊ ਸੁਣ ਕੇ ਮੈਂ
6: ਬਿਹਤਰ ਦੱਸਿਆ ਗਿਆ ਜੀ ਕਿ ਉਹਦੇ ਨਾਲੋਂ ਬਿਹਤਰ ਟੇਸਟ ਹੈ ਤੇ ਉਹਦੇ ਨਾਲੋਂ ਜ਼ਿਆਦਾ ਸਮੂਦਰ ਹੈ, ਛੱਡ ਦਈਏ ਆਫਟਰ ਟੇਸਟ ਨਹੀਂ ਛੱਡ ਦਈਏ ਕਿ ਬਿਲਕੁਲ ਵੀ ਕੜਵਾਪਨ ਤਾਂ ਹੈ ਹੀ ਨਹੀਂ ਜੀ ਐਂਡ ਦੇ ਵਿੱਚ।
2: ਵੈਰੀ ਨਾਈਸ, ਸੋ ਸਾਰਿਆਂ ਨੇ ਕੰਟੈਕਟ ਕਰਨਾ 416-518-3200 ਤੇ ਸਾਰਿਆਂ ਨੇ ਕਾਲ ਕਰਕੇ ਇਨਫੋਰਮੇਸ਼ਨ ਲੈਣੀ ਹੈ, ਸੋ ਥੈਂਕ ਯੂ ਸੋ ਮੱਚ ਸ਼ਾਨ ਜੀ ਕਾਲ ਕਰਨ ਲਈ,
6: ਥੈਂਕ ਯੂ ਜੀ, ਠੀਕ ਹੈ,
1: थैंक यू सो मच जी। और अपने साथ अपने नेक्स्ट कॉलर है जी 5909।
7: हाँ जी मैं बोल रहा हूँ राइट विंडो फोर।
2: अच्छा जी हमारे साथ है राइट विंडो फोर से शिबानु जी, और जैसा इनका नाम है वैसे इनका काम है, और शिबानु जी तुसी ऑन एयर हो और तुसी दसो कि तुसी किवें हेल्प करदे हो पैसे बचाउण च, क्योंकि असी जिन्नी भी एडवरटाइजिंग करदे आ सारयां दी सानूं चाहीदा कि तुसी बेस्ट सर्विस दे नाल सेविंग भी करवाओ।
7: बिल्कुल बिल्कुल बिल्कुल, तो संतोष जी आज मौसम बहुत ही बढ़िया है, टेम्परेचर ऑलमोस्ट 25 के आसपास है, लेकिन यही नजारा जो है ये बदल जाएगा विद इन 60 डेज और आपके घर में आनी शुरू होगी ठंडी ठंडी हवाएं, बिकॉज अगर आपकी विंडो 15 से 17 साल भी पुरानी हो चुकी है तो बिल्डर जो है वो वारंटी देता है 10 से 12 साल की, अगर आपने उसको 15 से 20 साल चला लिया तो यू आर वेरी लकी। अभी टाइम है 2 महीने जिसमें आपकी विंडोज डोर्स आप आराम से चेंज करा सकते हो, ये परफेक्ट टाइम होता है इंस्टॉलेशन का, जैसे ही नवंबर एंड आएगा इंस्टॉलेशन धीरे धीरे कम हो जाती है, प्रोडक्शन भी हम थोड़ा सा स्लो कर देते हैं क्योंकि उसके बाद जब बर्फ आ जाती है तो ऑब्वियसली इट इज इम्पॉसिबल टू इंस्टॉल। जो फार्मर्स एल्मेनेक आया है उसमें अभी पता चला है कि बहुत जब आएगी तो एक्सट्रीम कोल्ड आएगी और माइल्ड होगा तो बहुत ही एक्सट्रीम माइल्ड हो जाएगा, तो इन दोनों वेरिएशन से बचने के लिए अपनी विंडोज और डोर्स को टाइमली चेंज करा लीजिए, हमारे पास फाइनेंस की ऑप्शन बहुत सारी है, हम यूज करते हैं अमेरिकन थर्मल ग्लास, जर्मन मल्टी पॉइंट लॉक और साथ में कैनेडियन फ्रेम, इट इज एनर्जी स्टार एफिशिएंट विंडोज एंड डोर्स। आप बहुत जगहों से कोट लीजिए, बहुत लोगों से बात करिए और फिर हमें कॉल करिए, हमारा कोट बिल्कुल फ्री ऑफ कॉस्ट है, हम घर आके आपको बता देंगे, अगर आपकी 4 विंडो चेंज होने वाली होंगी तो सिर्फ 4 ही चेंज की जाएंगी, अगर फुल हाउस हो चुका होगा रेडी तो आप वो भी कर सकते हैं। कुछ कस्टमर्स होते हैं जिनका बजट नहीं होता तो उनको हम एक तो ऐसे हेल्प करते हैं कि भाई आपका फाइनेंस में, फॉर एग्जाम्पल किसी ने अभी टाउन हाउस में अपनी चेंज कराई है विंडोज, उनका $70 के आसपास उनका विद HST पर मंथ के हिसाब से उनकी सारी विंडोज चेंज हुई है, तो अगर आपको बजट का कंस्ट्रेंट है तो वो भी अवेलेबल है। दूसरी चीज आप कहते हैं कि जी नहीं, इस बार एक कस्टमर आपके थे जो लिसनर है उन्होंने सिर्फ अपना टॉप फ्लोर करा लिया कि भाई हम एटलीस्ट सुकून से सो तो सकें सर्दियों में, सो आप ऐसा भी कर सकते हैं कि आप सिर्फ सेकंड फ्लोर करा लीजिए, नीचे का फ्लोर छोड़ दीजिए, बिकॉज नीचे आपकी बॉडी बहुत एक्टिव होती है जब आप काम कर रहे होते हैं या किचन में होते हैं, सो उस समय आपको इतनी फील नहीं होती, बट जैसे ही बॉडी आप लेटते हैं रेस्ट करते हैं बॉडी का टेम्परेचर डाउन होता है, प्लस जो घर के अंदर ठंडी ठंडी हवा आ रही होती है तो और ज्यादा उसको ठंडा कर देती है। सो ज्यादा जानकारी के लिए 416-206-3200, 416-206-3200 416-206-3200
2: right window force. जी थैंक यू सो मच शुभानु जी. सो सारे ने कॉन्टेक्ट करना है राइट विंडो फोर्स ते इस तो पहला ठंड आ जाए तो आप दिया विंडोज वगैरह चेंज करवानी है ते करवा लो क्योंकि पहला मेनू भी नहीं पता होंदा सी असी अपनी विंडो लागे जाके खड़े होंदे आ ते गर्मियां च बहुत ज्यादा गर्म होंदा है ठंड दे विच बहुत ज्यादा ठंडिया. सो तुहाडी इलेक्ट्रिसिटी दी भी सेविंग हैगी अगर तुसी चेंज कराओगे और शुभानु जी को बहुत वधिया वधिया प्लान्स हैगे आ. सो कॉन्टेक्ट करो राइट विंडो फोर्स और बहुत ही क्रेडिबल परसन है गया इंच नहीं है कि तुहानू सर्विस दे के ते फिर शुभानु जी गायब हो गया. शुभानु जी हमेशा तुहाडे नाल एंड तुहाडे नाल खड़े आ. शुभानु जी कितने टाइम की वारंटी देते हो आप अपने काम की?
7: तो संतोष जी लाइफ टाइम वारंटी है विंडोज के ऊपर और जो सर्विस की वारंटी है वो जब तक विंडोज जिंदा है तब तक सर्विस आपको मिलती रहेगी. कंस्ट्रक्शन इंडस्ट्री में संतोष जी एक हमारे यहाँ बहुत बड़ी प्रॉब्लम है कि आई एम सॉरी टू से बट जो अपने लोग हैं वो एक बार काम फिनिश करके दोबारा फोन नहीं उठाते हैं.
2: जी
7: आप जब कंस्ट्रक्शन इंडस्ट्री में हो ऑब्वियसली थोड़ा बहुत ऊपर नीचे हो जाता है तो किसी कस्टमर का फोन ना उठाना बहुत नेगेटिव मैसेज देता
2: है. वेरी ट्रू.
7: हमारा एक स्पेसिफिक सर्विस डेस्क इसी के लिए हमने बनाया हुआ है जो सिर्फ सर्विसिंग की कॉल को ही लेता है.
2: Wow, very nice.
7: So, this is a special department.
2: That is very, very nice of you guys. So, lifetime warranty hai gaya. So, life da te sanu khud nu nahi pata. Lekin dekh lo, udo tak saade naal hai gaya, jadon tak saadi life hai gaya. So, tuhadi bijli de bill de vich vi bachat hoegi. So, eh investment hai gaya. Agar tusi windows ya doors change kara de ho, investment hai gaya. So, tusi saare ne contact karna hai Shubhanu ji from Right Window Force. Te number hai gaya na di team da. 416-206-3200. थैंक यू सो मच शुभानु जी. सो पंकज जी अज साडे बहुत ही क्यूट जे स्पॉन्सर साडे स्टूडियो ते आए होए आ एंड सब तो छोटी एज दे स्पॉन्सर.
1: क्या बात है.
2: और इन्ना सोहना बोलदे आ कि मेनू लगदा कि हुन मेनू रेडियो ते उहनां दी जरूरत हैगी आ. सो स्पेशली अज आए आ, उहनां ने आना नहीं सीगा बट स्पेशली आए कहंदे अज संतोष जी मैं तुहाडा साथ दऊंगा. सो साडे क्यूट जे स्पॉन्सर दा बर्थडे भी हैगा आ, कल निकल के गया ते असी वेलकम करदे आ स्पीडएक्स ऑटो कोलिजन सेंटर तो प्रवीर जी दा जो कि बहुत ही छोटे जे आ. सो प्रवीर जी अ वेरी वेरी हैप्पी बर्थडे बेटा. एंड तुसी दसो किन्ने साल दे हो गए तुसी?
8: मैं हो गया जी 12 साल दा.
2: 12 साल दे वाओ, तुसी तो बहुत बड़े हो गए हो. और तुसी की करदे हो अजकल? मम्मी पापा दी किवें हेल्प करदे हो?
8: हाँ जी मैं मम्मी पापा दी हेल्प करदा, मम्मी नाल क्लीनिंग कर देना, पापा नाल टूल फड़ा देना जां जिहड़ी काम दी वी लोड़ हुंदी ओह काम करा देना.
2: अच्छा ते ਤੁਹਾਨੂੰ ਮੰਮਾ ਪਾਪਾ ਉਹਦੀ ਕੋਈ ਪੇਮੈਂਟ ਕਰਦੇ ਆ ਕਿ ਏਦਾਂ ਹੀ ਕਰਾਈ ਜਾਂਦੇ ਆ? ਗਿਫਟ ਗੁਫਟ ਮਿਲਦੇ ਆ ਨਾ? ਗਿਫਟ ਮਿਲੇ ਬਰਥਡੇ ਤੇ ਤੁਹਾਨੂੰ?
8: ਹਾਂਜੀ ਹਾਂਜੀ ਗਿਫਟ ਮਿਲੇ ਸੀ.
2: ਗਿਫਟ ਮਿਲੇ ਤਾਂ ਤੁਸੀਂ ਗਿਫਟ ਡਿਜ਼ਰਵ ਵੀ ਕਰਦੇ ਹੋ. ਤੇ ਤੁਹਾਨੂੰ ਲੱਗਦਾ ਕਿ ਤੁਹਾਡੇ ਮੰਮੀ ਪਾਪਾ ਤੁਹਾਡੇ ਨਾਲ ਕਦੀ ਸਟ੍ਰਿਕਟ ਹੋ ਜਾਂਦੇ ਆ ਜਾਂ ਤੁਹਾਨੂੰ ਹਮੇਸ਼ਾ ਵਧੀਆ ਤਰੀਕੇ ਨਾਲ ਹੀ ਡੀਲ ਕਰਦੇ?
8: ਸੱਚੀ ਦੱਸਣਾ
2: ਗੁੱਸਾ ਕੀਤਾ ਕਦੀ ਉਹਨਾਂ ਨੇ?
8: ਨਹੀਂ
2: ਕਦੀ ਨੀ ਗੁੱਸਾ ਕੀਤਾ. ਵਾਓ, ਏਦਾਂ ਦੇ ਪੇਰੈਂਟਸ ਵੀ ਲੱਭਣੇ ਬਹੁਤ ਮੁਸ਼ਕਿਲ ਹੈ ਜਿਹੜੇ ਗੁੱਸਾ ਨਾ ਕਰਨ, ਕਿਉਂਕਿ ਮੈਨੂੰ ਲੱਗਦਾ ਫਿਰ ਸਭ ਤੋਂ ਸਟ੍ਰਿਕਟ ਮੋਮ ਮੈਂ ਹਾਂ ਜਿਹੜੀ ਮੈਂ ਆਪਣੇ ਬੱਚਿਆਂ ਨਾਲ ਬਹੁਤ ਗੁੱਸਾ ਕਰਦੀ ਹਾਂ. ਸੋ ਮੈਨੂੰ ਬਹੁਤ ਕੁਛ ਲਰਨ ਕਰਨਾ ਪੈਣਾ ਹੈ ਹੁਣ. ਸੋ ਪ੍ਰਵੀਰ ਕਿਵੇਂ ਬਰਥਡੇ ਸੈਲੀਬ੍ਰੇਟ ਕੀਤਾ ਤੁਸੀਂ?
8: ਬਰਥਡੇ ਸੈਲੀਬ੍ਰੇਟ ਕਰਿਆ ਜੀ, ਅਸੀਂ ਘਰੇ ਮਨਾਇਆ ਸੀਗਾ ਫੈਮਿਲੀ ਨਾਲ ਤੇ ਕੇਕ ਕੱਟਿਆ, ਫਿਰ ਬਾਅਦ ਚ ਅਸੀਂ ਬਾਹਰ ਖਾਣ ਗਏ ਸੀਗੇ.
2: ਵੈਰੀ ਨਾਈਸ, ਬਹੁਤ ਵਧੀਆ. ਸੋ ਸਾਡੀ ਰੇਡੀਓ ਆਵਾਜ਼ ਦੀ ਟੀਮ ਵੱਲੋਂ ਤੁਹਾਨੂੰ ਅ ਵੈਰੀ ਹੈਪੀ ਬਰਥਡੇ. ਪਰਮਾਤਮਾ ਕਰੇ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੇ ਹਮੇਸ਼ਾ ਆਪਣੇ ਮੰਮੀ ਪਾਪਾ ਦਾ ਇੰਜ ਹੀ ਕਹਿਣਾ ਮੰਨੋ ਜਿਵੇਂ ਹੁਣ ਮੰਨਦੇ ਹੋ, ਔਰ ਇਸ ਤੋਂ ਵੀ ਅੱਗੇ ਅੱਗੇ ਅੱਗੇ ਤੱਕ ਪਹੁੰਚੋ ਔਰ ਜ਼ਿੰਦਗੀ 'ਚ ਤੁਹਾਨੂੰ ਪਰਮਾਤਮਾ ਸਾਰੀਆਂ ਸਾਰੀਆਂ ਸਾਰੀਆਂ ਬਖਸ਼ਿਸ਼ਾਂ ਦੇਣ. ਔਰ ਸਾਡੀ ਟੀਮ ਵੱਲੋਂ ਤੁਹਾਨੂੰ ਛੋਟਾ ਜਿਹਾ ਪਿਆਰਾ ਜਿਹਾ ਸੌਂਗ ਸਾਡੇ

0: ਸੋ ਪ੍ਰਵੀਰ ਜੀ ਸੂਟ ਪਟਿਆਲਾ ਸ਼ਾਹੀ ਤਾਂ ਨਹੀਂ ਅਸੀਂ ਤੁਹਾਨੂੰ ਲੈ ਕੇ ਦੇਣਾ, ਲੇਕਿਨ ਨਜ਼ਾਰਾ ਦੀ ਟੀਮ ਵੱਲੋਂ ਤੁਹਾਡੇ ਵਾਸਤੇ ਸਪੈਸ਼ਲ ਜੀ ਤੁਹਾਡੀ ਫੇਵਰੇਟ ਡਿਸ਼ ਰੈਡੀ ਹੋਏਗੀ, ਸੋ ਤੁਸੀਂ ਉੱਥੇ ਜ਼ਰੂਰ ਪਿੱਕ ਕਰਨਾ। ਅਮਨ ਜੀ ਦਾ ਸਪੈਸ਼ਲੀ ਮੈਸੇਜ ਆਇਆ ਸੀ ਤੁਹਾਡੇ ਲਈ ਕਿ ਉਹਨਾਂ ਵੱਲੋਂ ਅਤੇ ਰੇਡੀਓ ਆਵਾਜ਼ ਸਾਰੀ ਟੀਮ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਬਹੁਤ ਬਹੁਤ ਵਧਾਈ ਹੋਵੇ ਔਰ ਹਮੇਸ਼ਾ ਤੁਸੀਂ ਇੰਝ ਹੀ ਰਹੋ। ਔਰ ਉਹਨਾਂ ਨੇ ਕਿਹਾ ਸਪੈਸ਼ਲੀ ਪ੍ਰਵੀਰ ਜੀ ਨੂੰ ਕਹੋ ਕਿ ਸਾਡੇ ਵੱਲੋਂ ਕੋਈ ਛੋਟਾ ਜਿਹਾ ਆਪਣੀ ਫੇਵਰੇਟ ਡਿਸ਼ ਉੱਥੋਂ ਪਿੱਕ ਜ਼ਰੂਰ ਕਰਿਓ, ਠੀਕ ਹੈ। ਔਰ ਸਾਡੇ ਨਾਲ ਹੁਣ ਸਾਡੇ ਨੈਕਸਟ ਕਾਲਰ ਹੈਗੇ ਆ, ਸੋ ਲਾਸਟ ਨੰਬਰ ਹੈਗਾ 8227।
1: ਹਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
1: ਭਾਈ, ਉਹਨਾਂ ਦੀ ਸਤਿ ਸ਼੍ਰੀ ਅਕਾਲ। ਬਾਕੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਆ, ਬਾਕੀ ਤੁਹਾਡਾ ਦਿਲੋਂ ਧੰਨਵਾਦ ਕਰਦਾ ਮਾੜਾ ਤਰੱਕੇ ਜਾ। ਬਾਕੀ ਜਿੰਨੇ ਭੈਣ ਭਰਾ ਆ, ਬਜ਼ੁਰਗ ਆ ਜਾਂ ਬਿਜ਼ਨਸਮੈਨ ਆ, ਭੈਣਾਂ ਵੀ ਬਿਜ਼ਨਸ ਕਰਦੀਆਂ, ਰੇਡੀਓ ਆਵਾਜ਼ ਦੀ ਟੀਮ ਆ ਜਾਂ ਭਾਜੀ ਦਾ ਵੀ ਬਹੁਤ ਹਮੇਸ਼ਾ ਹੀ ਟਾਈਮ ਦਿੰਦੇ ਆ, ਦਿਲੋਂ ਮੈਂ 530 ਤੇ ਦਿਲੋਂ ਮੈਂ ਧੰਨਵਾਦ ਕਰਦਾ। ਮਾੜਾ ਤਰੱਕੀਆਂ ਚੜ੍ਹਦੀਆਂ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਆ। ਬਾਕੀ ਭਾਜੀ ਦਾ ਨੰਬਰ 416-568-3200 ਤੇ ਫੋਨ ਕਰਕੇ ਤੁਸੀਂ ਕੋਈ ਵੀ ਸਲਾਹ ਜਾਂ ਬਿਜ਼ਨਸ ਦੀ ਐਡ ਦੇਣੀ ਹੋਵੇ
0: ਜੀ। ਥੈਂਕ ਯੂ ਸੋ ਮਚ, ਤੁਸੀਂ ਸਾਨੂੰ ਕਾਲ ਕਰਕੇ ਸਾਡੇ ਸ਼ੋਅ ਦੀ ਹੋਰ ਸ਼ਾਨ ਵਧਾਈ ਹੈ। ਥੈਂਕ ਯੂ ਸੋ ਮਚ, ਤੁਹਾਡੇ ਸਾਰਿਆਂ ਕਰਕੇ ਸਾਡਾ ਸ਼ੋਅ ਹਮੇਸ਼ਾ ਟੌਪ ਤੇ ਰਹਿੰਦਾ ਹੈ। ਥੈਂਕ ਯੂ ਸੋ ਮਚ। ਔਰ ਪੰਕਜ ਜੀ, ਹੁਣੇ ਅਸੀਂ ਆਪਣੇ ਛੋਟੇ ਸਪੋਂਸਰ ਦੀ ਗੱਲ ਕਰ ਰਹੇ ਸੀਗੇ, ਬਟ ਆਹ ਛੋਟਾ ਸਪੋਂਸਰ ਇੰਨਾ ਇੰਨਾ ਵਧੀਆ ਕਿਵੇਂ ਹੈਗਾ ਆ? ਇਹਦੇ ਪਿੱਛੇ ਵੀ ਇਹਦੇ ਪੇਰੈਂਟਸ ਦਾ ਬਹੁਤ ਵੱਡਾ ਹੱਥ ਹੈ। ਸੋ ਸਾਡੇ ਨਾਲ ਹੈਗੇ ਆ ਸਪੀਡਐਕਸ ਆਟੋ ਕੋਲੀਜਨ ਸੈਂਟਰ ਤੋਂ ਗੁਰਪ੍ਰੀਤ ਜੀ। ਗੁਰਪ੍ਰੀਤ ਜੀ, ਤੁਸੀਂ ਔਨ ਏਅਰ ਹੋ ਤੇ ਸਾਡੀ ਰੇਡੀਓ ਆਵਾਜ਼ ਦੀ ਟੀਮ ਵੱਲੋਂ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ, ਕਿਉਂਕਿ ਤੁਹਾਡਾ ਕਿਊਟ ਜਿਹਾ ਬੇਬੀ ਹੁਣ 12
2: ਸਾਲ ਦਾ
0: ਹੋ ਗਿਆ।
1: ਥੈਂਕ ਯੂ ਜੀ, ਥੈਂਕ ਯੂ ਸੰਤੋਸ਼ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ
0: ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਾਡੇ ਨਾਲ ਗੁਰਪ੍ਰੀਤ ਜੀ ਦੇ ਨਾਲ ਨਾਲ ਗੁਰਪ੍ਰੀਤ ਜੀ ਦੀ ਵਾਈਫ, ਔਰ ਬਹੁਤ ਵਧੀਆ ਲੱਗਦਾ ਹੈ, ਇਹਨਾਂ ਦੀ ਪੂਰੀ ਫੈਮਿਲੀ ਇਹਨਾਂ ਦੇ ਨਾਲ ਖੜੀ ਹੈ, ਔਰ ਮੈਨੂੰ ਇੰਨਾ ਵਧੀਆ ਇਹਨਾਂ ਦੀ ਫੈਮਿਲੀ ਨੂੰ ਮਿਲ ਕੇ ਲੱਗਦਾ ਹੈ, ਕਿਉਂਕਿ ਹਮੇਸ਼ਾ ਇੱਕ ਦੂਜੇ ਦਾ ਸਾਥ ਦੇ ਕੇ ਹੀ ਸਾਡਾ ਜਿਹੜਾ ਕੰਮ ਹੁੰਦਾ ਨਾ ਅੱਗੇ ਤੱਕ ਵੱਧਦਾ ਹੈ। ਔਰ ਇਹਨਾਂ ਦੀ ਵਾਈਫ ਉੱਥੇ ਦੀ ਐਡਮਿਨਿਸਟ੍ਰੇਸ਼ਨ ਪੂਰੀ ਸੰਭਾਲਦੇ ਆ, ਉਹਨਾਂ ਦੇ ਰਿਸੈਪਸ਼ਨ ਏਰੀਆ, ਔਰ ਸਭ ਤੋਂ ਵਧੀਆ ਕਿ ਜੇ ਕਿਸੇ ਦੀ ਗੱਡੀ ਵੱਜ ਜੇ ਤੇ ਹੁਣ ਕਿਸੇ ਨੂੰ ਆਹ ਕਹਿਣ ਦੀ ਲੋੜ ਨਹੀਂ ਹੈਗੀ ਕਿ ਮੇਰੇ ਹਸਬੈਂਡ ਜਿਸ ਦਿਨ ਘਰੇ ਹੋਣਗੇ ਉਸ ਦਿਨ ਗੱਡੀ ਲੈ ਕੇ ਜਾਣਗੇ, ਕਿਉਂਕਿ ਉੱਥੇ ਰਮਨ ਜੀ ਐਡਮਿਨਿਸਟ੍ਰੇਸ਼ਨ ਦੇ ਇੰਚਾਰਜ ਹੈਗੇ ਔਰ ਬਹੁਤ ਵਧੀਆ ਡੀਲਿੰਗ ਕਰਦੇ। ਈਵਨ ਤੁਸੀਂ ਆਪਦੇ ਬੱਚਿਆਂ ਨੂੰ ਵੀ ਲੈ ਕੇ ਜਾਓ, ਤੁਸੀਂ ਪ੍ਰਵੀਰ ਜੀ ਦੇ ਨਾਲ ਉਹਨਾਂ ਨੂੰ ਛੱਡ ਦਿਓ, ਔਰ ਪ੍ਰਵੀਰ ਬਹੁਤ ਸੋਹਣੀਆਂ ਸੋਹਣੀਆਂ ਉਹਨਾਂ ਦਾ ਨਾਲ ਗੇਮਸ ਪਲੇ ਕਰਕੇ ਟਾਈਮ ਪਾਸ ਵੀ ਕਰਾਏਗਾ, ਤੁਹਾਨੂੰ ਕੋਈ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ। ਬਹੁਤ ਹੀ ਵਧੀਆ ਫੈਮਿਲੀ ਬਿਜ਼ਨਸ ਹੈਗਾ ਆ, ਔਰ ਸਾਨੂੰ ਕਾਫੀ ਕਾਲਸ ਆਉਂਦੀਆਂ ਹੁੰਦੀਆਂ ਕਿ ਸਾਨੂੰ ਉਹ ਆਟੋ ਕੋਲੀਜਨ ਸੈਂਟਰ ਦਾ ਨੰਬਰ ਚਾਹੀਦਾ, ਨਾਮ ਭੁੱਲ ਗਏ, ਜਿੱਥੇ ਇੱਕ ਛੋਟਾ ਜਿਹਾ ਬੱਚਾ ਬੋਲਦਾ ਹੁੰਦਾ ਸੀ, ਸਪੈਸ਼ਲੀ ਉੱਥੇ ਜਾਣਾ ਆ। ਤੇ ਰਮਨ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਸ਼ੋਅ ਤੇ, ਤੇ ਤੁਸੀਂ ਦੱਸੋ ਕਿਵੇਂ ਤੁਸੀਂ ਹੈਲਪ ਕਰ ਰਹੇ ਹੋ ਅੱਜ ਕੱਲ੍ਹ ਸਾਰਿਆਂ ਦੀ? ਔਰ ਮੈਂ ਹਮੇਸ਼ਾ ਇੱਕ ਗੱਲ ਕਹਾਂਗੀ, ਜਦੋਂ ਵੀ ਤੁਸੀਂ ਗੱਡੀ ਚਲਾ ਰਹੇ ਹੋ, ਇੰਸ਼ੋਰੈਂਸਿਸ ਐਂਡ ਸਾਰੇ ਡਾਕੂਮੈਂਟਸ ਦੇ ਨਾਲ ਨਾਲ ਤੁਸੀਂ

0: ਰੱਖਣ ਦੇ ਚਾਰਜਿਸ ਹੀ ਤਿੰਨ ਤਿੰਨ ਹਜ਼ਾਰ ਡਾਲਰ ਦੇ ਬਿੱਲ ਬਣਾ ਦਿੰਦੇ ਆ। ਰੀਸੈਂਟਲੀ ਇੱਦਾਂ ਹੋਇਆ ਹੈਗਾ। ਸੋ ਸਪੀਡਐਕਸ 'ਤੇ ਜਾਓ, ਬਹੁਤ ਵਧੀਆ ਫੈਮਲੀ ਬਿਜ਼ਨਸ ਹੈਗਾ, ਲਾਈਫ ਟਾਈਮ ਵਾਰੰਟੀ ਦਿੰਦੇ ਤੁਹਾਨੂੰ ਹਰ ਰਿਪੇਅਰ 'ਤੇ, ਪੇਂਟ ਜੋਬ 'ਤੇ, ਅਤੇ ਕੰਪਲੀਟ ਕੋਲੀਜਨ ਰਿਪੇਅਰਸ 'ਤੇ ਸਰਵਿਸਿਸ ਹੈਗੀਆਂ। 24 hours ਐਂਡ 7 days ਟੋਇੰਗ ਐਂਡ ਰੈਂਟਲ ਸਰਵਿਸਿਸ ਵੀ ਦਿੰਦੇ ਆ। ਸੋ ਗੁਰਪ੍ਰੀਤ ਜੀ, ਤੁਸੀਂ ਦੱਸੋ ਤੁਹਾਨੂੰ ਕਿੰਨੇ ਸਾਲ ਦਾ ਐਕਸਪੀਰੀਅੰਸ ਹੈਗਾ ਆ?
1: ਬਿਲਕੁਲ ਸੰਤੋਖ ਜੀ, ਸਾਨੂੰ ਆਲਮੋਸਟ 20 years ਹੋ ਗਏ ਇਸ ਬਿਜ਼ਨਸ ਦੇ ਵਿੱਚ।
0: 20 years?
1: ਬਿਲਕੁਲ ਜੀ, ਜਦੋਂ ਤੋਂ ਅਸੀਂ ਇੱਥੇ ਆਏ ਆ ਤੇ ਉਦੋਂ ਤੋਂ ਹੀ, ਮਤਲਬ ਸਟੱਡੀ ਤੋਂ ਬਾਅਦ ਇਹ ਕੰਮ ਸਟਾਰਟ ਕੀਤਾ ਸੀਗਾ, ਤੇ ਇਸੇ ਬਿਜ਼ਨਸ ਦੇ ਵਿੱਚ ਕੋਈ ਹੋਰ ਲਾਈਨ ਨਹੀਂ ਅਸੀਂ ਫੋਲੋ ਕੀਤੀ ਤੇ ਦੈਟਸ ਇਟ। ਸੋ ਇਹੀ ਚੱਲ ਰਿਹਾ ਤਾਂ।
0: ਸੋ ਕਿਹੜੀਆਂ ਕਾਰਸ ਤੁਹਾਨੂੰ ਲੱਗਦਾ ਤੁਸੀਂ ਅਜੇ ਤੱਕ ਨਹੀਂ ਕੀਤੀਆਂ ਰਿਪੇਅਰ ਜਾਂ ਕੁਝ ਵੀ ਕੰਮ ਨਹੀਂ ਕੀਤਾ?
1: ਨਹੀਂ ਸੰਤੋਖ ਜੀ, ਮੈਨੂੰ ਲੱਗਦਾ ਨਹੀਂ ਕਿ ਰੀਸੈਂਟਲੀ ਜਿੰਨੀਆਂ ਵੀ ਨਵੀਆਂ ਸਾਰੀਆਂ ਇਲੈਕਟ੍ਰਿਕ ਕਾਰਸ ਨੇ ਜਾਂ ਪੁਰਾਣੀਆਂ ਵਿੰਟੇਜ ਕਾਰਾਂ ਹੈਗੀਆਂ ਨੇ, ਉਹ ਸਾਰੀਆਂ ਨਵੀਆਂ ਤੋਂ ਪੁਰਾਣੀਆਂ ਸਾਰੀਆਂ ਅਸੀਂ ਇੱਥੇ ਰਿਪੇਅਰ ਕਰਦੇ ਹਾਂ ਤੇ ਸਾਰੀਆਂ ਕਲੀਜ਼ਨ ਦੀਆਂ ਸਰਵਿਸਿਸ ਇੱਥੇ ਦਿੰਦੇ ਹਾਂ। ਜੇਕਰ ਤੁਹਾਡਾ ਕੋਈ ਐਕਸੀਡੈਂਟ ਹੋ ਜਾਂਦਾ, ਕੋਈ ਗੱਡੀ ਨੂੰ ਹਿੱਟ ਐਂਡ ਰਨ ਹੋ ਗਿਆ, ਕੋਈ ਸਕ੍ਰੈਚ ਹੋ ਗਿਆ, ਜਿੱਦਾਂ ਕਿ ਹੁਣ ਪਿਛਲੇ ਦਿਨੀ ਕਾਫੀ ਜ਼ਿਆਦਾ ਸਟੋਰਮ ਆਇਆ ਸੀਗਾ, ਗੱਡੀ ਹੇਲ ਡੈਮੇਜ ਹੋ ਗਈ ਆ, ਵਾਟਰ ਡੈਮੇਜ ਹੋ ਗਈ ਆ, ਕੋਈ ਟ੍ਰੀ ਫਾਲ ਹੋ ਗਿਆ, ਐਨੀ ਕਾਇੰਡ ਆਫ ਕੁਛ ਵੀ ਹੋਇਆ, ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਡੀ ਇੰਸ਼ੋਰੈਂਸ ਨਾਲ ਆਪ ਡਾਇਰੈਕਟ ਡੀਲ ਕਰਾਂਗੇ, ਤੁਹਾਨੂੰ ਰੈਂਟਲ ਗੱਡੀ ਪ੍ਰੋਵਾਈਡ ਕੀਤੀ ਜਾਊਗੀ, ਤੁਹਾਡਾ ਬਿਨਾਂ ਕਿਸੇ ਖਰਚੇ ਤੋਂ ਸਾਰੀ ਗੱਡੀ ਦੀ ਰਿਪੇਅਰ ਪਲੱਸ ਰੈਂਟਲ ਕਵਰੇਜ ਸਾਡੇ ਵੱਲੋਂ ਕੀਤੀ ਜਾਂਦੀ ਹੈ। ਰਾਈਟ
0: ਜੀ, ਬਹੁਤ ਇਹਨਾਂ ਨੂੰ
1: ਬਿਲਕੁਲ ਜੀ ਹਾਂਜੀ ਜੀ, ਇਹਦੇ ਲਈ ਤੁਹਾਨੂੰ ਆਉਣਾ ਪੈਣਾ 181 ਰਦਰਫੋਰਡ ਰੋਡ ਸਾਊਥ ਯੂਨਿਟ 11, ਤੇ ਸਾਡਾ ਫੋਨ ਨੰਬਰ ਹੈਗਾ ਜੀ 416-277-9121, 416-277-9221।
0: ਓਕੇ ਜੀ, ਬਹੁਤ ਵਧੀਆ ਤੁਸੀਂ ਦੱਸਿਆ ਸਾਰਿਆਂ ਨੂੰ ਕਿ ਡੇ 1 ਤੋਂ ਤੁਸੀਂ ਇਸੇ ਚੀਜ਼ ਦੀ ਲਾਈਨ ਦੇ ਵਿੱਚ ਆਏ ਹੋ, ਇਸੇ ਚੀਜ਼ ਦੀ ਪੜ੍ਹਾਈ ਕੀਤੀ ਆ, ਕੋਈ ਹੋਰ ਡਿਫਰੈਂਟ ਜੋਬਸ ਨਹੀਂ ਕੀਤੀਆਂ, ਕੋਈ ਇੱਦਾਂ ਦੇ ਨਹੀਂ ਹੋ ਕਿ ਇੱਕ ਸਾਲ ਕਿਸੇ ਨਾਲ ਕੰਮ ਕੀਤਾ ਤੇ ਅਗਲੇ ਦਿਨ ਤੋਂ ਤੁਸੀਂ ਆਪਦਾ ਕੰਮ ਸ਼ੁਰੂ ਕੀਤਾ। ਸਭ ਤੋਂ ਵਧੀਆ ਮੈਟਰ ਕਰਦਾ ਹੈ ਤੁਹਾਡਾ ਐਕਸਪੀਰੀਅੰਸ ਜੋ ਕਿ ਤੁਸੀਂ ਬੋਲ ਰਹੇ ਹੋ। ਤੁਹਾਡੇ ਜਿਹੜਾ ਸੈਂਟਰ ਹੈਗਾ ਆ, ਰਮਨ ਜੀ, ਕਿੰਨਾ ਕੁ ਟਾਈਮ ਹੋ ਗਿਆ ਤੁਹਾਡੇ ਸੈਂਟਰ ਓਪਨ ਹੋਏ? ਸਾਨੂੰ ਇੱਕ ਸਾਲ ਦੇ ਵਿੱਚ ਅਸੀਂ ਕਿੰਨੀ ਅੱਗੇ ਗਰੋ ਕਰ ਸਕਦੇ ਹਾਂ, ਕਿਉਂਕਿ ਇਹਨਾਂ ਦੀ ਕ੍ਰੈਡੀਬਿਲਿਟੀ, ਇਹਨਾਂ ਦਾ ਕੰਮ, ਇਹਨਾਂ ਦਾ ਐਕਸਪੀਰੀਅੰਸ ਬੋਲਦਾ ਹੈ। ਸੋ ਫੈਮਿਲੀ ਵੀ ਨਾਲ ਬੈਠੀ ਹੋਈ ਹੈ, ਸੋ ਤੁਸੀਂ ਸਾਰਿਆਂ ਨੇ ਕੰਟੈਕਟ ਕਰਨਾ ਆ, ਰੱਬ ਨਾ ਕਰਾਏ ਜੇ ਲੋੜ ਪੈਂਦੀ ਹੈ। 416-277-9121, 416-277-9221। ਪ੍ਰਵੀਰ ਜੀ, ਤੁਸੀਂ ਬੋਲੋ ਆਪਣੇ ਸਪੀਡਐਕਸ ਆਟੋ ਕਲੀਜਨ।
2: ਹਾਂਜੀ, ਸਾਡੇ ਬਿਜ਼ਨਸ ਦਾ ਨਾਮ ਹੈਗਾ ਸਪੀਡਐਕਸ ਆਟੋ ਕਲੀਜਨ। ਅਸੀਂ ਲੋਕੇਟਡ ਹੈਗੇ 181 ਰਦਰਫੋਰਡ ਰੋਡ ਸਾਊਥ ਯੂਨਿਟ 11। ਅਸੀਂ ਮਾਈਨਰ ਡੈਂਟ ਤੋਂ ਲੈ ਕੇ ਵੱਡੇ ਕਲੀਜਨ ਤੱਕ ਤੁਹਾਡੀ ਗੱਡੀ ਰਿਪੇਅਰ ਕਰਕੇ ਦਿੰਦੇ ਹਾਂ। ਜੇ ਕੋਈ ਗੱਡੀ ਪਾਰਕਿੰਗ ਲੋਟ 'ਚ ਮਾਰ ਗਿਆ, ਹਿੱਟੇ ਰਨ ਹੋ ਗਿਆ, ਫਲਾਇੰਗ ਆਬਜੈਕਟ ਵਿੰਡਸ਼ੀਲਡ 'ਤੇ ਆ ਕੇ ਲੱਗਿਆ, ਅਸੀਂ ਤੁਸੀਂ ਫਿਕਰ ਨਹੀਂ ਕਰਨੀ, ਤੁਸੀਂ ਆਉਣਾ ਸਪੀਡਐਕਸ ਆਟੋ ਕਲੀਜਨ 'ਤੇ। ਅਤੇ ਅਸੀਂ ਹਰੇਕ ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਦੇ ਹਾਂ, ਅਤੇ 20 ਸਾਲਾਂ ਦਾ ਸਾਡੇ ਕੋਲ ਐਕਸਪੀਰੀਅੰਸ ਆ। ਅਤੇ ਤੁਹਾਨੂੰ ਜੇ ਕੋਈ ਹੋਰ ਡੀ ਸਰਵਿਸਿਸ ਚਾਹੀਦੀਆਂ ਨੇ, ਜਿਵੇਂ ਡੀਟੇਲਿੰਗ, ਪੇਂਟ ਕਰੈਕਸ਼ਨ, ਬਫਿੰਗ, ਪੋਲਿਸ਼ਿੰਗ, ਸਕ੍ਰੈਚ ਰਿਮੂਵਲ, ਸ਼ੈਂਪੂ ਕਰਵਾਉਣਾ, ਉਹ ਵੀ ਅਸੀਂ ਸਰਵਿਸਿਸ ਦਿੰਦੇ ਹਾਂ। ਸਾਡਾ ਨੰਬਰ ਹੈਗਾ 416-277-9121, 416-277-9221।
0: ਹਮੇਸ਼ਾ ਯਾਦ ਰੱਖੋ ਆਪਣਾ ਸਪੀਡਐਕਸ ਆਟੋ ਕਲੀਜਨ। ਤੇ ਇੱਕ ਲਾਈਨ ਨੇ ਤੁਸੀਂ ਬੋਲੀ ਮੇਰੀ ਫੇਵਰੇਟ ਵਾਲੀ, ਖੜਦੇ ਆ ਅਸੀਂ ਤੁਹਾਡੇ ਨਾਲ।
2: ਹਾਂਜੀ, ਅਸੀਂ ਹਰੇਕ ਕੰਮ ਦੇ ਮਗਰ ਖੜਦੇ ਆ ਜਿਹੜਾ ਵੀ ਅਸੀਂ ਤੁਹਾਡੀ ਗੱਡੀ ਦਾ ਕਰਦੇ ਜੀ।
0: ਬਿਲਕੁਲ ਰਮਨ ਜੀ, ਤੁਸੀਂ ਇੱਕ ਵਾਰ ਨੰਬਰ ਦੱਸ ਦੋ ਤੇ ਥੈਂਕ ਯੂ ਸੋ ਮਚ।
3: ਹਾਂਜੀ, ਆਪਣਾ ਨੰਬਰ ਹੈਗਾ 416-277-9121, 416-277-9221। ਭਰੋਸੇਮੰਦ ਅਤੇ ਤਸੱਲੀ ਬਖਸ਼ ਸੇਵਾਵਾਂ ਲਈ ਹਮੇਸ਼ਾ ਯਾਦ ਰੱਖੋ ਤੁਹਾਡਾ ਆਪਣਾ ਸਪੀਡਐਕਸ ਆਟੋ ਕੋਲੀਜਨ।
0: ਵੈਰੀ ਨਾਈਸ। ਸੋ ਸਾਰਿਆਂ ਨੇ ਕਾਲ ਕਰਨੀ ਹੈ ਸਪੀਡਐਕਸ ਆਟੋ ਕੋਲੀਜਨ ਸੈਂਟਰ 'ਤੇ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰਿਪੇਅਰ ਕਰਵਾਉਣੀ ਹੈ। 416-277-9221, 416-277-9121। ਥੈਂਕ ਯੂ ਸੋ ਮਚ ਗੁਰਪ੍ਰੀਤ ਜੀ। ਤੇ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ 1247। ਹੈਲੋ
4: ਹੈਲੋ
0: ਹਾਂਜੀ ਸਵਲੀਨ ਜੀ, ਸਵਲੀਨ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ।
5: ਹੁਣ ਆ ਰਹੀ ਹੈ?
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਸਵਲੀਨ ਜੀ।
5: ਸਤਿ ਸ਼੍ਰੀ ਅਕਾਲ ਜੀ।
0: ਸੋ ਪੰਕਜ ਜੀ, ਗੱਡੀਆਂ ਦੀ ਗੱਲ ਹੋ ਗਈ ਤੇ ਗੱਡੀਆਂ ਦੇ ਨਾਲ ਨਾਲ ਇੱਕ ਹੋਰ ਗੱਲ ਹੈਗੀ ਜਿਹੜੀ ਹਮੇਸ਼ਾ ਅਸੀਂ ਭੁੱਲ ਜਾਂਦੇ ਹਾਂ ਆਪਣੀ ਜ਼ਿੰਦਗੀ 'ਚ, ਮੇਰੇ ਲਈ ਬਹੁਤ ਇੰਪੋਰਟੈਂਟ ਚੀਜ਼ ਹੈ ਔਰ ਤੁਹਾਡੇ ਸਾਰਿਆਂ ਲਈ ਵੀ ਹੋਣੀ ਚਾਹੀਦੀ ਹੈ, ਕਿਉਂਕਿ ਐਟ ਦ ਐਂਡ ਆਫ ਦ ਟਾਈਮ ਜਦੋਂ ਅਸੀਂ ਬਿਮਾਰ ਪਏ ਹੁੰਦੇ ਨਾ ਬੈੱਡ ਤੇ, ਫਿਰ ਸਾਨੂੰ ਯਾਦ ਆਉਂਦਾ ਹੈ ਜਾਂ ਸਾਡੇ ਘਰੇ ਰੱਬ ਨਾ ਕਰਾਏ ਕਿਸੇ ਦਾ ਕੋਈ ਕੁਛ ਹੋ ਗਿਆ, ਕੋਈ ਚੱਲ ਵਸਿਆ ਤੇ ਅਸੀਂ

0: ਟਾਈਮ ਚੈੱਕ ਕਰਦੇ ਆ ਸਭ ਤੋਂ ਪਹਿਲਾ ਕੁਐਸਚਨ ਹੁੰਦਾ ਕਿ ਉਹਨਾਂ ਦੀ ਇੰਸ਼ੋਰੈਂਸ ਹੈਗੀ ਸੀ। ਅਗਰ ਇੰਸ਼ੋਰੈਂਸ ਨਹੀਂ ਹੈਗੀ ਆ ਤੇ ਕਈ ਲੋਕੀ ਨਾ ਚਾਹੁੰਦੇ ਹੋਏ ਵੀ ਗੋ ਫੰਡ ਰੇਜ਼ ਕਰਦੇ ਆ, ਪੈਸੇ ਇਕੱਠੇ ਕਰਦੇ ਆ। ਬਟ ਕੀ ਤੁਹਾਨੂੰ ਏਦਾਂ ਲੱਗਦਾ ਨਹੀਂ ਹੈ ਰਮਨ ਜੀ ਕਿ ਲਾਈਫ ਦੇ ਵਿੱਚ ਸਾਨੂੰ ਇੰਸ਼ੋਰੈਂਸ ਕਰਵਾ ਕੇ ਰੱਖਣੀ ਚਾਹੀਦੀ ਇਨਸਟੈਡ? ਦੇਖੋ ਬੰਦੇ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ, ਲੇਕਿਨ ਉਹ ਇੰਸ਼ੋਰੈਂਸ ਜਿਹੜੀ ਹੈਗੀ ਆ ਉਸਦੀ ਜਿਹੜੀ ਟੇਕ ਕੇਅਰ ਸਾਡੀ ਫੈਮਿਲੀ ਦੀ ਹੁੰਦੀ ਹੈ ਸਾਰੀ ਉਮਰ। ਮੈਂ ਜੇ ਛੋਟੀ ਜਿਹੀ ਸੀ, ਮੇਰੇ ਪਾਪਾ ਦੀ ਡੈਥ ਹੋ ਗਈ ਸੀ ਜੋਬ ਤੇ, ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ, ਮੈਂ ਹਾਰਡਲੀ ਸੈਕੰਡ ਗ੍ਰੇਡ ਚ ਪੜ੍ਹਦੀ ਹੋਵਾਂਗੀ। ਤੇ ਉਸ ਟਾਈਮ ਚ ਸਾਰੇ ਉਸ ਟਾਈਮ ਇੰਸ਼ੋਰੈਂਸ ਇੰਨੀ ਕਾਮਨ ਨਹੀਂ ਹੁੰਦੀ ਸੀਗੀ, ਬਟ ਮੇਰੇ ਪਾਪਾ ਨੂੰ ਉਹਨਾਂ ਦੀ ਕੰਪਨੀ ਵੱਲੋਂ ਕੋਈ ਇੰਸ਼ੋਰੈਂਸ ਸੀਗੀ ਜਿਹਨੇ ਸਾਨੂੰ ਇੱਥੇ ਤੱਕ ਪਹੁੰਚਾਇਆ। ਮੇਰੀ ਮੰਮਾ ਨੂੰ ਉੱਥੇ ਜੋਬ ਮਿਲ ਗਈ, ਇੰਸ਼ੋਰੈਂਸ ਮਿਲੀ, ਉਹਦੇ ਕਰਕੇ ਅਸੀਂ ਪੜ੍ਹੇ ਲਿਖੇ ਅੱਜ ਅਸੀਂ ਰੱਬ ਦੀ ਕਿਰਪਾ ਨਾਲ ਸਾਰਾ ਕੁਝ ਸਾਡੇ ਕੋਲ ਹੈਗਾ। ਸਾਡੇ ਫਾਦਰ ਦੀ ਕਮੀ ਕਦੀ ਕਿਸੇ ਨੇ ਨਾ ਪੂਰੀ ਕੀਤੀ, ਨਾ ਕਦੀ ਕੋਈ ਕਰ ਸਕਦਾ, ਲੇਕਿਨ ਜਦੋਂ ਸਾਡੇ ਉੱਪਰ ਆਹ ਵਾਲਾ ਟਾਈਮ ਆਉਂਦਾ ਹੈ ਤੇ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਥੋੜੇ ਥੋੜੇ ਪੈਸੇ ਆਪਣੇ ਸੈਲਰੀ ਤੋਂ ਨਾ ਕੱਟ ਕਰਵਾਉਣੇ ਸ਼ੁਰੂ ਕਰ ਦਿਓ, ਚਾਹੇ $30 ਚਾਹੇ $40। ਤੁਹਾਨੂੰ ਨਹੀਂ ਪਤਾ ਕਿ ਕਿੱਥੇ ਲਾਈਫ ਦਾ ਕੀ ਹੈਗਾ ਆ ਔਰ ਤੁਹਾਨੂੰ ਕਿੱਥੇ ਪੈਸਿਆਂ ਦੀ ਲੋੜ ਪੈਣੀ ਆ। ਔਰ ਇੰਸ਼ੋਰੈਂਸ ਮਸਟ ਹੈ, ਕ੍ਰੋਸ ਇੰਸ਼ੋਰੈਂਸ ਕਰਵਾਓ, ਹਸਬੈਂਡ ਵਾਈਫ ਦੀ ਕਰਾਏ, ਵਾਈਫ ਹਸਬੈਂਡ ਦੀ ਕਰਾਏ। ਸੋ ਸਵਲੀਨ ਜੀ ਤੁਸੀਂ ਔਨ ਏਅਰ ਹੋ, ਅੱਜ ਦੀ ਇੰਪੋਰਟੈਂਟ ਆ ਗੱਲ ਹੈ ਕਿਉਂਕਿ ਰੀਸੈਂਟਲੀ ਸਾਡੀ ਕਿਸੇ ਨੋਨ ਦੇ ਵਿੱਚ ਇੰਜ ਹੋਇਆ ਕਿ ਉਹ ਫੈਮਿਲੀ ਦਾ ਮੇਨ ਬੰਦਾ ਕਮਾਉਣ ਵਾਲਾ ਹੀ ਚੱਲ ਬਸਿਆ ਔਰ ਉਹਨਾਂ ਕੋਲ ਇੰਸ਼ੋਰੈਂਸ ਨਹੀਂ ਹੈਗੀ, ਔਰ ਬਹੁਤ ਦੁੱਖ ਲੱਗਿਆ ਮੈਨੂੰ ਕਿ ਇੱਕ ਸਾਨੂੰ ਪਹਿਲਾਂ ਕਰਾ ਕੇ ਰੱਖਣੀ ਚਾਹੀਦੀ ਹੈ। ਸੋ ਸਵਲੀਨ ਜੀ ਤੁਸੀਂ ਔਨ ਏਅਰ ਹੋ।
1: ਹਾਂਜੀ ਸੰਤੋਸ਼ ਜੀ, ਸਭ ਤੋਂ ਪਹਿਲਾਂ ਤਾਂ ਮੇਰੇ ਸਵਲੀਨ ਕੌਰ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ ਤੇ ਆਦਾਬ। ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਹਾਂਜੀ ਬਹੁਤ ਜ਼ਰੂਰੀ ਆ ਵੀ ਚਾਹੇ ਇੱਕ ਛੋਟੀ ਪਾਲਿਸੀ ਹੋਵੇ ਅਕੋਰਡਿੰਗ ਟੂ ਯਰ ਬਜਟ, ਤੁਸੀਂ ਆਪਣੇ ਲਈ ਕੁਛ ਨਾ ਕੁਛ ਇੰਸ਼ੋਰੈਂਸ ਜ਼ਰੂਰ ਲੈ ਕੇ ਰੱਖੋ। ਨਾ ਇੰਸ਼ੋਰੈਂਸ ਹੋਣਾ ਬਹੁਤ ਹੀ ਮਾੜੀ ਗੱਲ ਆ, ਕਿਉਂਕਿ ਆਹ ਕੰਟਰੀ ਦੇ ਵਿੱਚ ਆਪਣੇ ਸਿਰ ਤੇ ਬਹੁਤ ਲੋਨ ਹੁੰਦੇ ਆ, ਹਰ ਚੀਜ਼ ਆਪਾਂ ਲੋਨ ਤੇ ਹੀ ਲੈਂਦੇ ਆ ਤਕਰੀਬਨ। ਤਾਂ ਕੋਈ ਨਾ ਕੋਈ ਚਾਹੇ ਛੋਟੀ ਪਾਲਿਸੀ ਲਓ, ਆਪਣੇ ਲਈ ਪਾਲਿਸੀ ਲੈ ਕੇ ਰੱਖੋ। ਉਹ ਤੋਂ ਬਿਨਾਂ ਮੈਂ ਦੂਜੀ ਗੱਲ ਇਹ ਕਰਨਾ ਚਾਹੁੰਦੀ ਹਾਂ ਵੀ ਕਈ ਲੋਕ ਇੰਸ਼ੋਰੈਂਸ ਲੈਣਾ ਚਾਹੁੰਦੇ ਹੁੰਦੇ ਆ, ਪਰ ਉਹਨਾਂ ਨੂੰ ਕੀ ਹੁੰਦਾ ਕੋਈ ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨ ਲੱਗੀ ਹੁੰਦੀ ਆ, ਤੁਹਾਨੂੰ ਬੀਪੀ ਆ, ਡਾਇਬਟੀਜ਼ ਆ, ਤੁਹਾਨੂੰ ਇੰਸ਼ੋਰੈਂਸ ਦਾ ਪ੍ਰਾਈਸ ਜਿਹੜਾ ਆ ਬਹੁਤ ਹਾਈ ਮਿਲ ਰਿਹਾ ਜਾਂ ਤੁਹਾਡੀ ਪਾਲਿਸੀ ਡਿਕਲਾਈਨ ਹੋਈ ਹੋਈ ਆ। ਸਾਡੇ ਕੋਲ ਇੱਦਾਂ ਦੀਆਂ ਕੰਪਨੀਜ਼ ਹੈਗੀਆਂ ਜਿਹੜੀਆਂ ਤੁਹਾਨੂੰ ਗਰੰਟਿਡ ਇਸ਼ੂ ਪਾਲਿਸੀਜ਼ ਦੇਣਗੀਆਂ। ਅਪ ਟੂ 5 ਲੱਖ ਤੱਕ ਤੁਸੀਂ ਅਪਰੂਵ ਲੈ ਸਕਦੇ ਹੋ ਵਿਦਆਊਟ ਮੈਡੀਕਲ, ਤੇ 2 ਵੀਕਸ ਦੇ ਅੰਦਰ ਅੰਦਰ ਤੁਹਾਡੀ ਪਾਲਿਸੀ ਇਸ਼ੂ ਹੋ ਜੂਗੀ ਐਸ ਪਰ ਯੂਅਰ ਐਲੀਜੀਬਿਲਿਟੀ। ਤੇ ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਇੱਦਾਂ ਦੀ ਪਾਲਿਸੀਆਂ ਮਿਲਣ, ਤਾਂ ਉਹਦੇ ਲਈ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ 416-454-4747 416-454-4747 ਤੇ ਗੱਲ ਕੀਤੀ ਜਾ ਸਕਦੀ ਹੈ। ਹਾਂਜੀ, ਤੇ ਉਹ ਤੋਂ ਬਿਨਾਂ ਜਿਹੜੀ ਹੁਣ ਅਸੀਂ ਚੀਜ਼ ਬਹੁਤ ਦੇਖ ਰਹੇ ਹਾਂ ਕਾਮਨ ਜਿਹੜੀ ਹੈਗੀ ਵਿਜ਼ਟਰ ਤੇ ਸੁਪਰ ਵੀਜ਼ਾ ਇੰਸ਼ੋਰੈਂਸ। ਮੋਸਟਲੀ ਆਪਾਂ ਇੰਸ਼ੋਰੈਂਸ ਜਿਹੜੀ ਆ ਉਹ ਸਸਤੀ ਦੇ ਵਿੱਚ ਪੈ ਜਾਂਦੇ ਆ, ਪਰ ਸਸਤੀ ਇੰਸ਼ੋਰੈਂਸ ਚ ਕੀ ਹੁੰਦਾ ਕਿ ਉਹ ਤੁਹਾਡੀ ਇੰਸ਼ੋਰੈਂਸ ਡਿਡਕਟੇਬਲ ਐਡ ਕਰ ਦਿੰਦੇ ਨੇ। ਡਿਡਕਟੇਬਲ ਕੀ ਹੁੰਦਾ ਕਿ ਤੁਸੀਂ ਜਦੋਂ ਕੋਈ ਵੀ ਕਲੇਮ ਆਇਆ ਤੁਸੀਂ ਉਨੇ ਪੈਸੇ ਆਪਣੇ ਪੱਲਿਓਂ ਦੇਣੇ ਆ। ਤਾਂ ਇਹ ਚੀਜ਼ ਤਾਂ ਤੁਸੀਂ ਲੌਂਗ ਟਰਮ ਦੇ ਵਿੱਚ ਸੋਚਦੇ ਹੋ, ਜਦੋਂ ਕਦੇ ਪੇਰੈਂਟਸ ਨੂੰ ਮਾੜੀ ਮੋਟੀ ਚੀਜ਼ ਲਈ ਜਾਂ ਕਿਤੇ ਵੀ ਲੈ ਕੇ ਜਾਣਾ ਪੈਂਦਾ, ਜੇ ਤੁਹਾਨੂੰ ਇੰਸ਼ੋਰੈਂਸ ਲੈਣ ਦੇ ਬਾਵਜੂਦ ਵੀ ਆਪਣੇ ਪੱਲਿਓਂ ਪੈਸੇ ਦੇਣੇ ਪੈਣ, ਤਾਂ ਉਹ ਕੋਈ ਵਧੀਆ ਚੀਜ਼ ਨਹੀਂ ਹੈਗੀ। ਤੁਸੀਂ ਪੈਸੇ ਬਚਾਉਂਦੇ ਨਹੀਂ, ਲੌਂਗ ਰਨ ਦੇ ਵਿੱਚ ਤੁਸੀਂ ਪੈਸੇ ਸੇਵ ਨਹੀਂ ਕਰਦੇ, ਲੂਜ਼ ਹੀ ਕਰਦੇ ਹੋ। ਤਾਂ ਪਾਲਿਸੀ ਆਪਣੇ ਪੇਰੈਂਟਸ ਲਈ ਇੱਦਾਂ ਦੀ ਲੈ ਕੇ ਰੱਖੋ ਜਿਹਦੇ ਵਿੱਚ $0 ਡਿਡਕਟੇਬਲ ਹੋਵੇ, ਤੁਹਾਡੇ ਵਾਕਿੰਗਸ ਕਵਰ ਹੋਣ, ਜੇਕਰ ਉਹਨਾਂ ਨੂੰ ਮਾੜਾ ਮੋਟਾ ਕੋਈ ਇਸ਼ੂ ਆਉਂਦਾ ਤੁਸੀਂ ਉਹਨਾਂ ਨੂੰ ਆਪਣੇ ਫੈਮਿਲੀ ਡਾਕਟਰ ਕੋਲ ਲੈ ਕੇ ਜਾ ਸਕੋ, ਤੇ ਉਹ ਜੇ ਫੈਮਿਲੀ ਡਾਕਟਰ ਹੋਵੇ ਤੇ ਜਦੋਂ ਵੀ ਤੁਹਾਡੇ ਪੇਰੈਂਟਸ ਇੱਥੇ ਤੁਹਾਨੂੰ ਮਿਲਣ ਆਉਣ, ਤੁਹਾਨੂੰ ਵੀ ਪੀਸ ਆਫ ਮਾਇੰਡ ਹੋਵੇ ਕਿ ਜੇਕਰ ਉਹਨਾਂ ਨੂੰ ਕੋਈ ਇਸ਼ੂ ਆਉਂਦਾ ਸਾਨੂੰ ਉਹ ਐਮਰਜੈਂਸੀ ਦੀ ਕਵਰੇਜ ਪ੍ਰੋਪਰ ਹੈਗੀ ਆ। ਤਾਂ ਸਸਤੀ ਦੇ ਚੱਕਰ ਚ ਨਾ ਪੋ, ਆਪਣੇ ਪੇਰੈਂਟਸ ਲਈ ਇੱਕ ਵਧੀਆ ਪਾਲਿਸੀ ਲੈ ਕੇ ਰੱਖੋ, ਤਾਂ ਕਿ ਜਿਹੜਾ ਸਪੋਂਸਰ ਜੇ ਤੁਸੀਂ ਕੀਤਾ ਹੈ ਤੁਹਾਡੀ ਜ਼ਿੰਮੇਵਾਰੀ ਹੈ ਕਿ ਜਿਹੜਾ ਉਹਨਾਂ ਦਾ ਮੈਡੀਕਲ ਦਾ ਔਰ ਕੋਈ ਵੀ ਖਰਚਾ ਹੁੰਦਾ ਤੁਸੀਂ ਲਾਇਬਲ ਹੋ ਪੇ ਕਰਨ ਲਈ। ਤਾਂ ਇੱਦਾਂ ਦੀ ਜੇ ਤੁਸੀਂ ਪਾਲਿਸੀ ਲੈਣਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ 416-454-4747 416-454-4747 ਤੇ ਗੱਲ ਕੀਤੀ ਜਾ ਸਕਦੀ ਹੈ। ਇਹ ਤੋਂ ਬਿਨਾਂ ਜੇ ਤੁਸੀਂ ਕੋਈ ਵੀ ਹੋਮ, ਆਟੋ, ਕਮਰਸ਼ੀਅਲ ਜਾਂ ਫਿਰ ਕੋਈ ਵੀ ਤੁਹਾਡੀ ਇੰਸ਼ੋਰੈਂਸ ਦੀ ਤੁਹਾਨੂੰ ਲੋੜ ਹੈਗੀ ਹੈ, ਡਿਸੇਬਿਲਿਟੀ ਜਾਂ ਤੁਹਾਡੀ ਆਟੋ ਦੀ ਇੰਸ਼ੋਰੈਂਸ ਬਹੁਤ ਮਹਿੰਗੀ ਆ ਰਹੀ ਹੈ, ਤੁਹਾਡੀ ਰਿਨਿਊਅਲ ਆਉਣ ਵਾਲੀ ਆ, ਉਹਦੇ ਲਈ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਅਸੀਂ 20+ ਕੰਪਨੀਆਂ ਨਾਲ ਡੀਲ ਕਰਦੇ ਹਾਂ, ਤਾਂ ਉਹਦੇ ਲਈ ਤੁਸੀਂ ਸਾਨੂੰ ਜ਼ਰੂਰ ਕਾਲ ਕਰੋ 416-454-4747 416-454-4747
0: 416 454 4747 416 454 4747 थैंक यू सो मच। सो नाल दे नाल गल्लां करदे आ असी खान पीन दियां। सो खान पीन दे नाल नाल असी होर एक गल करांगे पढ़ाई लिखाई दी। सो चनप्रीत जी तुसी थोड़ा जिहा होल्ड करियो, असी एक छोटा जिहा टॉपिक लैके आ रहे हां, उस तो बाद असी तुहानू ऑन एयर लवांगे। सो पंकज जी, जदों असी इस कंट्री च आंदे हां, सो सानू पता नहीं हुंदा कि असी अपनी लाइफ च की करना आ, कुछ नहीं समझ आंदा। जदों मैं आई सी इस कंट्री च इन्ने सालां पहला, ते मैं करना कुछ होर चाहती सी, करना मैं कुछ होर शुरू कर दिता क्योंकि कोई समझान वाला नहीं सी। उदो मैनू बहुत शौक हुंदा सीगा कि मैं बैंकिंग जॉब करनी है, बैंकिंग जॉब करनी है, बट मैं उस पासे कदी जा नहीं सकी, लेकिन मेरा शौक सीगा उस टाइम च। सो जे कोई सानू राइट डायरेक्शन देने वाला हुंदा, कोई दसन वाला हुंदा कि किवें असी लैंड कर सकदे जॉब ते, फिर पता लगना सीगा क्योंकि रेफरेंसेस भी बहुत मैटर करदे आ, प्लस तुहाडी क्वालिफिकेशन, तुहाडी सर्टिफिकेशन। सो हुण तुहाडा काम असी बहुत ईजी कर रहे हां
2: जी,
0: क्योंकि सिर्फ बैंक नहीं, तुसी नाल दे नाल कोई होर भी जॉब करनी है, कोई जॉब कर रहे हो नाल दे नाल, तुसी कोई आपदा सेल्फ एम्प्लॉयड काम शुरू करना है, ता साडे कोल हैगे आ मास्टर योर एग्जाम तो सैमी जी एंड सैमी जी दी टीम, जो कि सानू सारे नू हेल्प कर दिया। फॉर एग्जाम्पल, जे कोई नवे तुसी कैनेडा आए हुए हो, या तुसी आपदा प्रोफेशन चेंज करके बैंकिंग जॉब ते जाना है, ते तुहाडा शौक है कि तुसी बैंक च जॉब करो, ते कुछ सर्टिफिकेशन हुंदियां जो कि तुहानू ईजीली लैंड करवा दिंदियां है जॉब्स ते। नो डाउट तुहाडी स्किल्स भी मैटर करदे आ, बट जदों तुहाडे कोल ये सर्टिफिकेशन तुहाडे रेजमे ते

0: ਮਾਸਟਰ ਯੂ ਕਲਾਸ ਲਾਈਕ ਮਾਸਟਰ ਯੂ ਐਗਜ਼ਾਮ ਵਾਲੇ ਮਿਲੇ ਹੁੰਦੇ ਤਾਂ ਹੋ ਸਕਦਾ ਕਿ ਉਸ ਟਾਈਮ ਮੈਂ ਕੋਰਸ ਕਰ ਲਿਆ ਹੋਣਾ ਸੀਗਾ ਬਟ ਇਟਸ ਟੂ ਲੇਟ ਫਾਰ ਨਾਓ ਸੋ ਜੇ ਕੋਈ ਵੀ ਬੈਂਕਿੰਗ ਦੀ ਲਾਈਫ ਸ਼ੁਰੂ ਕਰਨਾ ਚਾਹੁੰਦੇ ਹੋ ਨਵੇਂ ਆਏ ਹੋ ਤੁਹਾਨੂੰ ਨਹੀਂ ਪਤਾ ਤੁਸੀਂ ਕਾਲ ਕਰੋ ਸੈਮੀ ਜੀ ਦੀ ਟੀਮ ਨੂੰ ਸੋ ਨੰਬਰ ਹੈਗਾ 6627665766 6067 6665 66 ਮਾਸਟਰ ਯੂਰ ਐਗਜ਼ਾਮ ਸਿਰਫ ਔਰ ਸਿਰਫ ਰੁਕੋ ਬੈਂਕ ਨਹੀਂ ਅਗਰ ਆਪਕਾ ਬੈਂਕ ਮੇ ਇੰਟਰਸਟ ਨਹੀਂ ਹੈ ਕਹੀਂ ਔਰ ਜਾਣਾ ਚਾਹਤੇ ਤੋ ਉਹ ਵੀ ਸੁਣੋ ਤੁਸੀਂ ਓਮਵਿਕ ਦਾ ਲਾਇਸੈਂਸ ਯਾਨੀ ਕਿ ਕਾਰ ਸੇਲਸ ਪਰਸਨ ਲਈ ਤੁਹਾਨੂੰ ਇਹ ਲਾਇਸੈਂਸ ਦੀ ਜ਼ਰੂਰਤ ਹੁੰਦੀ ਹੈ ਜਾਂ ਡੀਲਰਸ਼ਿਪ ਲਈ ਸੋ 2 weeks ਦੇ ਵਿੱਚ ਵਿੱਚ ਤੁਹਾਨੂੰ ਇਹ ਲਾਇਸੈਂਸ ਦਿਲਵਾ ਦਿੰਦੇ ਆ ਸੋ ਕੌਣ ਦਿਲਵਾਉਂਦਾ ਹੈ ਮਾਸਟਰ ਯੂਰ ਐਗਜ਼ਾਮ ਵਾਲੇ ਤੇ ਨੰਬਰ ਹੈਗਾ 6726676 6566 ਰੀਅਲ ਇਸਟੇਟ
1: ਜੀ ਜੀ
0: ਕੋਈ ਜੋਬ ਕਰ ਰਹੇ ਹੋ ਤੁਸੀਂ ਰੀਅਲ ਇਸਟੇਟ ਨਾਲ ਨਾਲ ਵੀ ਕਰਨਾ ਹੈ ਲਾਇਸੈਂਸ ਲੈਣਾ ਹੈ ਤੇ 2 ਮਹੀਨਿਆਂ ਦੇ ਵਿੱਚ ਵਿੱਚ ਤੁਹਾਨੂੰ ਰੀਅਲ ਇਸਟੇਟ ਦੇ ਵੀ ਕੁਝ ਕੋਰਸਿਸ ਹੁੰਦੇ ਆ ਉਹ ਸਾਰੇ ਕੰਪਲੀਟ ਕਰਵਾਉਂਦੇ ਆ ਔਰ ਤੁਹਾਨੂੰ ਬਹੁਤ ਵਧੀਆ ਡਾਇਰੈਕਸ਼ਨ ਮਿਲੇਗੀ ਸੋ ਤੁਸੀਂ ਕਾਲ ਕਰਨਾ ਇਹਨਾਂ ਨੂੰ ਮੌਰਗੇਜਸ
1: ਓਕੇ
0: ਅਗਰ ਤੁਸੀਂ ਰੀਅਲ ਇਸਟੇਟ 'ਚ ਜਾਂ ਮੌਰਗੇਜਸ 'ਚ ਵੀ ਜਾਣਾ ਮੌਰਗੇਜ ਦਾ ਲਾਇਸੈਂਸ ਵੀ ਦਿਲਵਾਉਣ 'ਚ ਹੈਲਪ ਕਰਦੇ ਵਿਦਇਨ ਬਤਾਓ ਕਿਤਨੇ ਵਿਦਇਨ
1: 2 weeks
0: ਯਾ ਵਿਦਇਨ 2 weeks ਸੋ ਬੀ ਸੀ ਆਈ ਐਨ ਹੁੰਦਾ ਆ ਬਿਲਡਰ ਇਹ ਕਿਆ ਹੁੰਦਾ BCIN
2: ਇਸ ਜਸਟ ਬੇਸਿਕਲੀ ਫੋਰ ਦਾ ਆਰਕੀਟੈਕਟ
0: ਓਕੇ ਸੋ ਫਸਟ ਆਫ ਆਲ ਵੈਲਕਮ ਟੂ ਦਾ ਸ਼ੋ ਸੋ ਆਪ ਆਪਣਾ ਨਾਮ ਬਤਾਏ ਆਪ ਕੈਸੇ ਹੈਲਪ ਕਰ ਰਹੇ ਹੋ ਆਦੀ ਚੀਜ਼ ਮੈਨੇ ਕਵਰ ਕੀ ਅਭੀ ਤੱਕ
2: ਫਸਟ ਆਫ ਆਲ ਹੈਲੋ ਐਵਰੀਬਡੀ
0: ਹੈਲੋ ਜੀ
2: ਹਾਂ ਸੋ ਬੇਸਿਕਲੀ ਵੀ ਹੈਵ ਅ ਟੀਮ ਵੀ ਵਿਲ ਪ੍ਰੋਵਾਈਡ ਦਾ ਟ੍ਰੇਨਿੰਗ ਤੋ ਹਮਾਰੇ ਪਾਸ ਓਮਵਿਕ ਹੈ ਓਮਵਿਕ ਹਮ 2 weeks ਮੇ ਕੰਪਲੀਟ ਕਰਵਾ ਦੇਤੇ ਹੈ ਓਮਵਿਕ ਮੇ ਬੇਸਿਕਲੀ 2 ways ਰਹਤੇ ਹੈ ਯਾ ਤੋ ਬੰਦਾ ਸੇਲਸ ਪਰਸਨ ਜਾਏਗਾ ਯਾ ਫਿਰ ਵੋ ਡੀਲਰਸ਼ਿਪ ਓਪਨ ਕਰੇਗਾ ਤੋ ਦਿਸ ਇਜ਼ ਸੈਪਰੇਟ ਪ੍ਰੋਸੈਸ ਫਾਰ ਬੋਥ ਆਫ ਦੈਮ
0: ਓਕੇ
2: ਅਗਰ ਕੋਈ ਆਰਕੀਟੈਕਟ ਲਾਈਨ ਮੇ ਜਾਣਾ ਚਾਹਤਾ ਹੈ ਬੇਸਮੈਂਟ ਰੈਨੋਵੇਸ਼ਨ ਕਰਨੀ ਹੈ ਡਰਾਇੰਗਸ ਬਣਵਾਨੀ ਹੈ ਰਾਈਟ ਫਾਰ ਦੈਟ ਦੇਰ ਇਜ਼ ਅ ਬਿਲਡਿੰਗ ਕੋਡ ਲਾਇਸੈਂਸ
0: ਓਕੇ
2: ਵੀ ਵਿਲ ਹੈਲਪ ਇਨ ਦੈਟ ਬਿਲਡਿੰਗ ਕੋਡ ਲਾਇਸੈਂਸ ਟੂ ਅਗਰ ਕੋਈ ਮੋਰਗੇਜ ਫੀਲਡ ਯਾ ਰੀਅਲ ਸਟੇਟ ਫੀਲਡ ਮੇ ਜਾਣਾ ਚਾਹਤਾ ਹੈ ਸੋ ਮੋਰਗੇਜ ਯੂਜਲੀ ਇਜ਼ ਅ ਸਮਾਲ 1 exam ਓਨਲੀ 2 weeks ਮੇ ਕੰਪਲੀਟ ਹੋ ਜਾਤਾ ਹੈ ਰੀਅਲ ਸਟੇਟ ਮੇ 6 exam ਰਹਤੇ ਹੈ ਸੋ ਇਟ ਵਿਲ ਟੇਕ ਲਿਟਲ ਟਾਈਮ 2 months ਮੇ ਕੰਪਲੀਟ ਹੋ ਜਾਤਾ ਹੈ ਡਿਪੈਂਡ ਸਟੂਡੈਂਟ ਵੀ ਕਿਤਨਾ ਟਾਈਮ ਦੇ ਰਹਾ
0: ਬਿਲਕੁਲ
2: ਰਾਈਟ ਇਸਕੇ ਇਲਾਵਾ LLQP ਹੈ LLQP ਲਾਇਸੈਂਸ ਬੇਸਿਕਲੀ ਫਾਰ ਸੈਲਿੰਗ ਦਾ ਲਾਈਫ ਇੰਸ਼ੋਰੈਂਸ
0: ਜੀ
2: ਤੋ ਹਮ ਉਸਮੇ ਵੀ ਪ੍ਰੀਪੇਅਰ ਕਰਵਾਤੇ ਹੈ
0: ਵੈਰੀ ਨਾਈਸ
2: ਉਸਮੇ ਵੀ 4 courses ਰਹਤੇ ਹੈ
0: ਸੋ ਇੱਕ ਰੀਬੋ ਦਾ ਦੱਸਿਆ ਇਹਨਾਂ ਨੇ ਆਟੋ ਹੋਮ ਇੰਸ਼ੋਰੈਂਸ ਇਹ ਵੀ 2 weeks 'ਚ ਕਰਾਉਂਦੇ ਸੋ ਦੇਰ ਆਰ ਸੋ ਮੈਨੀ ਆਪਸ਼ਨਸ ਤੁਸੀਂ ਆਪਣੇ ਇੰਟਰਸਟ ਦੇ ਅਕੋਰਡਿੰਗ ਆਪ ਦੀ ਸਰਟੀਫਿਕੇਸ਼ਨ ਆਪ ਦਾ ਕੋਰਸ ਤੁਸੀਂ ਸ਼ੁਰੂ ਕਰ ਸਕਦੇ ਹੋ ਔਰ ਹੁਣ ਤੁਹਾਨੂੰ ਇੰਨਾ ਜ਼ਿਆਦਾ ਬੁੱਕਸ ਦੇ ਵਿੱਚ ਜਾਣ ਤੋਂ ਪਹਿਲਾਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਤੁਹਾਨੂੰ ਇੱਕ ਦੱਸ ਦੇਣਗੇ ਓਵਰਵਿਊ ਕਿ ਕਿਵੇਂ ਹੁੰਦਾ ਆ ਔਰ ਫਿਰ ਤੁਸੀਂ ਡਿਸਾਈਡ ਕਰ ਸਕਦੇ ਹੋ ਕਿ ਤੁਸੀਂ ਐਕਚੁਅਲ ਦੇ ਵਿੱਚ ਉਹ ਕੋਰਸ ਕਰਨਾ ਵੀ ਚਾਹੁੰਦੇ ਹੋ ਕਿ ਨਹੀਂ ਕਰਨਾ ਚਾਹੁੰਦੇ ਹੋ ਕਿਉਂਕਿ ਲਾਈਫ 'ਚ ਕਈ ਵਾਰ ਅਸੀਂ ਕੁਛ ਕੋਰਸਿਸ ਇੱਦਾਂ ਕਰ ਲੈਂਦੇ ਹਾਂ ਸਾਰਿਆਂ ਦੇ ਪਿੱਛੇ ਲੱਗ ਕੇ ਬਟ ਸਾਨੂੰ ਪਤਾ ਨਹੀਂ ਹੁੰਦਾ ਕਿ ਸਾਡੀ ਫੀਲਡ ਐਕਚੁਅਲੀ ਸਾਡਾ ਇੰਟਰਸਟ ਕੀ ਹੈਗਾ ਆਪਕੀ ਫੈਮਿਲੀ ਮੇ ਵੀ ਐਸਾ ਹੁੰਦਾ ਹੈ ਸੈਮੀ ਆਪਕੇ ਸਾਥ ਵੀ ਐਸਾ
1: ਹੋਗਾ ਕਿ ਕਰਨਾ ਕਿਆ ਹੈ ਪਤਾ ਨਹੀਂ ਸਾਰਾ ਹੋ ਗਿਆ
0: ਮਤਲਬ ਅਗਰ ਆਪਨੇ ਮੇਰੀ ਹਿਸਟਰੀ ਪੁੱਛਣੀ ਹੈ ਤਾਂ ਆਪ ਮੇਰੇ ਭਾਈ ਸੇ ਪੁੱਛ ਲੋਗੇ ਜੋ ਉਸਨੇ ਕੀਆ ਵਹੀ ਮੈਨੇ ਕੀਆ ਤੋ ਮੁਝੇ ਮੇਰਾ ਕੋਈ ਇੰਟਰਸਟ ਨਹੀਂ ਥਾ ਮੁਝੇ ਕੁਛ ਨਹੀਂ ਪਤਾ ਥਾ ਅੱਛਾ +2 ਹੋ ਗਈ ਅਬ ਤੁਮ ਕਿਆ ਕਰ ਰਹੇ ਹੋ ਅੱਛਾ ਜੀ ਮੈਂ ਕਾਮਰਸ ਮੇ ਜਾ ਰਹਾ ਹੂੰ ਚਲੋ ਜੀ ਮੈਨੇ ਵੀ ਅਬ ਇੱਕ ਸਾਲ ਮੈਂ ਉਸਸੇ ਪੀਛੇ ਥੀ ਚਲੋ ਜੀ ਮੈਨੇ ਵੀ ਕਾਮਰਸ ਅਬ ਤੁਮ ਕਿਆ ਕਰ ਰਹੇ ਹੋ MBA ਫਾਈਨੈਂਸ ਚਲੋ ਜੀ ਅਬ ਮੈਂ ਵੀ ਫਾਈਨੈਂਸ ਕੀ ਲਾਈਨ ਪੇ ਆ ਜਾਤੀ ਹੂੰ ਮਤਲਬ ਮੇਰਾ ਆਪਣਾ ਇੰਟਰਸਟ ਮੁਝੇ ਪਤਾ ਹੀ ਨਹੀਂ
1: ਪਤਾ ਹੀ ਨਹੀਂ
0: ਜਬ ਸਭ ਕੁਛ ਹੋ ਗਿਆ ਤਾਂ ਮੁਝੇ ਸਮਝ ਆ ਰਿਹਾ ਆਜ ਸੇ 10 ਸਾਲ ਪਹਿਲੇ ਮੈਨੇ ਇਹ ਵਾਲੀ ਜੋਬ ਸ਼ੁਰੂ ਕੀਆ ਆਜ ਸੇ ਇਤਨੇ ਸਾਲ ਪਹਿਲੇ ਮੁਝੇ ਇਹ ਪੜ੍ਹਾਈ ਕਰਨੀ ਚਾਹੀਦੀ ਥੀ ਇਹ ਨਹੀਂ ਕਰਨੀ ਚਾਹੀਦੀ ਤੋ ਲਾਈਫ 'ਚ ਕਈ ਵਾਰ ਆਪਣੇ ਇੰਟਰਸਟ ਅਸੀਂ ਆਪਦੇ ਵੱਡਿਆਂ ਦੇ ਇਹ ਗੱਲ ਸੁਣ ਕੇ ਕਰਦੇ ਹਾਂ ਬਟ ਤੁਸੀਂ ਪਹਿਲਾਂ ਸੈਮੀ ਨੂੰ ਆ ਕੇ ਮਿਲੋ ਉਹ ਤੁਹਾਨੂੰ ਸਾਰੀ ਦੀ ਇੰਪੋਰਟੈਂਸ ਦੱਸਣਗੇ ਫਿਰ ਤੁਸੀਂ ਚੂਜ਼ ਕਰੋ ਕਿ ਤੁਹਾਡੇ ਅਕੋਰਡਿੰਗ ਕੀ ਸੈੱਟ ਹੈਗਾ ਹੈ ਔਰ ਤੁਸੀਂ ਲੋਸਟ ਨਹੀਂ ਹੋਗੇ ਬਿਲਕੁਲ ਵੀ ਸੋ ਤੁਸੀਂ ਕੰਟੈਕਟ ਕਰਨਾ ਹੈ ਮਾਸਟਰ ਯੂਰ ਐਗਜ਼ਾਮ ਔਰ ਸੈਮੀ ਜੀ ਤੁਹਾਡਾ ਸਕਸੈਸ ਰੇਟ ਆਪਕਾ ਕਿਆ ਹੈ
2: ਡਿਪੈਂਡ ਸਟੂਡੈਂਟ ਕੰਟੀਨਿਊ ਕਰਤਾ ਹੈ ਕਿ ਨਹੀਂ ਬਟ 90-95% ਵੀ ਹੈ ਸਕਸੈਸ
0: ਸੋ ਮੈਕਸਿਮਮ 95% ਦੀ ਚੱਲ ਰਹੀ ਹੈ ਇਹਨਾਂ ਦੀ ਰੇਟਿੰਗ 5% ਵੀ ਪੰਕਜ ਜੀ ਉਸਮੇ ਸੇ ਕੁਛ ਐਸੇ ਹੋਤੇ ਹੈ ਜੋ ਮੇਰੀ ਤਰ੍ਹਾਂ ਆਧੇ ਬੀਚ ਮੇ ਛੋੜ ਦਿਆ ਫੈਮਿਲੀ ਪ੍ਰੋਬਲਮ ਆ ਗਈ ਹੈ ਯਾ ਉਸਨੇ ਬੋਲ ਦਿਆ ਕਿ ਅਬ ਮੈਂ ਇਹ ਨਹੀਂ ਅਬ ਮੈਂ ਇਹ ਕਰੂੰਗਾ ਇਸੇ ਲਈ ਮੈਂ ਕਹਤੀ ਹੂੰ ਕਿ ਚੂਜ਼ ਕਰਨੇ ਸੇ ਪਹਿਲੇ ਸੈਮੀ ਕੋ ਮਿਲ ਲੋ ਸੈਮੀ ਤੁਹਾਨੂੰ ਸਮਝਾ ਦੇਗਾ ਕਿ ਇਹ ਚੀਜ਼ਾਂ ਆਪਸ਼ਨਸ ਹੈਗੀਆਂ ਯੂ ਕੈਨ ਚੂਜ਼ ਐਨੀ ਆਊਟ ਆਫ ਦਾ ਵਨ ਲਾਈਕ ਆਊਟ ਆਫ ਆਲ ਦੀਸ ਵਨ ਕਿ ਆਪਕਾ ਇੰਟਰਸਟ ਕਹਾਂ ਪੇ ਹੈ ਠੀਕ ਹੈ ਔਰ ਆਪਣੇ ਕੰਟੈਕਟ ਕਿਸ ਕੋ ਕਰਨਾ ਹੈ ਆਪਣੇ ਕੰਟੈਕਟ ਕਰਨਾ ਹੈ ਮਾਸਟਰ ਯੂਰ ਐਗਜ਼ਾਮ ਨੰਬਰ ਹੈਗਾ ਇਹਨਾਂ ਦਾ 6726676 6566 6665 6666 ਸੋ ਹੁਣ ਮੈਨੂੰ ਆ ਗਿਆ ਹੈ ਕਰਨਾ ਸੋ ਐਕਚੁਅਲੀ ਪੰਕਜ ਜੀ ਪ੍ਰੋਬਲਮ ਇਹ ਹੈ ਕਿ ਮੈਂ ਬੰਗਾਲ 'ਚ ਪੜ੍ਹਾਈ ਲਿਖਾਈ ਕੀਤੀ ਆ ਸੋ ਮੇਰਾ ਸਿਰਫ ਇਨੀਸ਼ੀਅਲ ਕਾਲਜ ਵਾਲਾ ਲਾਈਫ ਪੰਜਾਬ 'ਚ ਸੀਗੀ ਸੋ ਉੱਥੇ ਪੰਜਾਬੀ ਨਹੀਂ ਸੀ ਉੱਥੇ

0: ਪੰਜਾਬ ਹਿਸਟਰੀ ਐਂਡ ਕਲਚਰ ਇੱਕ ਸਬਜੈਕਟ ਹੁੰਦਾ, ਤੁਸੀਂ ਉਹ ਰੱਖ ਲਓਗੇ ਪੰਜਾਬੀ ਐਗਜ਼ਾਮ ਤੋਂ ਜਾਣੀ, ਔਰ ਮੈਂ ਆਲਵੇਸ ਆਰਮੀ ਸਕੂਲ ਦੀ ਸਟੂਡੈਂਟ ਸੀਗੀ, ਸੋ ਮੈਨੂੰ ਪੰਜਾਬੀ ਪੜ੍ਹਨ ਦੀ ਜ਼ਰੂਰਤ ਨਹੀਂ ਪਈ, ਫਿਰ ਵੀ ਅਸੀਂ ਘਰੇ ਪੰਜਾਬੀ ਬੋਲਦੇ ਸੀ, ਲਿਖਣੀ ਵੀ ਆਉਂਦੀ ਹੈ ਮੈਨੂੰ, ਬਸ ਆਹ ਥੋੜ੍ਹੇ ਥੋੜ੍ਹੇ ਕਿਤੇ ਕਿਤੇ ਨੰਬਰ ਚ ਗੜਬੜ ਕਰ ਜਾਂਦੀ ਹਾਂ, ਬਟ ਅੱਜ ਕੱਲ੍ਹ ਮੈਂ ਆਈ ਥਿੰਕ ਮੈਂ 80% ਪਾਸ ਕਰ ਚੁੱਕੀ ਹਾਂ, ਸੋ ਜੇ ਮੈਂ ਅੱਜ ਕੋਈ ਗਲਤੀ ਨਾ ਕੀਤੀ ਹੋਵੇ, ਸੋ ਥੈਂਕ ਯੂ ਸੋ ਮਚ ਸੈਮੀ, ਸਾਰੇ ਨੇ ਕਾਲ ਕਰਨਾ ਹੈ ਮਾਸਟਰ ਐਗਜ਼ਾਮ ਤੇ ਸੈਮੀ ਹੁਣਾਂ ਨੂੰ ਕੰਟੈਕਟ ਕਰੋ, ਇੰਸ਼ੋਰੈਂਸ, ਰੀਅਲ ਅਸਟੇਟ, ਮੋਰਗੇਜ, ਬੈਂਕਿੰਗ, ਕੋਈ ਵੀ ਜੋਬ ਕਰਨੀ ਹੈ ਕਾਲ ਕਰੋ ਸੈਮੀ ਜੀ ਨੂੰ, ਮਾਸਟਰ ਯੂਅਰ ਐਗਜ਼ਾਮ।
1: ਐਂਡ ਆਲਸੋ ਆਈ ਵਾਂਟ ਟੂ ਐਡ ਵਨ ਮੋਰ ਥਿੰਗ,
0: ਜੀ ਜੀ ਸ਼ੋਰ,
1: ਰੀਅਲ ਅਸਟੇਟ ਮੈਂ ਕਈ ਬੰਦੋ ਕੇ ਪਾਸ ਡਿਗਰੀ ਡਿਪਲੋਮਾ ਨਹੀਂ ਹੋਤਾ,
0: ਹਾਂਜੀ,
1: ਸੋ ਬੇਸਿਕਲੀ ਵੀ ਵਿਲ ਹੈਲਪ ਇਨ ਦੈਟ ਟੂ, ਸੋ ਦੇ ਵਿਲ ਡੂ ਅ ਇੰਗਲਿਸ਼ ਐਗਜ਼ਾਮ, ਇੰਗਲਿਸ਼ ਐਗਜ਼ਾਮ ਪਹਿਲੇ ਕਰੇਂਗੇ, ਦੈਨ ਦੇ ਕੈਨ ਬਿਕਮ ਅ ਰੀਅਲਟਰ,
0: ਜੀ ਜੀ,
1: ਸੋ ਕਾਫੀ ਸਾਰੇ ਕੋਰਸਿਸ ਹੈ ਜਿਸਕੇ ਅੰਦਰ ਡਿਗਰੀ ਡਿਪਲੋਮਾ ਰਿਕੁਆਇਰਡ ਹੈ, ਬਟ ਉਸਕਾ ਬਾਈਪਾਸ ਹੈ ਕਿ ਅਗਰ ਆਪਨੇ ਇੰਗਲਿਸ਼ ਐਗਜ਼ਾਮ ਕਰ ਲਿਆ ਦੈਨ ਯੂ ਕੈਨ ਐਨਰੋਲ ਇਨਟੂ ਦਾ ਕੋਰਸ,
0: ਓਕੇ, ਆਈ ਸੀ, ਓਕੇ,
1: ਅਗਰ ਕੋਈ ਇੰਟਰਸਟਿਡ ਮਤਲਬ ਜਿਨਕੇ ਪਾਸ ਨਹੀਂ ਹੈ ਡਿਗਰੀ, ਦੇ ਕੈਨ ਡੂ ਇਟ ਟੂ,
0: ਅੱਛਾ, ਦੈਟ ਇਜ਼ ਵੈਰੀ ਨਾਈਸ,
1: ਰਜਿਸਟ੍ਰੇਸ਼ਨ ਮੇ ਹੈਲਪ ਟੂ ਯੂ, ਐਂਡ ਟੂ ਐਂਡ ਪ੍ਰੋਸੈਸ ਹੈ, ਲਾਈਕ they don't know how to go, which website to go, where to register, what to upload, we will help end to end.
0: Wow, so ਸੈਮੀ ਜੀ ਨੇ ਇੱਕ ਹੋਰ ਚੀਜ਼ ਐਡ ਕੀਤੀ ਹੈ, ਜੇ ਤੁਸੀਂ ਡਿਗਰੀ ਨਹੀਂ ਕੀਤੀ ਕੋਈ, ਤੁਸੀਂ ਘਬਰਾਓ ਨਾ, ਜ਼ਿੰਦਗੀ 'ਚ ਕਿਤੇ ਵੀ ਤੁਸੀਂ ਆਪਣੀ ਲਾਈਫ ਦਾ ਆਪਣਾ ਕਰੀਅਰ ਜਿਹੜਾ ਹੈਗਾ ਹੈ ਉਹ ਸਟਾਰਟ ਕਰ ਸਕਦੇ ਹੋ, ਸੋ ਉਹਦੀ ਐਗਜ਼ੈਂਪਸ਼ਨ ਵੀ ਹੈਗੀ ਹੈ, ਕਿਵੇਂ ਉਹਨੂੰ ਤੁਸੀਂ ਬਾਈਪਾਸ ਕਰ ਸਕਦੇ ਹੋ, ਸੋ ਕਾਲ ਕਿਹਨੂੰ ਕਰਨਾ ਹੈ ਤੁਸੀਂ, ਮਾਸਟਰ ਯੂਅਰ ਐਗਜ਼ਾਮ 6726676576, ਥੈਂਕ ਯੂ ਸੋ ਮਚ ਸੈਮੀ ਜੀ। ਸੋ ਪੰਕਜ ਜੀ, ਅਬ ਹਮਾਰੇ ਸਾਥ ਕੌਣ ਹੈ, ਮੇਰੇ ਫੇਵਰੇਟ ਪਰਸਨ ਹੈ, ਯੇ ਨਾ ਤੋ ਕਭੀ ਕਿਸੀ ਕੋ ਜਵਾਬ ਦੇਤਾ ਹੈ, ਨਾ ਕਭੀ ਇਸਕੋ ਗੁੱਸਾ ਆਤਾ ਹੈ, ਬਟ ਯੇ ਪਤਾ ਨਹੀਂ ਮੇਰੇ ਸਾਥ ਇਸ ਸਹੀ ਤਰੀਕੇ ਸੇ ਬਾਤ ਨਹੀਂ ਕਰਤਾ ਹੈ, ਐਸਾ ਕਿਉਂ ਹੈ ਇਸਕਾ ਸਵਾਲ।
2: ਨਹੀਂ, ਵੋ ਇੱਕ ਰਿਲੇਸ਼ਨਸ਼ਿਪ ਹੋਤਾ ਹੈ, ਖੱਟਾ ਮਿੱਠਾ ਇੱਕ ਰਿਲੇਸ਼ਨਸ਼ਿਪ,
0: ਟੌਮ ਐਂਡ ਜੈਰੀ ਵਾਲਾ,
2: ਹਾਂ ਜੀ, ਟੌਮ ਐਂਡ ਜੈਰੀ ਵਾਲਾ।
0: ਸੋ ਸਾਡੇ ਨਾਲ ਹੈਗੇ ਆ ਚਨਪ੍ਰੀਤ ਜੀ, ਜੋ ਕਿ ਮੈਨੇਜਰ ਹੈ ਔਰ ਕਾਫੀ ਮਲਟੀਪਲ ਰੈਸਟੋਰੈਂਟਸ ਰਨ ਕਰਦੇ ਆ, ਔਰ ਚਨਪ੍ਰੀਤ ਇੱਕ ਇੱਦਾਂ ਦਾ ਇਨਸਾਨ ਹੈ ਜਿਹਦੇ ਤੋਂ ਸਾਨੂੰ ਸਾਰਿਆਂ ਨੂੰ ਸਿੱਖਣਾ ਚਾਹੀਦਾ ਹੈ, ਇਸ ਕੰਟਰੀ 'ਚ ਸਟੂਡੈਂਟ ਬਣ ਕੇ ਆਇਆ, ਬਹੁਤ ਮਿਹਨਤ ਕੀਤੀ ਔਰ ਹੁਣ ਕਿੰਨੇ ਸਾਰੇ ਰੈਸਟੋਰੈਂਟਸ ਨੂੰ ਓਨ ਕਰ ਰਿਹਾ ਔਰ ਰਨ ਕਰ ਰਿਹਾ, ਔਰ ਤੁਸੀਂ ਇਹਨੂੰ ਮਿਲੋਗੇ, ਚਨਪ੍ਰੀਤ ਜੀ ਨੂੰ ਮਿਲੋਗੇ ਤਾਂ ਤੁਹਾਨੂੰ ਲੱਗੇਗਾ ਨਹੀਂ ਕਿ ਓਨਰ ਹੈ, ਮਤਲਬ ਇੰਨਾ ਡਾਊਨ ਟੂ ਅਰਥ ਪਰਸਨ ਹੈ, ਜਦੋਂ ਤੁਸੀਂ ਮਿਲਦੇ ਹੋ ਤੁਹਾਡੇ ਰੰਗ ਦੇ ਵਿੱਚ ਰੰਗਣ ਵਾਲਾ ਇਨਸਾਨ ਹੈ ਚਨਪ੍ਰੀਤ। ਮੈਂ ਉਸ ਦਿਨ ਨਜ਼ਾਰਾ ਦਾ ਲਾਈਵ ਔਨ ਲੋਕੇਸ਼ਨ ਕਰਨ ਗਈ, ਮੈਂ ਦੇਖਣ ਗਈ ਸੀਗੀ ਕਿ ਐਗਜੈਕਟਲੀ ਨਜ਼ਾਰਾ ਦੀ ਐਡ ਕਰ ਰਹੇ ਹਾਂ ਤੇ ਪਤਾ ਵੀ ਹੋਵੇ ਐਗਜੈਕਟਲੀ ਕੀ ਹੈ। ਦੋ ਕੁੜੀਆਂ ਦਾ ਬਰਥਡੇ ਸੀਗਾ, ਇਸ ਮੁੰਡੇ ਨੇ ਉਹਨਾਂ ਦਾ ਬਰਥਡੇ ਇੰਨਾ ਸਪੈਸ਼ਲ ਬਣਾਇਆ, ਆਈ ਵਾਜ ਲਾਈਕ, ਮੈਂ ਜੋ ਉੱਥੇ ਹੁੰਦੀ ਨਾ ਤੇ ਮੈਂ ਇੰਸਟਾਗ੍ਰਾਮ ਤੇ ਪੋਸਟ ਪਾ ਪਾ ਕੇ ਪਾਗਲ ਹੋ ਜਾਣਾ ਸੀ, ਕੇਕ ਲੈ ਕੇ ਆਇਆ ਉਹਨਾਂ ਵਾਸਤੇ ਛੋਟੀ ਜੀ, ਉਹਦੇ ਹੈਪੀ ਬਰਥਡੇ ਇੱਕ ਕਾਰਡ, ਔਰ ਉਹ ਕੁੜੀਆਂ ਖੁਸ਼ ਹੋ ਕੇ ਬਾਹਰ ਜਾਂਦੀਆਂ ਜਾਂਦੀਆਂ ਕਹਿ ਰਹੇ ਕਿ ਅਮੇਜ਼ਿੰਗ, ਵੀ ਆਰ ਗੋਨਾ ਕਮ ਬੈਕ ਹੇਅਰ। ਸੋ ਆਈ ਥਿੰਕ ਸਰਵਿਸ ਬਹੁਤ ਇੰਪੋਰਟੈਂਟ ਹੈ, ਜਾਂ ਪਰਸਨਲ ਟੱਚ ਜਿਹੜਾ ਦਿੰਦੇ ਆ ਨਾ ਉਹ ਬਹੁਤ ਵਧੀਆ। ਸੋ ਚਨਪ੍ਰੀਤ ਜੀ ਤੁਸੀਂ ਆਉਣੇ ਆ ਰਹੋ,
3: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਤੁਹਾਡਾ ਕੋਈ ਵੀ ਛੋਟਾ ਇਵੈਂਟ ਹੈਗਾ, ਤੁਸੀਂ 5-10 ਬੰਦਿਆਂ ਨੇ ਆ ਕੇ ਵੀ ਕੋਈ ਗੈਦਰਿੰਗ ਕਰਨੀ ਹੈ, ਤੁਸੀਂ ਚਾਹੁੰਦੇ ਹੋ ਕਿ ਯਾਰ ਤੁਹਾਨੂੰ ਸਰਵਿਸ ਮਿਲੇ, ਤੁਹਾਨੂੰ ਟੇਕ ਕੇਅਰ ਕੀਤਾ ਜਾਵੇ ਪ੍ਰੋਪਰ, ਕਿ ਤੁਹਾਨੂੰ ਲੱਗੇ ਕਿ ਯਾਰ ਘਰੇ ਬਹਿ ਕੇ ਅਸੀਂ ਇੰਜੋਏ ਕਰਦੇ ਪਏ ਆ। ਸੋ ਏਦਾਂ ਦਾ ਐਕਸਪੀਰੀਅੰਸ ਲੈਣ ਲਈ ਤੁਸੀਂ ਪਰਸਨਲ ਨਜ਼ਾਰਾ ਤੇ ਕੋਈ ਛੋਟੀ ਗੈਦਰਿੰਗ ਲੈ ਕੇ, 10-15-20 ਜਣੇ ਤੋਂ ਲੈ ਕੇ ਕੋਈ ਵੀ ਤੁਹਾਡੀ ਵੱਡੀ ਗੈਦਰਿੰਗ ਹੈ, 80-90 ਬੰਦਿਆਂ ਦੀ, ਤੁਸੀਂ ਚਾਹੁੰਦੇ ਹੋ ਘਰੇ ਨੀ ਖਾ ਪਾਉਣਾ ਚਾਹੁੰਦੇ, ਹੁਣ ਅੱਗੇ ਵਿੰਟਰਸ ਆ ਜਾਂਦੀ ਹੈ, ਵਿੰਟਰ ਚ ਘਰੇ ਟੈਂਟ ਲਾਉਣਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਸਰ ਠੰਡ ਬਹੁਤ ਹੁੰਦੀ ਹੈ ਬਾਹਰ, ਤੁਸੀਂ ਇੱਕ ਜਗ੍ਹਾ ਤੁਹਾਨੂੰ ਏਦਾਂ ਦੀ ਚਾਹੀਦੀ ਹੁੰਦੀ ਹੈ ਜਿੱਥੇ ਤੁਹਾਨੂੰ ਇੱਕ ਤਾਂ ਬਜਟ ਫ੍ਰੈਂਡਲੀ ਹੋਵੇ, ਬਜਟ ਫ੍ਰੈਂਡਲੀ ਦਾ ਮਤਲਬ ਹੋਵੇ ਕਿ ਤੁਹਾਨੂੰ ਇੱਕ ਤੁਸੀਂ ਡੀਜੇ ਵਾਲੇ ਨੂੰ ਬੁਲਾ ਰਹੇ ਹੋ ਉਹਨੂੰ ਅੱਡ ਪੇ ਕਰ ਦਿਓ, ਫਿਰ ਬਾਰ ਟੈਂਡਰ ਆਉਂਦੇ ਆ ਉਹਨਾਂ ਨੂੰ ਸੈਪਰੇਟ ਪੇ ਕਰ ਦਿਓ, ਟੈਂਟ ਦੇ ਅੱਡ ਪੇ ਕਰ ਦਿਓ, ਦੈਨ ਖਾਣੇ ਦੇ ਅੱਡ ਪੇ ਕਰ ਦਿਓ, ਤੁਸੀਂ 4-5-6 ਤਰ੍ਹਾਂ ਦੀ ਅੱਡ ਅੱਡ ਕੋਸਟ ਪੇ ਕਰਕੇ ਤੁਸੀਂ ਈਵੈਂਟ ਆਰਗੇਨਾਈਜ਼ ਕਰ ਦਿਓ ਆਪਣੇ ਘਰੇ। ਤੁਸੀਂ ਉਹੀ ਜੇ ਤੁਹਾਨੂੰ ਸਾਰਾ ਕੁਛ ਇੱਕੋ ਛੱਤ ਦੇ ਥੱਲੇ ਲਾਈਵ ਸਟੇਸ਼ਨ ਤੋਂ ਲੈ ਕੇ, ਲਾਈਵ ਸਟੇਸ਼ਨ ਕਹਿਣ ਦਾ ਮਤਲਬ ਜਿੱਦਾਂ ਚਾਟ ਪਾਪੜੀ ਹੋ ਗਈ, ਗੋਲ ਗੱਪੇ ਦਾ ਲਾਈਵ ਸਟੇਸ਼ਨ ਹੋ ਗਿਆ, ਟਿੱਕੀ ਚਨੇ ਦਾ ਲਾਈਵ ਸਟੇਸ਼ਨ, ਫਲੂਦਾ ਜਿਹੜਾ ਹੁੰਦਾ ਰਬੜੀ ਫਲੂਦੇ ਦਾ ਲਾਈਵ ਸਟੇਸ਼ਨ, ਲਾਈਵ ਸਟੇਸ਼ਨ ਤੋਂ ਲੈ ਕੇ ਆਪਣਾ ਡੀਜੇ ਸਿਸਟਮ ਦੇ ਨਾਲ ਹੀ ਡੀਜੇ ਲਾਈਟ ਜਿਹੜੀ ਹੁੰਦੀ ਹੈ, ਲੇਜ਼ਰ ਲਾਈਟਾਂ ਨੱਚਣ ਟੱਪਣ ਵਾਲੀ ਜਿੱਦਾਂ ਆਪਣਾ ਸਟੇਜ ਤੇ ਲੱਗੀ ਹੁੰਦੀ ਹੈ, ਉਹਦੇ ਨਾਲ ਨਾਲ ਆਪਣਾ ਆਪਣਾ ਮਾਈਕ ਸਟੇਜ ਤੇ ਬਾਰ ਵਿੱਚ ਬਣੀ ਹੋਵੇ, ਤੇ ਖੁੱਲੇ ਡੁੱਲੇ ਵਾਸ਼ਰੂਮਸ ਹੋਵੇ ਨਾਲ ਹੀ, ਕਿ ਤੁਹਾਨੂੰ ਵਾਸ਼ਰੂਮ ਤੇ ਘਰੇ ਕਰਦੇ ਹੋ, ਵਾਸ਼ਰੂਮ ਦੀ ਬਹੁਤ ਪ੍ਰੋਬਲਮ ਆਉਂਦੀ, ਇੱਕੋ ਹੀ ਵਾਸ਼ਰੂਮ ਹੁੰਦਾ ਹੈ, ਵੇਟਿੰਗ ਚੱਲਦੀ ਹੈ ਕਿ ਕੌਣ ਬਾਹਰ ਨਿਕਲੂਗਾ ਤਾਂ ਅਸੀਂ ਹੁਣ ਜਾਵਾਂਗੇ, ਸਾਰਾ ਕੁਛ ਤੁਹਾਨੂੰ ਇੱਕੋ ਛੱਤ ਦੇ ਥੱਲੇ, ਨਾਲ ਹੀ ਨਾਲ ਟੇਸਟ ਜਿਹੜਾ ਹੈਗਾ ਵਾ, ਕੋਈ ਵਾਕ ਇਨ ਫ੍ਰੀਜ਼ਰਸ ਨਹੀਂ ਹੈਗੇ, ਕੋਈ ਆਪਣਾ ਗ੍ਰੇਵੀ ਫ੍ਰੀਜ਼ ਨਹੀਂ ਕੀਤੀ ਜਾਂਦੀ, ਕੋਈ ਪੈਕਟ ਵਾਲੇ ਫਰੋਜ਼ਨ ਚੀਜ਼ਾਂ ਨਹੀਂ ਯੂਜ਼ ਕੀਤੀ ਜਾਂਦੀ, ਮਿਨੀਮਮ ਫ੍ਰੀਜ਼ਰ ਤੋਂ ਲੈ ਕੇ ਇੱਕ ਜਾਂ ਦੋ ਛੋਟੇ ਫ੍ਰੀਜ਼ਰ, ਜਿਹਦੀ ਕੋਈ ਚੀਜ਼ਾਂ ਏਦਾਂ ਦੀ ਹੁੰਦੀ ਹੈ ਜਿਹੜੇ ਫ੍ਰੀਜ਼ ਕੀਤੇ ਬਿਨਾਂ ਸਰਦਾ ਨਹੀਂ, ਉਸ ਤੋਂ ਇਲਾਵਾ ਸਾਰਾ ਕੁਛ ਗ੍ਰੇਵੀ, ਚਨੇ, ਦਾਲ, ਸਾਰਾ ਕੁਝ ਏ ਟੂ ਜ਼ੈਡ ਫਰੈਸ਼ ਓਨਾ ਕੁ ਬਣਾਈਦਾ ਵਾ ਜਿੰਨਾ ਇੱਕ ਹੀ ਆ ਮੈਕਸੀਮਮ ਦੋ ਦਿਨ ਚ ਖਤਮ ਹੋ ਜਾਵੇ। ਸੋ ਏਦਾਂ ਦੀ ਜਗ੍ਹਾ ਤੇ ਤੁਸੀਂ ਪੁੱਛਣਾ, ਤੁਸੀਂ ਕਹੋਗੇ ਟੇਸਟ ਵਾਕਈ ਸਵਾਦ ਆ ਗਿਆ। ਟੇਸਟ ਲਾਈਟ ਫੂਡ ਹੋਣਾ ਚਾਹੀਦਾ ਹਮੇਸ਼ਾ। ਫੂਡ ਲਾਈਟ ਦਾ ਮਤਲਬ ਹੁੰਦਾ ਕਿ ਤੁਸੀਂ ਰੋਟੀ ਵੀ ਖਾ ਲਓ, ਤੁਹਾਨੂੰ ਰਾਤ ਨੂੰ ਇਹ ਵੀ ਨਾ ਹੋ ਕਿ ਇੱਕ ਇੱਕ ਗੋਲੀ ਦੇ ਦੋ ਕਿ ਹਾਜ਼ਮੇ ਨਹੀਂ ਹੋਈ। ਸੋ ਏਦਾਂ ਦਾ ਫੂਡ ਤੁਸੀਂ ਖਾਣਾ ਵਾ ਕਿ ਤੁਹਾਨੂੰ ਖਾ ਕੇ ਮਜ਼ਾ ਆ ਜਾਵੇ ਤੇ ਰਾਤ ਨੂੰ ਵੀ ਬੜੇ ਆਰਾਮ ਨਾਲ ਜਾ ਕੇ ਘਰੇ ਜਾ ਕੇ ਸੋ ਜਾਓ। ਭਟੂਰੇ ਜਿਹੜੇ ਹੁੰਦੇ ਆ ਸਾਡੇ ਓਇਲ ਫ੍ਰੀ, ਏਦਾਂ ਲੱਗਦਾ ਓਇਲ ਤੇਲ ਚ ਨੀ ਪਾਣੀ ਚ ਕੱਢੇ ਹੋਏ ਨੇ, ਬਿਲਕੁਲ ਲੈਸ ਓਇਲੀ ਭਟੂਰੇ ਹੁੰਦੇ ਨੇ। ਪੁੱਛਣਾ ਤੁਸੀਂ ਅੱਗੇ ਨਜ਼ਾਰਾ ਤੇ, ਨਜ਼ਾਰਾ ਤੇ ਨਜ਼ਾਰੇ ਦਾ ਵੀ ਫੀਲਿੰਗ ਲੈਣੀ ਹੈ। ਗ੍ਰੀਨਰੀ ਤੋਂ ਲੈ ਕੇ ਜਿਹੜਾ ਐਂਬੀਅੰਸ ਹੈਗਾ, ਜਿਹੜਾ ਫੂਡ ਹੈਗਾ ਵਾ, ਖਾਣਾ ਸਾਰਾ ਕੁਛ ਤੁਹਾਨੂੰ ਏ ਵਨ ਸਾਰਾ ਕੁਛ ਮਿਲੂਗਾ। ਪੁੱਛਣਾ ਨਜ਼ਾਰਾ ਤੇ, ਜਾਂ ਫਿਰ ਕੋਈ ਘਰੇ ਤੁਹਾਡੇ ਇਵੈਂਟ ਹੈਗਾ ਹੈ, ਲਾਈਵ ਕੇਟਰਿੰਗ ਕਰਨੀ ਹੈ, ਲਾਈਵ ਟਰੱਕ ਵੀ ਆ ਜਾਂਦਾ ਵਾ, ਤੁਸੀਂ ਕਾਲ ਕਰਨੀ ਸਾਨੂੰ ਕੇਟਰਿੰਗ ਲਈ 6 4 7 6 3 3 8 8 7 8 ਤੇ 647 633 88 78 ਤੇ ਤੁਸੀਂ ਚਾਹੁੰਦੇ ਹੋ ਕਿ ਆਪਣਾ ਤੁਹਾਡਾ ਪ੍ਰੋਗਰਾਮ ਏ ਵਨ ਹੋਵੇ ਤੇ ਇੱਕੋ ਇੱਕ ਜਗ੍ਹਾ ਤੁਸੀਂ ਆਓ ਟੇਸਟਿੰਗ ਕਰੋ। ਟੇਸਟਿੰਗ ਕਰਕੇ ਤੁਹਾਨੂੰ ਟੇਸਟ ਦਾ ਪਤਾ ਲੱਗ ਜੂਗਾ ਕਿੱਦਾਂ ਮਸਾਲੇ ਪਾਏ ਹੋਏ ਹੈ। ਕੋਈ ਵੀ ਚੀਜ਼ ਫਰੋਜ਼ਨ ਤਾਂ ਨਹੀਂ ਹੈਗੀ, ਕੋਈ ਵੀ ਗ੍ਰੇਵੀ ਤੁਹਾਡੀ ਜੇ ਫਰੋਜ਼ਨ ਹੋਊਗੀ ਤੁਹਾਡੇ ਗਲੇ ਤੇ ਜ਼ਰੂਰ ਜਾ ਕੇ ਪਿੰਚ ਕਰਦੀ ਹੈ। ਪਹੁੰਚੋ ਜੀ ਅੱਗੇ ਨਜ਼ਾਰਾ ਤੇ 30 Rambler Drive 30 Rambler Drive। ਵੈਸਟਰਨ ਫੂਡ ਤੋਂ ਲੈ ਕੇ ਤਰ੍ਹਾਂ ਤਰ੍ਹਾਂ ਦੇ ਹਰ ਮੈਨਿਊ ਆਪਸ਼ਨ ਹੈਗਾ ਤੁਹਾਡੇ ਕੋਲ, ਪਾਸਤਾ, ਸੂਪਸ, ਇੰਡੀਅਨ ਫੂਡ, ਚਾਈਨੀਜ਼, ਸਭ ਕੁਛ ਤੁਹਾਨੂੰ ਮਿਲ ਜੂਗਾ। 30 Rambler Drive ਨਜ਼ਾਰਾ ਇੰਡੀਅਨ ਰੈਸਟੋਰੈਂਟ ਲਾਊਂਜ। ਫੋਨ ਨੰਬਰ ਹੈ 905-451-2600 905-451-2600। ਅਗੇਨ 905-451-2600। ਥੈਂਕ ਯੂ ਸੋ ਮਚ ਜੀ।
2: थैंक यू सो मच एनपी जी। और सारे जन जल्दी से पहुंचो नज़ारा 30 Rambler Drive पे, उसके उसी प्लाजे में पीछे है जो तवा किचन, और तवा किचन की जो मेन लोकेशन है वो जी है 50 Sunnyvale Gate पे। उनका नंबर है जी 9057901699। और सारी पार्टीज बुक करो, केटरिंग बुक करो, आज वीकेंड का पूरा एंजॉय कीजिए जी। सो थैंक यू सो मच एनपी जी।
3: जी शुक्रिया।
0: थैंक यू जी। सो ਸਾਡੇ ਨਾਲ ਰਾਜਨ ਜੀ ਕੁਇਕ ਜਿਹਾ ਮੈਸੇਜ ਲੈ ਕੇ ਆਇਆ ਤੁਹਾਡੇ ਸਾਰਿਆਂ ਲਈ। ਸੋ ਤੁਸੀਂ ਰਾਜਨ ਜੀ, ਤੁਸੀਂ ਆਉਣੇ ਆ ਰਹੋ।
4: ਬਹੁਤ ਬਹੁਤ ਧੰਨਵਾਦ ਜੀ। ਸੋ ਸਾਰੇ ਸਰੋਤਿਆਂ ਨੇ ਇੱਕ ਵਾਰੀ ਫਿਰ ਦੱਸ ਦਈਏ ਵੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਅੱਜ 2 ਵਜੇ ਤੱਕ ਅਵੇਲੇਬਲ ਨੇ। ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ, ਵਿਜ਼ਨ ਚੈੱਕ ਕਰਾ ਸਕਦੇ ਹੋ, ਅੱਖਾਂ ਦੀ ਹੈਲਥ ਚੈੱਕ ਕਰਵਾ ਸਕਦੇ ਹੋ। ਤੇ ਨੰਬਰ ਹੈ ਸਾਡਾ ਜੀ 905-405-4888। ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਯੂਜ ਕੀਤੇ ਜਾਂਦੇ ਨੇ, ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਡਾਕਟਰ ਤੁਹਾਨੂੰ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਜੇ ਅੱਖ 'ਚ ਕੋਈ ਪ੍ਰੋਬਲਮ ਹੈ ਤੇ ਕੀ ਪ੍ਰੋਬਲਮ ਹੈ ਤੇ ਉਹਦਾ ਕੀ ਹੱਲ ਹੈ। ਸੋ ਇਸੇ ਤਰ੍ਹਾਂ ਜੇ ਬੱਚਿਆਂ ਦਾ ਐਗਜ਼ਾਮ ਕਰਾਉਣਾ ਤੇ ਬੱਚਿਆਂ ਦੇ ਐਗਜ਼ਾਮ ਵਾਸਤੇ ਵੀ ਸਾਡੇ ਕੋਲ ਸਪੈਸ਼ਲ ਟੋਪੋਗ੍ਰਾਫੀ ਦੀ ਮਸ਼ੀਨ ਲੱਗੀ ਹੈ, ਬਹੁਤ ਹੀ ਲਾਹੇਵੰਦ ਹੁੰਦੀ ਚੀਜ਼ ਬੱਚਿਆਂ ਦਾ ਐਗਜ਼ਾਮ ਕਰਾਉਣ ਵਾਸਤੇ ਯੂਜ਼ ਕਰਦੀ ਹੈ। ਸੋ ਨੰਬਰ ਹੈ ਸਾਡਾ ਇੱਕ ਵਾਰੀ ਫਿਰ 905-405-4888। ਤੇ ਜੇ ਗਲਾਸਿਸ ਦੀ ਗੱਲ ਕਰੀਏ ਤੇ ਬਹੁਤ ਵਧੀਆ ਡੀਲ ਚੱਲ ਰਹੀਆਂ ਨੇ, ਖਾਸ ਕਰਕੇ ਬੈਕ ਟੂ ਸਕੂਲ ਸਪੈਸ਼ਲ ਸੇਲ ਚੱਲ ਰਹੀ ਹੈ। ਜਿੰਨੇ ਵੀ ਬੱਚੇ ਆ ਕੇ ਆਪਣੀ ਗਲਾਸਿਸ ਬਣਵਾ ਰਹੇ ਨੇ, ਤੁਸੀਂ ਆਪਣੀ ਗਲਾਸਿਸ ਉੱਤੇ ਸਿਰਫ ਐਂਟੀ ਗਲੇਅਰ ਕੋਡਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਡਿੰਗ ਬਿਲਕੁਲ ਫ੍ਰੀ ਦੇ ਰਹੇ ਹਾਂ ਜੀ। ਜਿਹੜੇ ਤੁਸੀਂ ਫਰੇਮ ਬਾਏ ਕਰ ਰਹੇ ਹੋ, ਬਹੁਤ ਭਾਰੀ ਭਾਰੀ ਡਿਸਕਾਊਂਟ ਦਿੱਤੇ ਜਾ ਰਹੇ ਜੀ। ਰੇਵਨ ਦੇ ਫਰੇਮ, ਅਰਮਾਨੀ ਦੇ, ਮਾਈਕਰੋਪੋਸ ਦੇ, ਕੋਚ ਦੇ, ਗੇਟ ਸਪੇਅਰ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ ਜੀ। ਟੋਮੀ ਹਿਲਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ, ਫੈਂਡੀ ਦੇ, ਵੈਲੈਂਟੀਨੋ ਦੇ ਫਰੇਮ ਫਲੈਟ 75% ਆਫ ਹੈ। ਸਭ ਤੋਂ ਵਧੀਆ ਡੀਲ ਤੁਹਾਨੂੰ ਲੰਡਨ ਫੋਗ ਦੇ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਲਸਨ ਦੇ, ਐਡੀ ਬਾਵਰ ਦੇ, ਰੂਟਸ ਦੇ, ਆਈਜੋਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 90% ਆਫ ਦਿੱਤੇ ਜਾ ਰਹੇ ਨੇ ਜੀ। $299 ਦਾ ਫਰੇਮ ਹੈ, 90% ਆਫ ਕਰਕੇ ਸਿਰਫ $29 ਚ ਦਿੱਤਾ ਜਾ ਰਿਹਾ ਹੈ। ਤੇ ਡਿਸਪਲੇ ਦੇ ਉੱਤੇ ਤਕਰੀਬਨ 800 ਦੇ ਕਰੀਬ ਫਰੇਮ ਲੱਗਾ ਹੋਇਆ ਜੀ, ਜਿਹਦੇ ਚ ਲੇਡੀਜ਼, ਜੈਂਟਸ, ਬੱਚਿਆਂ ਦੇ ਮੈਟਲ ਵਾਲੇ, ਪਲਾਸਟਿਕ ਵਾਲੇ, ਬਲੈਕ ਕਲਰ ਦੇ, ਕਲਰਫੁਲ, ਹਰ ਕਿਸਮ ਦਾ ਫਰੇਮ ਤੁਹਾਨੂੰ ਇਸ ਵਿੱਚ ਫਰੇਮਾਂ ਦੇ ਵਿੱਚ ਤੁਹਾਨੂੰ ਮਿਲ ਜਾਏਗਾ, ਜਿਹੜਾ ਕਿ ਸਿਰਫ $29 ਦਾ ਹੈ। ਸੋ ਇਹ ਡੀਲਾਂ ਲੈਣ ਲਈ ਪਹੁੰਚੋ ਤੁਸੀਂ ਸਪੈਕਸ ਐਕਸਪ੍ਰੈਸ ਦੇ ਉੱਤੇ, 35 Reservation Drive ਬ੍ਰੈਂਪਟਨ, ਪੋਰਟਨ ਐਂਡ ਸਿਲਸ ਕਲੋ, ਜਾਂ ਕੈਨੇਡੀ ਐਂਡ ਸਿਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ 905-406-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ, ਔਰ ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕਾਲ ਕਰਕੇ ਆਪਣਾ ਨਾਮ ਲਿਖਵਾ ਦਿਓ ਤੇ ਇਹੀ ਡੀਲਾਂ ਤੁਹਾਨੂੰ ਅਸੀਂ ਨੈਕਸਟ ਵੀਕ ਵੀ ਦੇਵਾਂਗੇ। ਸੋ ਨੰਬਰ ਇੱਕ ਵਾਰੀ ਫਿਰ ਜੀ 905-406-8888, 905-460-8888,
0: ਸੁਲਤਾਨ ਜੀ ਸਾਡੇ ਨਾਲ ਸੁਲਤਾਨ ਜੀ ਤੁਸੀਂ ਔਨ ਏਅਰ ਹੋ
5: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇ ਰਹੇ ਹਾਂ ਔਰ ਸਮਾਰਟ ਕਸਟਮਰ ਡਿਸੀਜਨ ਵੀ ਕੁਇਕ ਲੈ ਰਿਹਾ ਜੀ ਕਿਉਂਕਿ 8 September ਤੋਂ ਬਾਅਦ 25% ਟੈਰਿਫ ਲੱਗਿਆ ਜੀ ਹੋਮ ਅਪਲਾਈਸਿਸ ਦੇ ਉੱਪਰ ਸਟੀਲ ਤੇ ਨਾਲ 5% ਫਰੇਟ ਇੰਕਰੀਜ਼ ਹੋਇਆ ਟੋਟਲ 30% ਦਾ ਡਿਫਰੈਂਸ ਜਿਹੜਾ ਨਵੀਆਂ ਪ੍ਰਾਈਸ ਲਿਸਟ ਚ ਆਇਆ ਜੀ ਉਹ 30% ਦੀ ਸੇਵਿੰਗ ਵੀ ਹੋ ਰਹੀ ਹੈ ਅੱਜ ਪਲੱਸ ਬੰਡਲ ਪੈਕੇਜ ਦੇ ਉੱਪਰ $2000 ਸੇਵ ਵੀ ਕੀਤਾ ਜਾ ਰਿਹਾ ਸੋ ਐਗਜ਼ਾਮਪਲ ਦੇ ਕੇ ਚੱਲੂਗਾ ਮੈਂ ਜੇ ਤੁਸੀਂ ਫਰਿੱਜ ਲਵੋਗੇ $1000 ਵਾਲਾ 8 September ਤੋਂ ਬਾਅਦ $1300 ਦਾ ਮਿਲੇਗਾ ਜੇ ਤੁਸੀਂ ਵਾਸ਼ਰ ਐਂਡ ਡਰਾਇਰ ਲੈਣਾ $2000 ਵਾਲਾ 8 September ਤੋਂ ਬਾਅਦ $2600 ਦਾ ਮਿਲੇਗਾ ਜੇ ਤੁਸੀਂ ਫਰਿੱਜ ਸਟੋਵ ਡਿਸ਼ ਵਾਸ਼ਰ 3-piece ਕਿਚਨ ਬੰਡਲ ਲੈਣਾ ਐਜ ਆਫ ਟੂਡੇ $5000 ਤੋਂ $2999 ਦਾ ਮਿਲ ਰਿਹਾ $2000 ਤੁਸੀਂ ਸੇਵ ਕਰ ਰਹੇ ਹੋ ਜਦਕਿ 8 September ਤੋਂ ਬਾਅਦ $3899 ਦਾ 3-piece ਕਿਚਨ ਪੈਕੇਜ ਮਿਲਣਾ ਸੋ ਸਮਾਰਟ ਡਿਸੀਜਨ ਇਹ ਹੈ ਕਿ ਤੁਸੀਂ ਰਾਈਟ ਵੇ ਇਸ ਡੀਲ ਨੂੰ ਲੌਕ ਕਰ ਸਕਦੇ ਜੀ 905-450-2828 ਨੰਬਰ ਹੈ ਇਹਨਾਂ ਡੀਲਸ ਨੂੰ 10% ਨਾਲ $300-$400 ਦੇ ਕੇ ਲੌਕ ਕੀਤਾ ਜਾ ਸਕਦਾ 905-450-2828 ਫਿਰ ਆਪਾਂ ਗੱਲ ਕਰਦੇ ਹਾਂ ਜੀ ਟੋਪ ਲੋਡ ਵਾਸ਼ਰ ਐਂਡ ਡਰਾਇਰ ਦੀ ਜਿਹੜੀ ਕਿ ਇਨਵੈਸਟਮੈਂਟ ਪ੍ਰੋਪਰਟੀ ਚ ਜਾ ਰਹੀਆਂ ਜਿਹਦੇ ਚ ਤੁਸੀਂ ਐਜ ਆਫ ਟੂਡੇ $600 ਸੇਵ ਕਰਨਾ $1700 ਵਾਲਾ ਵਾਸ਼ਰ ਐਂਡ ਡਰਾਇਰ $1099 ਦਾ ਪੇਅਰ ਤੁਹਾਨੂੰ ਦਿੱਤਾ ਜਾ ਰਿਹਾ ਕੱਲਾ ਵਾਸ਼ਰ ਲੈਣਾ ਹੈ ਤੇ ਤੁਹਾਨੂੰ $1200 ਤੋਂ ਸਿਰਫ $599 ਕੱਲਾ ਵਾਸ਼ਰ ਵੀ ਮਿਲ ਸਕਦਾ ਬੰਡਲ ਪੈਕੇਜ ਦੇ ਵਿੱਚ ਬਿਲਟ ਇਨ ਕਿਚਨ $2000 ਤੁਹਾਨੂੰ ਸੇਵ ਕਰਾ ਰਿਹਾ ਜਿਹੜਾ ਕਿ 40% ਦੀ ਸੇਵਿੰਗ ਹੈ ਸੋ ਅਗਰ ਕੋਈ ਵੀ ਕਸਟਮਰ ਇਸ ਟਾਈਮ ਇਸ 40% ਡਿਸਕਾਊਂਟ ਦਾ ਫਾਇਦਾ ਚੁੱਕਣਾ ਚਾਹੁੰਦੇ ਤੇ ਜ਼ਰੂਰ ਪਹੁੰਚ ਸਕਦੇ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਬਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ 905-450-2828 ਨੰਬਰ ਹੈ
0: ਜੀ
5: ਬੈਕ ਟੂ ਸਕੂਲ ਸੇਲ ਜਿਹੜੀ ਹੈ ਉਹਦੇ ਚ ਟੀਵੀ ਸੈਕਸ਼ਨ ਦੇ ਵਿੱਚ 50-inch ਟੀਵੀ $299 ਦਾ 55-inch ਟੀਵੀ $399 ਦਾ 65-inch ਟੀਵੀ $599 ਦਾ 75-inch ਟੀਵੀ $699 ਦਾ ਮਿਲੇਗਾ ਤੇ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ ਕੋਈ ਇੰਟਰਸਟ ਨਹੀਂ ਹੈ ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ 905-450-2828 905-450-2828 ਜੀ
0: ਥੈਂਕ ਯੂ ਸੋ ਮਚ ਜੀ ਸਾਰੇ ਨੇ ਪਹੁੰਚਣਾ ਹੈ ਬ੍ਰੈਂਪਟਨ ਟੀਵੀ ਅਪਲਾਈਸਿਸ ਐਂਡ ਮਿਲਣਾ ਹੈ ਸੁਲਤਾਨ ਜੀ ਨੂੰ ਦੀ ਟੀਮ ਨੂੰ ਸੋ ਪੰਕਜ ਜੀ ਬਹੁਤ ਹੀ ਪ੍ਰਾਊਡ ਸਾਡੇ ਸਪੋਂਸਰ ਹੈਗੇ ਔਰ ਬਹੁਤ ਹੀ ਸਾਡੇ ਹੌਸਲਾ ਵਧਾਉਣ ਵਾਲੇ ਸਾਡੇ ਇੱਕ ਸਾਡੇ ਐਡਵਰਟਾਈਜ਼ਰ ਹੈਗੇ ਆ ਹਾਈਲੈਂਡ ਆਟੋ ਰਿਪੇਅਰ ਸੈਂਟਰ ਸੋ ਗੈਰੀ ਗਰੇਵਾਲ ਜੀ ਇਹਨਾਂ ਕੋਲ 19 ਸਾਲ ਦਾ ਐਕਸਪੀਰੀਅੰਸ ਹੈਗਾ ਹੈ ਤੇ MTO ਵੱਲੋਂ ਅਪਰੂਵਡ ਹੈਗੇ ਆ ਔਰ ਇਹਨਾਂ ਦੀ ਟੀਮ ਲਾਜਵਾਬ ਕੋਈ ਵੀ ਤੁਸੀਂ ਚੈੱਕਅਪ ਕਰਵਾਉਣਾ ਯਾਨੀ ਕਿ ਚੈੱਕਅਪ ਇਨ ਦਾ ਸੈਂਸ ਡਾਇਗਨੋਸ ਯਾ ਗੱਡੀ ਦਾ ਚੈੱਕਅਪ ਕਰਵਾਉਣਾ ਤੇ ਫ੍ਰੀ ਡਾਇਗਨੋਸਿਸ ਹੈਗਾ ਫ੍ਰੀ ਐਸਟੀਮੇਟ ਦਿੰਦੇ ਆ ਜਦੋਂ ਤੁਹਾਨੂੰ ਦੇ ਦੇਣਗੇ ਐਸਟੀਮੇਟ ਫਿਰ ਤੁਸੀਂ ਦੱਸਿਓ ਕਿ ਰੇਡੀਓ ਆਵਾਜ਼ ਵੱਲੋਂ ਤੁਸੀਂ ਆਏ ਹੋ ਤੁਹਾਨੂੰ ਔਨ ਟੌਪ ਆਫ ਇਟ 10% ਡਿਸਕਾਊਂਟ ਦੇਣਗੇ ਹਾਈਲੈਂਡ ਆਟੋ ਰਿਪੇਅਰ ਸੈਂਟਰ ਗੈਰੀ ਗਰੇਵਾਲ ਜੀ ਤੇ ਨੰਬਰ ਕੀ ਹੈਗਾ ਇਹਨਾਂ ਦਾ 905-463-63-63 ਤੇ ਪਹੁੰਚਣਾ ਕਿੱਥੇ ਹੈ ਤੁਸੀਂ 38 ਆਟੋਮੈਟਿਕ ਰੋਡ ਬ੍ਰੈਂਪਟਨ ਸੋ ਨੰਬਰ ਹੈਗਾ 905-463-63-63 905-463-6363 ਤੇ 10% ਡਿਸਕਾਊਂਟ ਲਓ ਤੇ ਸਾਰੀ ਆਪਣੀ ਸੇਫਟੀ ਕੁਛ ਵੀ ਚੈੱਕ ਕਰਵਾਉਣਾ ਆਪਣੀ ਗੱਡੀ ਦਾ ਤੇ ਪਹੁੰਚੋ ਤੁਸੀਂ ਹਾਈਲੈਂਡ ਆਟੋ ਰਿਪੇਅਰ ਸੈਂਟਰ ਵਨ ਆਫ ਦਾ ਬੈਸਟ ਪਰਸਨ ਜੋ ਕਿ ਤੁਹਾਨੂੰ ਇੰਨੀ ਵਧੀਆ ਡੀਲ ਦੇਣਗੇ ਜੋ ਤੁਹਾਨੂੰ ਕਦੀ ਕਿਤੇ ਮਿਲੀ ਨਹੀਂ ਔਨ ਟੌਪ ਆਫ ਇਟ ਰੇਡੀਓ ਲਿਸਨਰਸ ਲਈ 10% ਡਿਸਕਾਊਂਟ ਸੋ ਪਹੁੰਚਣਾ ਕਿਤੇ ਹਾਈਲੈਂਡ ਆਟੋ ਰਿਪੇਅਰ ਸੈਂਟਰ
2: ਘੁੰਮਣੇ
0: ਜਾਣਾ ਹੈ ਆਪ ਸਭ ਨੇ ਆਪਕੋ ਡੀਲਸ ਦੋ ਅਗਰ ਕਿਸੇ ਨੇ ਇੰਡੀਆ ਜਾਣਾ ਸਪੈਸ਼ਲੀ ਤੇ ਮੇਰੇ ਕੋਲ ਬਹੁਤ ਵਧੀਆ ਡੀਲਸ ਹੈਗੀਆਂ ਡੀਲਸ ਮੈਂ ਨਹੀਂ ਲੈ ਕੇ ਆਈ ਹਾਂ ਡੀਲਸ ਲੈ ਕੇ ਆਇਆ ਸਾਡੇ ਕੋਲ ਕੋਮਲ ਆਲ ਲਿੰਕ ਟਰੈਵਲਸ ਤੋਂ ਕੋਮਲ ਜੀ ਸੋ ਡੀਲਸ ਨੋਟ ਕਰੋ ਸਾਰੇ ਸੋ ਟੋਰਾਂਟੋ ਟੂ ਡੈਲੀ ਅਕਤੂਬਰ ਤੇ ਨਵੰਬਰ ਦੇ ਵਿੱਚ ਕਿਸੇ ਨੇ ਜਾਣਾ ਹੈ ਦੋ ਪੀਸ ਲਗੇਜ ਦੇ ਨਾਲ, ਸੋ $1,490. ਸੋ ਵਨ ਵੇ ਦੀ ਟਿਕਟ ਹੈਗੀ ਹੈ ਟੋਰਾਂਟੋ ਟੂ ਡੈਲੀ ਅਕਤੂਬਰ ਦੀ ਸਿਰਫ 1150 ਜੀ. ਅਕਤੂਬਰ ਚ ਜਾਣਾ ਹੈ ਕਿਸੇ ਨੇ ਅਗਲੇ ਮਹੀਨੇ ਟੂ ਪੀਸ ਆਫ ਲਗੇਜ 1150. ਟੋਰਾਂਟੋ ਟੂ ਬੋਮਬੇ ਜੀ ਜਾਣਾ ਹੈ ਤੁਸੀਂ ਅਕਤੂਬਰ ਤੇ ਨਵੰਬਰ ਚ 1550. ਟੋਰਾਂਟੋ ਟੂ ਅੰਮ੍ਰਿਤਸਰ ਵਨ ਵੇ ਅਕਤੂਬਰ ਤੇ ਨਵੰਬਰ ਚ 1380 ਵਿਦ ਟੂ ਪੀਸ ਆਫ ਲਗੇਜ ਐਂਡ ਸਰਵਿਸ ਹੈਗੀ ਹੈ ਟੋਪ ਨੋਚ ਦੀ. ਕੰਟੈਕਟ ਕਰਨਾ ਤੁਸੀਂ ਕੋਮਲ ਆਲ ਲਿੰਕ ਟਰੈਵਲਸ 905-239-7711 905-239-7711. ਤੇ ਸਾਡੇ ਨਾਲ ਹੈਗੇ ਆ ਸਾਡੇ ਸ਼ੋ ਦੇ ਬਹੁਤ ਹੀ ਇੰਪੋਰਟੈਂਟ ਪਰਸਨ ਜੋ ਕਿ ਕਾਫੀ ਟਾਈਮ ਤੋਂ ਵੇਟ ਕਰ ਰਹੇ ਆਪਣੀ ਟਰਨ ਲਈ. ਸੋ ਸਾਹਿਲ ਜੀ ਬ੍ਰੈਂਪਟਨ ਸਾਡੇ ਆਫਿਸ ਦੇ ਵਿੱਚ. ਸੋ ਤੁਹਾਡੇ ਐਚਵੈਕ ਕੰਪਨੀ ਦਾ ਨਾਮ ਦੱਸੋ ਐਂਡ ਆਪਣੀ ਇਨਫੋਰਮੇਸ਼ਨ ਦਿਓ ਸਾਰੀ
6: ਜੀ. ਹਾਂਜੀ, ਪਹਿਲਾਂ ਤਾਂ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ
7: ਜੀ. ਜੀ
6: ਜੀ, ਮੇਰੀ ਕੰਪਨੀ ਦਾ ਨਾਮ ਹੈਗਾ ਰਿਲਾਇਬਲ ਜੀ ਟੀ ਏ ਐਚਵੈਕ, ਜੇ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਹਾਂ ਐਚਵੈਕ ਦੇ ਰਿਲੇਟਡ ਸਾਰਾ ਕੁਛ ਹੀ, ਜਿਹਦੇ ਵਿੱਚ ਡਕਟ ਵਰਕ ਆ ਜਾਂਦਾ ਆ, ਫਰਨਸ, ਏ ਸੀ, ਹੀਟ ਪੰਪ, ਵਾਟਰ ਹੀਟਰ, ਟੈਂਕਲੈਸ, ਐਚ ਆਰ ਵੀ, ਕੰਪਲੀਟ ਗੈਸ ਲਾਈਨ, ਐਚ ਆਰ ਵੀ ਪੈਕੇਜ, ਸਾਰਾ ਕੁਛ ਹੀ ਕੰਪਲੀਟ ਐਚਵੈਕ ਦਾ ਜੋ ਵੀ ਕੰਮ ਹੁੰਦਾ ਆ ਉਹ ਅਸੀਂ ਕਰਦੇ ਹਾਂ, ਪ੍ਰੋਵਾਈਡ ਕਰਦੇ ਹਾਂ. ਸੋ ਬਹੁਤ ਸਾਰੇ ਘਰਾਂ ਦੇ ਵਿੱਚ ਰੀਸੈਂਟਲੀ ਹੁਣ ਫਲੱਡ ਦੀ ਸਿਚੁਏਸ਼ਨ ਬਣੀ ਹੋਈ ਹੈ ਮੇਰੇ ਆਫਿਸ ਦੇ ਲਾਗੇ ਹੀ. ਅਸੀਂ ਲੋਕੇਟਡ ਹੈਗੇ ਹਾਂ ਸ਼ੇਰਵੇ ਗਾਰਡਨ ਦੇ ਕਲੋਜ਼ ਹੀ ਸਾਡਾ ਆਫਿਸ ਹੈਗਾ, ਠੀਕ ਹੈ, ਆਫਿਸ ਦੇ ਵੇਅਰ ਹਾਊਸ. ਅਤੇ ਉੱਥੇ ਉਸ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਘਰਾਂ ਦੇ ਵਿੱਚ ਪਾਣੀ ਜਾ ਚੁੱਕਾ
7: ਜੀ.
6: ਸੋ ਅਗਰ ਕਿਸੇ ਨੇ ਵੀ ਕੋਈ ਵੀ ਸਾਨੂੰ ਨੀਅਰ ਬਾਏ ਸੁਣ ਰਿਹਾ ਹੈ, ਸੋ ਅਗਰ ਤੁਸੀਂ ਕੋਈ ਫ੍ਰੀ ਐਸਟੀਮੇਟ ਲੈਣਾ, ਕਿਉਂਕਿ ਬਹੁਤ ਸਾਰੀਆਂ ਮਤਲਬ ਉਹਦੇ ਕਰਕੇ ਜਿੱਦਾਂ ਡੈਮੇਜਸ ਹੋ ਜਾਂਦੇ ਆ, ਹਾਂਜੀ, ਪਾਣੀ ਨਾਲ, ਤੁਸੀਂ ਇੰਸ਼ੋਰੈਂਸ ਨਾਲ ਡੀਲ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਵੀ ਇੰਸ਼ੋਰੈਂਸ ਦੇ ਥਰੂ ਆਪਣਾ ਕੰਮ ਕਰਵਾਉਣਾ ਹੈ, ਜਾਂ ਤੁਸੀਂ ਵੈਸੇ ਵੀ ਤੁਹਾਡਾ ਅਗਰ ਤੁਸੀਂ ਕੋਈ ਕਲੇਮ ਲੈਣਾ ਹੈ, ਤੁਸੀਂ ਉਹਦੇ ਵਾਸਤੇ ਵੀ ਸਾਨੂੰ ਕੰਟੈਕਟ ਕਰ ਸਕਦੇ ਹੋ, ਕਿਉਂਕਿ ਫਲੱਡ ਦਾ ਤੁਹਾਨੂੰ ਕਲੇਮ ਮਿਲ ਜਾਂਦਾ ਹੁੰਦਾ ਇੰਸ਼ੋਰੈਂਸ ਵਿੱਚੋਂ. ਤੁਸੀਂ ਕੋਈ ਫਰਨਸ ਰਿਪਲੇਸ ਕਰਾਉਣੀ ਹੈ, ਬੋਇਲਰ ਰਿਪਲੇਸ ਕਰਾਉਣਾ, ਕਿਉਂਕਿ ਉਸ ਏਰੀਆ ਦੇ ਵਿੱਚ ਬਹੁਤ ਸਾਰੇ ਬੋਇਲਰ ਲੱਗੇ ਹੋਏ ਨੇ.
7: ਹਾਂਜੀ, ਕਿਉਂਕਿ ਕਾਫੀ ਸਾਰੀ ਜ਼ਿਆਦਾ ਬਾਰਿਸ਼ ਹੋਈ ਤੀ, ਜੋ ਜਿਸਕੀ ਵੀ ਬੇਸਮੈਂਟ ਮੇਂ ਪਾਣੀ ਗਿਆ ਹੈ, ਫਰਨੈਂਸ ਮੇਂ ਆਪਕੋ ਲਗਤਾ ਹੈ ਖਰਾਬ ਹੋਈ ਹੈ, ਚਾਂਸ ਮਤ ਲੀਜੀਏ, ਆਪ ਸੀਧੇ ਕਾਲ ਕੀਜੀਏ ਸਾਹਿਲ ਜੀ ਕੋ. ਸਾਹਿਲ ਜੀ ਹੈ ਰਿਲਾਇਬਲ ਜੀ ਟੀ ਏ ਐਚ ਵੈਕ ਸੋਲਿਊਸ਼ਨਸ ਹੈ, ਸਾਰਾ ਆਪਕੋ ਪ੍ਰੋਪਰਲੀ ਗਾਈਡ ਕਰੇਂਗੇ, ਫ੍ਰੀ ਐਸਟੀਮੇਟ ਦੇਂਗੇ, ਸਭ ਸੇ ਬੜੀ ਬਾਤ ਹੈ. ਔਰ ਮਤਲਬ ਫਰਨੈਂਸ ਐਸੀ ਚੀਜ਼ ਹੋਤੀ ਹੈ, ਥੋੜਾ ਸਾ ਵੀ ਵਾਇਰਿੰਗ ਇਧਰ ਹੁਆ ਤੋ ਪੂਰਾ ਮਤਲਬ ਜ਼ਿਆਦਾ ਡੈਮੇਜ ਹੋ ਸਕਤਾ ਹੈ.
6: ਹਾਂ,
7: ਤੋ ਇਸਸੇ ਪਹਿਲੇ ਆਪ ਇਨਸੇ ਕਾਲ ਕੀਜੀਏ, ਫ੍ਰੀ ਐਸਟੀਮੇਟ ਦੇਂਗੇ ਆਪਕੋ, ਫਿਰ ਆਪ ਡਿਸਾਈਡ ਕਰ ਸਕਤੇ ਹੋ ਕਿ ਮਤਲਬ ਆਪ ਕੈਸੇ ਪ੍ਰੋਸੀਡ ਕਰਨਾ ਚਾਹਤੇ ਹੋ, ਕਿਆ ਕਰਨਾ ਹੈ. ਔਰ ਸਾਹਿਲ ਜੀ ਕੇ ਸਾਥ ਮੇਰਾ ਵੀ ਕਾਫੀ ਇੱਕ ਪਰਸਨਲ ਐਕਸਪੀਰੀਅੰਸ ਹੈ, ਬਿਕੋਜ਼ ਇਹ ਪ੍ਰੋਪਰਲੀ ਗਾਈਡ ਕਰਤੇ ਹੈ, ਔਰ ਮਤਲਬ ਆਪਕੋ ਮਤਲਬ ਟੈਕਨੀਕਲ ਨੌਲੇਜ ਇਤਨਾ ਆਪ ਬਤਾ ਦੇਂਗੇ ਕਿ ਆਪ ਮਤਲਬ ਬੋਲ ਦੋ ਕਿ ਚਲੋ ਨਹੀਂ ਸਾਹਿਲ ਜੀ ਰਾਈਟ ਹੈ, ਠੀਕ ਹੈ, ਕਾਫੀ ਸਾਰਾ ਟੈਕਨੀਕਲ ਨੌਲੇਜ ਹੈ, ਹੀ ਇਜ਼ ਮੋਰ ਦੈਨ ਆਈ ਥਿੰਕ 10 ਇਅਰਸ ਇਨ ਦ ਇੰਡਸਟਰੀ.
6: ਹਾਂਜੀ ਸਰ,
7: ਹਾਂਜੀ ਸਾਹਿਲ ਜੀ. ਔਰ ਰੀਸੈਂਟ ਵੀ ਹਮ ਮੈਂ ਇਸਕਾ ਵੀ ਕਾਮ ਕਰਤਾ ਹੂੰ ਫੋਰ ਪ੍ਰੋਪਰਟੀ ਮੈਨੇਜਮੈਂਟ ਕਾ, ਤੋ ਇੱਕ ਖਾਲੀ ਪ੍ਰੋਪਰਟੀ ਕੇ ਲਈ ਮੈਂ ਕੱਲ ਇਨਸੇ ਬਾਤ ਕਰ ਰਹਾ ਥਾ, ਤੋ ਇਨਹੋਨੇ ਆਈ ਥਿੰਕ ਦੋ ਦਿਨ ਮੈਂ ਜਾ ਕੇ ਫਰਨੈਂਸ ਲਗਾ ਕੇ ਰਾਤ ਕੋ ਕੱਲ 12 ਵਜੇ ਆਏ, ਰਾਈਟ
6: ਜੀ ਜੀ ਜੀ.
7: ਹਾਂਜੀ, ਤੋ ਐਸੇ ਡੈਡੀਕੇਟਡ ਪਰਸਨ ਹੈ, ਤੋ ਇਨਕੋ ਆਪ ਜ਼ਰੂਰ ਕਾਲ ਕੀਜੀਏ. ਸਾਹਿਲ ਜੀ,
6: ਹਾਂਜੀ,
7: ਆਪਕਾ ਨੰਬਰ
6: ਜੀ,
7: ਆਪਕੇ ਕਾਮ ਤੋ ਆਪਨੇ ਬਤਾ ਦੀਏ ਹੈ
6: ਜੀ,
7: ਪਲਸ ਕਿਸੀ ਕੀ ਵੀ ਰੈਂਟਲ ਪ੍ਰੋਪਰਟੀ ਹੈ, ਆਪਕੋ ਰੈਂਟਲ ਫਰਨੈਂਸ ਕਰਵਾਨੀ ਹੈ, ਤੋ ਯੇ ਆਪਕੇ ਰੈਂਟਲ ਪ੍ਰੋਪਰਟੀ ਕਾ ਜੋ ਬਿੱਲ ਹੈ ਡਾਇਰੈਕਟਲੀ ਟੈਨੈਂਟ ਕੇ ਨਾਮ ਪੇ ਵੀ ਕਰ ਸਕਤੇ ਹੈ, ਬਿਕੋਜ਼ ਦੈਟ ਇਜ਼ ਬਾਈ ਲਾ, ਤੋ ਵੋ ਵੀ ਆਪਕੋ ਹੈਲਪ ਕਰੇਂਗੇ. ਸਾਹਿਲ ਜੀ, ਆਪਕਾ ਨੰਬਰ ਬਤਾਈਏ ਫਿਰ ਸੇ.
6: ਹਾਂਜੀ, ਨੰਬਰ ਹੈਗਾ ਜੀ 905-757-6111. ਤੁਸੀਂ ਕੋਈ ਵੀ ਇਕਵਿਪਮੈਂਟ, ਫਰਨਸ ਹੋ ਗਿਆ, ਏ ਸੀ ਹੋ ਗਿਆ, ਵਾਟਰ ਹੀਟਰ ਹੋ ਗਿਆ, ਟੈਂਕਲੈਸ ਹੋ ਗਿਆ, ਅਗਰ ਤੁਸੀਂ ਰੈਂਟਲ ਲਗਵਾਉਣਾ ਆ, ਜਾਂ ਫਿਰ ਤੁਸੀਂ ਆਲਰੇਡੀ ਰੈਂਟਲ ਕੰਟਰੈਕਟ ਦੇ ਵਿੱਚੋਂ ਤੁਸੀਂ ਬਹੁਤ ਜ਼ਿਆਦਾ ਪੈਸੇ ਪੇ ਕਰ ਰਹੇ ਹੋ,
7: ਜੀ ਜੀ,
6: ਤੁਸੀਂ ਰੈਂਟਲ ਕੰਟਰੈਕਟ ਕਟਵਾਉਣਾ ਆ, ਸਾਡੇ ਕੋਲ ਦੋਨੋਂ ਹੀ ਆਪਸ਼ਨ ਅਵੇਲੇਬਲ ਹੈ, ਤੁਸੀਂ ਸਾਨੂੰ ਫ੍ਰੀ ਕੰਸਲਟ ਕਰ ਸਕਦੇ ਹੋ, ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ. ਮੈਂ ਅਸੀਂ ਲਾਸਟ ਵੀਕ ਵੀ ਅਸੀਂ ਕਿਸੇ ਦਾ ਰੈਂਟਲ ਕੰਟਰੈਕਟ ਤੁੜਵਾ ਕੀਤਾ ਸੀ. ਸੋ ਤੁਸੀਂ ਸਾਨੂੰ ਕਾਲ ਕਰ ਲਓ 905-757-6111 905
7: इतनी बढ़िया इन्फॉर्मेशन के लिए, बहुत रिलायबल जैसे नाम है वैसा काम है इनका, तो जरूर इनके पास पहुंचे। रेंटल आपको लगवानी है, कोई रेंटल प्रॉपर्टी पे लगवानी है, फ्लड के कारण है, बहुत सारे जो भी फर्नेस रिलेटेड एसी रिलेटेड है, साहिल जी को कॉन्टेक्ट करना है। थैंक यू सो मच साहिल जी फॉर कमिंग एंड वेटिंग ऑल्सो। इसके साथ साथ में जी मिल्टन फोर्ड का मैं मैसेज दे रहा हूँ जी। मिल्टन फोर्ड आपको गड्डी कोई भी लेनी है, आपको कोई भी ब्रांड आपको पसंद है, कोई भी ब्रांड है, बट इससे पहले मैं हमेशा कहता हूँ कि एक बार आप मिल्टन फोर्ड जरूर विजिट कीजिए। फोर्ड और लिंकन की गाड़ियां वहां पे उनके पास अवेलेबल होती है और इनके पास बहुत ही बढ़िया डील्स आपको देंगे। फैमिली ओन्ड बिजनेस है जी, अनिल चोपड़ा जी है, बहुत ही आई थिंक 40 साल का इनको तजुर्बा है इन कार्स इंडस्ट्री, और जब आप शोरूम पे जाओगे इट इज अ वेरी प्रोफेशनल एनवायरमेंट, आपको काफी मतलब प्रॉपरली गाइड किया जाएगा, और सबसे बढ़िया अगर आप रेडियो आवाज की तरफ से जाओगे तो आपको स्पेशल डील्स भी आप देंगे। तो जी आप पहुंचोगे कहां पे, कहां पे, जो 655 मेन स्ट्रीट ईस्ट मिल्टन में आप पहुंचे। अगर आप कॉल करके आपकी अपॉइंटमेंट बुक करना चाहते हो तो आप कॉल कर सकते हो 416-302-9941, 416-302-9941 पे भी आप कॉल कर सकते हो। इनका और एक नंबर है 905-875-3673, 905-875-3673 पे आप मिल्टन फोर्ड पे जरूर आप कॉल कीजिए। गाड़ी कोई भी लेनी है आपको, पहले मिल्टन फोर्ड जरूर विजिट कीजिए। इसके साथ साथ में आपको कोई भी स्प्रिंग का काम करना है तो अपने पास ये स्प्रिंग स्पेशलिस्ट है, बोल्टन स्प्रिंग शॉप, ये लोकेटेड है जी 570 परसी रोड बोल्टन पे। लीफ स्प्रिंग है, कोई भी बड़ा ट्रक पे बुशिंग का काम करवाना है, कोई भी बड़ा ट्रक है, फायर ट्रक है, ट्रेलर है, पिकअप ट्रक है, किसी का भी काम करवाना है तो पहुंचिए बोल्टन स्प्रिंग। इनका नंबर है 905-857-8222 पे आप इनको कॉल कीजिए। नंबर मैं एक बार फिर से बोलता हूँ, 905-857-8222 पे आप इनको कॉल कर सकते हो जी।
0: सो पंकज जी का कॉल आ गया, फटाफट असि रिसीव कर लिए। सो 0186 तुसी ऑन एयर हो जी।
8: हाँ जी, सत श्री अकाल जी पंकज जी।
7: सत श्री अकाल जी,
8: मैं थोनू सत श्री अकाल बुलाना, मैं टाइम तो 3 मिंटे रहिंदे आ
7: जी जी,
8: मैं कहा बड़े दिनों बाद आवाज सुनी है, मैं कहा अज ओके करके आने हैं।
7: नहीं नहीं, थैंक यू सो मच फॉर कॉलिंग, हम भी आपको काफी मिस कर रहे थे जी।
0: जी
8: जी, तो प्रोग्राम बहुत बढ़िया चल रहा है जी, मुंडे ने छड़ना है जी कम से, मैं प्रोग्राम ला, नहीं तो वीकेंड से सुन नहीं होता
0: जी। जी थैंक यू सो मच
8: जी, बहुत बढ़िया लगा थोड़ी दोनों की आवाज सुन के
0: जी। थैंक यू सो मच तेग बहादुर जी, थैंक यू सो मच, एंजॉय करो इस दा दिन। सो पंकज जी तुसी नाल दे नाल जे किसे ने अज पार्टी करनी आ, एक ता डील तुहानू दस दित्ती सीगी, $900 तुसी लगाने है और

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: 6474481000.
1: ਸਸਤੀ ਗਰੋਸਰੀ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 5 ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੈਟਰਡੇ ਦਾ ਦਿਨ ਹੈ, 5 ਸਪਟੈਂਬਰ ਅੱਜ ਹੋ ਚੁੱਕੀ ਹੈ। ਸਪਟੈਂਬਰ ਮਹੀਨੇ ਦਾ ਪਹਿਲਾ ਵੀਕਐਂਡ ਆ ਗਿਆ ਅਤੇ ਉਹ ਵੀ ਲੌਂਗ ਵੀਕਐਂਡ। ਉਮੀਦ ਹੈ ਕਿ ਤੁਸੀਂ ਸਾਰੇ ਤਿਆਰ ਬਰ ਤਿਆਰ ਹੋਵੋਗੇ ਲੌਂਗ ਵੀਕਐਂਡ ਆਪਣਾ ਸੈਲੀਬ੍ਰੇਟ ਕਰਨ ਦੇ ਲਈ। ਮੰਡੇ ਦੀ ਛੁੱਟੀ ਹੈ ਅਤੇ ਇਕੱਠੀਆਂ 3 ਛੁੱਟੀਆਂ ਕਾਫੀ ਸਾਰੇ ਸਾਡੇ ਲਿਸਨਰਸ ਨੂੰ ਹੋ ਗਈਆਂ ਨੇ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਹੀ ਠੀਕ ਹੋਵੋਗੇ ਅਤੇ ਬਹੁਤ ਹੀ ਖੂਬਸੂਰਤ ਬਹੁਤ ਹੀ ਸਨੀ ਡੇ ਨੂੰ ਇੰਜੋਏ ਕਰ ਰਹੇ ਹੋ ਅਤੇ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਅਤੇ ਮੈਨੂੰ ਉਮੀਦ ਹੈ ਕਿ ਸਾਰੇ ਹੀ ਆਪਣੇ ਵੀਕਐਂਡ ਦੇ ਨਾਲ ਨਾਲ ਪ੍ਰੋਗਰਾਮ ਦੇ ਨਾਲ ਵੀ ਜੁੜ ਚੁੱਕੇ ਨੇ। ਵੀਕਐਂਡ ਦਾ ਪ੍ਰੋਗਰਾਮ ਹੈ ਅਤੇ ਲੌਂਗ ਵੀਕਐਂਡ ਅਸੀਂ ਅੱਜ ਤੁਹਾਡੇ ਨਾਲ ਮਨਾਵਾਂਗੇ ਰਲ ਮਿਲ ਕੇ, ਕਿਉਂਕਿ ਅੱਜ ਗ੍ਰੈਂਡ ਹੋਮ ਫਰਨੀਚਰ ਤੋਂ ਅਸੀਂ ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਕਰਾਂਗੇ। ਬਹੁਤ ਹੀ ਵਧੀਆ ਵਧੀਆ ਕਮਾਲ ਦੇ ਤੁਹਾਨੂੰ ਡੀਲਸ ਦਿਵਾਵਾਂਗੇ। ਬਟ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਦਾ ਓਟ ਆਸਰਾ ਲੈਂਦੇ ਹਾਂ, ਆਪਾਂ ਸਰਵਨ ਕਰਦੇ ਹਾਂ ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸਟੂਡੀਓ ਦਾ ਨੰਬਰ 1 ਹੈ 905-500-5444, 905-564-6444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਅਤੇ ਲੋ ਫਿਰ ਸ਼ਬਦ ਇੱਕ ਸਰਵਨ ਕਰਦੇ ਹਾਂ ਅਤੇ ਉਸ ਵਾਰ ਵਾਪਿਸ ਆਵਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸੁਣ ਕੇ ਤੁਹਾਨੂੰ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਤੇ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਤੇ ਆਪਣਾ ਵੀਕਐਂਡ ਪੂਰਾ ਇੰਜੋਏ ਕਰ ਰਹੇ ਹੋਵੋਗੇ। ਸੈਟਰਡੇ ਦਾ ਦਿਨ ਹੈ ਤੇ ਲੌਂਗ ਵੀਕਐਂਡ ਦੇ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਮੁਬਾਰਕਾਂ। ਲੇਬਰ ਡੇ ਲੌਂਗ ਵੀਕਐਂਡ ਹੈ, ਮੰਡੇ ਨੂੰ 7 ਸਪਟੰਬਰ ਨੂੰ ਲੇਬਰ ਡੇ ਹੈ ਤੇ ਓਬਵੀਅਸਲੀ ਸਾਰੀ ਜਗ੍ਹਾ ਤੇ ਛੁੱਟੀ ਹੁੰਦੀ ਹੈ ਤੇ ਸਾਰੇ ਉਮੀਦ ਹੈ ਕਿ ਆਪਣਾ ਕਹਿ ਲਓ ਕਿ ਪੂਰਾ ਵੀਕਐਂਡ ਦਾ ਤੁਸੀਂ ਇੰਜੋਇਮੈਂਟ ਕਰਨ ਦੇ ਲਈ ਪੂਰੇ ਤਿਆਰ ਬਰ ਤਿਆਰ ਹੋਵੋਗੇ ਤੇ ਸਾਰਿਆਂ ਨੇ ਆਪਣੀ ਪਲੈਨਿੰਗ ਵੀ ਕਰ ਲਈ ਹੋਣੀ ਹੈ। ਤੇ ਲੇਬਰ ਡੇ ਕਹਿ ਲਓ ਕਿ ਦੇਖ ਲਓ ਸਾਰਿਆਂ ਨੂੰ ਨਾ ਕਿਤੇ ਕਿਸੇ ਵੀ ਜਗ੍ਹਾ ਦੇ ਉੱਪਰ ਕਿਸੇ ਵੀ ਨਾਮ ਦੇ ਉੱਪਰ ਐਪਰੀਸੀਏਸ਼ਨ ਮਿਲਦੀ ਹੈ ਨਾ, ਤਾਂ ਉਹਦੇ ਵਰਗੀ ਰੀਸ ਨਹੀਂ ਹੁੰਦੀ ਕਿਸੇ ਵੀ ਚੀਜ਼ ਦੀ। ਅਤੇ ਲੇਬਰ ਡੇ ਦੇ ਵਿੱਚ ਵੀ ਇਹੀ ਚੀਜ਼ ਹੈ ਕਿ ਸਾਰਿਆਂ ਨੂੰ ਰੈਕਗਨਾਈਜ਼ ਕੀਤਾ ਜਾਂਦਾ ਆ ਕਿ ਜਿੰਨੇ ਵੀ ਹੈ ਨਾ ਵਰਕਰਸ ਨੇ, ਜਿੰਨੇ ਵੀ ਕੰਮ ਕਰਦੇ ਆ, ਮਿਹਨਤ ਕਰਦੇ ਆ, ਉਹਨਾਂ ਨੂੰ ਉਹਨਾਂ ਨੇ ਕਿੰਨਾ ਦੇ ਲਓ ਕੰਮ ਕੋਈ ਵੀ ਹੋਵੇ, ਛੋਟਾ ਚਾਹੇ ਵੱਡਾ, ਬਟ ਆਪਾਂ ਕਿੰਨਾ ਜ਼ਿਆਦਾ ਕੰਟਰੀਬਿਊਟ ਕਰਦੇ ਹਾਂ ਆਪਣੀ ਲਾਈਫ ਦੇ ਲਈ, ਆਪਣੇ ਕੰਮ ਦੇ ਲਈ, ਆਪਣੀ ਕੰਟਰੀ ਦੇ ਲਈ। ਇੱਕ ਵਧੀਆ ਇੱਕ ਮਿਹਨਤਕਸ਼ ਲੋਕ ਜਿਹੜੇ ਹੁੰਦੇ ਆ ਉਹ ਆਪਣੀ ਮਿਹਨਤ ਦੇ ਨਾਲ ਹਰ ਇੱਕ ਚੀਜ਼ ਦੀ ਡਿਵੈਲਪਮੈਂਟ ਕਰਦੇ ਆ, ਹਰ ਇੱਕ ਚੀਜ਼ ਦੀ ਕਹਿ ਲਓ ਕਿ ਪ੍ਰੋਗਰੈਸ ਹੁੰਦੀ ਆ ਉਹਨਾਂ ਦੀ ਮਿਹਨਤ ਦੇ ਨਾਲ। ਅਤੇ ਲੇਬਰ ਡੇ ਲੌਂਗ ਵੀਕਐਂਡ ਦੀਆਂ ਸਾਰਿਆਂ ਨੂੰ ਮੁਬਾਰਕਾਂ, ਸਾਰੇ ਮਿਹਨਤਕਸ਼ ਆਪਾਂ ਹੈਗੇ ਹਾਂ ਅਤੇ ਸਾਰਿਆਂ ਨੂੰ ਹੀ ਲੇਬਰ ਡੇ ਦੀਆਂ ਇੱਕ ਵਾਰ ਫਿਰ ਤੋਂ ਮੁਬਾਰਕਾਂ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ। ਅਤੇ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ ਅੱਜ ਦਾ ਵੀ ਹੋਏਗਾ। ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਅਸੀਂ ਪਹੁੰਚੇ ਹਾਂ, 6685 ਟੌਮਕਨ ਰੋਡ ਦੇ ਉੱਪਰ, ਡੈਰੀ ਐਂਡ ਟੌਮਕਨ ਦੇ ਇੰਟਰਸੈਕਸ਼ਨ 'ਤੇ। ਅਤੇ ਸਭ ਤੋਂ ਪਹਿਲਾਂ ਤਜਿੰਦਰ ਸਿੱਧੂ ਸਰ ਨੂੰ ਨਾਲ ਜੋੜਦੇ ਹਾਂ ਅਤੇ ਅੱਜ ਅਸੀਂ ਤੁਹਾਨੂੰ ਬਹੁਤ ਹੀ ਕਮਾਲ ਦੀਆਂ, ਬਹੁਤ ਹੀ ਵਧੀਆ ਡੀਲਸ ਦਵਾਵਾਂਗੇ ਫਰਨੀਚਰ ਦੇ ਵਿੱਚ ਅਤੇ ਨਾਲ ਦੇ ਨਾਲ ਫ੍ਰੀ ਗਿਫਟਸ ਵੀ ਹੋਣਗੇ ਬਹੁਤ ਸਾਰੇ। ਅਤੇ ਲਓ ਫਿਰ ਚੱਲੀਏ ਸਭ ਤੋਂ ਪਹਿਲਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜੀਏ। 6685 ਟੌਮਕਨ ਰੋਡ, ਡੈਰੀ ਐਂਡ ਟੌਮਕਨ ਦੇ ਇੰਟਰਸੈਕਸ਼ਨ 'ਤੇ, ਗ੍ਰੈਂਡ ਹੋਮ ਫਰਨੀਚਰ 'ਤੇ। ਜੀ ਸਿੱਧੂ ਸਰ,
1: ਦੋਸਤੋ, ਵਾਟ ਅ ਬਿਊਟੀਫੁਲ ਡੇ, ਸਨਸ਼ਾਈਨ ਆ ਪੂਰੀ
0: ਜੀ,
1: ਤੇ ਤੁਸੀਂ ਲੌਂਗ ਵੀਕਐਂਡ ਦਾ ਮਜ਼ਾ ਲੈ ਰਹੇ ਹੋ ਤੇ ਅਸੀਂ ਤੁਹਾਨੂੰ ਅੱਜ ਸੇਵਿੰਗ ਕਰਾਵਾਂਗੇ ਕਿਉਂਕਿ ਲੇਬਰ ਡੇ ਲੌਂਗ ਵੀਕਐਂਡ ਆਇਆ। ਅਸੀਂ ਕੱਲ ਵੀ ਆਏ ਸੀਗੇ, ਅੱਜ ਵੀ ਆਏ ਹੋਏ ਹਾਂ, 6685 ਟੌਮਕਨ ਰੋਡ, ਟੌਮਕਨ ਡੈਰੀ ਦੇ ਨੇੜੇ, ਗ੍ਰੈਂਡ ਫਰਨੀਚਰ ਤੇ। ਔਰ ਤੁਹਾਡੇ ਸਭ ਦੇ ਵਾਸਤੇ ਸ਼ੁਭ ਇਸ਼ਾਵਾਂ ਤੇ ਸਾਨੂੰ ਪੂਰੀ ਆਸ਼ਾ ਹੈਗੀ ਆ ਕਿ ਤੁਸੀਂ ਅੱਜ ਲੌਂਗ ਵੀਕਐਂਡ ਪੂਰਾ ਮਨਾ ਰਹੇ ਹੋ, ਲੇਕਿਨ ਤੁਹਾਡੀ ਅਸੀਂ ਸੇਵਿੰਗ ਕਰਾਵਾਂਗੇ ਤੇ ਲਾਈਵ ਲੋਕੇਸ਼ਨ ਪਹੁੰਚੇ ਹੋਏ ਗ੍ਰੈਂਡ ਫਰਨੀਚਰ ਤੇ। ਤੇ ਆਪਾਂ ਪਹਿਲੇ ਲਿੰਕ ਲੈਂਦੇ ਹਾਂ, ਸੁੱਖ ਹੋਰਾਂ ਤੋਂ ਲੈਂਦੇ ਹਾਂ, ਗੱਡੀ ਵਧੀਆ ਜੀ, ਸੁੱਖ ਜੀ ਅਨੂ ਜੀ,
2: ਬਹੁਤ ਸ਼ੁਕਰੀਆ, ਧੰਨਵਾਦ ਸਰ ਸਾਹਿਬ। ਬਿਲਕੁਲ, ਲੇਬਰ ਡੇ ਲੌਂਗ ਵੀਕਐਂਡ ਦੀਆਂ ਜਿਹੜੀਆਂ ਸਪੈਸ਼ਲ ਪ੍ਰਾਈਜ਼ ਦਿੱਤੀਆਂ ਜਾ ਰਹੀਆਂ ਤੇ ਸਭ ਦੇਖੋ ਬਹੁਤ ਸਾਰੇ ਪਰਿਵਾਰ ਜਿਹੜੇ ਸਾਡੇ ਪਹੁੰਚ ਰਹੇ ਨੇ, ਸੇਵਿੰਗ ਕਰ ਰਹੇ ਨੇ,
1: ਬੜਾ ਸੋਹਣਾ ਲੱਗਿਆ।
2: ਬਿਲਕੁਲ, ਜਿੱਥੇ ਜਿਹੜੀ ਤੁਸੀਂ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਹੁਣ ਗੱਡੀਆਂ ਫਟਾਫਟ ਘੁਮਾ ਲਓ, 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ। ਫਰਨੀਚਰ ਦੀ ਬਾਈ ਕਰਨੀ ਆ, ਲੋਐਸਟ ਪ੍ਰਾਈਸ ਚਾਹੀਦੀਆਂ ਨੇ, ਤੋਹਫੇ ਚਾਹੀਦੇ ਨੇ ਤੇ ਫਟਾਫਟ ਪਹੁੰਚੋ। ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਚੇਅਰ ਲੈਦਰ ਦੀਆਂ ਡਿਜ਼ਾਈਨਰ ਚੇਅਰਾਂ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, ਜਿਹੜਾ ਤੁਸੀਂ 2022 ਤੁਹਾਡਾ ਅਰਦਾ ਲੈਂਦੇ ਆਏ ਹੋ। ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, 399 ਦਾ, 399 ਦੇ ਵਿੱਚ,
1: 399 ਦਾ ਤੇ ਨਾਲ ਫਿਰ ਮਾਈਕ੍ਰੋਵੇਵ ਦੇ ਦਈਏ,
2: ਡਨ ਹੋ ਗਿਆ ਸਿੱਧੂ ਸਾਹਿਬ। ਜਿਹੜੇ ਪਹਿਲੇ 10 ਪਰਿਵਾਰ ਰਾਈਟ ਵਿਨ ਸ਼ੋਰ ਆ ਜਾਣਗੇ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, 399 ਦਾ ਤੇ ਨਾਲ ਮਾਈਕ੍ਰੋਵੇਵ, ਬਿਲਕੁਲ ਫ੍ਰੀ ਫ੍ਰੀ ਫ੍ਰੀ,
1: ਸ਼ਕਲੋ ਫਿਰ ਡੀਲ ਵਧੀਆ,
2: ਬਿਲਕੁਲ। ਤੇ ਨਾਲ ਦੀ ਨਾਲ ਸਿੱਧੂ ਸਾਹਿਬ, ਜਿਹੜੇ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ ਲੈਦਰ ਦਾ, ਸੋਫਾ ਲਫਟ ਹੈਂਡ ਚੇਅਰ ਗ੍ਰੇ ਕਲਰ ਦਾ, ਕਰੋਮ ਲੈਕਸ ਨਾਲ ਲੈਦਰ ਦਾ ਸੋਫਾ ਸੈੱਟ, ਗ੍ਰੇ ਕਲਰ ਡਿਜ਼ਾਈਨਰ ਸੋਫਾ ਸੈੱਟ, ਸੋਫਾ ਲਫਟ ਹੈਂਡ ਚੇਅਰ, ਸੋਫਾ ਲਫਟ ਹੈਂਡ ਚੇਅਰ, ਜਿਹਦੀ ਰੈਗੂਲਰ ਕੀਮਤ 2000 ਸੀ। ਜਿੰਨੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ, 7 ਡੇ ਲੌਂਗ ਵੀਕਐਂਡ ਸਪੈਸ਼ਲ, ਕੰਪਲੀਟ ਸੋਫਾ ਸੈੱਟ 799 ਦਾ, ਸੋਫਾ ਲਫਟ ਚੇਅਰ ਗ੍ਰੇ ਕਲਰ ਦਾ ਲੈਦਰ ਦਾ ਸੋਫਾ ਸੈੱਟ, ਕਰੋਮ ਲੈਕਸ ਦੇ ਨਾਲ 799 ਦਾ ਮਿਲੂਗਾ। ਤੇ ਪਹਿਲੇ ਜਿਹੜੇ 5 ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ, ਵੱਡੇ ਸਾਈਜ਼ ਦਾ, ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਫ੍ਰੀ, ਟੈਲੀਵਿਜ਼ਨ ਟੀਵੀ ਚੱਕਲ ਵਾਲੀਆਂ ਪ੍ਰਾਈਜ਼ ਦਾ। ਸੋ ਗੱਡੀਆਂ ਘੁਮਾ ਲਓ, 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੌਮਕਨ ਰੋਡ ਦੇ ਉੱਪਰ, ਲੇਬਰ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਸਾਹਿਬ।
1: ਮਿਹਰਬਾਨੀ ਸੁੱਖ, ਅੱਗੇ ਜਾ ਕੇ ਹੋਰ ਡੀਲ ਲਵਾਂਗੇ। ਸਭ ਤੋਂ ਪਹਿਲਾਂ ਤਜਿੰਦਰ ਸਿੰਘ ਸਿੱਧੂ ਸਿੱਧਮਾ ਬਾਲੇ ਵੱਲੋਂ ਸਾਰਿਆਂ ਦਾ ਇੱਕ ਵਾਰੀ ਫਿਰ ਜੀ ਆਇਆਂ ਸਾਰਿਆਂ ਨੂੰ ਜੀ, ਲੌਂਗ ਵੀਕਐਂਡ ਤੁਸੀਂ ਮਨਾ ਰਹੇ ਹੋ ਔਰ

0: ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਦੇਸ਼ ਪ੍ਰਦੇਸ ਦੇ ਸਾਰੇ ਸਰੋਤਿਆਂ ਨੂੰ, ਸਿੱਧੂ ਭਾਅ ਜੀ ਨੂੰ ਸਤਿ ਸ਼੍ਰੀ ਅਕਾਲ। ਤੁਹਾਨੂੰ ਬਹੁਤ ਬਹੁਤ ਵਧੀਆ ਪ੍ਰੋਗਰਾਮ ਕਰਦੇ ਆ ਤੁਸੀਂ। ਤੇ ਇੱਕ ਨਾ ਮੈਂ ਕੱਲ ਵੀ ਗੱਲ ਕੀਤੀ ਸੀਗੀ,
0: ਹਾਂਜੀ,
1: ਮੈਂ ਪਰਵੇਸ਼ ਕਰਨੀ ਸੀ। ਸੱਸੀ ਆ ਜੀ, ਉਹ ਢਾਡੀ ਰੰਗ ਆ, ਕਲੀ ਆ, ਜਿੱਦਾਂ ਹੁਣ ਮਤਲਬ ਕਿ ਆਪਾਂ ਨੂੰ ਮਤਲਬ ਇਸ ਤਰ੍ਹਾਂ ਹੀ ਜਿਹੜੇ ਨਵੇਂ ਨੌਜਵਾਨ ਹੈ ਜਿੱਦਾਂ ਉਹਨੂੰ ਕਈ ਨਹੀਂ ਸੁਣਦੇ ਢਾਡੀ ਚੀਜ਼ਾਂ ਨੂੰ, ਆਪਾਂ ਨੂੰ ਜੋੜਨ ਦੀ ਲੋੜ ਆ। ਤੇ ਉਹ ਮਤਲਬ ਕਿ ਉਦੈ ਸਿੰਘ ਮੁੰਡੀਆਂ ਤੇ ਭਾਈ ਦਲੀਪ ਸਿੰਘ ਮਸਤ ਉਹਨਾਂ ਦੀ ਗਾਈ ਹੋਈ ਆ, ਮਤਲਬ ਸੱਸੀ ਆ।
0: ਹਾਂਜੀ,
1: ਸੱਸੀ ਸੁੱਤੀ ਉੱਠ ਕੇ ਸੇਜ ਤੋਂ ਉਹਨੇ ਰੋਂਦੀ ਨੇ ਮਾਰੀ ਧਾ, ਦੇ ਗਿਆ ਵਿਛੋੜਾ ਉਹਨੂੰ, ਦੇ ਗਿਆ ਵਿਛੋੜਾ ਉਹਦੇ ਸਿਆ। ਬਹੁਤ ਪਿਆਰਾ ਗਾਇਆ ਹੋਇਆ ਜੀ, ਉਹਨਾਂ ਦੀਆਂ ਆਵਾਜ਼ਾਂ ਸੁਣ ਕੇ ਬਹੁਤ ਸਕੂਨ ਮਿਲਦਾ, ਜੇ ਪਤਾ ਲੱਗਦਾ ਕਿ ਗਾਇਕੀ ਕੀ ਹੁੰਦੀ ਆ।
0: ਠੀਕ ਹੈ, ਮੈਂ ਜ਼ਰੂਰ ਸੁਣਾਉਂਗੀ, ਬਸ ਤੁਹਾਨੂੰ ਥੋੜਾ ਟਾਈਮ ਦੇਣਾ ਪੈਣਾ, ਬਟ ਜ਼ਰੂਰ ਸੁਣਾਉਂਗੀ। ਹਾਂਜੀ, ਠੀਕ ਹੈ ਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਅਗਲੇ ਕਾਲਰ 3631 ਜੀ, ਸਤਿ ਸ਼੍ਰੀ ਅਕਾਲ।
2: ਮਨਪ੍ਰੀਤ ਜੀ ਤੇ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਹੈਲੋ,
2: ਤੁਹਾਡੇ ਸਭ ਠੀਕ ਠਾਕ?
0: ਹਾਂਜੀ ਹਾਂਜੀ, ਸਭ ਵਧੀਆ, ਤੁਸੀਂ ਕਿਵੇਂ ਹੋ?
3: ਚੜ੍ਹਦੀ ਕਲਾ ਆਪਣੇ ਵਾਲੇ, ਤੁਸੀਂ ਸੁਣਾਓ ਕੀ ਹਾਲ ਚਾਲ ਨੇ?
2: ਬਸ ਬਸ ਸਿੱਧੂ ਸਾਹਿਬ, ਮਜ਼ੇ ਚ ਆ, ਬਹੁਤ ਵਧੀਆ ਦਿਨ ਆ, ਬਸ ਡਰਾਈਵ ਕਰ ਰਹੇ ਆ, ਇੰਜੋਏ ਕਰ ਰਹੇ ਆ।
0: ਕੀ ਸੁਣੋਗੇ ਅੱਜ ਦੇ ਪ੍ਰੋਗਰਾਮ
2: ਚ? ਮੰਤਰੀ ਜੀ ਅੱਜ ਫਿਰ ਉਹ ਸੁਣਾ ਦਿਓ, ਕੈਂਚੀ ਵਾਲਾ।
0: ਓਕੇ,
2: ਕੈਂਚੀ ਗਾ ਰਹੀ ਜੀ ਨੇ, ਆਰ ਆਈ ਜੀ ਆਈ।
0: ਹਾਂਜੀ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ। ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਏਬਲ ਟਰੱਕਿੰਗ ਦੀ, ਤੇ ਇਹਨਾਂ ਨੂੰ ਏਜ਼ਡ ਡਰਾਈਵਰਸ ਦੀ ਲੋੜ ਹੈ, ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ। ਜੇਕਰ ਤੁਹਾਡੇ ਕੋਲ 2 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਹੈ, ਤੁਹਾਡੇ ਕੋਲ ਕਲੀਨ ਐਬਸਟ੍ਰੈਕਟ ਹੈ, ਤੇ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਤੇ ਜ਼ਰੂਰੀ ਹੈ ਕਿ ਤੁਹਾਨੂੰ ਸਿਟੀ ਰੋਡ ਦੀ ਨੌਲੇਜ ਹੋਵੇ, ਕਿਉਂਕਿ ਜਿਹੜਾ ਕੰਮ ਤੁਹਾਨੂੰ ਇਹਨਾਂ ਨੇ ਦੇਣਾ ਆ, ਲੋਕਲ ਪਿਕਅਪਸ ਦੇ ਦੌਰ ਤੇ ਡਰੋਪ ਆਫਸ ਹੋਣਗੇ, ਤੇ ਸਾਰਾ ਲੋਕਲੀ ਕੰਮ ਹੈ, ਤੇ ਇਸ ਕਰਕੇ ਤੁਹਾਨੂੰ ਸਿਟੀ ਰੋਡ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। 2 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਹੋਵੇ, ਕਲੀਨ ਐਬਸਟ੍ਰੈਕਟ ਹੋਵੇ, ਸਿਟੀ ਰੋਡ ਨੌਲੇਜ ਹੋਵੇ, ਤੇ ਇਹਨਾਂ ਨੂੰ ਡਰਾਈਵਰਸ ਚਾਹੀਦੇ ਨੇ ਏਜ਼ਡ। ਮੋਹਿੰਦਰ ਗਰੇਵਾਲ ਜੀ ਨੂੰ ਕਾਲ ਕਰੋ ਏਬਲ ਟਰੱਕਿੰਗ ਤੋਂ, ਨੰਬਰ ਹੈ 905-838-4346, 905-838-4346, ਏਬਲ ਟਰੱਕਿੰਗ ਦਾ ਨੰਬਰ ਹੈ। 9181 ਜੀ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਮਨਪ੍ਰੀਤ,
0: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
4: ਹੋਰ ਠੀਕ ਠਾਕ।
0: ਹਾਂਜੀ,
4: ਪ੍ਰੋਗਰਾਮ ਮੈਂ ਪ੍ਰੋਗਰਾਮ ਸੁਣੀ ਜਾਂਦੇ, ਹੋਰ ਸਹੀ ਕੰਮ ਵਿਹਲਿਆਂ ਨੇ।
0: ਠੀਕ ਹੈ, ਨਹੀਂ ਫਿਰ ਤੁਸੀਂ ਕੰਮ ਹੀ ਲੱਗੇ ਹੋਏ ਹੋ, ਪ੍ਰੋਗਰਾਮ ਸੁਣ ਰਹੇ ਹੋ, ਵਧੀਆ ਗੱਲ ਹੈ।
4: ਹਾਂਜੀ ਹਾਂਜੀ, ਮੈਂ ਕਿਹਾ ਪੁਰਾਣਾ ਸੁਰਿੰਦਰ ਕੌਰ ਦਾ ਗਾਣਾ ਹੀ ਲਾ ਦਿਓ।
0: ਹਾਂਜੀ ਦੱਸੋ।
4: ਉਹ ਕਹਿੰਦੀ ਗੁੱਤ ਮੇਰੀ ਕਲਾਵਾ ਪਾਵੇ ਲੱਕ ਨੂੰ, ਇੱਕ ਵਾਰੀ ਆ ਜਾ ਹਾਣੀ ਆ।
0: ਗੁੱਤ ਮੇਰੀ ਕਲਾਵਾ ਪਾਵੇ ਲੱਕ ਨੂੰ, ਸੁਰਿੰਦਰ ਕੌਰ ਜੀ ਦਾ?
4: ਆ ਮੈਂ ਬਦਲ ਕੇ ਇੱਕ ਵਾਰੀ ਆ ਜਾ ਹਾਣੀ ਆ ਪਾ ਦਿਓ, ਆ ਜਾਣਾ ਗਾਣਾ।
0: ਓਕੇ ਠੀਕ ਹੈ ਜੀ,
4: ਹਾਂਜੀ,
0: ਮੈਨੂੰ ਥੋੜਾ ਟਾਈਮ ਦਿਓ, ਫਿਰ ਸੁਣਾਉਣੀ ਆ ਮੈਂ ਤੁਹਾਨੂੰ। ਕੋਸ਼ਿਸ਼ ਅੱਜ ਰਹੇਗੀ ਕਿ ਫਟਾਫਟ ਸਾਰੇ ਗਾਣੇ ਆਪਾਂ ਸੁਣਾਈਏ, ਤੇ ਨਾਲ ਦੀ ਨਾਲ ਹੀ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਜੁੜੇ ਰਹੋ। ਲੇਬਰ ਡੇ ਲੌਂਗ ਵੀਕਐਂਡ ਦੇ ਮੌਕੇ ਦੇ ਉੱਪਰ ਅਸੀਂ ਤੁਹਾਡੇ ਲਈ ਬਹੁਤ ਵਧੀਆ ਸੇਲ ਆਰਗੇਨਾਈਜ਼ ਕੀਤੀ ਹੈ ਗ੍ਰੈਂਡ ਹੋਮ ਫਰਨੀਚਰ ਤੇ, ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਅੱਜ ਤੁਹਾਡੇ ਲਈ ਉਪਰਾਲਾ ਹੈਗਾ ਆ, ਜਿਹੜਾ ਤੁਸੀਂ ਮੈਕਸੀਮਮ ਫਾਇਦਾ ਲੈ ਸਕਦੇ ਹੋ। ਫਰਨੀਚਰ ਆਈਟਮਸ ਲੈ ਕੇ ਆਓ, ਤੇ ਨਾਲ ਦੀ ਨਾਲ ਤੁਹਾਨੂੰ ਫ੍ਰੀ ਗਿਫਟਸ ਵੀ ਦੇਣਗੇ, ਵੱਡੇ ਵੱਡੇ ਅਪਲਾਈਂਸਿਸ ਤੁਹਾਨੂੰ ਫ੍ਰੀ ਗਿਫਟ ਦੇ ਰਹੇ ਨੇ ਗ੍ਰੈਂਡ ਹੋਮ ਫਰਨੀਚਰ, 6685 ਟੋਮਕਨ ਰੋਡ ਦੇ ਉੱਪਰ। ਨੰਬਰ ਇਹਨਾਂ ਦਾ ਨੋਟ ਕਰ ਲਓ, 6472620000, 6472620000 ਤੇ ਤੁਸੀਂ ਕਾਲਸ ਵੀ ਕਰ ਸਕਦੇ ਹੋ। ਤੇ ਲੋ ਫਿਰ ਹਰਕੇ ਸੰਗਤ ਦੀ ਆਵਾਜ਼ ਦੇ ਵਿੱਚ ਪਹਿਲਾ ਗਾਣਾ ਤੁਸੀਂ ਇੰਜੋਏ ਕਰੋ, ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇੰਜੋਏ ਕਰ ਰਹੇ ਹੋ। ਬੜਾ ਹੀ ਖੂਬਸੂਰਤ ਦਿਨ ਹੈ ਅੱਜ ਦਾ। ਅੱਜ ਬ੍ਰੈਂਪਟਨ ਦੇ ਵਿੱਚ ਬੜੀ ਸੋਹਣੀ ਧੁੱਪ ਨਿਕਲੀ ਹੋਈ ਹੈ। ਮੇਰੇ ਖਿਆਲ 'ਚ ਆਲੇ ਦੁਆਲੇ ਵਾਲੇ ਸਾਰੇ ਏਰੀਆ ਦੇ ਵਿੱਚ ਵੀ ਬੜਾ ਸੋਹਣਾ ਵੈਦਰ ਹੈ। 23 degrees ਟੈਂਪਰੇਚਰ ਇਸ ਟਾਈਮ ਚੱਲ ਰਿਹਾ ਬ੍ਰੈਂਪਟਨ ਦੇ ਵਿੱਚ ਅਤੇ ਓਵਰਆਲ ਕਹਿ ਲਓ ਕਿ ਇੰਨਾ ਸੋਹਣਾ ਵੈਦਰ ਹੈ ਨਾ ਅੱਜ ਤਾਂ, ਪੂਰੀ ਐਨ ਵਧੀਆ ਧੁੱਪ ਨਿਕਲੀ ਹੋਈ ਹੈ ਅਤੇ ਲੱਗ ਹੀ ਨਹੀਂ ਰਿਹਾ ਵੀ ਆਪਾਂ ਸਮਰ ਦੇ ਐਂਡ ਦੇ ਵਿੱਚ ਅਤੇ ਸਪਟੈਂਬਰ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਓਬਵੀਅਸ ਗੱਲ ਹੈ ਕਿ ਫਾਲ ਸੀਜ਼ਨ ਦੀ ਸ਼ੁਰੂਆਤ ਹੋ ਰਹੀ ਹੈ, ਬਟ ਬਹੁਤ ਖੂਬਸੂਰਤ ਵੈਦਰ ਹੈ। ਤੁਸੀਂ ਇਸ ਲੌਂਗ ਵੀਕਐਂਡ ਨੂੰ ਪੂਰਾ ਆਪਣਾ ਇੰਜੋਏ ਕਰ ਸਕਦੇ ਹੋ, ਪੂਰਾ ਇਸ ਟਾਈਮ ਨੂੰ ਯੂਟੀਲਾਈਜ਼ ਕਰੋ, ਕਿਉਂਕਿ ਜਿਹੜਾ ਇਹ ਟਾਈਮ ਹੈ ਆਪਾਂ ਨੂੰ 2 ਮਹੀਨੇ ਬਾਅਦ ਨਹੀਂ ਮਿਲਣਾ, ਇਸ ਕਰਕੇ ਇਹਨੂੰ ਅੱਜ ਹੀ ਤੁਸੀਂ ਇੰਜੋਏ ਕਰੋ ਅਤੇ ਆਪਣੀ ਫੈਮਿਲੀ ਆਪਣੇ ਫਰੈਂਡਸ ਨੂੰ ਪੂਰਾ ਟਾਈਮ ਦਿਓ, ਜ਼ਰੂਰੀ ਹੈ, ਕਿਉਂਕਿ ਲੌਂਗ ਵੀਕਐਂਡ ਕਦੇ ਕਦੇ ਤਾਂ ਆਉਂਦਾ ਆ ਅਤੇ ਜੇ ਛੁੱਟੀ ਵਾਲਾ ਦਿਨ ਤੁਸੀਂ ਆਪਣੀ ਫੈਮਿਲੀ ਦੇ ਨਾਲ ਸਪੈਂਡ ਕਰ ਲਓ, ਕੋਈ ਆਪਣੀ ਰੁਕੀ ਹੋਈ ਜਾਂ ਕਹਿ ਲਓ ਕਿ ਜਿਹੜੀ ਲੌਂਗ ਡਿਊ ਹੈਗੀ ਹੈ ਤੁਹਾਡੀ, ਸੋਚ ਕੇ ਬੈਠੇ ਹੋਏ ਹੋ ਕਿ ਹਾਂ ਆਹ ਵਾਲੀ ਫਲਾਣੀ ਡੈਸਟੀਨੇਸ਼ਨ 'ਤੇ ਜਾਣਾ ਹੈ, ਉੱਥੇ ਤੁਸੀਂ ਜ਼ਰੂਰ ਜਾਓ, ਇਸ ਲੌਂਗ ਵੀਕਐਂਡ ਦੇ ਉੱਪਰ ਆਪਣੀ ਇੰਜੋਏ ਕਰ ਸਕਦੇ ਹੋ ਟਾਈਮ ਨੂੰ। ਅਤੇ ਨਾਲ ਦੀ ਨਾਲ ਹੀ ਮੇਰੇ ਨਾਲ ਗੱਲਬਾਤ ਤੁਹਾਡੀ ਚੱਲਦੀ ਰਹੇਗੀ। ਸਟੂਡੀਓ ਦਾ ਨੰਬਰ 905-564-4444, 905-564-6444 ਸਟੂਡੀਓ ਦਾ ਨੰਬਰ ਹੈ ਅਤੇ ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਜੇਕਰ ਤੁਸੀਂ ਇੰਡੀਆ ਜਾਣ ਦੀ ਪਲੈਨਿੰਗ ਦੇ ਵਿੱਚ ਹੈਗੇ ਹੋ ਤਾਂ ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰ ਲਓ, ਬਹੁਤ ਵਧੀਆ ਇਹ ਤੁਹਾਡੇ ਲਈ, ਹਮੇਸ਼ਾ ਇਹ ਟਿਕਟਸ ਲਗਾਉਂਦੇ ਨੇ। ਟੋਰੋਂਟੋ ਤੋਂ ਬੈਂਗਲੌਰ ਕਿਸੇ ਨੇ ਜਾਣਾ ਹੋਵੇ ਨਵੰਬਰ ਦੇ ਵਿੱਚ ਜਾ ਕੇ ਦਸੰਬਰ ਦੇ ਵਿੱਚ ਵਾਪਸੀ, ਰਾਊਂਡ ਟ੍ਰਿਪ ਦੀ ਟਿਕਟ $1400 ਦੀ ਹੈ। ਟੋਰੋਂਟੋ ਤੋਂ ਬੈਂਗਲੌਰ, ਬੈਂਗਲੌਰ ਤੋਂ ਫਿਰ ਟੋਰੋਂਟੋ ਤੁਸੀਂ ਵਾਪਸੀ ਕਰ ਸਕਦੇ ਹੋ ਅਤੇ ਟਿਕਟ ਹੈਗੀ ਹੈ ਤੁਹਾਡੇ ਲਈ $1400 ਦੀ। ਜੇ ਤੁਸੀਂ ਜਾਣਾ ਹੋਵੇ ਵੈਨਕੂਵਰ ਤੋਂ ਦਿੱਲੀ ਅਤੇ ਦਿੱਲੀ ਤੋਂ ਫਿਰ ਵੈਨਕੂਵਰ ਤੁਸੀਂ ਵਾਪਸੀ ਕਰਨੀ ਹੈ ਤਾਂ ਤੁਸੀਂ ਟਿਕਟ ਲਓ ਇਹਨਾਂ ਦੇ ਕੋਲੋਂ, 16 ਨਵੰਬਰ ਤੋਂ ਲੈ ਕੇ 19 ਮਾਰਚ ਤੱਕ ਦੀ ਰਾਊਂਡ ਟ੍ਰਿਪ ਦੀ ਟਿਕਟ ਹੈ ਅਤੇ ਟਿਕਟ ਹੋਏਗੀ ਤੁਹਾਡੇ ਲਈ $1990 ਦੀ। ਦੋ ਬੈਗਸ ਦੇ ਨਾਲ ਟਰੈਵਲ ਕਰਨਾ ਆ, $1990 ਦੇ ਵਿੱਚ, $1990 ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਵੈਨਕੂਵਰ ਤੋਂ ਦਿੱਲੀ, ਦਿੱਲੀ ਤੋਂ ਵੈਨਕੂਵਰ। ਡੇਟਸ ਹੈਗੀਆਂ ਨੇ 16 ਨਵੰਬਰ ਤੋਂ ਲੈ ਕੇ 19 ਮਾਰਚ ਤੱਕ ਦੀਆਂ। ਅਤੇ ਇਸ ਤੋਂ ਇਲਾਵਾ ਟੋਰੋਂਟੋ ਤੋਂ ਦਿੱਲੀ 1 ਵੇ ਟਿਕਟ ਲੈ ਕੇ ਜਾਣਾ ਚਾਹੁੰਦੇ ਹੋ ਨਵੰਬਰ ਮਹੀਨੇ ਦੇ ਵਿੱਚ, $1150 ਦੀ ਟਿਕਟ ਹੋਏਗੀ, $1150, ਦੋ ਬੈਗਸ ਦੇ ਨਾਲ ਟਰੈਵਲ ਕਰ ਸਕਦੇ ਹੋ। ਅਤੇ ਨਾਲ ਹੀ ਤੁਸੀਂ ਟੋਰੋਂਟੋ ਤੋਂ ਦਿੱਲੀ ਰਾਊਂਡ ਟ੍ਰਿਪ ਦੀ ਟਿਕਟ ਦੇਖ ਰਹੇ ਹੋ ਤਾਂ 25 ਅਕਤੂਬਰ ਨੂੰ ਜਾ ਕੇ 26 ਦਸੰਬਰ ਨੂੰ ਤੁਸੀਂ ਵਾਪਸੀ ਕਰੋ, $1890 ਦੀ ਟਿਕਟਸ ਹੈ, $1890। ਅਤੇ ਈਟੋਬੀ ਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100 ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਹੋ ਸਕਦੀ ਹੈ 905-588-4200, 905-588-4200 ਦਿਓਲ ਟਰੈਵਲ ਦੇ ਨੰਬਰਸ ਨੇ। ਅਤੇ ਅੱਜ ਅਸੀਂ ਕਰ ਰਹੇ ਹਾਂ ਲਾਈਵ ਓ ਲੋਕੇਸ਼ਨ ਪ੍ਰੋਗਰਾਮ ਗ੍ਰੈਂਡ ਹੋਮ ਫਰਨੀਚਰ ਦੀ ਇੱਕੋ ਇੱਕ ਲੋਕੇਸ਼ਨ ਜਿਹੜੀ ਮਿਸਿਸਾਗਾ ਵਾਲੀ ਹੈ, 6685 ਟੋਮਕਨ ਰੋਡ ਮਿਸਿਸਾਗਾ ਦੇ ਵਿੱਚ ਤੁਸੀਂ ਪਹੁੰਚੋ ਅੱਜ। ਨੈਕਸਟ ਡੀਲ ਦੇ ਲਈ ਚੱਲਦੇ ਹਾਂ ਆਪਾਂ, ਲੇਬਰ ਡੇ ਲੌਂਗ ਵੀਕਐਂਡ ਸੇਲ ਚੱਲ ਰਹੀ ਹੈ ਗ੍ਰੈਂਡ ਹੋਮ ਫਰਨੀਚਰ 'ਤੇ, ਤੇਜਿੰਦਰ ਸਿੱਧੂ ਸਰ ਪਹੁੰਚੇ ਹੋਏ ਨੇ ਲਾਈਵ ਓ ਲੋਕੇਸ਼ਨ ਪ੍ਰੋਗਰਾਮ ਲੈ ਕੇ ਗੱਲਬਾਤ ਕਰਦੇ ਅਤੇ ਤੁਹਾਨੂੰ ਅਗਲੀ ਵਧੀਆ ਜਿਹੀ ਡੀਲ ਦਵਾਉਂਦੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ। ਤੇਜਿੰਦਰ ਸਿੰਘ ਸਿੱਧੂ ਵੱਲੋਂ ਜੀ ਆਇਆਂ ਨੂੰ ਜੀ, ਤੁਹਾਡੇ ਸਭ ਦੇ ਵਾਸਤੇ ਵੀਕਐਂਡ ਦੀਆਂ ਲੌਂਗ ਵੀਕਐਂਡ ਦੀਆਂ ਸ਼ੁਭ ਇੱਛਾਵਾਂ। ਅਤੇ ਅੱਜ ਤੁਹਾਡੀਆਂ ਕਾਫੀ ਸੇਵਿੰਗ ਕਰਾ ਰਹੇ ਹਾਂ ਅਸੀਂ ਪਹੁੰਚੇ ਹੋਏ ਚੇਚੇ ਤੌਰ ਦੇ ਉੱਤੇ ਲੇਬਰ ਡੇ ਵੀਕਐਂਡ 'ਤੇ ਗ੍ਰੈਂਡ ਫਰਨੀਚਰ 'ਤੇ। ਸੋ ਗੋਈ ਮੇਰੇ ਨਾਲ ਨੇ ਅਤੇ ਆਪਾਂ ਅਗਲੀ ਡੀਲ ਉਹਦੇ ਕੋਲ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਸਰ, ਬਿਲਕੁਲ ਲੇਬਰ ਡੇ ਲੌਂਗ ਵੀਕਐਂਡ ਦੀ ਸੇਲ ਦਾ ਸੱਦਾ ਪੱਤਰ ਪਰਿਵਾਰਾਂ ਤੱਕ ਦੇ ਰਹੇ ਹਾਂ ਜੀ। ਅੱਜ ਅਸੀਂ 8 ਵਜੇ ਤੱਕ ਤੁਹਾਡੇ ਲਈ ਓਪਨ ਹਾਂ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਿਓ। ਲੇਬਰ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਚੱਲ ਰਹੀ ਆ ਲੋਐਸਟ ਪ੍ਰਾਈਸ ਫਰਨੀਚਰ ਦੇ ਉੱਪਰ, ਤੇ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ, ਤੇ ਸਭ ਇੱਕ ਬੈਡਰੂਮ ਸੈੱਟ ਦੀ ਡੀਲ ਦਿੰਦੇ ਹਾਂ। ਚੜਾਕੇ ਕੰਢ ਵੀ ਪ੍ਰਾਈਜ਼ ਹੋਣ ਲੱਗੀ ਆ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਐਲਈਡੀ ਲਾਈਟਾਂ ਦੇ ਨਾਲ ਕਿੰਗ ਸਾਈਜ਼ ਦਾ ਬੈੱਡ, ਡ੍ਰੈਸਰ ਮਿਰਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਡ੍ਰੈਸਰ ਮਿਰਰ ਨਾਲ ਸਾਈਡੇਬਲ ਕੰਪਲੀਟ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਐਲਈਡੀ ਲਾਈਟਾਂ ਦੇ ਨਾਲ ਹਾਈਡ੍ਰੋਲਿਕ ਸਟੋਰੇਜ ਦੇ ਨਾਲ ਇਟਾਲੀਅਨ ਸੀਰੀਜ਼ ਦਾ ਬੈਡਰੂਮ ਸੈੱਟ, 4500 $4000 ਦਾ ਲੈਂਦੇ ਆਏ ਹੋ। ਜਿੰਨੇ ਵੀ ਪਰਿਵਾਰ ਸਾਡੇ ਕੋਲ ਰਾਈਟ ਵੇ ਪਹੁੰਚਣਗੇ, ਕੰਪਲੀਟ ਬੈਡਰੂਮ ਸੈੱਟ ਸਿਰਫ $1999
1: ਦੇ ਨਾਲ, ਫਿਰ ਦੇਸ਼ ਪ੍ਰਦੇਸ਼ ਦਾ ਇੱਕ ਤੋਹਫਾ ਬਣਦਾ,
2: ਡਨ ਹੋ ਗਿਆ,
1: ਇੱਕ ਟੀਵੀ ਦਿਓ ਇਹਦੇ ਨਾਲ।
2: ਚਲੋ ਡਨ, ਟੀਵੀ ਟੈਲੀਵਿਜ਼ਨ ਜਿਹਨੇ ਵੀ ਪਰਿਵਾਰ, ਪਹਿਲੇ 5 ਪਰਿਵਾਰ ਜਿਹੜੇ ਇੰਸਟਾਲ ਆ ਜਾਣਗੇ, ਬੈਡਰੂਮ ਸੈੱਟ ਬਾਏ ਕਰ ਲੈਣਾ 1999 ਦਾ। ਮੈਨੂੰ ਟੈਲੀਵਿਜ਼ਨ ਲੈ ਦੇ, ਮੈਂ ਤਸਵੀਰਾਂ ਬੋਲਦੀਆਂ
1: ਜੀ, ਜਿਹੜਾ ਬੈਡਰੂਮ ਸੈੱਟ ਹੈ ਬੜਾ ਪਿਆਰਾ, ਬਹੁਤ ਪਿਆਰਾ ਕਲਰ ਦਾ
2: ਜੀ ਬਿਲਕੁਲ ਸਰ। ਪਲੱਸ ਪੁਆਇੰਟ ਕੀ ਹੈ ਕਿ ਪਹਿਲਾਂ ਕੀ ਹੁੰਦਾ ਸੀ ਪੇਟੀਆਂ ਜਦੋਂ ਆਪਾਂ ਚੱਕਦੇ ਸੀ ਬੜਾ ਕੁਛ ਕਰਨਾ ਪੈਂਦਾ ਸੀ, ਹੁਣ ਮਾੜਾ ਜਿਹਾ ਇਸ਼ਾਰਾ ਦੇ ਦੋ ਮੈਟਰਸ ਉੱਪਰ ਚੱਲ ਜਾਂਦਾ, ਥੱਲੇ ਸਾਰੀ ਸੋਚ ਬਣ ਜਾਂਦੀ ਹੈ ਤੇ ਨਾਲੇ ਵਾਈਟ ਕਲਰ ਦਾ ਗੋਲਡਨ ਹੈਂਡਲ ਲੱਗੇ ਹੋਏ ਨੇ। ਇੰਨਾ ਸੋਹਣਾ ਬੈਡਰੂਮ ਸੈੱਟ ਆਲੇ ਦਰਦੇ ਦਾ 1999 ਡਾਲਰ ਦੇ ਵਿੱਚ ਪੂਰਾ ਬੈਡਰੂਮ ਸੈੱਟ ਤੇ ਨਾਲੇ ਟੈਲੀਵਿਜ਼ਨ
1: ਬੈੱਡ
2: ਜੀ
1: ਉਹਨੂੰ ਥੱਲੇ ਸਟੋਕ ਬੁੱਕ ਕਰ ਸਕਦੇ
2: ਬਿਲਕੁਲ ਥੋੜੇ ਜਿਹੀ ਬਾਜੀ ਸਾਰੀ ਆ ਜਾਂਦੀ ਆ। 1999 ਡਾਲਰ ਦੇ ਵਿੱਚ ਪੂਰਾ ਬੈਡਰੂਮ ਸੈੱਟ ਮਿਲੂਗਾ ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜੀ ਹਾਂ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, 4 ਚੇਅਰਾਂ ਸਾਈਡ ਤੇ ਬੈਂਚ ਲੱਗਾ ਹੋਇਆ, ਸੋ ਡਾਇਨਿੰਗ ਟੇਬਲ ਵਿਦ 6 ਚੇਅਰ ਸੋਲਿਡ ਵੁੱਡ ਦਾ 399 ਦਾ ਲੇਵਰ ਡੇ ਲੌਂਗ ਵੀਕਐਂਡ ਸਪੈਸ਼ਲ
1: ਇਹ ਦੇ ਨਾਲ ਮਾਈਕ੍ਰੋਵੇਵ ਦੇ ਦੇ
2: ਡਨ, ਮਾਈਕ੍ਰੋਵੇਵ ਫ੍ਰੀ, ਢੋਲ ਤੇ ਡਗਾ ਲਾਣੇ ਉਹਨਾਂ ਨੂੰ ਲਾ ਦਿਓ ਢੋਲ ਤੇ ਡਗਾ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰ ਤੁਸੀਂ ਫ੍ਰੀ ਬੈਂਚ ਲੈਂਦਾ ਤੇ ਨਾਲ ਨਾਲ
0: ਸਾਰੀ ਨਵੀਂ ਇਨਵੈਂਟਰੀ ਇਹਨਾਂ ਦੇ ਕੋਲ ਪਹੁੰਚ ਚੁੱਕੀ ਹੈ, ਬਹੁਤ ਇਕਮਾਲ ਦਾ ਬਹੁਤ ਹੀ ਸੋਹਣਾ ਨਵਾਂ ਮਾਡਰਨ ਫਰਨੀਚਰ ਤੁਸੀਂ ਜਾ ਕੇ ਲੈ ਕੇ ਆਓ। ਨੰਬਰ ਤੁਸੀਂ ਨੋਟ ਕਰ ਲਓ 6472600 647 262 00 ਤੇ ਤੁਸੀਂ ਕਾਲਸ ਵੀ ਕਰ ਸਕਦੇ ਹੋ। ਪਹਿਲਾ ਫਰਮਾਇਸ਼ੀ ਗਾਣਾ ਸ਼ਹਿਰੀ ਮਾਨ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ, ਅਤੇ ਉਮੀਦ ਹੈ ਕਿ ਸਾਰੇ ਆਪਣਾ ਲੌਂਗ ਵੀਕਐਂਡ ਪੂਰਾ ਇੰਜੋਏ ਕਰ ਰਹੇ ਨੇ। ਅਤੇ ਮਨੀਤ ਗਿਰੀ ਜੀ ਨੂੰ ਤੁਸੀਂ ਜ਼ਰੂਰ ਯਾਦ ਰੱਖੋ, ਮਨੀਤ ਗਿਰੀ ਜੀ ਨੇ ਗਿਰੀ ਲੀਗਲ ਲਾਅ ਆਫਿਸ ਤੋਂ। ਅਤੇ ਜੇਕਰ ਤੁਹਾਡੇ ਖਿਲਾਫ਼ ਕਿਸੇ ਨੇ ਕੋਰਟ ਦੇ ਵਿੱਚ ਕੋਈ ਕੇਸ ਕੀਤਾ ਹੋਵੇ ਜਾਂ ਤੁਹਾਨੂੰ ਕੋਈ ਲੀਗਲ ਕਲੇਮ ਮਿਲੀ ਹੈ, ਤੁਹਾਡਾ ਕੇਸ ਕੋਰਟ ਦੇ ਵਿੱਚ ਕੋਈ ਚੱਲ ਰਿਹਾ ਹੋਵੇ ਆਲਰੇਡੀ, ਜਾਂ ਤੁਹਾਨੂੰ ਆਪਣੀ ਜੋਬ ਜਾਂ ਵਰਕ ਪਲੇਸ ਦੇ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਲੀਗਲ ਪ੍ਰੋਬਲਮ ਹੋਵੇ, ਤੁਸੀਂ ਗਿਰੀ ਲੀਗਲ ਲਾਅ ਆਫਿਸ ਦੇ ਨਾਲ ਗੱਲਬਾਤ ਕਰੋ, ਇਹ ਤੁਹਾਡੀ ਪੂਰੀ ਹੈਲਪ ਕਰਨਗੇ। ਮਨੀਤ ਗਿਰੀ ਜੀ ਬੈਰਿਸਟਰ, ਸੋਲਿਸਟਰ, ਸਿਵਲ ਕੋਰਟ ਕੇਸਿਸ, ਲੀਗਲ ਡਿਸਪਿਊਟਸ, ਇੰਪਲੋਇਮੈਂਟ ਲਾਅ ਮੈਟਰਸ, ਸਾਰੇ ਇੰਡੀਵਿਜੁਅਲਸ ਦੀ ਪੂਰੀ ਮਦਦ ਕਰਦੇ ਨੇ ਅਤੇ ਬਿਜ਼ਨਸਿਸ ਦੀ ਵੀ ਪੂਰੀ ਹੈਲਪ ਕਰਦੇ ਆ। ਚਾਹੇ ਤੁਹਾਨੂੰ ਕਿਸੇ ਦਾ ਕਲੇਮ ਦਾ ਜਵਾਬ ਦੇਣਾ ਹੋਵੇ, ਕੋਰਟ ਕੇਸ ਵਿੱਚ ਆਪਣਾ ਡਿਫੈਂਸ ਕਰਨਾ ਹੋਵੇ, ਕਿਸੇ ਲੀਗਲ ਡਿਸਪਿਊਟ ਦਾ ਤੁਸੀਂ ਹੱਲ ਲੱਭਣਾ ਹੋਵੇ, ਜਾਂ ਤੁਸੀਂ ਆਪਣੀ ਜੋਬ ਜਾਂ ਵਰਕ ਪਲੇਸ ਰਿਲੇਟਡ ਕੋਈ ਵੀ ਲੀਗਲ ਮੈਟਰ ਦੇ ਲਈ ਤੁਹਾਨੂੰ ਕੋਈ ਵੀ ਹੈਲਪ ਚਾਹੀਦੀ ਹੋਵੇ, ਤੁਸੀਂ ਇਹਨਾਂ ਨੂੰ ਯਾਦ ਰੱਖੋ। ਗਿਰੀ ਲੀਗਲ ਤੁਹਾਡੇ ਸਾਰੇ ਕੇਸ ਨੂੰ ਸਮਝਣਗੇ ਅਤੇ ਤੁਹਾਨੂੰ ਅੱਗੇ ਦੇ ਜਿੰਨੇ ਵੀ ਆਪਸ਼ਨਸ ਨੇ ਲੀਗਲ ਆਪਸ਼ਨਸ ਬਾਰੇ ਪੂਰਾ ਤੁਹਾਨੂੰ ਗਾਈਡ ਕਰਨਗੇ ਅਤੇ ਤੁਹਾਡੀ ਪੂਰੀ ਹੈਲਪ ਕਰਨਗੇ। ਆਪਣੇ ਤੁਸੀਂ ਸਿਵਲ ਲਾਸੂਟਸ, ਲੀਗਲ ਕਲੇਮਸ, ਕੰਟਰੈਕਟ ਡਿਸਪਿਊਟਸ, ਪ੍ਰੋਪਰਟੀ ਡਿਸਪਿਊਟਸ, ਡੈਟ ਕਲੇਮਸ, ਬਿਜ਼ਨਸ ਡਿਸਪਿਊਟਸ ਜਾਂ ਫਿਰ ਕੋਰਟ ਕੇਸਿਸ ਹੋਣ, ਇੰਪਲੋਇਮੈਂਟ ਜਾਂ ਹੋਰ ਕਿਸੇ ਵੀ ਲੀਗਲ ਡਿਸਪਿਊਟ ਸੰਬੰਧੀ ਸਾਰੇ ਮੈਟਰਸ ਦੇ ਲਈ ਤੁਸੀਂ ਲੀਗਲ ਗਿਰੀ ਲੀਗਲ ਲਾਅ ਆਫਿਸ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਮਨੀਤ ਗਿਰੀ ਜੀ ਤੁਹਾਡੇ ਹਰ ਲੀਗਲ ਮੈਟਰ ਨੂੰ ਸਮਝ ਕੇ ਤੁਹਾਨੂੰ ਅੱਗੇ ਦੇ ਆਪਸ਼ਨਸ ਬਾਰੇ ਸਲਾਹ ਵੀ ਦੇਣਗੇ ਅਤੇ ਤੁਹਾਡੀ ਪੂਰੀ ਹੈਲਪ ਵੀ ਕਰਨਗੇ। ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਇਹਨਾਂ ਦਾ ਆਫਿਸ ਓਕਵਿਲ ਦੇ ਵਿੱਚ ਲੋਕੇਟਡ ਹੈ। ਮੰਡੇ ਟੂ ਫਰਾਈਡੇ ਤੁਸੀਂ ਇਹਨਾਂ ਦੇ ਕੋਲ ਜਾ ਸਕਦੇ ਹੋ, ਕਾਲ ਕਰ ਲਓ ਇਹਨਾਂ ਨੂੰ। ਅਤੇ ਬ੍ਰੈਂਪਟਨ ਦੇ ਆਫਿਸ ਦੇ ਵਿੱਚ ਅਪੁਆਇੰਟਮੈਂਟਸ ਜ਼ਰੂਰੀ ਨੇ ਅਤੇ ਨੰਬਰ 4375518000 4375518000 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਮਨੀਤ ਗਿਰੀ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ ਗਿਰੀ ਲੀਗਲ ਲਾਅ ਆਫਿਸ ਤੋਂ ਨੇ।

ਨਾਲ ਦੀ ਨਾਲ ਹੀ ਤੁਸੀਂ ਜੇਕਰ ਕਿਸੇ ਨੇ ਆਪਣੀ ਮੌਰਗੇਜ ਕਰਵਾਉਣੀ ਹੋਵੇ ਤਾਂ ਰਾਹੁਲ ਗਰੇਵਾਲ ਜੀ ਨੂੰ ਯਾਦ ਰੱਖੋ। ਕਿਸੇ ਨੇ ਵੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਐਂਡ ਇੰਡਸਟਰੀਅਲ ਮੌਰਗੇਜ ਕਰਵਾਉਣੀ ਹੋਵੇ, ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਜਾਂ ਪਰਚੇਸਿਸ ਨੇ, ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਰਾਹੁਲ ਗਰੇਵਾਲ ਜੀ ਦੇ ਨਾਲ। ਹੋਮ ਐਕਿਊਟੀ ਜਾਂ ਕਮਰਸ਼ੀਅਲ ਐਕਿਊਟੀ ਬਣਾਉਣੀ ਹੋਵੇ, 90% ਫੰਡਿੰਗ ਤੁਹਾਨੂੰ ਬ੍ਰੈਂਡ ਨਿਊ ਕਮਰਸ਼ੀਅਲ ਬਿਲਡਿੰਗ ਦੇ ਵਿੱਚ ਵੀ ਦਿੰਦੇ ਨੇ, ਅਤੇ ਇਸ ਤੋਂ ਇਲਾਵਾ ਪ੍ਰਾਈਵੇਟ ਮੌਰਗੇਜਿਸ ਵੀ ਤੁਹਾਡੀਆਂ ਐਜ਼ ਸੂਨ ਐਜ਼ ਪੋਸੀਬਲ ਕਰਾ ਦਿੰਦੇ ਨੇ। ਰਾਹੁਲ ਗਰੇਵਾਲ ਜੀ ਨੂੰ ਯਾਦ ਰੱਖੋ, ਬਹੁਤ ਲੰਬਾ ਤਜ਼ਰਬਾ ਇਹਨਾਂ ਦਾ। 6476402511, 6476042511 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਮੌਰਗੇਜ ਬ੍ਰੋਕਰ ਰਾਹੁਲ ਗਰੇਵਾਲ ਜੀ ਦੇ ਨਾਲ। ਸਟੂਡੀਓ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸੁਣਨਾ ਹੋਵੇ, ਸੁਣਾਉਣਾ ਵੀ ਹੋਵੇ, ਤਾਂ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਣੀ ਪੂਰੀ ਸਾਂਝ ਪਾ ਸਕਦੇ ਹੋ। ਨੰਬਰ 1015-564-5444, 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸੈਟਰਡੇ ਦੇ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਰਹਿੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਡਾ ਇੰਟਰਟੇਨਮੈਂਟ ਹੋਵੇ ਗੱਲਾਂ ਬਾਤਾਂ ਦੇ ਨਾਲ, ਗੀਤ ਸੰਗੀਤ ਦੇ ਨਾਲ। ਕੁਛ ਤੁਸੀਂ ਸੁਣਾਓ, ਕੁਛ ਮੈਂ ਸੁਣਾਵਾਂ, ਅਤੇ ਨਾਲ ਦੀ ਨਾਲ ਤੁਹਾਨੂੰ ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ 'ਤੇ ਵੀ ਬੜੀ ਜਲਦੀ ਲੈ ਕੇ ਚੱਲਾਂਗੇ, ਕਿਉਂਕਿ ਅੱਜ ਅਸੀਂ ਤੁਹਾਡਾ ਮੈਕਸੀਮਮ ਫਾਇਦਾ ਕਰਾ ਰਹੇ ਹਾਂ। ਲੇਬਰ ਡੇ ਲੌਂਗ ਵੀਕਐਂਡ ਹੈ, ਅਤੇ ਲੇਬਰ ਡੇ ਦੇ ਮੌਕੇ ਦੇ ਉੱਪਰ ਸਾਰਿਆਂ ਦੇ ਲਈ ਸੋਚਿਆ ਕਿ ਕੁਛ ਵਧੀਆ ਇੱਕ ਉਪਰਾਲਾ ਕੀਤਾ ਜਾਵੇ ਜਿਹਦੇ ਵਿੱਚ ਤੁਹਾਡਾ ਮੈਕਸੀਮਮ ਫਾਇਦਾ ਹੋਵੇ। ਕਈ ਵਾਰ ਆਪਾਂ ਸੋਚ ਕੇ ਰਹਿ ਜਾਂਦੇ ਹਾਂ ਕਿ ਮੈਂ ਆਪਣੇ ਘਰ ਦਾ ਫਰਨੀਚਰ ਆਈਟਮ ਚੇਂਜ ਕਰਨੀ ਹੈ, ਆਪਣਾ ਬੈੱਡ ਬੋਕਸ ਚੇਂਜ ਕਰਨਾ ਹੋਵੇ, ਤੁਸੀਂ ਆਪਣਾ ਡਾਇਨਿੰਗ ਟੇਬਲ ਚੇਂਜ ਕਰਨਾ ਚਾਹੁੰਦੇ ਹੋ, ਕੋਈ ਵੀ ਚੀਜ਼ਾਂ ਨੇ, ਤਾਂ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਸੁਨਹਿਰੀ ਮੌਕਾ ਆ। ਤੁਸੀਂ ਇਹਦਾ ਫਾਇਦਾ ਜ਼ਰੂਰ ਲਓ, ਕਿਉਂਕਿ ਬਹੁਤ ਹੀ ਘੱਟ, ਬਹੁਤ ਹੀ ਰਿਡਿਊਸ ਪ੍ਰਾਈਸਿਸ ਦੇ ਵਿੱਚ, ਬਿਲਕੁਲ ਨਵੇਂ ਡਿਜ਼ਾਈਨਸ, ਬਿਲਕੁਲ ਬ੍ਰਾਂਡ ਨਿਊ ਡਿਜ਼ਾਈਨਸ ਦੇ ਵਿੱਚ ਤੁਹਾਨੂੰ ਮਾਡਰਨ ਫਰਨੀਚਰ ਮਿਲ ਰਿਹਾ। ਗ੍ਰੈਂਡ ਹੋਮ ਫਰਨੀਚਰ 'ਤੇ ਬਹੁਤ ਵਧੀਆ ਡੀਲਸ ਲੱਗੀਆਂ ਹੋਈਆਂ ਨੇ, ਅਤੇ ਨਾਲ ਤੁਹਾਨੂੰ ਵੱਡੇ ਵੱਡੇ ਗਿਫਟਸ ਮਿਲ ਰਹੇ ਨੇ, ਅਤੇ ਜ਼ਰੂਰ ਤੁਸੀਂ ਪਹੁੰਚਣਾ, ਤੁਸੀਂ ਗੱਲਬਾਤ ਵੀ ਕਰ ਸਕਦੇ ਹੋ। ਨੰਬਰ ਹੈ 6476200000, 6472-262-0000 'ਤੇ ਤੁਸੀਂ ਕਾਲਸ ਕਰ ਸਕਦੇ ਹੋ। ਲਓ ਆਪਾਂ ਨੈਕਸਟ ਫਰਮਾਇਸ਼ੀ ਗਾਣਾ ਸੁਣਦੇ ਹਾਂ ਮੀਨ ਟਾਈਮ ਦੇ ਵਿੱਚ, ਅਤੇ ਵਾਪਸ ਆ ਕੇ ਚੱਲਾਂਗੇ ਗ੍ਰੈਂਡ ਹੋਮ ਫਰਨੀਚਰ 'ਤੇ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕਿੱਦਾਂ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਉਮੀਦ ਹੈ ਕਿ ਸਾਰੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਅਤੇ ਆਪਣਾ ਵੀਕਐਂਡ ਲੌਂਗ ਵੀਕਐਂਡ ਪੂਰਾ ਇੰਜੋਏ ਕਰ ਰਹੇ ਹੋਣਗੇ। ਅਤੇ ਚਲੋ ਫਿਰ ਚੱਲਾਂਗੇ ਇੱਕ ਵਾਰ ਫਿਰ ਤੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਾਂਗੇ। ਤੁਹਾਨੂੰ ਅਸੀਂ ਦਵਾਉਂਦੇ ਹਾਂ ਵਧੀਆ ਵਧੀਆ ਡੀਲਸ। ਅੱਜ ਤੁਸੀਂ ਪਹੁੰਚਣਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਅੱਜ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਰਹੇਗੀ ਕਿ ਤੁਹਾਡੀ ਮੈਕਸੀਮਮ ਫਾਇਦਾ ਹੋਵੇ, ਇਸ ਕਰਕੇ ਤੁਸੀਂ ਵੀ ਜ਼ਰੂਰ ਪਹੁੰਚੋ ਡੈਰੀ ਐਂਡ ਟੋਮਕਿਨ ਦੇ ਇੰਟਰਸੈਕਸ਼ਨ 'ਤੇ। ਕੋਈ ਵੀ ਡੀਲ ਤੁਹਾਨੂੰ ਪਸੰਦ ਆਉਂਦੀ ਹੈ, ਕੋਈ ਵੀ ਤੁਹਾਨੂੰ ਲੱਗਦਾ ਕਿ ਹਾਂ ਇਹ ਡੀਲ ਮੇਰੇ ਲਈ ਬਣੀ ਹੋਈ ਹੈ, ਤਾਂ ਤੁਸੀਂ ਫਟਾਫਟ ਉਹਨਾਂ ਨੂੰ ਕਾਲ ਕਰ ਲਓ ਅਤੇ ਤੁਸੀਂ ਆਪਣਾ ਫਟਾਫਟ ਪਹੁੰਚ ਵੀ ਜਾਓ ਡੈਰੀ ਐਂਡ ਟੋਮਕਿਨ ਦੇ ਇੰਟਰਸੈਕਸ਼ਨ 'ਤੇ। 6 4 7 2 6 2 00 00 'ਤੇ ਤੁਸੀਂ ਕਾਲਸ ਕਰ ਸਕਦੇ ਹੋ। ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਜਿਹਦੇ ਨਾਲ ਤੁਹਾਡਾ ਸੰਪਰਕ ਹੋਏਗਾ। ਚਲੋ ਫਿਰ ਚੱਲਾਂਗੇ, ਗੱਲਬਾਤ ਕਰਦੇ ਹਾਂ ਸਿੱਧੂ ਸਰ ਦੇ ਨਾਲ। ਜੀ ਸਿੱਧੂ ਸਰ,
1: ਮਿਹਰਬਾਨੀ। ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਤੇ ਆਪਾਂ ਸੁੱਖ ਹੋਰਾਂ ਤੋਂ ਹੁਣ ਆਪਾਂ ਲੈ ਲਿਆ ਤੀਸਰੀ ਡੀਲ ਅੱਜ ਦੀ।
0: ਹਾਂਜੀ,
1: ਔਰ ਉਹਨਾਂ ਨੂੰ ਵੀ ਨਾਲ ਲੈਣਾ। ਜੀ ਸੁੱਖ,
2: ਬਹੁਤ ਸ਼ੁਕਰੀਆ, ਧੰਨਵਾਦ ਸਰ। ਬਿਲਕੁਲ ਵੱਡੇ ਲੌਂਗ ਵੀਕਐਂਡ ਦੀਆਂ ਜਿਹੜੀਆਂ ਪ੍ਰਾਈਜ਼ ਦੇ ਰਹੇ ਹਾਂ ਫਰਨੀਚਰ ਦੇ ਉੱਪਰ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਅੱਜ ਵੱਡੇ ਲੌਂਗ ਵੀਕਐਂਡ ਦੇ ਜਿਹੜੇ ਡਿਸਕਾਊਂਟ ਦੇ ਨਾਲ ਤੋਹਫੇ ਮਿਲ ਰਹੇ ਆ। ਤੁਸੀਂ ਹਾਈ ਐਂਡ ਬੈਡਰੂਮ ਸੈੱਟ ਜੇ ਤੁਸੀਂ ਆਪਣੇ ਮਾਸਟਰ ਬੈਡਰੂਮ ਲਈ ਲੈਣਾ ਚਾਹੁੰਦੇ ਹੋ ਜਾਂ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਲਿਵਿੰਗ ਰੂਮ ਦੇ ਲਈ ਟਰਕੀ ਸਟਾਈਲ ਸੋਫਾ ਸੈੱਟ ਚਾਹੀਦੇ ਨੇ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ ਨੇ, ਲੋਐਸਟ ਪ੍ਰਾਈਸ ਤਾਂ ਮਿਲ ਰਹੀ ਆ, ਨਾਲ ਵੱਡੇ ਵੱਡੇ ਤੋਹਫੇ ਦਾ ਤੁਹਾਡਾ ਇੰਤਜ਼ਾਰ ਕਰ ਰਹੇ ਆ। 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ। ਤੇ ਸਿੱਧੂ ਸਾਹਿਬ, ਇੱਕ ਡੀਲ ਦਿੰਦੇ ਆ ਜਿਹੜਾ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ, ਫੁੱਟਰੈਸਟ ਵੀ ਪਾਵਰ, ਹੈਡਰੈਸਟ ਵੀ ਪਾਵਰ, ਪਾਵਰ ਰਿਕਲਾਈਨਰ ਪਾਵਰ ਹੈਡਰੈਸਟ ਦੇ ਨਾਲ, ਥੱਲੇ ਐਲਈਡੀ ਲਾਈਟਾਂ, ਡ੍ਰੌਪ ਡਾਊਨ ਕੱਪ ਹੋਲਡਰ ਵੀ ਲੱਗੇ ਹੋਏ ਨੇ, ਚਾਹ ਦਾ ਕੱਪ ਰੱਖਣਾ, ਡਰਿੰਕ ਰੱਖਣੀ ਆ, ਫੋਨ ਚਾਰਜ ਕਰਨ ਦਾ ਵਾਇਰਲੈਸ ਚਾਰਜਰ ਵੀ ਆ, USB-C ਕੇਬਲ, ਆਰਮਜ਼ੇਬਲ ਸਟੋਰੇਜ ਵੀ ਆ। ਸੋ ਪਾਵਰ ਰਿਕਲਾਈਨਰ ਸੋਫਾ ਸੈੱਟ ਬਲੈਕ ਕਲਰ ਵੀ ਮਿਲ ਜੂਗਾ ਤੁਹਾਨੂੰ, ਬਰਾਊਨ ਕਲਰ ਵੀ ਮਿਲ ਜੂਗਾ। ਸੋ ਰਿਕਲਾਈਨਰ ਪਿਓਰ ਪਾਵਰ ਰਿਕਲਾਈਨਰ ਸੋਫਾ ਸੈੱਟ, ਸੋਫਾ ਐਂਡ ਲਪਸਰ ਲੈਦਰ ਦਾ, ਜਿਹੜੀ ਰੈਗੂਲਰ ਕੀਮਤ 3500 ਡਾਲਰ ਸੀ, ਜਿੰਨੇ ਵੀ ਪਰਿਵਾਰ ਸਾਡੇ ਕੋਲ ਰਾਈਟ ਮੈਨ ਸਟੋਰ ਆ ਜਾਣਗੇ, 1999 ਡਾਲਰ ਦਾ 3500 ਵਾਲਾ ਰਿਕਲਾਈਨਰ ਸੋਫਾ ਸੈੱਟ, 1999 ਡਾਲਰ ਦੇ ਵਿੱਚ ਪਾਵਰ ਰਿਕਲਾਈਨਰ ਸੋਫਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ।
1: ਬਹੁਤ ਵਧੀਆ ਪ੍ਰਾਈਸ ਆ
2: ਜੀ, ਬਿਲਕੁਲ। 3 ਸੀਟਰ ਸੋਫਾ, 2 ਸੀਟਰ ਲਪਸੜ, 4 ਰਿਕਲਾਈਨਰ, ਸਭ ਫੁੱਟਰੈਸ ਵੀ ਪਾਵਰ, ਹੈਡਰੈਸ ਵੀ ਪਾਵਰ, ਐਲਈਡੀ ਲਾਈਟਾਂ, ਡ੍ਰੌਪ ਡਾਊਨ ਕੱਪ ਹੋਲਡਰ, USB ਚਾਰਜਰ ਸੀ, ਕੇਬਲ, ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ 3500 ਡਾਲਰ ਸੀ। ਲੇਵਰ ਡੇ ਲੌਂਗ ਵੀਕਐਂਡ
1: ਗਿਫਟ ਕੀ ਜਗ੍ਹਾ ਆਪਾਂ
2: ਇਹਨਾਂ ਨਾਲ ਸਭ ਪਹਿਲੇ ਤਾਂ ਪ੍ਰਾਈਜ਼ ਗਿਫਟ, ਤੇ ਫਿਰ ਇੱਕ ਡਾਇਨਿੰਗ ਟੇਬਲ ਤੇ 6000 ਦਾ ਗਿਫਟ ਹੋਣ ਲੱਗਾ। ਸੋ ਰਿਕਲਾਈਨਰ ਸੋਫਾ ਐਂਡ ਲਪਸੜ ਫੁੱਲੀ ਲੋਡਡ, 3500 ਡਾਲਰ ਵਾਲਾ, 1999 ਡਾਲਰ ਦਾ, 1999 ਡਾਲਰ। ਜਿਹੜੇ ਪਹਿਲੇ 5 ਪਰਿਵਾਰ ਰਾਈਟ ਮਿਲ ਸੁਣਾ ਜਾਣਗੇ, ਨਾਲ ਬੱਚਿਆਂ ਦੇ ਲਈ PS5 ਪਲੇ ਸਟੇਸ਼ਨ ਗੇਮ, PS5 ਪਲੇ ਸਟੇਸ਼ਨ ਗੇਮ ਬਿਲਕੁਲ ਫ੍ਰੀ, ਆਪਣੇ ਬੱਚਿਆਂ ਨੂੰ ਨਾਲ ਲਿਓ। ਪਾਵਰ ਰਿਕਲਾਈਨਰ ਸੋਫਾ ਸੈੱਟ ਐਲਈਡੀ ਲਾਈਟਾਂ ਵਾਲਾ, 3500 ਵਾਲਾ, 1999 ਡਾਲਰ ਦਾ, 2000 ਡਾਲਰ ਦਾ, ਤੇ ਨਾਲ PS5 ਪਲੇ ਸਟੇਸ਼ਨ ਗੇਮ ਜਿਹੜੀ ਬਿਲਕੁਲ ਫ੍ਰੀ ਮਿਲੂਗੀ ਸਿੱਧੂ ਸਾਹਿਬ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਫਟਾਫਟ ਗੱਡੀਆਂ ਦੇ ਸਟੀਅਰਿੰਗ ਘੁਮਾ ਲਓ। 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, ਲੇਬਰ ਡੇ ਲੌਂਗ ਵੀਕਐਂਡ ਸੇਲ ਸਿੱਧੂ ਸਾਹਿਬ।
1: ਮਿਹਰਬਾਨੀ ਸੁੱਖ, ਅੱਗੇ ਜਾ ਕੇ ਹੋਰ ਡੀਲਾਂ ਵੀ ਲਵਾਂਗੇ ਮਨਪ੍ਰੀਤ ਜੀ ਨੂੰ ਤਾਂ ਆਪਾਂ, ਔਰ ਪਹੁੰਚੋ 6885 ਟੋਮਕਨ ਰੋਡ ਦੇ ਉੱਤੇ, ਸਾਨੂੰ ਵੀ ਮਿਲੋ, ਤੁਹਾਨੂੰ ਹੋਰ ਵੀ ਡਿਸਕਾਊਂਟ ਦਵਾਵਾਂਗੇ ਇੱਥੇ। ਔਰ ਆਓ, ਕਿਤੇ ਵੀ ਤੁਸੀਂ ਹੈਗੇ ਡੈਰੀ ਬਲ ਦੀ ਲੰਘ ਰਹੇ ਹੋ ਤਾਂ ਲੈਫਟ ਲੈ ਲਓ ਜਾਂ ਰਾਈਟ ਮਾਰ ਲਿਓ, ਵੀ ਪਰਲੇ ਪਾਸੇ ਹੋ ਰਹੇ ਹਾਂ, ਅਤੇ ਤੁਸੀਂ ਆਓ ਟੋਮਕਨ ਰੋਡ ਦੇ ਉੱਤੇ, 6885 ਟੋਮਕਨ ਰੋਡ 'ਤੇ ਆ ਕੇ ਗ੍ਰੈਂਡ ਫਰਨੀਚਰ ਦੇ ਇਹ ਜਿਹੜੀ ਸੇਲ ਲੱਗੀ ਆ ਇਹਦਾ ਪੂਰਾ ਫਾਇਦਾ ਉਠਾਓ। ਜੀ ਮਨਪ੍ਰੀਤ
0: ਜੀ, ਬਿਲਕੁਲ ਜ਼ਰੂਰ ਤੁਸੀਂ ਪਹੁੰਚੋ। ਅਤੇ ਅੱਜ ਅਸੀਂ 4 ਵਜੇ ਤੱਕ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ, ਬਟ ਤੁਸੀਂ ਸ਼ਾਮ ਤੱਕ ਜਾ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਤੁਹਾਡੇ ਲਈ ਸੇਲ ਚੱਲ ਰਹੀ ਹੈ। ਅਤੇ ਤੁਸੀਂ ਆਪਣੇ ਲਈ ਮਾਡਰਨ ਫਰਨੀਚਰ, ਡਿਜ਼ਾਈਨਰ ਫਰਨੀਚਰ ਜ਼ਰੂਰ ਲੈਣ ਦੇ ਲਈ ਪਹੁੰਚੋ ਡੈਰੀ ਐਂਡ ਟੋਮਕਿਨ ਦੇ ਇੰਟਰਸੈਕਸ਼ਨ ਦੇ। ਪ੍ਰਾਈਸਿਸ ਬਹੁਤ ਘੱਟ ਨੇ, ਬਟ ਤੁਹਾਨੂੰ ਬਹੁਤ ਹੀ ਕਮਾਲ ਦਾ ਨੰਬਰ 1 ਫਰਨੀਚਰ ਮਿਲੂਗਾ ਗ੍ਰੈਂਡ ਹੋਮ ਫਰਨੀਚਰ ਤੋਂ। ਨੰਬਰ 6472620000, 6472620000 ਤੇ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ, ਗ੍ਰੈਂਡ ਹੋਮ ਫਰਨੀਚਰ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ।

0: ਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦਿਆਂ ਟੀਮ ਸਿੱਧੂ ਦੇ ਬਾਰੇ ਜੋ ਕਿ ਤੁਹਾਡੇ ਲਈ ਲੈ ਕੇ ਆਏ ਨੇ ਕੈਲੇਡਨ ਸ਼ਹਿਰ ਦੇ ਵਿੱਚ ਕੈਲੇਡਨ ਐਂਡ ਬ੍ਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ ਮੇਫੀਲਡ ਰੋਡ ਐਂਡ ਹਰ ਅੰਟਾਰੀਓ ਸਟਰੀਟ ਦੇ ਉੱਪਰ ਨਵੇਂ ਫ੍ਰੀ ਹੋਲ ਟਾਊਨ ਹਾਊਸਿਸ ਲੈ ਕੇ ਆ ਰਹੇ ਨੇ ਜਿਨ੍ਹਾਂ ਦੀ ਪ੍ਰਾਈਸ 5,96,000 ਤੋਂ ਸ਼ੁਰੂ ਹੁੰਦੀ ਹੈ ਤੇ ਕਲੋਜ਼ਿੰਗ ਇਹਨਾਂ ਦੀ 2027 ਦੇ ਐਂਡ ਤੋਂ ਲੈ ਕੇ 2028 ਦੇ ਸਟਾਰਟਿੰਗ ਤੱਕ ਹੋ ਜਾਣੀ ਹੈ। ਕੈਲੇਡਨ ਸ਼ਹਿਰ ਦੇ ਵਿੱਚ ਇਹ ਮੇਫੀਲਡ ਰੋਡ ਐਂਡ ਹਰ ਅੰਟਾਰੀਓ ਸਟਰੀਟ ਦੇ ਉੱਪਰ ਤਿੰਨ ਟਾਈਪ ਦੇ ਟਾਊਨ ਹਾਊਸਿਸ ਆ ਰਹੇ ਨੇ ਜਿਨ੍ਹਾਂ ਦੇ ਵਿੱਚ 2 ਫਲੋਰ ਦੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਹੋਣਗੇ ਪ੍ਰਾਈਵੇਟ ਬੈਕਯਾਰਡ ਦੇ ਨਾਲ, 3 ਫਲੋਰ ਦੇ ਸਿਟੀ ਟਾਊਨਸ ਹੋਣਗੇ ਡਬਲ ਕਾਰ ਗਰਾਜ ਦੇ ਨਾਲ ਜਿਨ੍ਹਾਂ ਦੇ ਵਿੱਚ ਤੁਸੀਂ 4 ਕਾਰਜ ਨੂੰ ਪਾਰਕ ਕਰ ਸਕੋਗੇ। 3 ਫਲੋਰ ਦੇ ਬੈਕ ਟੂ ਬੈਕ ਟਾਊਨ ਹਾਊਸਿਸ ਵੀ ਆ ਰਹੇ ਨੇ। ਸਾਰੇ ਫ੍ਰੀ ਹੋਲ ਟਾਊਨ ਹਾਊਸਿਸ ਦੇ ਵਿੱਚ ਨੈਚੁਰਲ ਓਕ ਹਾਰਡਵੁੱਡ ਤੇ ਓਕ ਦੀਆਂ ਸਟੇਅਰਸ ਹੋਣਗੀਆਂ। ਹਰੇਕ ਫਲੋਰ ਦੇ ਉੱਪਰ 9 ਫੁੱਟ ਦੀ ਸੀਲਿੰਗ ਹੋਏਗੀ। 0 ਡਿਵੈਲਪਮੈਂਟ ਚਾਰਜਿਸ ਨੇ, ਫ੍ਰੀ ਅਸਾਈਨਮੈਂਟ ਕਲੋਜ਼ ਹੋਏਗਾ, 5 ਅਪਲਾਈਸਿਸ ਦਾ ਪੈਕੇਜ ਵੀ ਬਿਲਕੁਲ ਫ੍ਰੀ ਹੈ ਤੇ $10,000 ਦੇ ਡਿਕੋਰ ਡਾਲਰਸ ਵੀ ਹੈਗੇ ਨੇ। ਇਹਦੇ ਬਾਰੇ ਤੁਸੀਂ ਪੂਰੀ ਇਨਫੋਰਮੇਸ਼ਨ ਲਓ, ਕਰਨ ਦੀ ਬੁਕਿੰਗ ਕਰਵਾਓ ਟੀਮ ਸਿੱਧੂ ਦੇ ਨਾਲ ਗੱਲਬਾਤ ਕਰਕੇ। ਨੰਬਰ ਹੈ 416-302-0016, 416-302-0016, ਟੀਮ ਸਿੱਧੂ ਦਾ ਨੰਬਰ ਹੈ। ਚਲੋ ਫਿਰ ਨੈਕਸਟ ਫਰਮਾਇਸ਼ੀ ਕਰਨਾ ਸੁਣੀਏ। ਉਦੇ ਸਿੰਘ ਮੁੰਡੀਆਂ, ਇਹਨਾਂ ਦੀ ਆਵਾਜ਼ ਦੇ ਵਿੱਚ ਸੱਸੀ ਉੱਠੀ ਸੁੱਤੀ ਉੱਠੀ ਸੇਜ ਤੋਂ, ਇਹ ਸਾਡੇ ਲਿਸਨਰ ਨੇ ਇੱਕ ਫਰਮਾਇਸ਼ ਕੀਤਾ ਸੀ ਤੇ ਲਓ ਤੁਸੀਂ ਸੁਣੋ, ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਤਾਂ ਯਾਰ ਦੇ ਵਿਛੋੜੇ ਵਿੱਚ ਰੋਂਦੀ ਹੋਈ ਸੱਸੀ ਦਸਵੀਂ ਪਾਈ ਦਲੀਪ ਚੈੱਕ ਕੀ ਕਹਿੰਦੀ ਆ।

0: ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹਲਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-80-53 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 to 4 ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਸਿਮੜੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 530
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381

5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM

ਧੰਨਵਾਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟੂਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਇੱਕ ਘੰਟਾ ਨਿਕਲ ਚੁੱਕਾ ਹੈ ਅਤੇ ਦੋ ਘੰਟੇ ਦਾ ਤੁਹਾਡਾ ਸਾਡਾ ਸਾਥ ਹੋ ਰਿਹਾ। ਜੇਕਰ ਤੁਸੀਂ ਆਪਣੇ ਹੁਣ ਵੀਕਐਂਡ ਆ ਗਿਆ, ਓਬਵੀਅਸਲੀ ਗੱਲ ਆ, ਕੋਈ ਨਾ ਕੋਈ ਗੈਟ ਟੂਗੈਦਰਸ ਕਰ ਰਹੇ ਹੋਵੋਗੇ, ਕੋਈ ਗੈਦਰਿੰਗਸ ਕਰ ਰਹੇ ਹੋਵੋਗੇ ਘਰੇ, ਤਾਂ ਓਬਵੀਅਸਲੀ ਗੱਲ ਹੈ ਕਿ ਖਾਣ ਪੀਣ ਦਾ ਪੂਰਾ ਪ੍ਰਬੰਧ ਪਹਿਲਾਂ ਹੋਣਾ ਚਾਹੀਦਾ। ਇਸ ਕਰਕੇ ਤੁਸੀਂ ਇੰਡੀਅਨ ਫਰੂਟ ਲੈਂਡ ਦੀ ਹਰ ਲੋਕੇਸ਼ਨ ਦੇ ਉੱਪਰ ਜਾ ਸਕਦੇ ਹੋ। ਜਿਹੜੀ ਵੀ ਲੋਕੇਸ਼ਨ ਤੁਹਾਡੇ ਘਰ ਦੇ ਨਜ਼ਦੀਕ ਹੈ ਉੱਥੇ ਤੁਸੀਂ ਜਾਓ ਅਤੇ ਤੁਸੀਂ ਰੱਖੜੀ ਸੇਲ ਦਾ ਹਜੇ ਵੀ ਫਾਇਦਾ ਲੈ ਸਕਦੇ ਹੋ, ਕਿਉਂਕਿ ਦੋ ਦਿਨ ਹੈਗੇ ਨੇ, ਅੱਜ ਦਾ ਅਤੇ ਕੱਲ੍ਹ ਦਾ। ਸੰਡੇ ਤੱਕ ਇਹ ਸੇਲ ਲੱਗੀ ਹੋਈ ਹੈ ਇਹਨਾਂ ਦੇ ਕੋਲ, ਅਤੇ ਤੁਸੀਂ ਇਸ ਸੇਲ ਦਾ ਫਾਇਦਾ ਲਓ। ਬਹੁਤ ਹੀ ਸਸਤੀਆਂ ਕੀਮਤਾਂ ਦੇ ਵਿੱਚ ਤੁਹਾਨੂੰ ਗਰੋਸਰੀਜ਼ ਮਿਲਦੀਆਂ ਨੇ, ਇੰਡੀਅਨ, ਪਾਕਿਸਤਾਨੀ, ਕੈਨੇਡੀਅਨ ਗਰੋਸਰੀਜ਼ ਮਿਲਦੀਆਂ, ਅਤੇ ਨਾਲ ਤੁਸੀਂ ਇਹਨਾਂ ਦੀ ਤੰਦੂਰੀ ਗ੍ਰਿਲ ਮੀਟ ਸ਼ੋਪ ਤੋਂ ਲਾਜਵਾਬ ਖਾਣਾ ਬਹੁਤ ਹੀ ਘੱਟ ਪ੍ਰਾਈਸਿਸ ਵਿੱਚ ਲੈ ਕੇ ਆ ਸਕਦੇ ਹੋ। ਕੁਝ ਕੁ ਪ੍ਰਾਈਸਿਸ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਿਆਂ। ਬਰਾੜ ਦੇਸੀ ਘਿਓ ਲੈ ਕੇ ਆਓ, 1.6 ਕੇਜੀ ਵਾਲਾ ਵੱਡਾ ਬਾਕਸ, $23.99 ਦੇ ਵਿੱਚ। ਬਰਾੜ ਦਹੀਂ $5.99 ਦੇ ਵਿੱਚ ਲੈ ਕੇ ਆਓ, 1.8 ਕੇਜੀ ਵਾਲਾ ਵੱਡਾ ਬਾਕਸ। ਇੰਡੀਅਨ ਟੈਲੀਬਾਈਟਸ ਇਡਲੀ ਰਾਈਸ ਜਿਹੜੇ ਹੁੰਦੇ ਆ, $11.99 ਦੇ ਵਿੱਚ ਲੈ ਕੇ ਆਓ, 20 ਪਾਉਣ ਵਾਲਾ ਬੈਗ। ਇੰਡੀਅਨ ਟੈਲੀਬਾਈਟਸ ਬਰਾਊਨ ਸ਼ੂਗਰ 8 ਪਾਉਣ ਵਾਲਾ ਬੈਗ, $6.99 ਦੇ ਵਿੱਚ। ਸਵਰਨਾ ਚੱਕੀ ਆਟਾ 20 ਪਾਉਣ ਵਾਲਾ ਬੈਗ, $11.99। ਇੰਡੀਅਨ ਟੈਲੀਬਾਈਟਸ ਐਵਰੀਡੇ ਰਾਈਸ ਲੈ ਕੇ ਆਓ, $6.99 ਦੇ ਵਿੱਚ, 8 LB। ਇਸ ਤੋਂ ਇਲਾਵਾ ਇੰਡੀਅਨ ਟੈਲੀਬਾਈਟਸ ਦਾ ਬਾਲਟੀ ਵਾਲਾ ਗੁੜ ਲੈ ਕੇ ਆਓ, 5 ਕਿਲੋ ਵਾਲਾ ਪੈਕ ਹੈ, $9.99 ਦੇ ਵਿੱਚ। ਟਾਟਾ ਟੀ ਪ੍ਰੀਮੀਅਮ 1 ਕਿਲੋ ਵਾਲਾ ਬੈਗ ਹੈ ਜੋ $9.99 ਦੇ ਵਿੱਚ ਮਿਲੂਗਾ। ਅਤੇ ਡੈਮਸਟਰ ਹੋਲ ਵੀਟ ਐਂਡ ਵਾਈਟ ਬ੍ਰੈਡ, ਇਹ ਤੁਹਾਨੂੰ $2.49 ਈਚ ਮਿਲੂਗੀ। ਜੇਕਰ ਤੁਸੀਂ ਕੋਈ ਵੀ ਦਾਲ ਲੈ ਕੇ ਆਉਣੀ ਹੋਵੇ, ਬਲੈਕ ਵਾਈਟ ਚਨੇ ਲੈ ਕੇ ਹੋਣ, ਮੂੰਗ ਦਾਲ, ਅੰਗੂਰ ਦਾਲ, ਕੋਈ ਵੀ ਦਾਲਾਂ ਲੈ ਕੇ ਆਉਣੀਆਂ ਹੋਣ, ਤਾਂ ਤੁਸੀਂ ਇੰਡੀਅਨ ਟੈਲੀਬਾਈਟਸ ਦੇ ਲੈ ਕੇ ਆਓ। $3.99 ਦੇ ਵਿੱਚ 4-4 ਪਾਉਣ ਵਾਲੇ ਬੈਗ ਇਹਨਾਂ ਦੇ ਕੋਲ ਲੱਗੇ ਹੋਏ ਨੇ। ਲਕਸ਼ਮੀ ਜਿੰਜਰ ਗਾਰਲਿਕ ਪੇਸਟ ਲੈ ਕੇ ਆਓ, $2.99 ਦੇ ਵਿੱਚ, 680 ਗ੍ਰਾਮ। ਇਸ ਤੋਂ ਇਲਾਵਾ ਕਾਫੀ ਹੋਰ ਵੀ ਵਧੀਆ ਵਧੀਆ ਐਕਸਾਈਟਿੰਗ ਪ੍ਰਾਈਸਿਸ ਲੱਗੀਆਂ ਹੋਈਆਂ ਨੇ। ਜੂਸ ਵਗੈਰਾ ਲੈ ਕੇ ਆਉਣੇ ਹੋਣ ਤੁਸੀਂ, ਜੇ ਤੁਸੀਂ ਪੈਕਡ ਫੂਡ ਲੈ ਕੇ ਆਉਣਾ ਹੋਵੇ, ਜਿਹੜੇ ਫਰੋਜ਼ਨ ਫੂਡ ਹੁੰਦੇ ਆ, ਜੇ ਲੈਟਸ ਸੇ ਤੁਸੀਂ ਦੀਪ ਹੋਮ ਸਟਾਈਲ ਪਰੌਂਠੇ ਲੈ ਕੇ ਆਉਣੇ ਹੋਣ, $6.99 ਦੇ ਵਿੱਚ ਫੈਮਲੀ ਪੈਕ ਮਿਲ ਜਾਣਾ। ਹਲਦੀਰਾਮ ਦੇ ਸਨੈਕਸ ਤੁਹਾਨੂੰ $1.99 ਦੇ ਵਿੱਚ ਮਿਲ ਰਹੇ ਨੇ। ਕਾਫੀ ਸਾਰੀਆਂ ਤੁਹਾਨੂੰ ਪ੍ਰਾਈਸਿਸ ਮਿਲਣਗੀਆਂ ਇਹਨਾਂ ਦੇ ਕੋਲੋਂ। ਹਰ ਟਾਈਪ ਦਾ ਮਸਾਲਾ ਮਿਲਦਾ ਤੁਹਾਨੂੰ, ਖੜੇ ਮਸਾਲੇ ਲੈ ਲਓ ਜਾਂ ਦੂਸਰੇ ਲੈ ਲਓ ਬਾਕਸ ਵਾਲੇ, ਤੁਸੀਂ ਇਹਨਾਂ ਦੇ ਕੋਲੋਂ ਆਪਣੇ ਹਰ ਤਰ੍ਹਾਂ ਦੇ ਡਰਾਈ ਫਰੂਟਸ ਲੈ ਕੇ ਆ ਸਕਦੇ ਹੋ। ਕਹਿ ਲਓ ਕਿ ਤੁਹਾਨੂੰ ਖਾਣ ਪੀਣ ਤੋਂ ਲੈ ਕੇ ਆਪਣੀ ਗਰੋਸਰੀ, ਆਪਣੇ ਸੌਦਾ ਪੱਤਾ ਸਾਰਾ ਮਿਲਦਾ ਆ ਇੰਡੀਅਨ ਫਰੂਟ ਲੈਂਡ ਦੇ ਉੱਪਰ। ਅਤੇ ਤੰਦੂਰੀ ਗ੍ਰਿਲ ਮੀਟ ਸ਼ੋਪ 'ਤੇ ਪਹੁੰਚੋ ਤੁਸੀਂ, ਇਹਨਾਂ ਦੇ ਕੋਲ ਜਿਹੜੀ ਸੇਲ ਲੱਗੀ ਹੋਈ ਉਹ ਵੀ ਕੱਲ੍ਹ ਤੱਕ ਹੀ ਹੈ। ਇਹਦੇ ਵਿੱਚ ਤੁਸੀਂ ਚਿਕਨ ਕਰੀ ਵਿਦ ਨਾਨ ਲੈ ਕੇ ਆਓ, $9.99 ਦੇ ਵਿੱਚ। ਚਿਕਨ ਬਿਰਿਆਨੀ $6.99। ਚਨਾ ਭਟੂਰਾ ਖਾਣਾ ਚਾਹੁੰਦੇ ਹੋ ਤਾਂ ਪੂਰੀ ਫੁੱਲ ਪਲੇਟ $3.99 ਦੇ ਵਿੱਚ। ਆਲੂ ਕੁਲਚਾ $4.99, ਸਟਫਡ ਕੁਲਚਾ $2.99। ਵੈਜੀ ਨੂਡਲਸ ਖਾਣੀਆਂ ਹੋਣ $6.99 ਦੇ ਵਿੱਚ ਖਾਓ। ਵੈਜੀ ਬਿਰਿਆਨੀ $4.99, $3.99 ਦੇ ਵਿੱਚ ਵੈਜੀ ਬਰਗਰ ਲੈ ਕੇ ਆ ਸਕਦੇ ਹੋ। ਅਤੇ ਵੈਜੀਟੇਰੀਅਨ ਥਾਲੀ ਪੂਰੀ ਪ੍ਰੋਪਰ ਭਰੀ ਹੋਈ ਲੋਡਡ ਥਾਲੀ $4.99 ਈਚ ਤੁਹਾਨੂੰ ਮਿਲੂਗੀ। ਅਤੇ ਜਿਹੜੀ ਗਲਫ ਵਾਲੀ ਲੋਕੇਸ਼ਨ ਹੈ ਐਂਡ ਕੇਮਬ੍ਰਿਜ ਵਾਲੀ ਲੋਕੇਸ਼ਨ, ਅਤੇ ਨਾਲ ਹੀ ਸੈਂਡਲਵੁੱਡ ਪਾਰਕ ਵਾਲੀ ਲੋਕੇਸ਼ਨ ਹੈ ਜਿਹੜੀ, ਇੱਥੇ ਤੁਹਾਨੂੰ ਵੈਜੀਟੇਰੀਅਨ ਮੀਡੀਅਮ ਪੀਜ਼ਾ ਵੀ ਮਿਲੂਗਾ, 2 ਟੋਪਿੰਗਸ ਵਾਲਾ $6.99 ਦਾ। ਤੁਸੀਂ ਆਪਣੀ ਪਸੰਦ ਦੇ ਟੋਪਿੰਗਸ ਪਵਾਓ ਅਤੇ ਮੀਡੀਅਮ ਪੀਜ਼ਾ $6.99 ਦੇ ਵਿੱਚ ਖਾਓ। ਮਲਟੀਪਲ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ। ਪਹਿਲੀ ਲੋਕੇਸ਼ਨ ਹੈ 1465 ਮੇਫੀਲਡ ਰੋਡ ਬਰੈਂਪਟਨ ਦੇ ਵਿੱਚ, ਦੂਸਰੀ ਲੋਕੇਸ਼ਨ ਹੈ 9985 ਮੈਕਵੀਨ ਡਰਾਈਵ ਯੂਨਿਟ ਨੰਬਰ 49, ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ ਬੋਬੇਡਨ ਚਿੰਕਿਊਜ਼ੀ ਕੋਲੇ, ਚੌਥੀ ਲੋਕੇਸ਼ਨ ਹੈ 45 ਡਸਕ ਡਰਾਈਵ ਡਸਕ ਐਂਡ ਚਿੰਕਿਊਜ਼ੀ 'ਤੇ, ਅਤੇ ਇਹਨਾਂ ਦੀ ਫਿਫਥ ਲੋਕੇਸ਼ਨ ਹੈਗੀ ਆ 33 ਫੋਰਲੇ ਡਰਾਈਵ ਗਲਫ ਦੇ ਵਿੱਚ। ਪੰਜਵੀਂ ਲੋਕੇਸ਼ਨ ਹੈਗੀ ਆ ਇਹਨਾਂ ਦੀ, ਸੋਰੀ, ਛੇਵੀਂ ਲੋਕੇਸ਼ਨ ਹੈਗੀ ਆ 600 ਹੈਸਪਲਰ ਰੋਡ ਕੇਮਬ੍ਰਿਜ ਦੇ ਵਿੱਚ, ਬਿਲਕੁਲ ਨਵੀਂ ਲੋਕੇਸ਼ਨ ਜੋ ਕਿ 7th ਲੋਕੇਸ਼ਨ ਇਹਨਾਂ ਦੀ, ਉਹ ਹੈਗੀ ਆ 25 ਸੈਂਡਲਵੁੱਡ ਪਾਰਕਵੇ ਵੈਸਟ, ਸੈਂਡਲਵੁੱਡ ਐਂਡ ਹਾਈਵੇ 10 'ਤੇ, ਸੈਂਡਲਵੁੱਡ ਐਂਡ ਹਰਨਟਾਰੀਓ ਕਹਿ ਲਓ ਚਾਹੇ। ਅਤੇ ਇਹਨਾਂ ਦੀਆਂ ਸਾਰੀਆਂ ਲੋਕੇਸ਼ਨਸ ਇਹ ਬਰੈਂਪਟਨ ਦੇ ਵਿੱਚ ਹੀ ਨੇ। ਅਤੇ 7 ਲੋਕੇਸ਼ਨਸ ਇਹ ਨੇ ਜਿਨ੍ਹਾਂ ਦੇ ਵਿੱਚ ਜਾ ਕੇ ਤੁਸੀਂ ਗਰੋਸਰੀਜ਼ ਵੀ ਕਰ ਸਕਦੇ ਹੋ ਅਤੇ ਆਪਣੇ ਫੂਡ ਵੀ ਲੈ ਕੇ ਆ ਸਕਦੇ ਹੋ। ਅਤੇ ਇੱਕ ਇਹਨਾਂ ਦੀ ਲੋਕੇਸ਼ਨ ਹੋਰ ਹੈ ਸੈਰੇਮਨੀ ਐਕਸਪ੍ਰੈਸ, ਜੋ ਕਿ ਲੋਕੇਟਡ ਹੈ 10 ਲਾਈਟ ਬੀਮ ਟੈਰਿਸ ਯੂਨਿਟ ਨੰਬਰ 17 ਐਂਡ 18 ਬਰੈਂਪਟਨ ਦੇ ਵਿੱਚ, ਮਿਸਿਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਹੈ।
ਇੱਥੇ ਵੀ ਤੁਹਾਨੂੰ ਲਾਜਵਾਬ ਖਾਣਾ ਮਿਲਦਾ, ਟੇਕ ਆਊਟਸ ਅਵੇਲੇਬਲ ਨੇ ਇੱਥੇ, ਤੇ ਜ਼ਰੂਰ ਪਹੁੰਚੋ। ਇੰਡੀਅਨ ਫਰੂਟ ਲੈਂਡ ਦੀ ਕੋਈ ਵੀ ਲੋਕੇਸ਼ਨ ਤੁਹਾਡੇ ਨਜ਼ਦੀਕ ਹੈ ਜ਼ਰੂਰ ਪਹੁੰਚੋ, ਤੇ ਆਪਣਾ ਲਈ ਨਾਲੇ ਤਾਂ ਗਰੋਸਰੀਜ ਕਰਕੇ ਆਓ, ਬਹੁਤ ਹੀ ਘੱਟ ਕੀਮਤਾਂ ਦੇ ਵਿੱਚ ਗਰੋਸਰੀਜ ਕਰਕੇ ਆ ਸਕਦੇ ਹੋ, ਤੇ ਨਾਲ ਹੀ ਇਹਨਾਂ ਦੀ ਤੰਦੂਰੀ ਗ੍ਰਿਲ ਮੀਟ ਸ਼ੋਪ ਤੋਂ ਤੁਸੀਂ ਲਾਜਵਾਬ ਖਾਣਾ ਲੈ ਕੇ ਆਓ। ਇਹਨਾਂ ਦੇ ਕੋਲ ਰੋ ਮੀਟ ਵੀ ਮਿਲਦਾ, ਮੈਗਨੇਟਿਡ ਮੀਟ ਵੀ ਮਿਲਦਾ ਆ, ਫਿਸ਼, ਚਿਕਨ, ਲੈਮ, ਗੋਟ, ਸਭ ਕੁਛ ਤੁਹਾਨੂੰ ਮਿਲੂਗਾ ਇੰਡੀਅਨ ਫਰੂਟ ਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ੋਪ ਤੇ। ਤੇ ਤੁਸੀਂ ਸ਼ੁੱਧ ਖੋਏ ਦੀਆਂ ਮਿਠਾਈਆਂ ਵੀ ਇਹਨਾਂ ਦੇ ਕੋਲੋਂ ਲੈ ਕੇ ਆ ਸਕਦੇ ਹੋ। ਤੇ ਸਟੂਡੀਓ ਨੰਬਰ 905-564-5644-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਨੈਕਸਟ ਫਰਮਾਇਸ਼ੀ ਗਾਣਾ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ, ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ, ਤੇ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਨੇ। ਤੇ ਨਾਲ ਹੀ ਮੈਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇ ਦਿਆਂ, ਏਬਲ ਟਰੱਕਿੰਗ ਵਾਲਿਆਂ ਨੂੰ ਇੱਕ ਫੀਮੇਲ ਵਰਕਰ ਦੀ ਲੋੜ ਹੈ ਕਲੈਰੀਕਲ ਵਰਕ ਦੇ ਲਈ। ਸਾਰਾ ਅਕਾਊਂਟਿੰਗ ਐਂਡ ਬੁੱਕ ਕੀਪਿੰਗ ਦਾ ਕੰਮ ਹੋਏਗਾ, ਤੁਹਾਨੂੰ ਬਹੁਤ ਵਧੀਆ ਸੈਲਰੀ ਦੇਣਗੇ, ਅੱਛਾ ਪੇ ਰੇਟ ਦੇ ਰਹੇ ਨੇ। ਏਬਲ ਟਰੱਕਿੰਗ, ਇਹਨਾਂ ਨੂੰ ਫੀਮੇਲ ਵਰਕਰ ਦੀ ਲੋੜ ਹੈ ਕਲੈਰੀਕਲ ਕੰਮ ਦੇ ਲਈ, ਯਾਨੀ ਕਿ ਆਫਿਸ ਦਾ ਸਾਰਾ ਕੰਮ ਤੁਸੀਂ ਕਰਨਾ ਹੋਏਗਾ, ਅਕਾਊਂਟਿੰਗ ਦਾ, ਬੁੱਕ ਕੀਪਿੰਗ ਦਾ, ਅਤੇ ਵਧੀਆ ਸੈਲਰੀ ਤੁਹਾਨੂੰ ਦੇਣਗੇ। ਤੁਸੀਂ ਏਬਲ ਟਰੱਕਿੰਗ ਨੂੰ ਕਾਲ ਕਰੋ, ਨੰਬਰ ਹੈ 905-838-4346, 905-838-4346 'ਤੇ ਤੁਸੀਂ ਕਾਲ ਕਰ ਸਕਦੇ ਹੋ। ਏਬਲ ਟਰੱਕਿੰਗ ਵਾਲਿਆਂ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ। ਸਟੂਡੀਓ ਨੰਬਰ 905-564-5444, 905-564-6444 'ਤੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਵੇਲਾ ਹੋ ਗਿਆ, ਚੱਲਾਂਗੇ ਇੱਕ ਵਾਰ ਫਿਰ ਤੋਂ। ਲੌਂਗ ਵੀਕਐਂਡ ਦੀ ਜਿਹੜੀ ਸਪੈਸ਼ਲ ਸੇਲ ਤੁਹਾਡੇ ਲਈ ਲੱਗੀ ਹੋਈ ਹੈ, ਗ੍ਰੈਂਡ ਹੋਮ ਫਰਨੀਚਰ 'ਤੇ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਸੇਲ ਚੱਲੀ ਹੋਈ ਹੈ, ਅਤੇ ਜ਼ਰੂਰ ਪਹੁੰਚੋ ਤੁਸੀਂ ਆਪਣੇ ਘਰਾਂ ਦੇ ਵਿੱਚ ਕਮਾਲ ਦਾ ਨੰਬਰ 1 ਫਰਨੀਚਰ ਲੈ ਕੇ ਆਓ। 6685 ਟੋਮਕਨ ਰੋਡ ਦੇ ਉੱਪਰ ਪਹੁੰਚ ਕੇ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ 'ਤੇ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਮਿਹਰਬਾਨੀ। ਮਨਪ੍ਰੀਤ, ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਦੇ ਰਹੇ ਹਾਂ ਅਸੀਂ ਕਿ ਅੱਜ ਅਸੀਂ ਤੁਹਾਡੇ ਲਈ ਸਪੈਸ਼ਲ ਸੇਲ ਲੈ ਕੇ ਆਏ ਹਾਂ ਗ੍ਰੈਂਡ ਫਰਨੀਚਰ 'ਤੇ। ਲੇਬਰ ਡੇ ਵੀਕ ਕਿਰਤੀ ਵਾਲੇ ਕਾਮਿਆਂ ਦੇ ਮਿਹਨਤ ਨਾਲ ਕਮਾਏ ਹੋਏ ਜਿਹੜੇ ਡਾਲਰ ਨੇ ਉਹ ਸੇਵ ਕਰਾ ਰਹੇ ਹਾਂ, ਕਾਫੀ ਵਧੀਆ ਗਿਫਟ ਵੀ ਦਵਾ ਰਹੇ ਹਾਂ ਤੁਹਾਨੂੰ, ਤੇ ਅਗਲੇ ਡੇ ਲੈਣੇ ਆਪਾਂ ਸ਼ੁਕਰ ਤੋਂ। ਜੀ ਸਰ,
2: ਬਹੁਤ ਸ਼ੁਕਰੀਆ, ਧੰਨਵਾਦ ਸਰ ਸਾਹਿਬ। ਬਿਲਕੁਲ, ਲੇਬਰ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਸਾਡੇ ਕੋਲ ਚੱਲ ਰਹੀ ਆ, ਤੇ ਬਹੁਤ ਸਾਰੇ ਪਰਿਵਾਰ ਜਿਹੜੇ ਸਾਡੇ ਕੋਲ ਪਹੁੰਚ ਰਹੇ ਨੇ, ਭਾਰੀ ਡਾਲਰਾਂ ਦੀ ਸੇਵਿੰਗ ਕਰ ਰਹੇ ਨੇ ਲੇਬਰ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ। ਸਰ ਸਾਹਿਬ, ਇੱਕ ਪਲੱਸ ਪੁਆਇੰਟ ਆ ਕਿ ਲੇਬਰ ਡੇ ਲੌਂਗ ਵੀਕਐਂਡ ਉੱਪਰ ਡਿਸਕਾਊਂਟ ਤਾਂ ਮਿਲ ਰਹੇ ਆ, ਤੋਹਫੇ ਵੀ ਮਿਲ ਰਹੇ ਆ, ਪਰ ਪੂਰੀ ਇਨਵੈਂਟਰੀ ਜਿਹੜੀ ਸ਼ੋਰੂਮ ਦੀ ਚੇਂਜ ਕਰ ਦਿੱਤੀ ਗਈ ਆ, ਸਾਰੀ ਇਨਵੈਂਟਰੀ ਬ੍ਰੈਂਡ ਨਿਊ ਜਿਹੜੀ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ। ਹਾਈਡ੍ਰੋਲਿਕ ਬੈਡਰੂਮ ਸੈੱਟ ਜਿਹੜੇ ਨਵੇਂ ਨਵੇਕਲੇ ਕਿਸਮ ਦੇ ਨਵੇਂ ਲੱਗ ਚੁੱਕੇ ਨੇ, ਪਿਓਰ ਲੈਦਰ ਦੇ ਕੈਨੇਡੀਅਨ ਮੇਡ ਸੋਫਾ ਸੈੱਟ, ਲੈਦਰ ਦੇ ਰਿਕਲਾਈਨਰ ਸੋਫਾ ਸੈੱਟ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਈਵਨ ਤੁਸੀਂ ਕਾਫੀ ਟੇਬਲ ਵੀ ਲੈਣਾ ਚਾਹੁੰਦੇ ਹੋ ਤੇ ਲੇਬਰ ਡੇ ਲੌਂਗ ਵੀਕਐਂਡ ਦੇ ਡਿਸਕਾਊਂਟ ਜਿਹੜੇ ਵੱਡੇ ਨਾਲ ਮਿਲ ਰਹੇ ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸੋ ਫਟਾਫਟ ਹੁਣ ਗੱਡੀਆਂ ਘੁਮਾ ਲਓ ਤੇ ਪਹੁੰਚ ਜਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣਾ। ਤੇ ਨਾਲ ਦੀ ਨਾਲ ਸਭ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਪੇਟੀ ਵਾਲਾ ਸਟੋਰੇਜ ਵਾਲਾ ਬੈਡਰੂਮ ਸੈੱਟ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਚੋਇਸ ਆਫ ਕਲਰ ਦੇ ਨਾਲ ਜਿਹੜਾ ਮਰਜ਼ੀ ਰੰਗ ਬਣਾ ਲਿਓ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਹੈੱਡਬੋਰਡ ਫੁੱਟਬੋਰਡ ਦੇ ਨਾਲ ਪੇਟੀ ਸਟੋਰੇਜ ਵਾਲਾ ਬੈੱਡ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਚਾਹੀਦੇ ਨੇ, ਸਿਲਵਰ ਕਲਰ ਦੇ ਹੈਂਡਲ ਚਾਹੀਦੇ ਨੇ, ਫੁੱਲੀ ਕਸਟਮਾਈਜ਼ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ ਜਿਹੜਾ ਤੁਸੀਂ 15-15 16-16 ਸੌ ਡਾਲਰ ਦਾ ਲੈਂਦੇ ਹੋ, ਜਿੰਨੇ ਵੀ ਪਰਿਵਾਰ ਸਾਡੇ ਕੋਲ ਰਾਈਟ ਵੇ ਪਹੁੰਚ ਜਾਣਗੇ, 799 ਦਾ ਪੂਰਾ ਬੈਡਰੂਮ ਸੈੱਟ, 799 799 ਦੇ ਵਿੱਚ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਕੋਲ ਲੈ ਕੇ
1: ਤੋਹਫਾ ਕੀ ਦੇਣਾ
2: ਸਿੱਧੂ ਸਾਹਿਬ, ਨਾਲ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲਕਸ ਮੈਟਰਸ ਜਿਹਦੀ ਵਰਥ 4-500 ਡਾਲਰ ਹੈ, ਬਿਲਕੁਲ ਫ੍ਰੀ ਜਿਹੜੇ ਪਰਿਵਾਰ ਰਾਈਟ ਮਿਲ ਜਾਣਗੇ। ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, 799 ਦਾ ਕੁਈਨ ਸਾਈਜ਼ ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਵੀ ਫ੍ਰੀ, ਇੱਕ ਬਿਲਕੁਲ ਔਰਥੋ ਤੇ ਇੱਕ ਦੇਸ ਪ੍ਰਦੇਸ ਵੱਲੋਂ ਸਪੈਸ਼ਲ ਇਲੈਕਟ੍ਰੋਨਿਕ ਤੋਹਫਾ ਵੀ ਦਿੱਤਾ ਜਾਊਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ, ਫਟਾਫਟ ਹੁਣ ਗੱਡੀਆਂ ਰਜਿਸਟਰਿੰਗ ਘੁਮਾ ਲਓ ਤੇ ਪਹੁੰਚ ਜਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 14 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, ਲੇਬਰ ਡੇ ਲੌਂਗ ਵੀਕਐਂਡ ਸੇਲ ਤੁਸਾਂ।
1: ਮਿਹਰਬਾਨੀ, ਔਰ ਜੁੜੇ ਰਹੋ ਸਾਡੇ ਨਾਲ ਠੀਕ ਸ਼ਾਮ ਦੇ 4 ਵਜੇ ਤੱਕ, ਬਹੁਤ ਸਾਰੀਆਂ ਡੀਲਾਂ ਤੁਹਾਨੂੰ ਦਵਾਉਣੀਆਂ ਤੇ ਗੀਤ ਸੰਗੀਤ ਤੁਹਾਡਾ ਫਰਮਾਇਸ਼ ਜਿਹੜੇ ਤੁਸੀਂ ਰਿਕੁਐਸਟ ਕਰਦੇ ਹੋ ਸਟੂਡੀਓ ਦੇ ਵਿੱਚ ਉਹ ਪੇਸ਼ ਕਰ ਹੀ ਰਹੇ ਹਾਂ। ਵਾਪਸ ਚੱਲਦੇ ਹਾਂ ਸਟੂਡੀਓ ਦੇ ਵਿੱਚ ਮਨਪ੍ਰੀਤ ਦੇ ਪਾਸ। ਜੀ ਮਨਪ੍ਰੀਤ
0: ਜੀ, ਬਿਲਕੁਲ ਜ਼ਰੂਰ ਤੁਸੀਂ ਪਹੁੰਚੋ 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ, ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਸ਼ਾਮ ਦੇ 4 ਵਜੇ ਤੱਕ, ਬਟ ਤੁਸੀਂ ਲੇਟ ਨਾਈਟ ਤੱਕ ਵੀ ਜਾ ਸਕਦੇ ਹੋ। ਸ਼ਾਮ ਦੇ 7-8 ਵਜੇ ਤੱਕ ਤੁਹਾਡੇ ਲਈ ਓਪਨ ਰਹਿਣਗੇ ਗ੍ਰੈਂਡ ਹੋਮ ਫਰਨੀਚਰ। ਨੰਬਰ ਇਹਨਾਂ ਦਾ 6472600000, 6472600000 ਤੇ ਤੁਸੀਂ ਆਪਣੀਆਂ ਕਾਲਸ ਵੀ ਕਰ ਸਕਦੇ ਹੋ, ਤੇ ਗ੍ਰੈਂਡ ਹੋਮ ਫਰਨੀਚਰ ਤੋਂ ਤੁਸੀਂ ਬੈਸਟ ਡੀਲਸ ਅੱਜ ਦੇ ਦਿਨ ਦੇ ਵਿੱਚ ਲੈ ਕੇ ਆ ਸਕਦੇ ਹੋ।

ਆਟੋਮੋਟਿਵ ਰਿਪੇਅਰ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਜੇ ਤੁਸੀਂ ਆਪਣੀ ਕਾਰਜ਼ ਨੂੰ ਰਿਪੇਅਰ ਕਰਵਾਉਣਾ ਹੋਵੇ ਤੇ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ ਤੇ ਆਪਣੀ ਕਾਰਜ਼ ਨੂੰ ਲੈ ਕੇ ਪਹੁੰਚੋ। ਨਵੇਂ ਤੁਹਾਨੂੰ ਸਮਰ ਟਾਇਰਸ ਪ੍ਰੋਵਾਈਡ ਕਰਦੇ ਨੇ, ਵਿੰਟਰ ਟਾਇਰਸ ਪ੍ਰੋਵਾਈਡ ਕਰਦੇ ਨੇ, ਆਲ ਸੀਜ਼ਨ ਟਾਇਰਸ ਵੀ ਤੁਸੀਂ ਲੈ ਸਕਦੇ ਹੋ। ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਤੁਸੀਂ ਕਰਵਾਓ ਇਹਨਾਂ ਦੇ ਕੋਲੋਂ ਤੇ ਹਰ ਤਰ੍ਹਾਂ ਦਾ ਸਸਪੈਂਸ਼ਨ

0: ਰਾਜਨ ਜੀ ਜੋ ਕਿ ਸਾਡੇ ਲਈ ਬਹੁਤ ਵਧੀਆ ਡੀਲਸ ਲੈ ਕੇ ਆਏ ਨੇ ਇਸ ਲੌਂਗ ਵੀਕਐਂਡ ਲਈ ਸਪੈਕਸ ਐਕਸਪ੍ਰੈਸ ਤੋਂ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਤੁਸੀਂ ਪਹੁੰਚੋ ਅੱਜ ਤੁਹਾਡੇ ਲਈ ਡਾਕਟਰਸ ਵੀ ਅਵੇਲੇਬਲ ਹੋਣਗੇ ਤੇ ਤੁਸੀਂ ਜਾ ਕੇ ਮੁਲਾਕਾਤ ਕਰ ਸਕਦੇ ਹੋ ਆਪਣਾ ਆਈ ਐਗਜ਼ਾਮ ਦੇ ਸਕਦੇ ਹੋ ਬਹੁਤ ਹੀ ਕੰਪ੍ਰਹੈਂਸਿਵ ਆਈ ਐਗਜ਼ਾਮ ਤੁਹਾਡਾ ਲੈਂਦੇ ਨੇ ਤੇ ਨਾਲ ਤੁਹਾਡੇ ਲਈ ਬਹੁਤ ਵਧੀਆ ਡੀਲਸ ਲਗਾਉਂਦੇ ਨੇ ਚਾਹੇ ਤੁਸੀਂ ਸਿੰਗਲ ਵਿਜ਼ਨ ਕਲਾਸਿਸ ਲੈਣੇ ਹੋਣ ਚਾਹੇ ਪ੍ਰੋਗਰੈਸਿਵ ਕਲਾਸਿਸ ਚਾਹੇ ਤੁਸੀਂ ਆਪਣੇ ਲਈ ਸਨ ਕਲਾਸਿਸ ਦੇਖ ਰਹੇ ਹੋ ਜ਼ਰੂਰ ਪਹੁੰਚੋ ਸਪੈਕਸ ਐਕਸਪ੍ਰੈਸ ਇਸ ਲੌਂਗ ਵੀਕਐਂਡ ਦੇ ਲਈ ਬੜੀ ਵਧੀਆ ਡੀਲਸ ਲੱਗੀਆਂ ਹੋਈਆਂ ਨੇ ਪੂਰੀ ਇਨਫੋਰਮੇਸ਼ਨ ਲਵਾਂਗੇ ਰਾਜਨ ਜੀ ਤੋਂ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਸਵਾਗਤ ਸਤਿ ਸ਼੍ਰੀ ਅਕਾਲ
1: ਮਨਪ੍ਰੀਤ ਜੀ ਤੁਹਾਨੂੰ ਤੇ ਸਾਡੇ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਹਾਂਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ ਨੰਬਰ ਹੈ 905-460-8888 905-460-8888 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ ਅਤੇ ਅੱਜ ਆ ਕੇ ਡਾਕਟਰਸ ਦੇ ਨਾਲ ਮੁਲਾਕਾਤ ਕਰੋ ਅਤੇ ਨਾਲ ਦੀ ਨਾਲ ਡੀਲਸ ਦਾ ਵੀ ਤੁਸੀਂ ਪੂਰਾ ਫਾਇਦਾ ਲੈ ਸਕਦੇ ਹੋ ਸਪੈਕਸ ਐਕਸਪ੍ਰੈਸ 'ਤੇ ਨੈਕਸਟ ਗਾਣਾ ਤੁਸੀਂ ਇੰਜੋਏ ਕਰੋ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

ਮੌਰਗੇਜ ਦੀ ਦੁਨੀਆਂ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟ ਰੇਟ ਪੇ ਕਰ ਰਹੇ ਹੋ। ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ।

0: ਸਟੂਡੈਂਟ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-44-905-564-44, ਸਟੂਡੀਓ ਦਾ ਨੰਬਰ ਹੈ ਤੇ ਮੇਰੀ ਤੁਹਾਡੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਅਗਲੇ ਕਾਲਰ 9181। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਮੈਂ
2: ਛੁੱਟੀ
1: ਮਨਾਉਂਦੇ ਹੁਣੇ ਤੁਸੀਂ ਅੱਜ ਸਿਹਤ ਦੇ ਆਏ ਹੋ?
2: ਬਿਲਕੁਲ, ਅੱਜ ਲਾਈਵਨ ਤੇ ਪਹੁੰਚੇ ਹੋਏ, ਅੱਜ ਲਾਈਵਨ ਲੋਕੇਸ਼ਨ ਤੇ ਪਹੁੰਚੇ ਹੋਏ ਹਾਂ ਅਸੀਂ 6085 ਟੌਮਕਨ ਰੋਡ ਤੇ। ਹੈ ਨਾ,
1: ਮੈਂ ਵੀ ਸੋਫਾ ਲਿਆਂਦਾ ਸੀ ਇੱਥੋਂ, ਜਦੋਂ ਪਹਿਲਾਂ ਪਹਿਲਾਂ ਕਮਰਸ਼ਲ ਕੀਤੀ ਸੀ। ਮੈਂ ਟੌਮਕਨ ਤੋਂ ਲਿਆਂਦਾ ਸੀ ਉੱਥੋਂ।
0: ਹਾਂਜੀ ਹਾਂਜੀ,
1: ਟੌਮਕਨ ਤੋਂ ਲਿਆਂਦਾ ਸੀ।
0: ਹਾਂਜੀ ਹਾਂਜੀ, ਅੱਜ ਵੀ ਟੌਮਕਨ ਤੇ ਪਹੁੰਚੇ ਹੋਏ ਨੇ, ਸਿੱਧੂ ਸਰ ਲਾਈਵ ਤੇ ਗਏ ਹੋਏ ਨੇ। ਹਾਂਜੀ,
1: ਮੈਂ ਟੇਬਲ ਲਿਆਂਦਾ ਸੀ, ਸੋਫਾ ਲਿਆਂਦਾ ਸੀ ਜਦੋਂ ਪਹਿਲੀ ਵਾਰ ਪਹਿਲੇ ਦਿਨ ਓਪਨਿੰਗ।
0: ਹਾਂਜੀ ਹਾਂਜੀ ਹਾਂਜੀ,
1: ਮੈਂ ਮਿਲਟਨ ਤੋਂ ਲੈ ਕੇ ਆਰਡਰ ਕੀਤਾ ਸੀ।
0: ਠੀਕ ਹੈ ਜੀ।
1: ਹਾਂਜੀ, ਮੈਂ ਕਿਹਾ ਹੁਣ ਤੁਸੀਂ ਸਿਲੰਡਰ ਕੋਲ ਲਾਤਾ, ਹੁਣ ਇੱਕ ਹੋਰ ਲਾ ਦਿਓ ਹੁਣ।
0: ਹਾਂਜੀ ਦੱਸੋ,
1: ਸਿੰਘ ਮਸਤਾਨਾ ਲਾ ਦਿਓ।
0: ਆਸਾ ਸਿੰਘ ਮਸਤਾਨਾ ਕਿਹੜਾ ਗਾਣਾ?
1: ਉਹ ਜੱਟੀ 15 ਮਰੱਬਿਆਂ ਵਾਲੀ।
0: ਜੱਟੀ 15 ਮਰੱਬਿਆਂ ਵਾਲੀ, ਠੀਕ ਹੈ ਜੀ। ਮੈਨੂੰ ਥੋੜਾ ਟਾਈਮ ਦਿਓ, ਫਿਰ ਸੁਣਾਉਣੀ ਹੈ ਮੈਂ ਤੁਹਾਨੂੰ।
3: ਹਾਂਜੀ,
0: ਰਹਿ ਗਿਆ ਸੀਗਾ, ਦੋ ਗਾਣੇ ਰਹਿ ਗਏ ਸੀ ਕੱਲ।
3: ਮੈਂ ਦੇਖ ਲੋ ਕਿੰਨਾ ਵੇਟ ਕਰਦਾ ਤੁਹਾਡਾ, ਇੰਨੇ ਮੈਂ ਆਪਣੇ ਚਾਹ ਦੇ ਨਾਲ
0: ਮੈਨੂੰ ਭੁੱਲ ਜੇ ਗਿਆ ਮੈਨੂੰ, ਤੁਸੀਂ ਹੁਣ ਗਾਇਆ ਨਾ, ਟਿਊਨਿੰਗ ਜੀ ਯਾਦ ਆ ਗਈ।
3: ਮੈਂ ਤਦੀ ਤੁਹਾਨੂੰ ਗਾ ਕੇ ਸੁਣਾਇਆ, ਮੈਂ ਲਫ਼ਜ਼ ਨਹੀਂ ਬੋਲੇ।
0: ਦਿਲ ਕੇ ਜਰੋਂ ਕੋ ਸੇ, ਪਤਾ ਨੀ, ਆਈ ਡੋਨਟ ਨੋ, ਮੈਨੂੰ ਥੋੜਾ ਥੋੜਾ ਯਾਦ ਹੈ।
3: ਲੈ ਜਾਊਂਗਾ ਲੈ ਜਾਊਂਗਾ।
0: ਪੰਜਾਬੀ ਗਾਣਾ ਕਿਹੜਾ ਸੁਣਨਾ?
3: ਉਹ ਮੈਂ ਦੱਸੂਗਾ ਤੁਹਾਨੂੰ।
0: ਅੱਛਾ, ਬਾਅਦ ਚ ਦੱਸੋਗੇ?
3: ਥੱਲੇ ਉੱਪਰ ਆ ਲੈ।
0: ਠੀਕ ਹੈ ਠੀਕ ਹੈ, ਕੋਈ ਗੱਲ ਨੀ। ਓਕੇ ਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਤੇ ਬਿਲਕੁਲ, ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਅੱਜ ਦੇ ਪ੍ਰੋਗਰਾਮ ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ। ਨੰਬਰ ਇੱਕੋ ਇੱਕ ਹੈ ਸਟੂਡੀਓ ਦਾ, 905-564-6044-905-564-5444, ਸਟੂਡੀਓ ਦਾ ਨੰਬਰ ਹੈ। ਤੇ ਨਾਲ ਹੀ ਜੇਕਰ ਤੁਸੀਂ ਆਪਣੀ ਹਜੇ ਤੱਕ ਕੋਈ ਵੀ ਲਾਈਫ ਇੰਸ਼ੋਰੈਂਸ, ਡਿਸਬਿਲਿਟੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੁਸੀਂ ਨਹੀਂ ਕਰਵਾਈ, ਤਾਂ ਤੁਸੀਂ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜਿਹੜੇ ਨਾਲ ਅੱਜ ਹੀ ਤੁਸੀਂ ਗੱਲਬਾਤ ਕਰ ਲਓ। ਜਿਨ੍ਹਾਂ ਦੇ ਵੀ ਪੇਰੈਂਟਸ ਆ ਰਹੇ ਨੇ ਕੈਨੇਡਾ ਤੋਂ, ਸੋਰੀ ਕੈਨੇਡਾ ਦੇ ਵਿੱਚ ਆ ਰਹੇ ਨੇ, ਉਹਨਾਂ ਦੇ ਲਈ ਤੁਸੀਂ ਆਪਣੇ ਸੁਪਰ ਵੀਜ਼ਾ ਅਤੇ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਜ਼ਰੂਰ ਕਰਵਾਓ, ਕਿਉਂਕਿ ਬਹੁਤ ਲਾਜ਼ਮੀ ਹੈ ਉਹਨਾਂ ਦੇ ਲਈ ਇੰਸ਼ੋਰੈਂਸ ਕਰਵਾਉਣੀ। ਅਤੇ ਨਾਲ ਹੀ ਮੈਂ ਤੁਹਾਨੂੰ ਦੱਸਦੇ ਹਾਂ ਕਿ ਜਿਹੜੇ ਵੀ ਹੁਣ ਪੇਰੈਂਟਸ ਨੇਗੇ, ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਬੈਕ ਟੂ ਸਕੂਲ ਸ਼ੋਪਿੰਗ ਬਾਰੇ ਜਿਹੜੇ ਹੈਗੇ ਆ ਮਹਿੰਗੇ ਹੋ ਗਏ ਆ, ਤਾਂ ਤੁਸੀਂ ਸੋਚੋ ਕਿ ਤੁਹਾਡੇ ਹੁਣ ਜਦੋਂ ਬੱਚਿਆਂ ਨੇ ਹਾਇਰ ਐਜੂਕੇਸ਼ਨ ਦੇ ਲਈ ਯੂਨੀਵਰਸਿਟੀ ਜਾਂ ਕਾਲਜ ਵਿੱਚ ਪੜ੍ਹਨਾ ਆ, ਉਦੋਂ ਉਹਨਾਂ ਦੇ ਕਿੰਨੇ ਜ਼ਿਆਦਾ ਖਰਚੇ ਹੋਣੇ ਆ। ਬੱਚਿਆਂ ਨੇ ਸ਼ੋਪਿੰਗ ਦਾ, ਹੁਣ ਓਬਵੀਅਸਲੀ ਗੱਲ ਹੈ, ਸ਼ੋਪਿੰਗ ਜਦੋਂ ਆਪਾਂ ਕਰਨ ਜਾਂਦੇ ਹਾਂ ਤਾਂ ਕਾਫੀ ਸਾਰਾ ਖਰਚਾ ਹੋ ਜਾਂਦਾ, ਬਟ ਜਦੋਂ ਤੁਸੀਂ ਹਾਈ ਸਕੂਲ ਵਿੱਚ ਜਾਣਾ, ਯੂਨੀਵਰਸਿਟੀਜ਼ ਜਾਣਾ, ਉਦੋਂ ਤਾਂ ਓਬਵੀਅਸਲੀ ਗੱਲ ਆ ਜ਼ਿਆਦਾ ਤੋਂ ਜ਼ਿਆਦਾ ਖਰਚਾ ਹੁੰਦਾ ਆ। ਅਤੇ ਅੱਜ ਹੀ ਤੁਸੀਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਇਹਨਾਂ ਦੇ ਨਾਲ ਓਪਨ ਕਰੋ, RESP ਖੋਲੋ, ਜਿਹਦੇ ਵਿੱਚ ਗਵਰਨਮੈਂਟ ਤੋਂ 20% ਗ੍ਰਾਂਟਸ ਮਿਲਦੀਆਂ ਨੇ ਅਤੇ ਕੰਪਾਊਂਡ ਇੰਟਰਸਟ ਦੇ ਨਾਲ ਪੜ੍ਹਾਈ ਦੇ ਲਈ ਲੱਖਾਂ ਹੀ ਡਾਲਰਸ ਜੁੜ ਜਾਂਦੇ ਨੇ ਜਦੋਂ ਤੱਕ ਉਹਨਾਂ ਨੇ ਯੂਨੀਵਰਸਿਟੀ ਜਾਣਾ ਹੁੰਦਾ। ਅਤੇ ਨਾਲੇ ਤੁਹਾਡੇ ਬੱਚਿਆਂ ਦੇ ਫਿਊਚਰ ਦੇ ਲਈ, ਉਹਨਾਂ ਨੂੰ ਇੱਕ ਮਿਲੀਨੀਅਰ ਬਣਾਉਣ ਦੇ ਲਈ ਇੱਕ ਪਾਰਟਿਸਪੇਟਿੰਗ ਲਾਈਫ ਇੰਸ਼ੋਰੈਂਸ ਪਾਲਿਸੀ ਜ਼ਰੂਰ ਖੋਲ੍ਹੋ। ਇਹਦੇ ਵਿੱਚ ਤੁਹਾਨੂੰ ਡਿਵੀਡੈਂਡਸ ਮਿਲਦੇ ਨੇ ਤੇ ਉਹਨਾਂ ਦੇ ਨਾਲ ਹਰੇਕ ਸਾਲ ਹੋਰ ਤੇ ਹੋਰ ਲਾਈਫ ਇੰਸ਼ੋਰੈਂਸ ਤੇ ਹੋਰ ਕੈਸ਼ ਵੈਲਿਊ ਵੀ ਵੱਧਦੀ ਜਾਂਦੀ ਹੁੰਦੀ ਹੈ ਮਿਲੀਅਨਸ ਆਫ ਡਾਲਰਸ ਤੱਕ। ਸਭ ਤੋਂ ਖਾਸ ਗੱਲ ਇਹ ਹੈ ਕਿ ਤੁਹਾਨੂੰ ਪੱਲਿਓਂ ਪੇ ਕਰਨ ਦੀ ਕੋਈ ਲੋੜ ਹੀ ਨਹੀਂ ਹੁੰਦੀ। ਬੱਚਿਆਂ ਦੇ ਕੈਨੇਡਾ ਚਾਈਲਡ ਬੈਨੀਫਿਟਸ CCB ਨੂੰ ਤੁਸੀਂ ਸਹੀ ਤਰ੍ਹਾਂ ਇਨਵੈਸਟ ਕਰੋ ਤੇ ਉਹਨਾਂ ਦੀ ਪੜ੍ਹਾਈ ਦੇ ਲਈ, ਫਿਊਚਰ ਦੇ ਲਈ ਤੁਸੀਂ ਜ਼ਿਆਦਾ ਮੈਕਸਿਮਮ ਸੇਵਿੰਗਸ ਕਰ ਸਕਦੇ ਹੋ। ਤੇ ਹੋਰ ਜਾਣਕਾਰੀ ਦੇ ਲਈ ਤੁਸੀਂ ਸਿਮਰਾਜ ਸਿੱਧੂ ਜੀ ਨਾਲ ਗੱਲਬਾਤ ਕਰੋ ਟੌਪ ਫਾਈਨੈਂਸ਼ੀਅਲ ਤੋਂ। ਇਹਨਾਂ ਦਾ ਆਫਿਸ ਲੋਕੇਟਡ ਹੈ 70 ਡੈਲਟਾ ਪਾਰਕ ਬਲੇਵਰਡ ਬਰੈਂਪਟਨ ਦੇ ਵਿੱਚ, ਯੂਨਿਟ ਨੰਬਰ 11 ਦੇ ਉੱਪਰ ਲੋਕੇਟਡ ਨੇ। ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਕੁਈਨ ਦਾ, ਏਅਰਪੋਰਟ ਐਂਡ ਡੈਲਟਾ ਪਾਰਕ ਦੇ ਇੰਟਰਸੈਕਸ਼ਨ ਤੇ ਲੋਕੇਟਡ ਨੇ। ਨੰਬਰ 416-457-3381, 416-457-3381 ਦੇ ਉੱਪਰ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਸਿਮਰਾਜ ਸਿੱਧੂ ਜੀ ਨਾਲ ਤੁਹਾਡਾ ਸੰਪਰਕ ਹੋਏਗਾ। 6838 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਮੈਡਮ ਜੀ, ਨੰਬਰ ਚਾਹੀਦਾ ਸੀ ਜਿਹੜਾ ਟਰੱਕ ਦੇ ਕੰਮ ਵਾਲੇ ਜੀ।
0: ਟਰੱਕ ਦਾ ਓਕੇ, ਏਬਲ ਟਰੱਕਿੰਗ ਵਾਲੇ ਨੂੰ ਕਾਲ ਕਰ ਲਓ। ਨੰਬਰ ਹੈ 905-8388-4346। ਤੁਸੀਂ ਲੋਕਲ ਕੰਮ ਦੇਖ ਰਹੇ ਹੋ?
4: 4346
0: ਹਾਂਜੀ, ਲੋਕਲ ਕੰਮ ਦੇ ਲਈ ਦੇਖ ਰਹੇ ਹੋ? ਹਾਂਜੀ, ਲੋਕਲ ਕੰਮ ਦੇ ਲਈ। ਇਹ ਮੋਹਿੰਦਰ ਗਰੇਵਾਲ ਜੀ ਦਾ ਨੰਬਰ ਹੈ, ਇੱਕ ਵਾਰ ਫਿਰ ਚੈੱਕ ਕਰ ਲਓ, 905-8388-4346।
4: ਇੱਕ ਵਾਰੀ ਮੈਂ ਰਿਪੀਟ ਕਰਾਂ, 905
0: ਹਾਂਜੀ
4: 838
0: ਹਾਂਜੀ
4: 4346
0: ਹਾਂਜੀ ਹਾਂਜੀ, ਬਿਲਕੁਲ ਸਹੀ।
4: ਰਵਿੰਦਰ ਗਰੇਵਾਲ,
0: ਮੋਹਿੰਦਰ ਗਰੇਵਾਲ,
4: ਠੀਕ ਹੈ ਜੀ।
0: ਠੀਕ ਹੈ ਜੀ, ਨੋ ਪ੍ਰੋਬਲਮ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਅਗਲੇ ਕਾਲਰ 3152, ਹਾਂਜੀ ਸਤਿ ਸ਼੍ਰੀ ਅਕਾਲ।
5: ਸ਼ਰਾਬ ਦੀ ਬੋਤਲੇ ਕਮੀਨੀ ਹੈ,
0: ਹਾਂਜੀ ਠੀਕ ਹੈ,
5: ਤੂੰ ਮੈਨੂੰ ਪੀਣੀ ਹੈ ਕਿ ਮੈਂ ਤੈਨੂੰ ਪੀਣੀ ਤਾਂ,
0: ਠੀਕ ਹੈ ਜੀ, ਥੋੜਾ ਟਾਈਮ ਦਿਓ ਮੈਂ ਸੁਣਾਉਂਦੀ ਹਾਂ ਤੁਹਾਨੂੰ ਜੀ। ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਲੋ ਫਿਰ ਵੇਲਾ ਹੋ ਗਿਆ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵੱਲ ਚੱਲਣ ਦਾ। ਗ੍ਰੈਂਡ ਹੋਮ ਫਰਨੀਚਰ ਤੇ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਤੇ ਤੁਹਾਨੂੰ ਅਸੀਂ ਮੈਕਸਿਮਮ ਡੀਲਸ ਦਵਾ ਰਹੇ ਹਾਂ, ਮੈਕਸਿਮਮ ਫਾਇਦਾ ਕਰਵਾ ਰਹੇ ਹਾਂ। ਤੁਹਾਡਾ ਫਰਨੀਚਰ ਦੀ ਕੋਈ ਵੀ ਆਈਟਮ ਲੈਣੀ ਹੋਵੇ ਜ਼ਰੂਰ ਪਹੁੰਚੋ ਤੁਸੀਂ 6685 ਟੋਮਕਿਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਿਨ ਦੇ ਇੰਟਰਸੈਕਸ਼ਨ ਤੇ, ਗ੍ਰੈਂਡ ਹੋਮ ਫਰਨੀਚਰ। ਜੀ ਸਿੱਧੂ ਸਰ,
2: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਅਸੀਂ ਅੱਜ ਪਹੁੰਚੇ ਹੋਏ ਹਾਂ ਲਾਈਵ ਔਨ ਲੋਕੇਸ਼ਨ 6685 ਟੋਮਕਨ ਰੋਡ ਤੇ, ਔਰ ਖਾਸ ਕਰਕੇ ਕਿਰਤੀਆਂ ਦਾ ਵੀਕਐਂਡ ਹੈਗਾ ਹੈ ਜੀ। ਮਿਹਨਤ ਰਕਵਾਏ ਤੋਂ ਡਾਲਰ ਦੀ ਅੱਜ ਬਚਤ ਕਰਾ ਰਹੇ ਹਾਂ ਤੇ ਮੇਰੇ ਨਾਲ ਸੁਖਰੀ ਨੇ ਤੇ ਆਪਾਂ ਅਗਲੀ ਡੀਲ ਵੀ ਆਪਾਂ ਲੈਂਦੇ ਹਾਂ ਸਭ ਤੋਂ।
6: ਬਹੁਤ ਸ਼ੁਕਰੀਆ, ਧੰਨਵਾਦ ਸਾਹਿਬ, ਬਿਲਕੁਲ ਕਿਰਤੀ ਕਾਮਿਆਂ ਨੂੰ ਸਲਾਮ ਹੈ ਜੀ। ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਸਾਡੇ ਵੱਲੋਂ ਵੀ ਉਪਰਾਲਾ ਕੀਤਾ ਜਾ ਰਿਹਾ, ਸੋ ਪਰਿਵਾਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨ ਬਾਰੇ ਸੋਚ ਰਹੇ ਸੀ ਤਾਂ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਅਸੀਂ ਜਿਹੜੇ ਭਾਰੇ ਭਾਰੇ ਵੱਡੇ ਵੱਡੇ ਡਿਸਕਾਊਂਟ ਫਰਨੀਚਰ ਦੇ ਉੱਪਰ ਤੁਹਾਡੇ ਲਈ ਲਾਤੇ ਆ ਤੇ ਨਾਲ ਵੱਡੇ ਵੱਡੇ ਤੋਹਫੇ ਵੀ ਜਿਹੜੇ ਲਾਤੇ, ਕਿਰਤੀ ਕਾਮਿਆਂ ਨੂੰ ਸਲਾਮ ਕਰ ਰਹੇ ਹਾਂ ਤੇ ਤੋਹਫੇ ਜਿਹੜੇ ਲਾਜ਼ਮੀ ਦਿੱਤੇ ਜਾ ਰਹੇ ਆ। ਸੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤੇ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਅਸੀਂ ਅੱਜ ਵੀ ਓਪਨ ਆ, ਸੰਡੇ ਨੂੰ ਵੀ ਓਪਨ ਆ ਤੇ ਮੰਡੇ ਨੂੰ ਵੀ 11 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਤੁਹਾਡੇ ਲਈ ਤਿੰਨੋਂ ਦਿਨ ਜਿਹੜੀ ਸੇਲ ਤਿਆਰ ਵਰ ਤਿਆਰ ਜਿਹੜੀਆਂ ਪ੍ਰਾਈਜ਼ ਤੁਹਾਡੇ ਲਈ ਹੈਗੀਆਂ ਤੇ ਤੋਹਫੇ ਤੁਹਾਡੇ ਇੰਤਜ਼ਾਰ ਕਰ ਰਹੇ ਆ 6685 ਟੋਮਕਨ ਰੋਡ ਦੇ ਉੱਪਰ। ਤੇ ਨਾਲ ਦੀ ਨਾਲ ਸਿੱਧੂ ਸਾਹਿਬ, ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ, ਤੁਸੀਂ ਬੇਸਮੈਂਟ ਲਈ, ਅਪਾਰਟਮੈਂਟ ਲਈ ਜਾਂ ਆਪਣੇ ਘਰ ਵਾਲੇ ਘਰ ਦੇ ਲਈ ਰੂਮ ਦੇ ਲਈ ਤੁਸੀਂ ਬੈੱਡ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ 6700 ਡਾਲਰ ਸੀ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 299
2: ਬਹੁਤ ਪਿਆਰੀ ਕੀਮਤ ਆ
6: ਬਿਲਕੁਲ ਸਿੱਧੂ ਸਾਹਿਬ ਦੇ ਨਾਲ ਤੋਹਫਾ ਆਉਣਾ ਹੀ ਆਉਣਾ ਦੇਸ਼ ਪ੍ਰਦੇਸ਼ ਵੱਲੋਂ। ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 299 ਦਾ
2: ਤੇ ਨਾਲ ਇੱਕ ਕੋਈ ਹੋਰ ਗਿਫਟ ਦੇ
6: ਦੇ, ਇੱਕ ਨਾਲ ਟੋਸਟਰ ਵੀ ਫ੍ਰੀ। ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 299 ਦਾ, ਕੁਈਨ ਸਾਈਜ਼ ਦਾ ਮੈਟਰਸ ਵੀ ਫ੍ਰੀ ਨਾਲ ਟੋਸਟਰ ਵੀ ਫ੍ਰੀ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਗਲਾਸ ਦਾ ਮਾਡਰਨ ਡਾਈਨ ਟੇਬਲ ਲੈਣਾ ਜੀ ਹਾਂ, ਬਲੈਕ ਕਲਰ ਦਾ ਟੌਪ ਡਿਜ਼ਾਈਨਰ ਗਲਾਸ ਦਾ ਮਾਡਰਨ ਡਾਈਨ ਟੇਬਲ ਵਿਦ 6 ਚੇਅਰ, ਗਲਾਸ ਦਾ ਮਾਡਰਨ ਡਾਈਨਿੰਗ ਟੇਬਲ ਵਿਦ 6 ਚੇਅਰ 299 ਦਾ, 299 ਡਾਲਰ ਦੇ ਵਿੱਚ ਟੇਬਲ ਵੀ ਲੈ ਜਾਓ, 6 ਚੇਅਰਾਂ ਵੀ ਲੈ ਜਾਓ ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ। ਡਾਈਨਿੰਗ ਟੇਬਲ ਤੇ 6 ਚੇਅਰਾਂ 299 ਦਾ ਤੇ ਏਅਰ ਫਰਾਇਰ ਇਹਦੇ ਨਾਲ ਵੀ ਤੁਹਾਨੂੰ ਫ੍ਰੀ ਮਿਲਣਾ। ਸੋ ਇਹੋ ਜਿਹੀਆਂ ਡੀਲਾਂ, ਬੈਡਰੂਮ ਸੈੱਟ, ਸੋਫਾ ਸੈੱਟ, ਪਿਓਰ ਲੈਦਰ ਤੇ ਪਾਵਰ ਰਿਕਲਾਈਨਰ, ਟਰਕੀ ਦੇ ਸੋਫਾ ਸੈੱਟ, ਹਾਰਡ ਫੋਮ ਦੇ ਮੈਟਰਸ ਜਿਹੜੀਆਂ ਡੀਲਾਂ ਚੱਲ ਰਹੀਆਂ, ਫਟਾਫਟ ਗੱਡੀਆਂ ਘੁਮਾ ਲਓ ਤੇ ਪਹੁੰਚ ਜਾਓ ਨੰਬਰ ਜੀ ਗੁਰਜੇਪੁਰ 6685 ਟੋਮਕਨ ਰੋਡ ਲੇਵਰਡੇ ਲੌਂਗ ਵੀਕਐਂਡ ਸੇਲਸ ਤੁਸਾਂ
2: ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਮੈਂ ਦੇਖ ਰਿਹਾ ਮੈਂ ਸੁਣ ਰਿਹਾ ਪ੍ਰੋਗਰਾਮ ਨੂੰ ਸਾਡੇ ਨਾ ਜਿਹੜੇ ਸਰੋਤੇ ਨੇ ਬੜੀ ਚਹਿਲ ਪਹਿਲ ਕਰ ਰਹੇ ਨੇ ਬਾਹਰ ਕਿਉਂਕਿ ਪਾਰਟੀਆਂ ਦਾ ਮੌਸਮ ਆ ਮੈਨੂੰ ਵੀ ਅੱਜ 7ਵਾਂ ਦਿਨ ਹੋ ਗਿਆ ਪਾਰਟੀਆਂ ਚੱਲ ਰਹੀਆਂ ਅੱਜ ਸ਼ਾਮ ਨੂੰ ਫਿਰ ਪਾਰਟੀ ਆ ਤੇ ਅੱਜ 4 ਵਜੇ ਵਿਹਲੇ ਹੋ ਕੇ ਫਿਰ ਬਿਜ਼ੀ ਹੋ ਜਾਣਾ ਸ਼ਾਮ ਨੂੰ ਪੂਰਾ ਵੀਕ ਕੰਮ ਚੱਲਣਾ ਯਾਨੀ ਕਿ ਮੰਡੇ ਤੱਕ ਪਾਰਟੀਜ਼ ਹੈ ਤੇ ਲੋਕੀ ਵੀ ਮੇਰੇ ਖਿਆਲ ਪੂਰਾ ਇੰਜੋਏ ਕਰ ਰਹੇ ਨੇ ਇਸ ਲੌਂਗ ਵੀਕਐਂਡ ਨੂੰ ਔਰ ਬਹੁਤ ਸਾਰੀਆਂ ਵਿਆਹ ਸ਼ਾਦੀਆਂ ਵੀ ਨੇ ਤੇ ਬਹੁਤ ਸਾਰੇ ਹੋਰ ਫੰਕਸ਼ਨ ਵੀ ਨੇ ਤੇ ਇੰਜੋਏ ਕਰੋ ਸਾਰੇ ਜਿੰਨੇ ਵੀ ਤੁਸੀਂ ਹੁਣ ਸਾਡੇ ਪ੍ਰੋਗਰਾਮ ਨੂੰ ਸੁਣ ਰਹੇ ਹੋ ਪਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਵਾਸਤੇ ਵਧੀਆ ਵਧੀਆ ਗੀਤ ਸੰਗੀਤ ਹੋਵੇ ਐਨ ਪੂਰਾ ਹਾਈ ਬੀਟ ਵਾਲਾ ਤੇ ਤੁਹਾਡਾ ਵੀਕਐਂਡ ਲੌਂਗ ਵਨ ਜੇ ਬੜਾ ਵਧੀਆ ਤੇ ਨਾਲ ਤੁਹਾਨੂੰ ਪ੍ਰਾਈਸ ਵੀ ਦਵਾ ਰਹੇ ਹਾਂ ਲਾਈਵ ਲੋਕੇਸ਼ਨ ਤੋਂ ਤੇ ਠੀਕ 4 ਵਜੇ ਤੱਕ ਤੁਹਾਨੂੰ ਹੋਰ ਡੀਟੇਲ ਦਵਾਵਾਂਗੇ ਤੇ ਪਰ ਹੁਣ ਚੱਲਦੇ ਵਾਪਸ ਮਨਪ੍ਰੀਤ ਦੇ ਪਾਸ ਸਟੂਡੀਓ ਤੇ ਤੁਹਾਡੇ ਲਈ ਗੀਤ ਸੰਗੀਤ ਤਾਂ ਤੁਸੀਂ ਫਰਮਾਇਸ਼ਾਂ ਕਰ ਰਹੇ ਹੋ ਅਸੀਂ ਨਾਲ ਦਿਨ ਪੇਸ਼ ਕਰ ਰਹੇ ਹਾਂ ਜੀ ਮਨਪ੍ਰੀਤ
0: ਜੀ ਬਿਲਕੁਲ ਜ਼ਰੂਰ ਤੁਸੀਂ ਪਹੁੰਚੋ 6885 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਤੁਸੀਂ ਪਹੁੰਚਣਾ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ ਗ੍ਰੈਂਡ ਹੋਮ ਫਰਨੀਚਰ ਤੇ ਅੱਜ ਤੁਸੀਂ ਜਾ ਕੇ ਆਪਣਾ ਮੈਕਸੀਮਮ ਫਾਇਦਾ ਕਰਵਾ ਸਕਦੇ ਹੋ ਮੈਕਸੀਮਮ ਸੇਵਿੰਗਸ ਤੁਹਾਡੀਆਂ ਹੋਣਗੀਆਂ ਫਰਨੀਚਰ ਦੇ ਵਿੱਚ ਤਾਂ ਜ਼ਰੂਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲਵਾਂਗੇ ਤੇ ਵਾਪਸ ਆ ਕੇ ਗੱਲਬਾਤ ਕਰਾਂਗੇ ਕੁਈਨਜ਼ਵੁੱਡ ਕਾਲਜ ਦੇ ਨਾਲ ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਸਟੂਡੈਂਟ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-4444 ਤੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਉਮੀਦ ਹੈ ਕਿ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਲੌਂਗ ਵੀਕਐਂਡ ਪੂਰਾ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਮੇਰੇ ਨਾਲ ਇਸ ਸਮੇਂ ਕੁਈਨਸਵੁੱਡ ਕਾਲਜ ਦੀ ਟੀਮ ਜੁੜ ਚੁੱਕੀ ਹੈ ਲਾਈਨ ਤੇ। ਜੇਕਰ ਤੁਸੀਂ ਆਪਣੇ ਲਈ ਇੱਕ ਵਧੀਆ ਵਾਈਟ ਕਾਲਰ ਜੋਬ ਲੱਭ ਰਹੇ ਹੋ ਤੇ ਤੁਸੀਂ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤਾਂ ਕੁਈਨਸਵੁੱਡ ਕਾਲਜ ਤੁਹਾਡੇ ਲਈ ਬੈਸਟ ਪਲੇਸ ਹੈ, ਕਿਉਂਕਿ ਇਹ ਤੁਹਾਨੂੰ ਸ਼ਾਰਟ ਕੋਰਸਿਸ ਐਂਡ ਡਿਪਲੋਮਾ ਕੋਰਸਿਸ ਆਫਰ ਕਰਦੇ ਨੇ। ਆਨਲਾਈਨ ਕੋਰਸਿਸ ਵੀ ਅਵੇਲੇਬਲ ਨੇ ਤੇ ਇਨ ਪਰਸਨ ਕੋਰਸਿਸ ਵੀ ਤੁਸੀਂ ਜਾ ਕੇ ਕਰ ਸਕਦੇ ਹੋ ਤੇ ਇਹਨਾਂ ਦੇ ਕੋਲ ਤੁਹਾਡੇ ਲਈ ਕਾਫੀ ਫਲੈਕਸੀਬਲ ਟਾਈਮਿੰਗਸ ਅਵੇਲੇਬਲ ਨੇ। ਵੀਕ ਡੇਜ਼ ਵਿੱਚ ਵੀ, ਵੀਕਐਂਡਸ ਦੇ ਉੱਪਰ ਵੀ ਤੁਹਾਡੇ ਲਈ ਕੋਰਸਿਸ ਅਵੇਲੇਬਲ ਨੇ ਕਾਫੀ ਸਾਰੇ ਤੇ ਉਹਦੇ ਲਈ ਤੁਸੀਂ ਗੱਲਬਾਤ ਕਰੋ ਨੀਰੂ ਅਰੋੜਾ ਜੀ ਤੇ ਉਹਨਾਂ ਦੀ ਟੀਮ ਦੇ ਨਾਲ। ਨੰਬਰ ਹੈ 905-872-00888-905-872-00888 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਕੁਈਨਸਵੁੱਡ ਕਾਲਜ ਦੇ ਨਾਲ। ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ।
1: ਸਪਟੈਂਬਰ ਤੋਂ ਸਟਾਰਟ ਹੋਣ ਲੱਗਿਆ ਤੇ ਪੀ ਐਸ ਡਬਲਯੂ ਦਾ ਮੋਰਨਿੰਗ ਤੇ ਈਵਨਿੰਗ ਬੈਚ 21 ਸਤੰਬਰ ਤੋਂ ਸਟਾਰਟ ਹੋਣ ਲੱਗੇ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਫਾਰਮੇਸੀ ਅਸਿਸਟੈਂਟ ਕੋਰਸ ਦੀ। ਹੈਲਥ ਕੇਅਰ ਦਾ ਦੂਜਾ ਪ੍ਰੋਗਰਾਮ, ਜਿਹੜਾ ਪਹਿਲਾ ਪ੍ਰੋਗਰਾਮ ਪੀ ਐਸ ਡਬਲਯੂ ਦਾ ਹੁੰਦਾ, ਦੂਜਾ ਪ੍ਰੋਗਰਾਮ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ ਦਾ ਹੁੰਦਾ ਹੈ। ਇਹ ਕੋਰਸ ਉਹਨਾਂ ਲਈ ਫਾਇਦੇਮੰਦ ਹੈ ਜਿਹੜੇ ਆਪਣੀ ਜੋਬ ਕਰਨ ਦੇ ਨਾਲ ਨਾਲ ਆਪਣੇ ਆਪ ਨੂੰ ਅਪਸਕਿੱਲ ਕਰਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਆ, ਕਿਉਂਕਿ ਇਹ ਇੱਕ ਸ਼ਾਰਟ 10 ਵੀਕ ਦਾ ਫੁੱਲੀ ਆਨਲਾਈਨ ਪ੍ਰੋਗਰਾਮ ਹੈ ਤੇ ਕਲਾਸਿਸ ਤਾਂ ਵੀਕਐਂਡ ਤੇ ਹੋਣੀਆਂ। ਇਹ ਕੋਰਸਿਸ ਕਰਕੇ ਤੁਸੀਂ ਜੋਬ ਕਰ ਸਕਦੇ ਹੋ ਫਾਰਮੇਸੀ ਵਿੱਚ, ਜਿਵੇਂ ਕਿ ਸ਼ੋਪਰ, ਡਰੱਗ ਮਾਰਟ, ਫਰੈਸ਼ਕੋ, ਵਾਲਮਾਰਟ, ਲੋਕਲ ਫਾਰਮੇਸੀ ਤੇ ਜੋਬ ਟਾਈਟਲ ਹੋ ਸਕਦੇ ਨੇ ਫਾਰਮੇਸੀ ਅਸਿਸਟੈਂਟ, ਫਾਰਮਾਸਿਟੀਕਲ ਕਲਰਕ ਜਾਂ ਫਾਰਮੇਸੀ ਏਡ। ਗੱਲ ਕਰਦੇ ਹਾਂ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦੀ। ਇਹ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ। ਜਿਹੜੇ ਲੋਕੀ ਕੈਨੇਡਾ ਵਿੱਚ ਕਿਸੇ ਵੀ ਲੀਗਲ ਸਟੇਟਸ ਯਾਨੀ ਵਰਕ ਪਰਮਿਟ, ਰੈਫਿਊਜੀ ਜਾਂ ਵਿਜ਼ਿਟਰ ਤੇ ਨੇ, ਉਹ ਇਸ ਕੋਰਸ ਨੂੰ ਕਰਨ ਲਈ ਐਲੀਜੀਬਲ ਹੈਗੇ। ਉਹਨਾਂ ਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਹੈ ਇਹ ਕੋਰਸ ਕਰਨ ਲਈ। ਕੁਈਨਸਵੁੱਡ ਕਾਲਜ ਸਾਰੇ ਸਟੂਡੈਂਟ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀ ਚਾਰਜ ਨਹੀਂ ਕਰਦਾ ਐਂਡ ਸਟੂਡੈਂਟ ਆਪਣੀ ਫੁੱਲ ਫੀ ਇੰਟਰਸਟ ਫ੍ਰੀ ਇੰਸਟਾਲਮੈਂਟ ਵਿੱਚ ਪੇ ਕਰ ਸਕਦੇ ਆ। ਇਹਨਾਂ ਦਾ ਬੈਚ 21 ਸਤੰਬਰ ਤੋਂ ਸਟਾਰਟ ਹੋਣ ਲੱਗਿਆ। ਐਜੂਕੇਸ਼ਨ ਸਟ੍ਰੀਮ ਦੀ ਗੱਲ ਕਰੀਏ ਤਾਂ ਸ਼ੋਰਟ ਕੋਰਸਿਸ ਫੁੱਲੀ ਆਨਲਾਈਨ, ECA ਅਰਲੀ ਚਾਈਲਡ ਕੇਅਰ ਏਡ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਹੇ ਨੇ। ਇਹ ਪ੍ਰੋਗਰਾਮ ਸਪੈਸ਼ਲੀ ਉਹਨਾਂ ਲਈ ਲਾਭਦਾਇਕ ਹੈ ਜਿਹੜੇ ਲੋਕੀ ਆਪਣੇ ਘਰੋਂ ਬੈਠੇ ਡੇ ਕੇਅਰ ਰਨ ਕਰਕੇ ਆਪਣੀ ਫੈਮਿਲੀ ਨੂੰ ਫਾਈਨੈਂਸ਼ਲੀ ਸਪੋਰਟ ਕਰਨਾ ਚਾਹੁੰਦੇ ਨੇ। ਅਗਰ ਤੁਸੀਂ ਇਸ ਨੂੰ PSW ਨਾਲ ਕੰਬਾਈਨ ਕਰ ਲੈਂਦੇ ਹੋ ਤਾਂ ਤੁਸੀਂ ਜੋਬ ਕਰ ਸਕਦੇ ਹੋ, ਜਿਵੇਂ ਕਿ ਨੈਨੀ, ਕੇਅਰ ਟੇਕਰ, ਈਵਨ ਸਪੈਸ਼ਲ ਨੀਡਸ ਕਿਡ ਨਾਲ ਵੀ ਕੰਮ ਕਰ ਸਕਦੇ ਹੋ। ਦੂਜਾ ਪ੍ਰੋਗਰਾਮ ਹੋਮ ਚਾਈਲਡ ਕੇਅਰ ਪ੍ਰੋਗਰਾਮ ਪ੍ਰੋਵਾਈਡਰ ਦਾ 6 ਮਹੀਨੇ ਦਾ ਸਟਾਰਟ ਹੋਣ ਜਾ ਰਹੇ ਨੇ। ਇਹਨਾਂ ਦੀਆਂ ਕਲਾਸਿਸ ਕੇਵਲ ਵੀਕਐਂਡ ਤੇ ਹੁੰਦੀਆਂ। ਨਾਲ ਹੀ ਗੱਲ ਕਰਦੇ ਹਾਂ ਸ਼ੋਰਟ ਕੋਰਸਿਸ ਬਾਰੇ ਜਿਨ੍ਹਾਂ ਵਿੱਚ ਕੁਈਨਸਵੁੱਡ ਕਾਲਜ ਸ਼ੁਰੂ ਕਰਨ ਜਾ ਰਹੇ ਨੇ। ਫ੍ਰੈਂਚ ਲੈਂਗੁਏਜ ਕੋਰਸਿਸ ਲੈਵਲ A1, A2, B1, B2 ਇਸ ਦੇ ਨਾਲ ਹੀ ਇੰਗਲਿਸ਼ ਸਪੀਕਿੰਗ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ। ਲੈਂਗੁਏਜ ਇਗਜ਼ਾਮ ਪ੍ਰਿਪਰੇਸ਼ਨ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ ਫੋਰ IELTS, SELPY, PT, TEF, TCB ਪ੍ਰਿਪਰੇਸ਼ਨ। ਵੀਕਐਂਡ ਤੇ ਸ਼ੁਰੂ ਹੋਣ ਜਾ ਰਹੀਆਂ ਨੇ ਕੰਪਿਊਟਰ ਟ੍ਰੇਨਿੰਗ ਬੈਚਸ, ਬਿਗਨਰ, ਇੰਟਰਮੀਡੀਏਟ ਐਂਡ ਐਡਵਾਂਸ ਟ੍ਰੇਨਿੰਗ। ਇਹ ਕੋਰਸ ਗਰੁੱਪ ਵਿੱਚ ਤੇ ਵਨ ਔਨ ਵਨ ਲਈ ਵੀ ਅਵੇਲੇਬਲ ਹੈ। ਇਸ ਤੋਂ ਇਲਾਵਾ ਅਸੀਂ ਸ਼ੁਰੂ ਕਰਨ ਜਾ ਰਹੇ ਨੇ ਸ਼ੋਰਟ ਕੋਰਸਿਸ ਬੁੱਕ ਕੀਪਿੰਗ ਤੇ ਕੁਇਕ ਬੁੱਕ ਸੋਫਟਵੇਅਰ ਦੇ, ਉਹਨਾਂ ਲੋਕਾਂ ਲਈ ਜੋ ਆਪਣਾ ਬਿਜ਼ਨਸ ਰਨ ਕਰਦੇ ਨੇ ਤੇ ਆਪਣੀ ਬੁੱਕ ਕੀਪਿੰਗ ਵੀ ਆਪ ਹੀ ਕਰਨਾ ਚਾਹੁੰਦੇ ਨੇ। ਅਗਰ ਕੋਈ ਅਕਾਊਂਟ ਪੇਲੇਬਲ ਰਿਸੀਵੇਬਲ ਕਲਰਕ ਦੀ ਜੋਬ ਚਾਹੁੰਦਾ ਹੈ ਤਾਂ ਇਹ ਕੋਰਸ ਉਹਨਾਂ ਲਈ ਸੂਟੇਬਲ ਹੈ, ਕਿਉਂਕਿ ਇਹ ਸਕਰੈਚ ਤੋਂ ਸ਼ੁਰੂ ਹੁੰਦਾ ਹੈ ਤੇ ਅਗਰ ਕਿਸੇ ਨੂੰ ਅਕਾਊਂਟਿੰਗ ਬਿਲਕੁਲ ਵੀ ਨਹੀਂ ਸਿੱਖੀ ਉਹ ਇਹ ਕੋਰਸ ਜੁਆਇਨ ਕਰਕੇ ਆਪਣਾ ਕਰੀਅਰ ਚੇਂਜ ਕਰ ਸਕਦਾ ਹੈ ਇੱਕ ਅੱਛੀ ਵਾਈਟ ਕਾਲਰ ਜੋਬ ਲਈ। ਕੁਈਨਸਵੁੱਡ ਕਾਲਜ ਹੋਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰ ਰਿਹਾ ਹੈ, ਜਿਵੇਂ ਕਿ ਕੰਪਿਊਟਰਾਈਜ਼ ਅਕਾਊਂਟਿੰਗ ਡਿਪਲੋਮਾ, ਡੇਟਾ ਐਨਾਲਿਸਟ ਡਿਪਲੋਮਾ, ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ, ਆਫਿਸ ਐਡਮਿਨਿਸਟ੍ਰੇਸ਼ਨ ਐਂਡ ਫੂਡ ਸਰਵਿਸ ਵਰਕਰ ਜਿਨ੍ਹਾਂ ਨੂੰ ਡਾਇਟਰੀ ਐਡ ਡਿਪਲੋਮਾ ਵੀ ਕਹਿੰਦੇ ਆ। ਇਹਨਾਂ ਕੋਰਸਿਸ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ kuinsvuddcollege.com ਤੋਂ ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ 7 ਦਿਨ ਓਪਨ ਹੁੰਦਾ ਹੈ, ਇੱਕ ਵਾਰੀ ਆ ਕੇ ਸਾਡੇ ਐਡਮਿਸ਼ਨ ਕਾਊਂਸਲਰ ਨੂੰ ਜ਼ਰੂਰ ਮਿਲੋ। ਕਾਲਜ ਦਾ ਫੋਨ ਨੰਬਰ ਹੈ 905-872-00888, 905-872-00888। ਵਾਕ ਇਨ ਦੇ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ, ਯੂਨਿਟ 3, ਬ੍ਰਾਂਡ ਬਰੈਂਪਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੋ। ਸਾਡਾ ਮਕਸਦ ਸਿਰਫ ਕੋਰਸ ਕਰਾਉਣਾ ਨਹੀਂ ਬਲਕਿ ਸਟੂਡੈਂਟ ਨੂੰ ਕੌਨਫੀਡੈਂਸ ਸਕਿੱਲ ਤੇ ਕਰੀਅਰ ਅਪੋਰਚੁਨਿਟੀ ਦੇਣਾ ਹੈ। ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਕੁਈਨਸਵੁੱਡ ਕਾਲਜ ਦੇ ਨਾਲ, ਨੰਬਰ ਹੈ 9058720088, 905-872-0088 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਕੁਈਨਸਵੁੱਡ ਕਾਲਜ ਦੇ ਨਾਲ। ਅਗਲੇ ਕਾਲਰ 1000, ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮਨਪ੍ਰੀਤ।
0: ਸਤਿ ਸ਼੍ਰੀ ਅਕਾਲ ਜੀ,
2: ਸਹੀ ਹੰਸਰਾਜ ਹਸਪਤਾਲ ਲਾ ਦੋ ਤੁਸੀਂ, ਆਪਾਂ ਦੋਨੋਂ ਰੁੱਸ ਬੈਠੇ ਤਾਂ ਮਨਾਓ ਕੌਣ ਵੇ।
0: ਆਪਾਂ ਦੋਨੋਂ ਰੁੱਸ ਬੈਠੇ ਤਾਂ ਠੀਕ ਹੈ ਜੀ, ਮੈਨੂੰ ਥੋੜ੍ਹਾ ਟਾਈਮ ਦਿਓ ਫਿਰ ਸੁਣਾਉਂਦੀ ਹਾਂ ਮੈਂ ਤੁਹਾਨੂੰ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਅਗਲੇ ਕਾਲਰ 9057, ਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਅੱਛਾ ਮੈਂ ਐਕਚੁਲੀ ਇਹ ਪੁੱਛਣਾ ਸੀਗਾ ਤੁਹਾਡੇ ਕੋਲ ਕੋਈ ਬੈਲ ਦਾ ਕਿਸੇ ਦੀ ਕੋਈ ਡੀਲ ਹੈਗੀ ਮੋਬਾਈਲ ਫੋਨ ਕਨੈਕਸ਼ਨ ਵਾਸਤੇ ਕਿ ਕੋਈ ਆਫਰ ਕਰ ਰਿਹਾ ਡੀਲ?
0: ਤੁਸੀਂ ਰਾਇਲ ਡਿਜੀਟਲ ਨੂੰ ਕਾਲ ਕਰ ਲਓ, ਮੈਂ ਨੰਬਰ ਦੇ ਦਿੰਦੀ ਹਾਂ 647
3: ਹਾਂਜੀ
0: 201
3: ਹਾਂਜੀ
0: 1313
3: 1313
0: ਹਾਂਜੀ।
3: ਕੀ ਨਾਮ ਹੈਗਾ? ਰਾਇਲ
0: ਰਾਇਲ ਡਿਜੀਟਲ।
3: ਅੱਛਾ ਠੀਕ ਹੈ ਜੀ,
0: ਹਾਂਜੀ ਓਕੇ, ਨੋ ਪ੍ਰੋਬਲਮ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਤੇ ਨੰਬਰ ਤੁਸੀਂ ਇੱਕ ਵਾਰ ਫਿਰ ਤੁਸੀਂ ਵੀ ਨੋਟ ਕਰ ਲਓ, ਜੇ ਤੁਸੀਂ ਸੈੱਲ ਫੋਨ ਦੇ ਡੀਲਸ ਲੈਣੀਆਂ ਨੇ ਜਾਂ ਆਪਣੇ ਘਰ ਦੇ ਵਿੱਚ ਇੰਟਰਨੈਟ ਲਗਵਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣੇ ਘਰਾਂ 'ਚ ਆਈ ਪੀ ਟੀ ਵੀ ਬੋਕਸ ਲਗਵਾਉਣਾ ਹੋਵੇ, ਰਾਇਲ ਡਿਜੀਟਲ ਦਾ ਨੰਬਰ 6472011313 647-201-1313 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਰਾਇਲ ਡਿਜੀਟਲ ਦੇ ਨਾਲ। ਤੇ ਆਪਾਂ ਲਵਾਂਗੇ ਹੁਣ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ, ਬਟ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਵੱਲ। ਤੇ ਇੱਕ ਗਾਣਾ ਮੇਰੇ ਤੋਂ ਮਿਸ ਹੋ ਗਿਆ ਸੀ ਪਹਿਲਾਂ, ਤੇ ਆਪਾਂ ਉਹ ਸੁਣ ਲਈਏ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਜੀ ਦੀ ਆਵਾਜ਼ ਦੇ ਵਿੱਚ ਸੁੰਦਰ ਉਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
4: ਇੱਕ ਗੱਭਰੂ ਤੇ ਮੁਟਿਆਰ ਆਪਸ ਦੇ ਵਿੱਚ ਇੱਕ ਦੂਜੇ ਨੂੰ ਇਸ਼ਾਰਾ ਕਰਦੇ ਨੇ, ਇਸ਼ਾਰਿਆਂ ਦੇ ਨਾਲ ਹੀ ਗੱਲਾਂ ਹੋ ਰਹੀਆਂ ਨੇ, ਗੌਰ ਨਾਲ ਸੁਣਨਾ।

0: ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਆਪਣੀ ਪਸੰਦ ਦੇ ਗਾਣੇ ਇੰਜੋਏ ਕਰ ਰਹੇ ਹੋ ਤੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-4444 ਸਟੂਡੀਓ ਦਾ ਨੰਬਰ ਹੈ ਤੇ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਜੇਕਰ ਤੁਹਾਨੂੰ ਪਤਾ ਨਹੀਂ ਕਿ ਇੰਟਾਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਦੇ ਵਿੱਚ ਕੀ ਚੇਂਜਿਸ ਆ ਰਹੀਆਂ ਨੇ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ ਹੁਣ, ਕਿਉਂਕਿ ਜਿਨ੍ਹਾਂ ਦੀ ਵੀ ਪਾਲਿਸੀ ਰਿਨਿਊ ਹੋ ਰਹੀ ਹੈ, ਜੇ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਤਾਂ ਤੁਹਾਨੂੰ ਜ਼ਰੂਰੀ ਹੁਣ ਧਿਆਨ ਰੱਖਣਾ ਪੈਣਾ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਕਵਰੇਜਿਸ ਦੇ ਲਈ ਤੁਹਾਨੂੰ ਕਾਫੀ ਸਾਰੇ ਨਵੇਂ ਡਿਸੀਜਨਸ ਲੈਣੇ ਪੈ ਸਕਦੇ ਆ। ਬਟ ਜ਼ਰੂਰੀ ਇਹ ਹੈ ਕਿ ਤੁਸੀਂ ਆਪਣੇ ਮਾਇੰਡ 'ਚ ਹਮੇਸ਼ਾ ਇਹ ਚੀਜ਼ ਦਾ ਧਿਆਨ ਰੱਖੋ ਕਿ ਇਹ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦੇ ਆ ਜਿਹੜੀ ਵੀ ਹੁਣ ਚੇਂਜਿਸ ਆ ਰਹੀਆਂ ਨੇ। ਅਤੇ ਇਸ ਕਰਕੇ ਤੁਸੀਂ ਜ਼ਰੂਰ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ, ਕਿਉਂਕਿ ਸਿਰਫ ਘੱਟ ਪ੍ਰੀਮੀਅਮ ਦੇ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਪੈਸੇ ਤਾਂ ਤੁਸੀਂ ਪੇ ਕਰਨੇ ਹੀ ਕਰਨੇ ਨੇ ਤਾਂ ਜ਼ਰੂਰੀ ਹੈ ਕਿ ਤੁਹਾਨੂੰ ਕਵਰੇਜ ਵੀ ਉਨੀ ਮਿਲੇ ਜਿੰਨੇ ਤੁਸੀਂ ਪੇ ਕਰ ਰਹੇ ਹੋ। ਇਸ ਕਰਕੇ ਸਹੀ ਕਵਰੇਜ ਅਤੇ ਸਹੀ ਰੇਟਸ ਦੇ ਲਈ ਤੁਸੀਂ ਗੱਲਬਾਤ ਕਰਨੀ ਹੈ ਮਨੂ ਸ਼ਰਮਾ ਜੀ ਦੇ ਨਾਲ। ਇਹ ਤੁਹਾਨੂੰ ਆਟੋ ਇੰਸ਼ੋਰੈਂਸ ਦੇ ਵਿੱਚ, ਤੁਹਾਡੇ ਘਰ ਦੀ ਇੰਸ਼ੋਰੈਂਸ ਦੇ ਵਿੱਚ ਜਾਂ ਕਮਰਸ਼ੀਅਲ ਇੰਸ਼ੋਰੈਂਸ ਦੇ ਵਿੱਚ, ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਬੈਟਰ ਕਵਰੇਜ ਐਂਡ ਬੈਟਰ ਰੇਟਸ ਤੁਹਾਨੂੰ ਦਿਵਾਉਣਗੇ। ਅਤੇ ਮਨੂ ਸ਼ਰਮਾ ਜੀ ਦੇ ਨਾਲ ਤੁਸੀਂ ਸੰਪਰਕ ਕਰੋ 2899529532। ਜਿਨ੍ਹਾਂ ਦੀ ਵੀ ਕਾਰਜ ਦੀ ਹੁਣ ਇੰਸ਼ੋਰੈਂਸ ਆ ਰਹੀ ਹੈ ਰਿਨਿਊਅਲ 'ਤੇ, ਜ਼ਰੂਰ ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਲਓ। ਪਹਿਲਾਂ 299-952-9532 2899529532 ਮਨੂ ਸ਼ਰਮਾ ਜੀ ਦਾ ਨੰਬਰ ਹੈ। ਸਵੀਟ ਫੈਕਟਰੀ ਤੁਹਾਡੇ ਲਈ ਪਿਓਰ ਵੈਜੀਟੇਰੀਅਨ ਨੇ, ਜਿਹੜੇ ਕਿ ਤੁਹਾਡੇ ਲਈ ਬਹੁਤ ਹੀ ਕਮਾਲ ਦਾ ਖਾਣਾ ਰੈਡੀ ਕਰਦੇ ਨੇ ਐਵਰੀ ਡੇ। ਇਹਨਾਂ ਦੇ ਮਸ਼ੀਨ ਮੇਡ ਸਮੋਸੇ, ਹੈਂਡਮੇਡ ਸਮੋਸੇ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ। ਸਾਰੀਆਂ ਮਿਠਾਈਆਂ ਇਹਨਾਂ ਦੀਆਂ ਸ਼ੁੱਧ ਖੋਏ ਦੀਆਂ ਅਤੇ ਮੇਡ ਇਨ ਕੈਨੇਡਾ ਨੇ, ਅਤੇ ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ। ਲਾਈਵ ਫੂਡ ਟਰੱਕ ਕੇਟਰਿੰਗ ਤੁਸੀਂ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ ਆਪਣੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ। ਤੁਸੀਂ ਕਿਸੇ ਨੇ ਵੀ ਆਪਣੇ ਘਰਾਂ 'ਚ ਪਾਠ ਰਖਵਾਉਣਾ ਹੋਵੇ, ਪਿਓਰ ਵੈਜੀਟੇਰੀਅਨ ਨੇ ਇਹ, ਤੁਸੀਂ ਇਹਨਾਂ ਦੇ ਕੋਲੋਂ ਕੇਟਰਿੰਗ ਕਰਵਾ ਸਕਦੇ ਹੋ। ਜਾਂ ਫਿਰ ਤੁਹਾਡੇ ਘਰ 'ਚ ਵਿਆਹ ਸ਼ਾਦੀ ਦਾ ਮਾਹੌਲ ਹੈ, ਤੁਸੀਂ ਭਾਜੀ ਤਿਆਰ ਕਰਵਾਉਣੀ ਹੈ ਜਾਂ ਖਾਣਾ ਚਾਹੁੰਦੇ ਹੋ ਤੁਸੀਂ ਲਾਜਵਾਬ, ਤਾਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। 5 ਲੋਕੇਸ਼ਨਸ ਚਲੋ ਫਰੈਸ਼ਕੋਸ ਦੇ ਵਿੱਚ ਨੇ ਇਹਨਾਂ ਦੀਆਂ, 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ, ਅਤੇ ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬ੍ਰੈਂਪਟਨ ਦੇ ਵਿੱਚ। ਨੰਬਰ 905-799-2616 9057992616 ਗਿਲਸ ਸਵੀਟ ਫੈਕਟਰੀ ਦਾ ਨੰਬਰ ਹੈ। ਸਟੇਸ਼ਨ ਆਈਡੀ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਹਾਨੂੰ ਇੱਕ ਹੋਰ ਡੀਲ ਦਵਾ ਦਈਏ ਆਪਾਂ ਗ੍ਰੈਂਡ ਹੋਮ ਫਰਨੀਚਰ ਤੇ। ਅੱਜ ਅਸੀਂ ਕਰ ਰਹੇ ਹਾਂ ਲਾਈਵ ਲੋਕੇਸ਼ਨ ਪ੍ਰੋਗਰਾਮ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ ਚੱਲ ਰਿਹਾ। ਤੇ ਲੋ ਫਿਰ ਚੱਲਦੇ ਹਾਂ ਨੈਕਸਟ ਡੀਲ ਦੇ ਲਈ ਗ੍ਰੈਂਡ ਹੋਮ ਫਰਨੀਚਰ ਤੇ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਇੱਕ ਵਾਰੀ ਫਿਰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਸੁਣੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ, ਔਰ ਦਿਲ ਖੋਲ ਕੇ ਤੁਹਾਨੂੰ ਡੀਲਾਂ ਦੇ ਰਹੇ ਹਾਂ ਅੱਜ ਅਸੀਂ, ਔਰ ਗਿਫਟ ਕਾਰਡ ਵੀ ਦੇ ਰਹੇ ਹਾਂ ਪਹੁੰਚੇ ਹੋਏ ਲੇਬਰ ਡੇ ਲੌਂਗ ਵੀਕਐਂਡ ਤੇ। ਗ੍ਰੈਂਡ ਫਰਨੀਚਰ 6685 ਟੋਮਕਨ ਰੋਡ, ਲੋ ਪਸ਼ੂ ਖੋਰਾ ਤੋਂ ਇੱਕ ਹੋਰ ਡੀਲ ਲਈ ਹੈ। ਸੁੱਖ ਜੀ,
2: ਬਹੁਤ ਸ਼ੁਕਰੀਆ, ਧੰਨਵਾਦ ਸਰ। ਬਿਲਕੁਲ ਲੇਬਰ ਡੇ ਲੌਂਗ ਵੀਕਐਂਡ ਦੀ ਸੇਲ ਦੀ ਜਿਹੜੀ ਐਲਾਨ ਕੀਤਾ ਹੋਇਆ ਪ੍ਰੋਗਰਾਮ ਵਾਸਤੇ, ਕਿਰਤੀ ਕਾਮਿਆਂ ਨੂੰ ਸਲਾਮ ਜਿਹੜੀ ਅਸੀਂ ਕਰ ਰਹੇ ਹਾਂ, ਤੇ ਨਾਲ ਦੀ ਨਾਲ ਅਸੀਂ ਆਪਣੇ ਵੱਲੋਂ ਉਪਰਾਲਾ ਕੀਤਾ ਹੋਇਆ ਜੇ ਅਸੀਂ ਫਰਨੀਚਰ ਦੀ ਬਾਇੰਗ ਕਰਨੀ ਆ। ਜੀ ਹਾਂ, ਫਰਨੀਚਰ ਦੀ ਬਾਇੰਗ ਕਰਨੀ ਆ। ਕੈਂਬਰਿਜ ਕਿੱਧਰ ਵਾਲੇ ਪਾਸੇ ਸੁਣ ਰਹੇ ਹੋ, ਲੰਡਨ ਵਾਲੇ ਪਾਸੇ ਜਾਂ ਬ੍ਰੈਂਪਟਨ ਵਾਲੇ ਪਾਸੇ ਸਾਨੂੰ ਸੁਣ ਰਹੇ ਹੋ, ਤੇ ਫਟਾਫਟ ਤੁਸੀਂ ਹੁਣ ਗੱਡੀਆਂ ਘੁਮਾ ਲਓ ਤੇ ਪਹੁੰਚ ਜਾਓ
1: 6085। ਕੈਂਬਰਿਜ ਤੋਂ ਆ ਰਹੇ, ਦੂਰੋਂ ਆ ਰਹੇ ਨੇ, ਆਪਣਾ ਐਡਰੈਸ ਦੱਸ ਦਿਓ, ਤੁਹਾਨੂੰ ਅਸੀਂ ਗਿਫਟ ਦੇ ਦਿਆਂਗੇ ਫਿਊਲ ਕਾਰਡ।
2: ਡਨ ਹੋ ਗਿਆ ਸਰ, ਆ ਕੇ ਨਾਮ ਤੁਸੀਂ ਆਪਣਾ ਐਡਰੈਸ ਤੇ ਡਾਇਰੈਕਸ਼ਨ ਦੱਸ ਦਿਓ, ਡਨ ਹੋ ਗਿਆ। ਤੇ ਨਾਲ ਦੀ ਨਾਲ ਸਾਹਿਬ ਕੈਨੇਡੀਅਨ ਮੇਡ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ, ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਕਸਟਮਾਈਜ਼ ਸੋਫਾ ਸੈੱਟ ਲੈਣਾ, ਸੋਲਿਡ ਵੁੱਡ ਦੇ ਫਰੇਮ ਦੇ ਨਾਲ, ਸੋਲਿਡ ਵੁੱਡ ਦਾ ਫਰੇਮ ਹੈ, ਚੋਇਸ ਆਫ ਕਲਰ ਦੇ ਨਾਲ ਰੰਗ ਜਿਹੜਾ ਮਰਜ਼ੀ ਬਣਾ ਸਕਦੇ ਹੋ, ਕੈਨੇਡੀਅਨ ਮੇਡ ਸੋਫਾ ਐਂਡ ਲਪਸਡ, ਚੋਇਸ ਆਫ ਕਲਰ ਦੇ ਨਾਲ ਕੈਨੇਡੀਅਨ ਮੇਡ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ 2200 ਡਾਲਰ ਸੀ, 799 ਕੜਾਕੇ ਕੰਢਵੀ ਪ੍ਰਾਈਸ ਦੇਣ ਲੱਗੇ ਹਾਂ 799 ਦਾ ਪੂਰਾ ਸੋਫਾ ਸੈੱਟ 6085 ਟੋਮਕਨ ਰੋਡ।
1: ਚਲਦੇ ਹਾਂ ਵਾਪਸ ਸਟੂਡੀਓ, ਸਟੇਸ਼ਨ ਆਈਡੀ ਲੈਣੇ ਹੈ, ਮਨਪ੍ਰੀਤ ਬੈਕ ਟੂ ਯੂ।
0: ਜੀ ਬਿਲਕੁਲ, ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਜਲਦ ਵਾਪਸ ਆਵਾਂਗੇ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: 7 brings you all simply delicious deals. Buy one, get one free every day. Sure, 10 to sham 7 baje tak on dining and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is simply Indian. This sariya hi locations te. Dining, takeout and catering also available. Call at 905-794-8111. Simply delicious. Matlab, simply Indian.
0: Hello, AM 530 to. Tusi sun rahe ho Desh Pardesh Prime Time Radio.
4: Today vich live galbat karan layi hune call karo 905-564-6444. Sunde raho Desh Pardesh Prime Time Radio. Chalo AM 530 to.
5: Canada vich rehnde hoye har paribar ko life insurance honi bahut zaruri hai. Apne paribar di financial security te future planning layi.
6: Ese layi main apni te wife di insurance policy Prime Insurance te Simraj Sidhu to hi karwai hai.
7: Jekar tusi vi kise tarah di life insurance, mortgage insurance, disability insurance, critical illness insurance bare soch rahe ho ta sab to vadh coverage te sahi policy tuhanu Simraj Singh Sidhu hi dwa sakde ne. Parents layi super visa insurance ya visitor visa insurance di best quote layi hune call karo 416-455-3381 te.
8: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
9: Let's go to the X.
10: The CNE Grand 5050 is on now. Get your tickets today at cnef5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077.
9: Come and celebrate Toronto and do everything you want at the X.
11: This is AM 530, CHLO AM, serving Brampton, Mississauga, Toronto, the GTA, and the world at am530.ca.
4: ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।
12: ਹਾਏ ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
13: ਹੈ ਫੇਰ ਕਾਕਰੋਚ ਤੇ ਚੂਹੇ, ਉਹ ਹਾਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
12: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
13: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
14: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ। ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000।
15: ਹਾਏ ਰੱਬਾ, ਹੁਣ ਕੀ ਬਣੂ?
16: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾ ਟੈਂਬਰ ਪਰਸਨਲ ਇੰਜਰੀ ਲਾਇਰ।
17: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
16: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ।

0: 0 Martis Drive, Unit 9, Mississauga.
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
2: ਤਾਂ ਫਿਕਰ ਕਿਉਂ ਕਰਦੇ ਹੋ?
3: ਨੀਲਮ ਸਜੋਵ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
1: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
3: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
3: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
1: 647-7739-8710। ਲਾਇਸੈਂਸ ਨੰਬਰ M2000-3450।

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। 2 ਘੰਟੇ ਨਿਕਲ ਚੁੱਕੇ ਨੇ ਅਤੇ 1 ਘੰਟੇ ਦਾ ਸਾਥ ਸਾਡਾ ਤੇ ਤੁਹਾਡਾ ਹੋਰ ਹੈ। ਆਪਾਂ ਪਹੁੰਚ ਚੁੱਕੇ ਹਾਂ ਲਾਸਟ ਆਵਰ ਦੇ ਵਿੱਚ, ਪੂਰੇ 4 ਵਜੇ ਤੱਕ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ। ਸਟੂਡੀਓ ਨੰਬਰ 9905564 9054 905 564 4444 ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਪੂਰਾ ਇੰਜੋਏ ਕਰ ਰਹੇ ਹੋ ਅਤੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਅਸੀਂ ਜੁੜੇ ਹੋਏ ਹਾਂ ਇੱਕੋ ਇੱਕ ਪਲੇਸ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਤੁਹਾਡੇ ਲਈ ਅੱਜ ਡੀਲਸ ਲੱਗੀਆਂ ਹੋਈਆਂ ਨੇ। 6685 ਟੋਮਕਨ ਰੋਡ ਮਿਸਿਸਾਗਾ ਦੇ ਵਿੱਚ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ 'ਤੇ ਤੁਸੀਂ ਜ਼ਰੂਰ ਪਹੁੰਚਣਾ। ਨੰਬਰ ਤੁਸੀਂ ਨੋਟ ਕਰ ਲਓ 6472600000 6472600000 ਤੇ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਗ੍ਰੈਂਡ ਹੋਮ ਫਰਨੀਚਰ ਦੇ ਨਾਲ ਤੁਹਾਡਾ ਸੰਪਰਕ ਹੋਏਗਾ।

ਕੋਮਲ ਟਰੈਵਲਸ ਦੇ ਨਾਲ ਵੀ ਜ਼ਰੂਰ ਗੱਲਬਾਤ ਕਰੋ ਟੋਰਾਂਟੋ ਤੋਂ ਦਿੱਲੀ। ਜੇਕਰ ਤੁਸੀਂ ਇਹ ਟਿਕਟ ਦੇਖ ਰਹੇ ਹੋ ਅਕਤੂਬਰ ਦੇ ਵਿੱਚ ਤੇ ਨਵੰਬਰ ਦੇ ਵਿੱਚ ਵਾਪਸੀ ਕਰਨੀ ਹੋਵੇ ਤਾਂ ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰੋਗੇ। $1490 ਦੇ ਟਿਕਟਸ ਨੇ, $1490 ਦੇ ਵਿੱਚ ਤੁਸੀਂ ਅਕਤੂਬਰ ਨਵੰਬਰ ਦੇ ਵਿੱਚ ਜਾਣ ਆਉਣ ਕਰ ਸਕਦੇ ਹੋ ਟੋਰਾਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰਾਂਟੋ। ਅਤੇ ਇੱਕ ਜੇਕਰ ਤੁਸੀਂ ਵਨ ਸਾਈਡ ਦੀ ਟਿਕਟ ਦੇਖ ਰਹੇ ਹੋ ਟੋਰਾਂਟੋ ਤੋਂ ਦਿੱਲੀ ਦੀ ਅਕਤੂਬਰ ਮੰਥ ਦੇ ਵਿੱਚ ਤਾਂ $1150 ਦੀ 1-way ਟਿਕਟ ਹੈ ਅਕਤੂਬਰ ਮਹੀਨੇ ਦੇ ਲਈ। $1150 ਦੇ ਵਿੱਚ ਤੁਸੀਂ ਟਰੈਵਲ ਕਰੋ। ਕੋਮਲ ਟਰੈਵਲਸ ਦੇ ਨਾਲ ਗੱਲਬਾਤ ਕਰਕੇ ਤੁਸੀਂ ਇਹ ਟਿਕਟ ਨੂੰ ਬੁੱਕ ਕਰ ਸਕਦੇ ਹੋ। ਜੇਕਰ ਕਿਸੇ ਨੇ ਅੰਮ੍ਰਿਤਸਰ ਤੱਕ ਜਾਣਾ ਹੋਵੇ 1-way ਟਿਕਟ ਲੈ ਕੇ ਅਕਤੂਬਰ ਐਂਡ ਨਵੰਬਰ ਦੇ ਵਿੱਚ ਤਾਂ $1380 ਦੀ ਟਿਕਟ ਹੋਏਗੀ। ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰੋਗੇ। 1-way ਟਿਕਟ ਟੋਰਾਂਟੋ ਤੋਂ ਅੰਮ੍ਰਿਤਸਰ ਤੱਕ ਦੀ ਅਕਤੂਬਰ ਐਂਡ ਨਵੰਬਰ ਮੰਥ ਦੇ ਲਈ $1380 ਦੀ ਹੋਏਗੀ। ਦਿੱਲੀ ਤੋਂ ਟੋਰਾਂਟੋ ਤੁਹਾਡਾ ਕੋਈ ਨੋਨ ਆਉਣਾ ਚਾਹੁੰਦਾ ਹੈ ਇੰਡੀਆ ਤੋਂ 1-way ਟਿਕਟ ਲੈ ਕੇ ਤਾਂ $1150 ਦੀ ਟਿਕਟ ਹੈ। ਅਤੇ ਬਿਜ਼ਨਸ ਕਲਾਸ ਦੀ ਟਿਕਟ ਲੈ ਕੇ ਤੁਸੀਂ ਅੰਮ੍ਰਿਤਸਰ ਨੂੰ ਜਾਣਾ ਚਾਹੁੰਦੇ ਹੋ ਜਾਂ ਟਰੈਵਲ ਕਰਨਾ ਚਾਹੁੰਦੇ ਹੋ ਬੋਥ ਸਾਈਡਸ ਤਾਂ $4950 ਦੀ ਟਿਕਟ ਹੋਏਗੀ। $4950 ਦੇ ਵਿੱਚ ਤੁਸੀਂ ਬਿਜ਼ਨਸ ਕਲਾਸ ਦੇ ਵਿੱਚ ਟਰੈਵਲ ਕਰ ਸਕਦੇ ਹੋ ਅੰਮ੍ਰਿਤਸਰ ਤੱਕ। ਕੋਮਲ ਟਰੈਵਲਸ ਦੇ ਨਾਲ ਗੱਲਬਾਤ ਕਰੋ। ਨੰਬਰ ਹੈ 905-239-7711, 905-239-7711 ਕੋਮਲ ਟਰੈਵਲਸ ਦਾ ਨੰਬਰ ਹੈ। ਸਟੂਡੀਓ ਨੰਬਰ 905-564-5444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਲੋ ਫਿਰ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹੋਏ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-4444, 905-564-4444, ਸਟੂਡੀਓ ਦਾ ਨੰਬਰ ਹੈ। ਤੇ ਵੇਲਾ ਹੋ ਗਿਆ, ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਤੇ ਤੁਹਾਨੂੰ ਅਸੀਂ ਦਿਵਾ ਰਹੇ ਹਾਂ ਬਹੁਤ ਹੀ ਕਮਾਲ ਦੀਆਂ ਡੀਲਸ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਲਾ ਲਿਆ ਢੋਲ ਤੇ ਡਗਾ
2: ਜੀ,
1: ਤੇ ਹੋ ਜਾਏ ਫਿਰ ਵਧੀਆ ਜੀ ਡੀਲ
2: ਸਾਡੇ ਸਰੋਤਿਆਂ ਵੱਲ। ਡਨ ਸਿੱਧੂ ਸਾਹਿਬ, ਢੋਲ ਤੇ ਡਗਾ ਲਾ ਲਿਆ ਤੇ ਕਿਰਤੀ ਕਾਮਿਆਂ ਨੂੰ ਸਲਾਮ। ਲੇਵਰ ਡੇ ਲੌਂਗ ਵੀਕਐਂਡ ਦੀਆਂ ਜਿਹੜੀਆਂ ਕੜਾਕੇ ਕੱਢ ਵੀ ਪ੍ਰਾਈਸ ਫਰਨੀਚਰ ਦੇ ਉੱਪਰ ਮਿਲ ਰਹੀਆਂ। ਪਰਿਵਾਰਾਂ, ਬਹੁਤ ਸਾਰੇ ਪਰਿਵਾਰ ਜਿਹੜੇ ਪਹੁੰਚ ਰਹੇ ਨੇ, ਸ਼ਾਪਿੰਗ ਕਰ ਰਹੇ ਨੇ। ਨਾਲ ਦੀ ਨਾਲ ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਲੰਡਨ ਵਾ ਕੈਂਬਰਿਜ ਕਿਚਨ ਵਾਲੇ ਪਾਸਿਓਂ ਆ ਰਹੇ ਹੋ, ਬੈਰੀ ਵਾਲੇ ਪਾਸਿਓਂ ਆ ਰਹੇ ਹੋ, ਮਾਰਕਮ ਵਾਲੇ ਪਾਸਿਓਂ ਆ ਰਹੇ ਹੋ, ਆ ਕੇ ਐਡਰੈਸ ਦੇ ਦੇਣਾ। ਗੈਸ ਕਾਰਡ ਤਾਂ ਬਿਲਕੁਲ ਫ੍ਰੀ, ਗੈਸ ਦਾ ਕਰਜ਼ਾ ਤਾਂ ਪਹਿਲੇ ਅਸੀਂ ਦੇ ਦੇਣਾ ਤੁਹਾਨੂੰ। ਤੇ ਨਾਲ ਦੀ ਨਾਲ ਜਿਹੜੀ ਫਰਨੀਚਰ ਦੇ ਉੱਪਰ ਤੁਸੀਂ ਬੈੱਡ ਸੈੱਟ ਦੇਖ ਰਹੇ ਹੋ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਚਾਹੀਦੇ ਨੇ, ਕੈਨੇਡੀਅਨ ਮੇਡ ਸੋਫਾ ਸੈੱਟ ਚਾਹੀਦੇ ਨੇ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ। ਲੋਐਸਟ ਲੋਐਸਟ ਲੋਐਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਮਿਲ ਰਹੀਆਂ, ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਤੇ ਸਿੱਧੂ ਸਾਹਿਬ, ਜਿਹਨਾਂ ਪਰਿਵਾਰਾਂ ਨੇ ਹਾਰਡ ਫੋਮ ਵਾਲਾ ਮੈਟਰਸ ਲੈਣਾ, ਜੀ ਹਾਂ, ਸਖਤ ਫੋਮ ਦਾ ਹਾਰਡ ਫੋਮ ਵਾਲਾ ਮੈਟਰਸ, ਬਿਲਕੁਲ ਕਿਰਤੀ ਕਾਮਿਆਂ ਨੂੰ ਸਲਾਮ ਹੈ। ਜਿਹੜੇ ਕਿਰਤ ਕਰਦੇ ਨੇ ਉਹਨਾਂ ਨੇ ਹਾਰਡ ਫੋਮ ਦਾ ਮੈਟਰਸ ਲੈਣਾ, ਹਾਰਡ ਫੋਮ ਵਾਲਾ ਮੈਟਰਸ, ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ, ਜਿਹਦੀ ਰੈਗੂਲਰ ਕੀਮਤ $500-600 ਸੀ। ਜਿੰਨੇ ਵੀ ਪਰਿਵਾਰ ਸਾਡੇ ਕੋਲ ਰਾਈਟ ਵੇ ਸਟੋਰ ਆ ਜਾਣਗੇ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ 199, 199 ਦੇ ਵਿੱਚ ਹਾਰਡ ਫੋਮ ਦਾ ਮੈਟਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕੰਫਰਟੇਬਲ ਲੈਣਾ, ਜੀ ਹਾਂ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਕੰਫਰਟੇਬਲ, ਜਿਹਦੀ ਰੈਗੂਲਰ ਕੀਮਤ $500-600 ਸੀ, $150 ਦੇ ਵਿੱਚ ਸੋਲਿਡ ਵੁੱਡ ਦਾ ਕੰਫਰਟੇਬਲ $150 ਦਾ ਮਿਲੂਗਾ। ਤੇ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਹੈ ਤੇ ਲੇਵਰ ਡੇ ਲੌਂਗ ਵੀਕਐਂਡ ਦੇ ਉੱਪਰ
1: ਆਪਾਂ ਕਿੰਨੇ ਵਜੇ ਖੁੱਲਦੇ ਆ?
2: ਸਿੱਧੂ ਸਾਹਿਬ, ਅੱਜ ਅਸੀਂ 8 ਵਜੇ ਤੱਕ ਓਪਨ ਆ, ਸੰਡੇ ਨੂੰ 11 ਵਜੇ ਤੋਂ ਲੈ ਕੇ 8 ਵਜੇ ਤੱਕ ਓਪਨ, ਮੰਡੇ ਨੂੰ ਵੀ 11 ਵਜੇ ਤੋਂ ਲੈ ਕੇ 8 ਵਜੇ ਤੱਕ ਓਪਨ ਆ। ਤਿੰਨੋਂ ਦਿਨ ਤੁਹਾਨੂੰ ਇਹ ਪ੍ਰਾਈਜ਼ ਮਿਲਣੀ ਆ ਲੇਵਰ ਡੇ ਲੌਂਗ ਵੀਕਐਂਡ ਵਾਲੀਆਂ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ ਜੀ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ, ਲੇਵਰ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ। ਸਿੱਧੂ ਸਾਹਿਬ,
1: ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ, ਠੀਕ ਸ਼ਾਮ ਦੇ ਰਾਤ ਦੇ 8 ਵਜੇ ਤੱਕ ਖੁੱਲ੍ਹੇ ਨੇ ਗ੍ਰੈਂਡ ਫਰਨੀਚਰ ਵਾਲੇ, ਆਓ 6685 ਟੋਮਕਨ ਰੋਡ, ਤੇ ਬਿਲਕੁਲ ਟੋਮਕਨ ਦੇ ਡੇਰੇ ਦੇ ਨਜ਼ਦੀਕ ਨੇ ਇਹ, ਤੇ ਜ਼ਰੂਰ ਇੱਕ ਚੱਕਰ ਲਗਾਓ।
0: ਜੀ ਬਿਲਕੁਲ, ਤੁਸੀਂ ਜ਼ਰੂਰ ਰਾਤ ਦੇ 8 ਵਜੇ ਤੱਕ ਜਾ ਸਕਦੇ ਹੋ 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ। ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਤੁਹਾਡੇ ਲਈ ਸੇਲ ਲੱਗੀ ਹੋਈ ਹੈ, ਬਹੁਤ ਵਧੀਆ ਡੀਲਸ ਤੁਹਾਨੂੰ ਮਿਲ ਰਹੀਆਂ ਨੇ ਗ੍ਰੈਂਡ ਹੋਮ ਫਰਨੀਚਰ ਤੋਂ, ਤੇ ਤੁਸੀਂ ਇਸ ਡੀਲਸ ਦਾ ਜ਼ਰੂਰ ਫਾਇਦਾ ਲਓ। ਰਾਤ ਦੇ 8 ਵਜੇ ਤੱਕ ਓਪਨ ਨੇ, ਨੰਬਰ ਤੁਸੀਂ ਨੋਟ ਕਰ ਲਓ

ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਕ ਡਰਾਈਵ ਫੈਂਡਰਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com

0: ਤੇ ਕਲਿੱਕ ਕਰ ਲਓ। ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
1: ਬਸ ਕਰੋ, ਕਦੋਂ ਤੱਕ ਇਸ ਕਿਰਾਏ ਦੇ ਛੋਟੇ ਜਿਹੇ ਘਰ ਚ ਰਵਾਂਗੇ?
2: ਓਏ ਬਸ, ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ।
1: ਤੁਸੀਂ ਸੈਲਫ ਇੰਪਲੋਇਡ ਹੋ, ਫਰਸਟ ਮੌਰਗੇਜ, ਸੈਕਿੰਡ ਮੌਰਗੇਜ, ਇਕੁਇਟੀ ਟੇਕ ਆਊਟ, ਪ੍ਰਾਈਵੇਟ ਮੌਰਗੇਜ, ਜਾਂ ਫਿਰ
2: ਸਿਕਿਉਰ ਲਾਈਨ ਆਫ ਕ੍ਰੈਡਿਟ, ਇਕਵਿਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ, ਤਾਂ ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ, ਤਾਂ ਮੌਰਗੇਜ ਤੋਂ ਨਹੀਂ ਹੋ ਸਕਦੀ ਨਾ।
1: ਜਾਂ ਕਾਲ ਕਰੋ 647-294-5503, 647-294-5503।
2: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ, ਲਾਇਸੈਂਸ ਨੰਬਰ 10530, nardevsiddhu.com।
0: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ। ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ, 905-248-7711, 905-239-7711। ਕੋਮਲ ਟ੍ਰੈਵਲ ਐਂਡ ਟੂਰਸ।

0: ਟੂਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444-905-564-4444, ਸਟੂਡੀਓ ਦਾ ਨੰਬਰ ਹੈ। ਅਗਲੇ ਕਾਲਰ 0490। ਹਾਂਜੀ ਸਤਿ ਸ੍ਰੀ ਅਕਾਲ।
1: ਹਾਂਜੀ ਸਤਿ ਸ੍ਰੀ ਅਕਾਲ ਸੁਰਿੰਦਰ ਆਪਣੇ ਸੌਰੀ
0: ਮਨਪ੍ਰੀਤ
1: ਉਹ ਗਾਣਾ ਜੀ ਪੰਜਾਬੀ ਉਹਨਾਂ ਨੇ ਕੱਢਿਆ ਸੁਰਿੰਦਰ ਕੌਰ ਦਾ ਗਾਇਆ ਉਹ ਮੂੰਹ ਇਹ ਨਿਕਲ ਗਿਆ ਕਹਿਣਾ ਤਾਂ ਮਨਪ੍ਰੀਤ
0: ਕੋਈ ਗੱਲ ਨਹੀਂ
1: ਉਹ ਜੀ ਆਪਣੇ ਇਹਦੇ ਲਫ਼ਜ਼ ਹੈ ਕਿ ਚੰਨ ਕਿੱਥੇ ਗੁਜ਼ਾਰੀ ਹੈ ਰਾਤ ਵੇ।
0: ਠੀਕ ਹੈ ਜੀ,
1: ਮੈਂ ਪੰਜਾਬੀ ਗਾਣੇ ਇੱਦਾਂ ਦੇ ਪੁਰਾਣੇ ਸੁਣਦੇ।
0: ਹਾਂਜੀ ਹਾਂਜੀ, ਨਹੀਂ ਬਹੁਤ ਸੋਹਣਾ ਗਾਣਾ, ਮੈਂ ਸੁਣਾਉਂਦੀ ਹਾਂ, ਥੋੜ੍ਹਾ ਟਾਈਮ ਦਿਓ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-6444-905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਟਾਟ ਟਰਾਂਸਪੋਰਟ ਵਾਲਿਆਂ ਦੇ ਨਾਲ ਸੰਪਰਕ ਕਰੋ ਜਿਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ ਏਜ਼ ਏ ਡਰਾਈਵਰਸ ਦੇ ਲਈ। USA ਦੇ ਲਈ ਸ਼ਾਰਟ ਹੋਲ ਦਾ ਕੰਮ ਹੈ, ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, ਤੁਹਾਡੀ 23 ਸਾਲ ਦੀ ਏਜ ਹੈ ਅਤੇ ਤੁਹਾਡੇ ਕੋਲ ਕਲੀਨ ਰੈਕਡ ਹੈਗਾ ਆ, ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਸੁਖੀ ਢੱਟ ਜੀ ਦੇ ਨਾਲ। ਮੰਡੇ ਟੂ ਫਰਾਈਡੇ ਤੁਹਾਨੂੰ ਐਵਰੀਡੇ ਕੰਮ ਮਿਲੂਗਾ ਅਤੇ ਡਰਾਈਵਰ $1600 ਤੋਂ ਲੈ ਕੇ $2200 ਜਾਂ ਉਸ ਤੋਂ ਵੀ ਜ਼ਿਆਦਾ ਵੀਕਲੀ ਕਮਾ ਸਕਦੇ ਨੇ। ਅਤੇ ਇਹਨਾਂ ਦੇ ਕੋਲ ਰੋਇਲ ਇਨਫੀਲਡ ਬੁਲੇਟ ਐਂਡ ਕਲਾਸਿਕ ਦੇ ਪੁਰਾਣੇ ਮਾਡਲਸ ਅਵੇਲੇਬਲ ਨੇ, 1951 ਤੋਂ ਲੈ ਕੇ 2020 ਤੱਕ ਦੇ ਮਾਡਲਸ ਅਵੇਲੇਬਲ ਨੇ। ਇਹਦੇ ਲਈ ਵੀ ਤੁਸੀਂ ਗੱਲਬਾਤ ਕਰੋ ਟੱਟ ਟਰਾਂਸਫਰਾਈਡ ਤੋਂ ਸੁੱਕੀ ਟੱਟ ਜੀ ਦੇ ਨਾਲ। ਨੰਬਰ ਹੈ 416-6695-20, 416-666-9520, 416-666-9520 ਟ੍ਰਾਂਸਫਰਾਈਡ ਦਾ ਨੰਬਰ ਹੈ। ਅਤੇ ਨਾਲ ਦੀ ਨਾਲ ਹੀ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਪਹੁੰਚੋ। ਇਹਨਾਂ ਦੀ ਹਰ ਲੋਕੇਸ਼ਨ ਤੁਹਾਡੇ ਲਈ ਲੇਟ ਨਾਈਟ 2-3 ਵਜੇ ਤੱਕ ਓਪਨ ਰਹਿੰਦੀ ਹੈ। ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਮਿਠਾਈਆਂ ਤੁਸੀਂ ਇਹਨਾਂ ਦੇ ਕੋਲੋਂ ਐਵਰੀਡੇ ਜਾ ਕੇ ਲੈ ਕੇ ਆ ਸਕਦੇ ਹੋ। ਫਰੈਸ਼ ਐਂਡ ਫਲੇਵਰਫੁੱਲ ਫੂਡ, ਵੈਜ ਐਂਡ ਨੋਨ ਵੈਜ ਦੋਵੇਂ ਤਰ੍ਹਾਂ ਦਾ ਤੁਹਾਡੇ ਲਈ ਰੈਡੀ ਕਰਦੇ ਨੇ। ਤੁਸੀਂ ਡਾਈਨ ਇਨ ਕਰ ਸਕਦੇ ਹੋ, ਟੇਕ ਆਊਟਸ ਅਵੇਲੇਬਲ ਨੇ। ਬਹੁਤ ਵਧੀਆ ਵਧੀਆ ਇਹਨਾਂ ਦੇ ਕੋਲ ਇਨਸਾਈਡ ਤੁਹਾਡੇ ਲਈ ਡੀਲਸ ਲੱਗੀਆਂ ਹੁੰਦੀਆਂ ਨੇ। ਜਿਹੜੀ ਮਰਜ਼ੀ ਲੋਕੇਸ਼ਨ ਦੇ ਉੱਪਰ ਜਾਓ, ਤੁਹਾਡੇ ਲਈ ਹਰ ਲੋਕੇਸ਼ਨ ਦੇ ਉੱਪਰ ਬਹੁਤ ਵਧੀਆ ਕਮਾਲ ਦੀਆਂ ਡੀਲਸ ਤੁਹਾਨੂੰ ਮਿਲਣਗੀਆਂ। ਚਾਹੇ ਤੁਸੀਂ ਬੈਠ ਕੇ ਖਾ ਸਕਦੇ ਹੋ, ਚਾਹੇ ਤੁਸੀਂ ਆਪਣੇ ਘਰ ਲੈ ਕੇ ਆ ਸਕਦੇ ਹੋ ਟੇਕ ਆਊਟਸ। ਅਤੇ ਜਦੋਂ ਵੀ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਗੈਟ ਟੂਗੈਦਰ ਕਰਦੇ ਹੋ, ਕੋਈ ਵੀ ਗੈਦਰਿੰਗ ਕਰਦੇ ਹੋ, ਲਾਈਵ ਫੂਡ ਟਰੱਕ ਕੇਟਰਿੰਗ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਬੜੀ ਲਾਜਵਾਬ ਕੇਟਰਿੰਗ ਕਰਨਗੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਵਾਲੇ। 3 ਲੋਕੇਸ਼ਨਸ ਨੇ। ਪਹਿਲੀ ਲੋਕੇਸ਼ਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੇ ਇੰਟਰਸੈਕਸ਼ਨ 'ਤੇ ਨੇ। ਨੰਬਰ 905-794-8111, 905-794-8111। ਦੂਸਰੀ ਲੋਕੇਸ਼ਨ ਹੈ 85 ਮੌਂਟਪੇਲੀਅਰ ਸਟਰੀਟ, ਮਿਸਿਸ ਸਾਗਰ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ। ਨੰਬਰ 905-593-4400, 905-593-4400। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਬੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਨੇ। ਨੰਬਰ ਹੈ 905-840-2200, 905-840-2200। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ। ਅਗਲੇ ਕਾਲਰ 1122। ਹਾਂਜੀ ਸਤਿ ਸ਼੍ਰੀ ਅਕਾਲ।
2: ਹੈਲੋ ਜੀ, ਸਤਿ ਸ਼੍ਰੀ ਅਕਾਲ ਮਨਪ੍ਰੀਤ।
0: ਸਤਿ ਸ਼੍ਰੀ ਅਕਾਲ ਜੀ।
2: ਦੂਸਰਾ ਵੀ ਸਤਿ ਸ਼੍ਰੀ ਅਕਾਲ ਬੁਲਾ ਦਿਓ ਜੀ, ਮੈਂ ਦਰਸ਼ਨ ਬੋਲਦਾ ਜੀ ਮੋਗੇ ਵਾਲਾ।
0: ਹਾਂਜੀ ਹਾਂਜੀ,
2: ਤੇ ਗਾਣਾ ਸੁਣਾ ਦਿਓ ਕਾਲੀ ਐਨਕ ਨਾਲ ਆਇਆ ਕਰੋ।
0: ਕਾਲੀ ਐਨਕ ਨਾਲ ਆਇਆ ਕਰ, ਠੀਕ ਹੈ ਜੀ, ਮੈਂ ਸੁਣਾਉਂਦੀ ਹਾਂ, ਥੋੜਾ ਟਾਈਮ ਦਿਓ ਪਲੀਜ਼।
2: ਇੱਕ ਹੋਰ ਸੁਣਾ ਦਿਓਗੇ, ਦੂਜਾ ਸਾਹਮਣੇ ਮੋੜ ਤੇ ਕੀ ਲਿਖਿਆ, ਠੇਕਾ ਦੇਸੀ ਦਾਰੂ, ਚੱਲ ਮੁੜ ਚੱਲ।
0: ਠੀਕ ਹੈ ਜੀ,
2: ਚੱਲ ਮੁੜ ਚੱਲ, ਵੇਖ ਤੇਰੇ ਬੁੱਕਲ ਦੇ ਗਹਿਣੇ ਨੂੰ ਕੋਈ ਜੱਟ ਵੇ ਲਲਕੜਾ ਮਾਰੂ।
0: ਓਕੇ ਜੀ, ਸੰਧੂ ਦਾ ਹੈ। ਹਾਂਜੀ ਹਾਂਜੀ, ਦੀਦਾਰ ਸੰਧੂ।
2: ਕਿੰਨੇ ਟਾਈਮ ਦੇ ਸਮ ਲੱਗੇ, ਮੈਂ ਹੁਣ ਨਾ ਜਾਣ ਲੱਗਾ ਘਰ ਵੱਲ ਨੂੰ।
0: ਓਕੇ, ਤੁਸੀਂ ਮੈਨੂੰ 10 ਮਿੰਟ ਦੇ ਦਿਓ, ਫਿਰ ਸੁਣਾ ਦਿੰਦੀ ਹਾਂ।
2: ਓਕੇ ਜੀ, ਓਕੇ, ਥੈਂਕ ਯੂ।
0: ਠੀਕ ਹੈ ਜੀ, ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਅਤੇ ਨਾਲ ਦੀ ਨਾਲ ਹੀ ਹੁਣ ਆਪਾਂ ਚੱਲਾਂਗੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵੱਲ। ਅਤੇ ਜਿਹਦੇ ਸਿੱਧੂ ਸਰ ਪਹੁੰਚੇ ਹੋਏ ਨੇ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਤੁਹਾਨੂੰ ਦਵਾ ਰਹੇ ਹਾਂ ਬਹੁਤ ਹੀ ਵਧੀਆ ਵਧੀਆ ਡੀਲਸ। ਸੁੱਖ ਜੀ ਤੁਹਾਡੇ ਲਈ ਬਹੁਤ ਵਧੀਆ ਡੀਲਸ ਲੈ ਕੇ ਬੈਠੇ ਹੋਏ ਨੇ, ਅਤੇ ਇੱਕ ਇੱਕ ਕਰਕੇ ਤੁਹਾਨੂੰ ਸਾਰੀਆਂ ਡੀਲਸ ਅਸੀਂ ਦਵਾ ਰਹੇ ਹਾਂ। ਸਾਰੇ ਘਰ ਦਾ ਫਰਨੀਚਰ ਲੈਣ ਦੇ ਲਈ ਪਹੁੰਚੋ 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ 'ਤੇ, ਗ੍ਰੈਂਡ ਹੋਮ ਫਰਨੀਚਰ ਜੀ। ਸਿੱਧੂ ਸਰ,
3: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਉਹ ਸਾਹਮਣੇ ਮੋੜ ਤੇ ਕੀ ਲਿਖਿਆ, ਦੇਸੀ ਠੇਕਾ ਦਾਰੂ ਦਾ। ਦਿਦਾਰ ਸੰਧੂ ਹੋਰਾਂ ਦਾ ਗੀਤ ਆ ਬੜਾ ਪੁਰਾਣਾ ਹਨਾ ਤੇ ਰਿਕੁਐਸਟ ਕੀਤੀ ਕਹਿੰਦੇ ਕਿਉਂਕਿ ਵੀਕਟ ਦੇ ਤਾਂ ਮੂਲ ਬਣਦੇ ਹੀ ਬਣਦੇ ਬੰਦੇ ਦਾ
4: ਬਿਲਕੁਲ
3: ਵਿਆਹ ਸ਼ਾਦੀਆਂ ਨੇ ਢੇਰ ਸਾਰੀਆਂ
4: ਜੀ
3: ਅਸੀਂ ਦੇਸ਼ ਪ੍ਰਦੇਸ਼ ਸਾਰੀ ਟੀਮ ਵੱਲੋਂ ਜਿਹਨਾਂ ਵੀ ਘਰਾਂ ਦੇ ਵਿੱਚ ਵੀ ਵਿਆਹ ਸ਼ਾਦੀਆਂ ਨੇ
4: ਜੀ
3: ਮੁਬਾਰਕਬਾਦ ਭੇਜਦੇ ਹਾਂ
4: ਜੀ
3: ਸੁਖਾਰਾਂ ਵੱਲੋਂ ਵੀ ਗ੍ਰੈਂਡ ਫਰਨੀਚਰ ਵੱਲੋਂ ਵੀ
4: ਨਹੀਂ
3: ਹੈ ਪਰ ਇਸ ਖੁਸ਼ੀ ਚ ਕੋਈ ਹੋਰ
4: ਬਿਲਕੁਲ ਸਾਹਿਬ ਜਦੋਂ ਖੁਸ਼ੀ ਹੋਵੇ ਤੇ ਨਾਲ ਲੇਬਰ ਡੇ ਲੋਕ ਵੀਕਡ ਹੋਵੇ ਤੇ ਲਾਈਵ ਦੇਸ਼ ਪ੍ਰਦੇਸ਼ ਦਾ ਚੱਲਦਾ ਹੋਵੇ ਤੇ ਹੋਵੇ ਵੀ ਗ੍ਰੈਂਡ ਫਰਨੀਚਰ ਦੇ ਉੱਪਰ ਫਿਰ ਡੀਲਾਂ ਕਿਉਂ ਨਾ ਡੀਲਾਂ ਨੇ ਡੀਲਾਂ ਠਾ ਡੀਲਾਂ ਹੋਣ ਨਾਲੇ ਮੈਂ ਸਿੱਧੂ ਸਾਹਿਬ ਨੇ ਹੁਣ ਕਾਫੀ ਮਿਲੀ ਅਸੀਂ ਵੈਸੇ ਕੈਮ ਜੇ ਹੋ ਗਏ ਹਾਂ ਹੁਣ
3: ਮੈਂ ਸਮਾਲ ਮੰਗੀ ਸੀ ਪੂਰੀ ਲਾਰਜ ਪੀਟੀਰ ਵੀ ਆਣੀ ਮਤਲਬ
4: ਡਨ ਹੋ ਗਿਆ ਕੋਈ ਨਹੀਂ ਇਹ ਗੁਸਤਾਖੀ ਅਸੀਂ ਆਉਣੇ ਤੁਹਾਡੇ ਕੋਲ ਮਾਫੀ ਮੰਗਦੇ ਹਾਂ ਅਗਲੇ ਵਾਸਤੇ ਸਮਾਲ ਮੰਗਾਇਆ ਕਰਾਂਗੇ ਸਿੱਧੂ ਸਾਹਿਬ
3: ਮੈਨੂੰ ਲੱਗਦਾ ਤੁਸੀਂ ਮੇਰਾ ਕੱਪ ਹੱਥ ਵਿੱਚ ਕਰਨਾ ਜਦੋਂ ਆਇਆ ਸੀ ਨਾ
4: ਜੀ
3: ਕੱਪ ਦੇਖ ਲਿਆ ਵੀ ਲਾਰਜ ਹੀ ਪੀਂਦੇ ਆ
4: ਲਾਰਜ ਪੀਂਦੇ ਆ ਬਿਲਕੁਲ ਚਲੋ ਤੇ ਨਾਲ ਸਿੱਧੂ ਸਾਹਿਬ ਹੁਣ ਡੀਲ ਐਸੀ ਦੇਣੀ ਆ ਪਰਿਵਾਰਾਂ ਨੂੰ ਕੜਾਕੇ ਕੱਢਣੀ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਰਿਕਲਾਈਨਰ 3 ਸੀਟ ਸੋਫਾ 2 ਸੀਟ ਲਪਸਡ 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਰਿਕਲਾਈਨਰ ਸੋਫਾ ਸੈੱਟ ਜਿਹਦੀ ਰੈਗੂਲਰ ਕੀਮਤ $2500 ਸੀ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ 2500 ਵਾਲਾ ਰਿਕਲਾਈਨਰ ਸੋਫਾ ਸੈੱਟ 999 ਦਾ ਜੀ ਹਾਂ 2500 ਵਾਲਾ ਰਿਕਲਾਈਨਰ ਸੋਫਾ ਸੈੱਟ $999 ਦੇ ਵਿੱਚ $1000 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾਣਾ ਤੇ ਨਾਲ ਗਲਾਸ ਦਾ ਮਾਡਰਨ ਕੰਫਰਟੇਬਲ ਬਿਲਕੁਲ ਫ੍ਰੀ ਤੋਹਫਾ ਤੁਸੀਂ ਆਪਣੇ ਘਰ ਲੈ ਕੇ
3: ਜਾਣਾ
4: ਬਿਲਕੁਲ ਚੈੱਕ ਲਓ ਨਹੀਂ ਪ੍ਰੈਸ ਆ ਤੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਕਿੰਗ ਸਾਈਜ਼ ਦਾ ਬੈਡ ਲੈਕਰ ਫਿਨਿਸ਼ ਦਾ ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ ਕਿੰਗ ਬੈਡ ਹਾਈਡ੍ਰੋਲਿਕ ਸਟੋਰੇਜ ਦੇ ਨਾਲ ਡ੍ਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਵਾਲਾ ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $4000 ਸੀ ਜਿੰਨੇ ਵੀ ਪਰਿਵਾਰ ਰਾਈਟ ਵੇ ਨੂੰ ਸਟੋਰ ਆ ਜਾਣਗੇ $4000 ਵਾਲਾ ਬੈਡਰੂਮ ਸੈੱਟ $1999 ਦੇ ਵਿੱਚ ਜੀ ਹਾਂ $4000 ਵਾਲਾ ਬੈਡਰੂਮ ਸੈੱਟ $2000 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾਣਾ ਤੇ ਨਾਲ ਟੈਲੀਵਿਜ਼ਨ ਟੀਵੀ ਸਿੱਧੂ ਸਾਹਿਬ ਤੁਸੀਂ ਇਸ਼ਾਰਾ ਕਰ ਦਿੱਤਾ ਫ੍ਰੀ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾਣਾ ਸੋ ਸਾਰੀਆਂ ਡੀਲਾਂ ਲੈਣ ਵਾਸਤੇ ਫਟਾਫਟ ਗੱਡੀਆਂ ਨੂੰ ਸਟੀਅਰਿੰਗ ਘੁਮਾ ਲਓ ਤੇ ਪਹੁੰਚ ਜਾਓ 6085 ਟੋਮਗਨ ਰੋਡ ਦੇ ਉੱਪਰ 6635 ਟੋਮਗਨ ਰੋਡ ਦਿੱਲੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਗਨ ਰੋਡ ਸਿੱਧੂ ਸਾਹਿਬ
3: ਮਿਹਰਬਾਨੀ ਵਾਪਸ ਚੱਲਦੇ ਆ ਸਟੂਡੀਓ ਜੀ
0: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਪਹੁੰਚੋ 6685 ਟੋਮਕਨ ਰੋਡ ਦੇ ਉੱਪਰ ਬਹੁਤ ਹੀ ਵਧੀਆ ਵਧੀਆ ਡੀਲਸ ਤੁਹਾਨੂੰ ਅੱਜ ਮਿਲ ਰਹੀਆਂ ਨੇ ਰਾਤ ਦੇ 8 ਵਜੇ ਤੱਕ ਤੁਸੀਂ ਜਾ ਸਕਦੇ ਹੋ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਨੈਕਸਟ ਫਰਮਾਇਸ਼ ਸੀ ਗਾਣਾ ਅਫਸ਼ਾਂ ਕੈਸਰ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਕਰੀਬ 20 ਮਿੰਟ ਦਾ ਹੋਰ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਲੀਅਰ ਵਿਊ ਆਈ ਕੇਅਰ ਦੀ, ਜਿਹੜੇ ਕਿ ਡਾਕਟਰ ਰਮਨਦੀਪ ਹੇਰ ਐਂਡ ਡਾਕਟਰ ਹਰਪ੍ਰੀਤ ਹੇਰ ਦੋਵੇਂ ਆਪ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਮੈਕਵੀਨ ਐਂਡ ਮੇਫੀਲਡ ਦੇ ਇੰਟਰਸੈਕਸ਼ਨ ਦੇ ਉੱਪਰ, ਕਲੀਅਰ ਵਿਊ ਆਈ ਕੇਅਰ। ਤੁਸੀਂ ਇਹਨਾਂ ਦੇ ਕੋਲ ਪਹੁੰਚੋ, ਕੰਪਰੀਹੈਂਸਿਵ ਆਈ ਐਗਜ਼ਾਮ ਵਿਦ OCT ਤੁਹਾਡੇ ਲਈ ਕਰਦੇ ਨੇ, ਥਰਡ ਸਕੈਨਿੰਗ ਤੇ ਮਾਇਓਪੇ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ, ਕੰਪਲੀਟ ਪੇਅਰ ਆਫ ਗਲਾਸਿਸ $99 ਦੇ ਵਿੱਚ ਸਟਾਰਟ ਹੋ ਜਾਂਦੇ ਆ, ਤੇ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ 25% ਡਿਸਕਾਊਂਟ ਲੈ ਸਕਦੇ ਹੋ ਡਿਜ਼ਾਈਨਰ ਫਰੇਮਸ ਦੇ ਉੱਪਰ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਤੇ ਡਾਕਟਰਸ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ, ਐਕਸੈਪਟ ਮੰਡੇ। ਮੰਡੇ ਨੂੰ ਸਿਰਫ ਛੁੱਟੀ ਕਰਦੇ ਆ, ਬਾਕੀ 6 ਦੇ 6 ਦਿਨ ਤੁਸੀਂ ਡਾਕਟਰਸ ਦੇ ਨਾਲ ਮਿਲ ਸਕਦੇ ਹੋ। ਟਿਊਜ਼ਡੇ ਤੋਂ ਫਰਾਈਡੇ ਤੱਕ ਸਵੇਰੇ 11 ਤੋਂ ਸ਼ਾਮ ਨੂੰ 7 ਵਜੇ ਤੱਕ ਓਪਨ ਰਹਿੰਦੇ ਨੇ। ਅੱਜ ਜਾਣਾ ਚਾਹੁੰਦੇ ਹੋ ਤਾਂ ਸੈਟਰਡੇ ਸਵੇਰੇ 11 ਵਜੇ ਤੋਂ ਓਪਨ ਹੋ ਕੇ ਸ਼ਾਮ ਦੇ 6 ਵਜੇ ਤੱਕ ਅਵੇਲੇਬਲ ਰਹਿੰਦੇ ਨੇ, ਤੇ ਸੰਡੇ ਵਾਲੇ ਦਿਨ ਦੁਪਹਿਰ ਦੇ 12 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਓਪਨ ਮਿਲਣਗੇ। ਕਲੀਅਰ ਵਿਊ ਆਈ ਕੇਅਰ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34 ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ। ਨੰਬਰ 905-913-4545, 905-913-4545 ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ। ਅਗਲੇ ਕਾਲਰ 2865 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਤੁਸੀਂ ਹਾਜ਼ਰੀ ਲਗਵਾਈ, ਬੜੀ ਖੁਸ਼ੀ ਹੋਈ। ਤੇ ਸਟੂਡੀਓ ਦਾ ਨੰਬਰ 905-564-5444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ, 905-564-6444। ਦੀਦਾਰ ਸੰਧੂ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਗਾਣਾ ਤੁਸੀਂ ਇੰਜੋਏ ਕਰੋ, ਤੇ ਜਲਦ ਵਾਪਸ ਆਵਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਕਿੱਦਾਂ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ, ਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ। ਸਟੂਡੀਓ ਦਾ ਨੰਬਰ 905-564-4444, 905-564-6444 ਸਟੂਡੀਓ ਦਾ ਨੰਬਰ ਹੈ, ਤੇ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬਹੁਤ ਹੀ ਕਮਾਲ ਦਾ ਸ਼ੋਅ ਹੋਣ ਜਾ ਰਿਹਾ ਹੰਸ ਰਾਜ ਹੰਸ ਜੀ ਦਾ, ਫਰਾਈਡੇ ਵਾਲੇ ਦਿਨ ਸੈਪਟੈਂਬਰ 18th ਨੂੰ, 18 ਸਪਟੈਂਬਰ ਨੂੰ 7:30 ਵਜੇ ਡੋਰਸ ਓਪਨ ਹੋ ਜਾਣੇ ਨੇ ਲਿਵਿੰਗ ਆਰਟਸ ਸੈਂਟਰ ਦੇ ਵਿੱਚ, ਮਿਸਿਸ ਸਾਗਾ ਦੇ ਵਿੱਚ ਤੁਸੀਂ ਪਹੁੰਚਣਾ। ਪ੍ਰੋਪਰ ਐਡਰੈਸ ਹੈ 4141 ਲਿਵਿੰਗ ਆਰਟਸ ਡਰਾਈਵ, ਮਿਸਿਸ ਸਾਗਾ। ਲਿਵਿੰਗ ਆਰਟਸ ਸੈਂਟਰ ਦੇ ਵਿੱਚ ਤੁਸੀਂ ਜਾਓ, ਤੇ ਬਹੁਤ ਹੀ ਕਮਾਲ ਦਾ ਸ਼ੋਅ ਜਿਹੜਾ ਹੰਸ ਰਾਜ ਹੰਸ ਜੀ ਦਾ ਹੋਣ ਜਾ ਰਿਹਾ, ਉਹਦੇ ਲਈ ਤੁਸੀਂ ਪੂਰੇ ਤਿਆਰ ਬਰ ਤਿਆਰ ਹੋ ਜਾਓ। ਪੰਜਾਬੀ ਵਿਰਸਾ ਰੇਡੀਓ ਐਂਡ ਟੀਵੀ ਤੁਹਾਡੇ ਲਈ ਪ੍ਰੈਜੈਂਟ ਕਰ ਰਹੇ ਨੇ ਹੰਸ ਰਾਜ ਹੰਸ ਜੀ ਦਾ, ਟੋਰਾਂਟੋ ਦੇ ਵਿੱਚ ਇਹ ਸ਼ੋਅ ਹੋਣ ਜਾ ਰਿਹਾ, ਤੇ ਇਹਦੀਆਂ ਟਿਕਟਸ ਤੁਸੀਂ ਫਟਾਫਟ ਗ੍ਰੈਬ ਕਰ ਲਓ ticketmaster.ca ਦੇ ਉੱਪਰ ਜਾ ਕੇ। ticketmaster.ca ਦੇ ਉੱਪਰ ਤੁਹਾਡੇ ਲਈ ਟਿਕਟਸ ਅਵੇਲੇਬਲ ਨੇ, ਅਤੇ ਜ਼ਰੂਰ ਤੁਸੀਂ ਇਹ ਸ਼ੋਅ ਦੇਖਣ ਦੇ ਲਈ ਪਹੁੰਚਣਾ। ਬਹੁਤ ਹੀ ਕਮਾਲ ਦਾ, ਬਹੁਤ ਹੀ ਕਹਿ ਲਓ ਕਿ ਕਮਾਲ ਦਾ ਧੁੰਮਾ ਭਰਿਆ ਸ਼ੋਅ ਹੋਏਗਾ ਹੰਸ ਰਾਜ ਹੰਸ ਜੀ ਦਾ।

0: ਪੰਜਾਬੀ ਵਿਰਸਾ ਰੇਡੀਓ ਤੋਂ ਮੇਰੇ ਨਾਲ ਹਰਜੀਤ ਸਿੰਘ ਜੀ ਲਾਈਨ ਤੇ ਜੁੜੇ ਹੋਏ ਨੇ ਤੇ ਆਪਾਂ ਨੂੰ ਸ਼ੋਅ ਦੇ ਰਿਗਾਰਡਿੰਗ ਹੋਰ ਵੀ ਜਾਣਕਾਰੀ ਦੇਣਗੇ। ਹਾਂਜੀ ਸਵਾਗਤ, ਸਤਿ ਸ੍ਰੀ ਅਕਾਲ।
1: ਬੜੀ ਮਿਹਰਬਾਨੀ ਮਾਨਵੀ ਜੀ, ਥੈਂਕ ਯੂ ਵੈਰੀ ਮੱਚ। ਔਰ ਬੜਾ ਹੀ ਖੂਬਸੂਰਤ ਹਰ ਪਾਰਟੀ ਫੰਕਸ਼ਨ ਦੇ ਗੀਤ ਲੱਗਦਾ, ਨੱਚਣ ਤੋਂ ਪਹਿਲੇ ਹੋਕਾ ਦਿਆਂਗੇ, ਸਭਨਾਂ ਨੂੰ ਇੱਕ ਮੌਕਾ ਦਿਆਂਗੇ।
0: ਹਾਂਜੀ ਬਿਲਕੁਲ,
1: ਮੇਰਾ ਨਹੀਂ ਗਿਆ ਕੋਈ ਵੀ ਫੰਕਸ਼ਨ ਪਾਰਟੀ ਹੋਵੇ ਇਸ ਗੀਤ ਤੋਂ ਬਿਨਾਂ ਪਾਰਟੀ ਖਤਮ ਹੁੰਦੀ ਹੋਵੇ।
0: ਬਿਲਕੁਲ,
1: ਐਸੇ ਖੂਬਸੂਰਤ ਗੀਤ ਔਰ ਐਸੇ ਖੂਬਸੂਰਤ ਗੀਤਾਂ ਦੀ ਚੋਣ ਲੈ ਕੇ ਤੁਹਾਡੇ ਵਾਸਤੇ ਸਪੈਸ਼ਲੀ ਤੌਰ ਤੇ ਹੰਸ ਰਾਜ ਹੰਸੀ ਪਦਮ ਸ਼੍ਰੀ ਅਵਾਰਡ ਨਾਲ ਜਿਹੜੇ ਰਿਸਪੈਕਟਡ ਉਹਨਾਂ ਨੂੰ ਮਿਲਿਆ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ, ਔਰ ਤੁਹਾਡੇ ਵਾਸਤੇ ਤੁਹਾਡੇ ਸ਼ਹਿਰ ਟੋਰਾਂਟੋ ਦੇ ਵਿੱਚ ਇਸ ਆਉਣ ਵਾਲੇ ਮਹੀਨੇ ਦੀ 18 ਤਰੀਕ ਨੂੰ ਆ ਰਿਹਾ ਹੈ, ਤਕਰੀਬਨ 13 ਦਿਨ ਬਾਕੀ ਰਹਿ ਗਏ ਹੈ, ਔਰ ਇਹ ਖੂਬਸੂਰਤ ਨਾਈਟ ਫਰਾਈਡੇ ਨਾਈਟ ਹੋਏਗੀ। ਔਰ ਲਿਵਿੰਗ ਆਰਟ ਸੈਂਟਰ ਜਿਨ੍ਹਾਂ ਨੇ ਉੱਥੇ ਸ਼ੋਅ ਮਨਪ੍ਰੀਤ ਜੀ ਅਟੈਂਡ ਕੀਤੇ ਆ, ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜਾ ਥੀਏਟਰ ਹੈ ਇਹ ਮਿਊਜ਼ਿਕ ਵਾਸਤੇ ਕਲਾ ਥੀਏਟਰ ਬਣਿਆ। ਔਰ ਜਿਹੜੇ ਇਸ ਤਰ੍ਹਾਂ ਦੇ ਫਨਕਾਰ ਲੋਕ ਹੁੰਦੇ ਆ ਜਿਹੜੇ ਬੜੇ ਮਿਊਜ਼ਿਕ ਦੇ ਨਾਲ ਜਿਨ੍ਹਾਂ ਨੇ ਆਪਣੀ ਲਾਈਫ ਨੂੰ ਇੱਕ ਤਰ੍ਹਾਂ ਦਾ ਮਿਊਜ਼ਿਕ ਦੇ ਵਿੱਚ ਹੀ ਲੀਨ ਕਰ ਲਿਆ ਹੋਵੇ, ਇਸ ਤਰ੍ਹਾਂ ਦੇ ਆਰਟਿਸਟਾਂ ਵਾਸਤੇ ਇਹ ਜਿਹੜਾ ਥੀਏਟਰ ਬਣਿਆ ਹੈ ਲਿਵਿੰਗ ਆਰਟ ਸੈਂਟਰ ਮਿਸੀ ਸਾਗਰ ਦੇ ਵਿੱਚ ਹੈ। ਔਰ ਇੱਥੇ ਹਰ ਇੱਕ ਸੀਟ ਤੇ ਬੈਠ ਕੇ ਤੁਹਾਨੂੰ ਇਸ ਤਰ੍ਹਾਂ ਫੀਲ ਹੋਣਾ ਕਿ ਹੰਸ ਰਾਜ ਹੰਸ ਸਾਡੇ ਸਾਹਮਣੇ ਬੈਠ ਕੇ ਹੀ ਗਾ ਰਿਹਾ, ਕਿਉਂਕਿ ਇਸ ਤਰ੍ਹਾਂ ਦੇ ਇਸ ਹਾਲ ਦੀ ਬਣਤਰ ਬਣੀ ਹੋਈ ਹੈ, ਇਸ ਤਰ੍ਹਾਂ ਦੀ ਸੀਟਿੰਗ ਕਪੈਸਿਟੀ ਹੈ ਉੱਥੇ, ਔਰ ਤੁਸੀਂ ਜਿਹੜੀ ਵੀ ਸੀਟ ਤੇ ਬੈਠੋਗੇ ਤੁਹਾਨੂੰ ਐਸਾ ਪਿਆਰਾ ਸਾਊਂਡ ਸਿਸਟਮ ਹੈ, ਕਿਉਂਕਿ ਇਹ ਕੋਈ ਬੈਂਕਟ ਹਾਲ ਨਹੀਂ ਹੈ, ਇਹ ਮਿਊਜ਼ਿਕ ਦਾ ਥੀਏਟਰ ਹੈ। ਇੱਥੇ ਹਰ ਇੱਕ ਸੀਟ ਤੇ ਬੈਠ ਕੇ ਤੁਹਾਨੂੰ ਮਿਊਜ਼ਿਕ ਦੀਆਂ ਕਿੰਨੀਆਂ ਕਿੰਨੀਆਂ ਮਿਊਜ਼ਿਕ ਦੀਆਂ ਜਿਵੇਂ ਕਹਿੰਦੇ ਹੁੰਦੇ ਆ ਵੀ ਗੀਤਾਂ ਦੀ ਚੋਣ ਹੋਏਗੀ, ਗੀਤ ਹੋਣਗੇ, ਕਵਾਲੀਆਂ ਹੋਣਗੀਆਂ ਉੱਥੇ। ਹੰਸ ਰਾਜ ਦੀ ਸਪੈਸ਼ਲ ਤੌਰ ਤੇ ਥੋੜੀ ਨੁਸਰਤ ਸਾਹਿਬ ਦੀਆਂ ਕਵਾਲੀਆਂ ਵੀ ਪੇਸ਼ ਕਰਨਗੇ। ਔਰ ਮੇਰੀ ਰਾਤੀ ਗੱਲ ਹੋਈ ਸੀ, ਕਹਿੰਦੇ ਹਰਜੀਤ ਜੀ ਅਸੀਂ ਸਾਰਿਆਂ ਨੂੰ ਸਾਡੇ ਵੱਲੋਂ ਮੈਸੇਜ ਦੇ ਦੋ, ਔਰ ਖਾਸ ਕਰ ਸਾਡੇ ਇੰਡੀਅਨ ਕਮਿਊਨਿਟੀ ਤਾਂ ਆ ਹੀ ਰਹੀ ਹੈ, ਕਹਿੰਦੇ ਪਾਕਿਸਤਾਨੀ ਕਮਿਊਨਿਟੀ ਨੂੰ ਮੇਰੇ ਵੱਲੋਂ ਸਪੈਸ਼ਲ ਤੌਰ ਤੇ ਸੱਦਾ ਦੇ ਦਿਓ ਕਿ ਮੈਂ ਪਾਕਿਸਤਾਨ ਵਾਲਿਆਂ ਵਾਸਤੇ ਵੀ ਕੁਛ ਨਾ ਕੁਛ ਐਸੇ ਗੀਤ ਜਿਹੜੇ ਗਾਉਣੇ ਆ ਉੱਥੇ ਤੁਹਾਨੂੰ ਬਿਲਕੁਲ ਮੰਤਰ ਮੁਗਤ ਕਰ ਦੇਣਗੇ। ਟਿਕਟਾਂ ਸਾਡੇ ਵਾਸਤੇ ਬਹੁਤ ਥੋੜੀਆਂ ਰਹਿ ਗਈਆਂ ਹੁਣ, ਔਰ ਟਿਕਟ ਮਾਸਟਰ .ca ਤੋਂ ਅੱਗੇ ਟਿਕਟਾਂ ਲੈ ਸਕਦੇ ਹੋ। ਤਕਰੀਬਨ $49 ਟਿਕਟ ਆਲਮੋਸਟ ਖਤਮ ਹੀ ਹੈ ਜੀ, ਜੇ ਤੁਸੀਂ ਉਹ ਟਿਕਟਾਂ ਗ੍ਰੈਬ ਕਰਨੀ ਹੈ ਤੇ ਰਾਈਟ ਵੇ ਟਿਕਟ ਮਾਸਟਰ .ca ਤੋਂ ਜਾ ਕੇ ਟਿਕਟਾਂ ਲੈ ਸਕਦੇ ਹੋ। ਮੇਰਾ ਖਿਆਲ 10-15 ਟਿਕਟਾਂ ਹੀ ਹੋਣਗੀਆਂ ਸਿਰਫ, ਉਸ ਤੋਂ ਬਾਅਦ ਅੱਗੇ ਅੱਗੇ ਟਿਕਟਾਂ ਜਿਹੜੀ ਪ੍ਰਾਈਜ਼ ਹੈ ਉਹ ਤੁਸੀਂ ਦੇਖ ਸਕਦੇ ਆ, ਪਰ ਤੁਹਾਨੂੰ ਜਾਣਾ ਪੈਣਾ ਟਿਕਟ ਮਾਸਟਰ .ca ਤੇ। ਇੱਥੇ ਇੱਕ ਗੱਲ ਹੋਰ ਆ ਜਾਂਦੀ ਹੈ, ਸਾਡੇ ਬਹੁਤ ਬਿਜ਼ਨਸ ਪਰਸਨ ਵੀ ਪ੍ਰੋਗਰਾਮ ਸੁਣ ਰਹੇ ਆ, ਉਹਨਾਂ ਨੂੰ ਥੋੜੀਆਂ ਜਿਹੀਆਂ VIP ਸੀਟਾਂ ਚਾਹੀਦੀਆਂ, ਮੇਨ ਫਲੋਰ ਤੇ ਉਹਨਾਂ ਨੇ ਬੈਠਣਾ ਹੈ ਔਰ ਬਿਲਕੁਲ ਸਟੇਜ ਦੇ ਕੋਲ ਬੈਠਣਾ ਹੈ, ਉਹ ਸੀਟਾਂ ਥੋੜੀਆਂ ਜਿਹੀਆਂ ਮੇਰੇ ਕੋਲ ਹੈ ਜੇ ਉਹ ਮੇਰੇ ਬਿਜ਼ਨਸਮੈਨ ਵੀਰ ਵੀ ਸੁਣ ਰਿਹਾ, ਨਾਲੇ ਅਸੀਂ ਉਹਨਾਂ ਦੇ ਬਿਜ਼ਨਸ ਦੀ ਪ੍ਰਮੋਸ਼ਨ ਜਿੱਥੇ ਅਸੀਂ ਦੇਸ਼ ਪ੍ਰਦੇਸ਼ ਤੇ ਹੁੰਦੀ ਹੈ ਸਵੇਰੇ ਪੰਜਾਬੀ ਵਿਰਸਾ ਜੀ ਹੋਏਗੀ, ਔਰ ਇਸ ਦੇ ਨਾਲ ਨਾਲ ਹੀ ਉੱਥੇ ਅਸੀਂ ਤੁਹਾਡੇ ਬਿਜ਼ਨਸ ਨੂੰ ਵੱਡੀ ਸਕਰੀਨ ਦੇ ਉੱਤੇ ਵੀ ਸਾਰੇ ਜਿਹੜੇ ਸਾਡੀ ਆਡੀਅੰਸ ਹੋਈ ਉਹਨਾਂ ਤੱਕ ਵੀ ਪ੍ਰੈਜੈਂਟ ਕਰਾਂਗੇ। ਔਰ ਇੱਕ ਵਾਰੀ ਫਿਰ ਤੋਂ ਇਹ ਸੱਦਾ ਪੱਤਰ ਸਾਰਿਆਂ ਨੂੰ, ਕਿਉਂਕਿ ਮੈਸੇਜ ਦੇਣੇ ਬੜੇ ਜ਼ਰੂਰੀ ਹੁੰਦੇ ਆ, ਕਈ ਵਾਰੀ ਕੋਈ ਨਾ ਕੋਈ ਆਡੀਅੰਸ ਨਵੀਂ ਜੁੜੀ ਹੁੰਦੀ ਹਰ ਸਮੇਂ ਦੇ ਨਾਲ, ਹੰਸੀ ਆਪਣੇ ਸ਼ਹਿਰ ਜਾ ਰਹੇ ਆ, ਔਰ ਇਹਨਾਂ ਦੀ ਗਾਇਕੀ ਜਿਹੜੀ ਹੈ, ਇਹਨਾਂ ਦੇ ਗੀਤ ਜਿਹੜੇ ਆ, ਇਹਨਾਂ ਦੇ ਜੋ ਵੀ ਮਿਊਜ਼ਿਕ ਦੀਆਂ ਚੀਜ਼ਾਂ ਹੈ ਉਹ ਆਪਾਂ ਨੂੰ ਪਤਾ ਕਿ ਆਪਣੇ ਪਰਿਵਾਰਾਂ ਦੇ ਵਿੱਚ ਸੁਣੇ ਜਾਣ ਵਾਲੀਆਂ ਚੀਜ਼ਾਂ ਹੁੰਦੀਆਂ, ਪਰਿਵਾਰਾਂ ਦੇ ਵਿੱਚ ਗੀਤ ਸੁਣੇ ਜਾਣ ਵਾਲੇ ਹੁੰਦੇ ਆ, ਇਸ ਕਰਕੇ ਸ਼ੋਅ ਨੂੰ ਹੁਣ ਸਾਨੂੰ ਬਹੁਤਾ ਹੋਰ ਨਾ ਕਹਿਣਾ ਪਵੇ, ਪਰ ਸ਼ੋਅ ਦੀਆਂ ਟਿਕਟਾਂ ਜਿਹੜੀਆਂ ਤੁਸੀਂ ਰਾਈਟ ਵੇ ਗ੍ਰੈਬ ਕਰ ਲਓ ਟਿਕਟ ਮਾਸਟਰ .ca ਤੋਂ। ਫਰਾਈਡੇ ਨਾਈਟ ਬਣਦੀ ਹੈ ਮਾਨਪ੍ਰੀਤ ਜੀ, ਔਰ 18 ਤਰੀਕ ਹੈ, 7:15 ਡੋਰਸ ਉੱਪਰ ਹੋਣਗੇ, 8 ਵਜੇ ਸ਼ੋਅ ਸਟਾਰਟ ਹੋ ਜਾਏਗਾ, ਔਰ ਜਿਨ੍ਹਾਂ ਨੇ ਵੀ ਹਾਲੇ ਤੱਕ ਟਿਕਟਾਂ ਰਾਖਵੀਆਂ ਨਹੀਂ ਕੀਤੀਆਂ ਤੇ ਟਿਕਟਾਂ ਰਾਖਵੀਆਂ ਕਰ ਲਓ, ਬਹੁਤ ਜਲਦੀ ਇਹ ਜਿਹੜਾ ਸ਼ੋਅ ਹੈ ਸੋਲਡ ਆਊਟ ਹੋ ਜਾਏਗਾ। ਇੱਕ ਗੱਲ ਇੱਥੇ ਮੈਂ ਹੋਰ ਦੱਸਣਾ ਚਾਹੁੰਦਾ, ਬਾਅਦ ਦੇ ਵਿੱਚ ਕਈ ਵਾਰੀ ਫੋਨ ਕਾਲਸ ਆਉਂਦੇ ਆ ਸ਼ੋਅ ਵਾਲੇ ਦਿਨ ਦੇ ਵਿੱਚ ਕਿ ਸਾਨੂੰ 2 ਟਿਕਟ ਜਾਂ 4 ਟਿਕਟ ਚਾਹੀਦੀਆਂ, ਮੈਂ ਇੱਕ ਵਾਰੀ ਫਿਰ ਤੋਂ ਇੱਥੇ ਸਾਰਿਆਂ ਨੂੰ ਰਿਕੁਐਸਟ ਕਰਦਾ, ਇਹ ਬੈਂਕਟ ਹਾਲ ਨਹੀਂ ਹੈ ਕਿ ਅਸੀਂ ਕੁਰਸੀ ਇੱਧਰ ਖਿੱਚ ਕੇ ਉੱਧਰ ਕਰ ਲਈ, ਉੱਧਰ ਖਿੱਚ ਕੇ 2 ਹੋਰ ਲਾ ਦਈਏ ਐਕਸਟਰਾ, ਇਹ ਥੀਏਟਰ ਹੈ ਔਰ ਇਸ ਥੀਏਟਰ ਦੇ ਵਿੱਚ ਐਸੀ ਖੂਬਸੂਰਤੀ ਇਸ ਥੀਏਟਰ ਦੀ ਹੈ, ਗੂਗਲ ਤੇ ਜਾ ਕੇ ਦੇਖੋ ਕੈਸਾ ਖੂਬਸੂਰਤ ਥੀਏਟਰ ਬਣਿਆ ਹੈ। ਟਿਕਟਾਂ ਤੁਸੀਂ ਟਿਕਟ ਮਾਸਟਰ .ca ਤੋਂ ਪੀਆਰ ਰਾਖਵਾਂ ਕਰ ਲਓ, ਜਾਂ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਸਿੱਧੇ ਤੌਰ ਤੇ ਜੇ ਕੋਈ ਹੋਰ VIP ਸੀਟਾਂ ਚਾਹੀਦੀਆਂ, ਜਾਂ ਤੁਸੀਂ ਹੰਸ ਰਾਜ ਹੰਸ ਜੀ ਨੂੰ ਮਿਲਣਾ ਹੈ, ਹੰਸ ਰਾਜ ਦੇ ਹੰਸ ਨਾਲ ਬਹਿ ਕੇ ਡਿਨਰ ਕਰਨਾ ਹੈ, ਹੰਸ ਦੇ ਨਾਲ ਬਹਿ ਕੇ ਤੁਸੀਂ ਮੀਟ ਐਂਡ ਗ੍ਰੀਟ ਕਰਨਾ ਹੈ, ਉਹਦੇ ਵਾਸਤੇ ਤੁਹਾਨੂੰ ਕਾਲ ਮੈਨੂੰ ਕਰਨੀ ਪੈ ਰਹੀ ਹੈ 6474841000, 6474841000 ਤੇ ਤੁਸੀਂ ਹੁਣ ਮੈਨੂੰ ਕਾਲ ਕਰ ਸਕਦੇ ਹੋ। ਮਨਪ੍ਰੀਤ ਜੀ, ਆਪ ਜੀ ਦਾ ਬਹੁਤ ਬਹੁਤ ਥੈਂਕ ਯੂ,
0: ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਤੇ ਬਿਲਕੁਲ ਹੰਸਰਾਜ ਹੰਸੀ ਦਾ ਸ਼ੋਅ ਜਿਹਦੇ ਤੁਸੀਂ ਹੁਣ ਪੂਰੀ ਇਨਫੋਰਮੇਸ਼ਨ ਲਈ ਹੈ, ਤੇ ਤੁਸੀਂ ਇਹਦੇ ਲਈ ਜ਼ਰੂਰ ਆਪਣੇ ਟਿਕਟਸ ਨੂੰ ਬੁੱਕ ਕਰ ਲਓ ਟਿਕਟ ਮਾਸਟਰ .ca ਦੇ ਉੱਪਰ ਜਾ ਕੇ, ਤੇ 18 September ਨੂੰ ਇਹ ਸ਼ੋਅ ਹੋਣ ਜਾ ਰਿਹਾ। ਤੇ ਲਓ ਫਿਰ ਚੱਲੀਏ ਲਾਸਟ ਲਿੰਕ ਦੇ ਲਈ, ਲੇਬਰ ਡੇ ਲੌਂਗ ਵੀਕਐਂਡ ਜੋ ਸਪੈਸ਼ਲ ਅਸੀਂ ਅੱਜ ਤੁਹਾਡੇ ਲਈ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੇ, ਜ਼ਰੂਰ ਤੁਸੀਂ ਪਹੁੰਚੋ 6685 ਟੋਮਕਨ ਰੋਡ ਦੇ ਉੱਪਰ। ਜੀ ਸਿੱਧੂ ਸਰ,
2: ਸੁਖ ਕੋਲ ਤੇ ਜਗ੍ਹਾ ਲਗਾ ਕੇ ਤੇ ਹੁਣ ਆਪਾਂ ਲਾਸਟ ਲਿੰਕ ਲਈਏ ਤੇ ਜਾਈਏ ਵਧੀਆ ਜੀ।
3: ਬਿਲਕੁਲ ਸਰ ਸਾਹਿਬ, ਲੇਬਰ ਡੇ ਲੋਕ ਵੀ ਕਰਨੀ ਆ ਜਿਹੜੀਆਂ ਡੀਲਾਂ, ਪਹਿਲਾਂ ਤਾਂ ਪੂਰੇ ਸ਼ੋਅ ਦੇ ਉੱਪਰ ਹੀ ਜਿਹੜੀਆਂ ਡੀਲ ਤੇ ਡੀਲ ਠਾ ਡੀਲ ਚੱਲ ਰਹੀ ਆ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਬਾਈ ਕਰਨੀ ਆ। ਅੱਜ ਵੀ ਅਸੀਂ 8 ਵਜੇ ਤੱਕ ਓਪਨ ਆ, ਸੰਡੇ ਨੂੰ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 8 ਵਜੇ,
2: ਮੰਡੇ ਵੀ 8 ਵਜੇ,
3: ਮੰਡੇ ਵੀ ਸਵੇਰੇ 11 ਤੋਂ ਲੈ ਕੇ 8 ਵਜੇ ਤੱਕ ਤੁਹਾਡੇ ਲਈ ਤਿੰਨੋਂ ਦਿਨ ਇਹ ਡੀਲਾਂ ਤਿਆਰ ਬਰ ਤਿਆਰ ਬਰਕਰਾਰ ਚੱਲਦੀਆਂ ਰਹਿਣਗੀਆਂ। ਲੇਬਰ ਡੇ ਲੇਬਰ ਡੇ ਲੇਬਰ ਡੇ ਲੌਂਗ ਵੀਕਡ ਸੇਲ, ਲੋਸਟ ਪ੍ਰਾਈਸ ਜਿਹੜੀਆਂ ਮਿਲ ਰਹੀਆਂ ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਨੂੰ ਜਿਹੜੇ ਫਰਨੀਚਰ ਦੇ ਉੱਪਰ ਮਿਲ ਰਹੇ ਆ। ਤੇ ਸਿੱਧੂ ਸਾਹਿਬ ਨਾਲ ਗੱਲਬਾਤ ਕਰੀਏ ਕੁਈਨ ਸਾਈਜ਼ ਬੈੱਡ ਦੀ, ਕੁਈਨ ਸਾਈਜ਼ ਦਾ ਬੈੱਡ ਪਲੈਟਫਾਰਮ ਵਾਲਾ 299 ਦਾ ਮਿਲੂਗਾ। ਸਾਡੇ ਕਿਰਤੀ ਕੰਮ ਹੀ ਭੈਣਾਂ ਨੂੰ ਭਰਾਵਾਂ ਨੂੰ ਕੁਈਨ ਸਾਈਜ਼ ਦਾ ਬੈੱਡ 299 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰ ਜਿਹੜਾ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕਿਚਨ ਦੇ ਲਈ ਡਾਇਨਿੰਗ ਟੇਬਲ ਚਾਹੀਦਾ ਗਲਾਸ ਦਾ, ਮਾਡਰਨ ਡਾਇਨਿੰਗ ਟੇਬਲ ਵਿਦ 6 ਚੇਅਰ, ਟੇਬਲ ਵਿਦ 6 ਚੇਅਰ 299, 299 ਦਾ ਮਤਲਬ ਮਿਲੂਗਾ। ਤੇ ਨਾਲ ਤੁਸੀਂ ਮਾਈਕਰੋਵੇਵ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਐਲ ਸ਼ੇਪ ਦੇ ਸੋਫੇ ਦੀ ਗੱਲਬਾਤ ਕਰੀਏ, ਐਲ ਸ਼ੇਪ ਦਾ ਸੋਫਾ ਜਿਹਦੀ ਰੈਗੂਲਰ ਕੀਮਤ 1100 ਸੀ 299 ਦਾ, ਐਲ ਸ਼ੇਪ ਦਾ ਸੈਕਸ਼ਨਲ 299 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡੇ ਇਸ ਲੌਂਗ ਵੀਕਐਂਡ ਦੇ ਉੱਪਰ ਇੰਤਜ਼ਾਰ ਕਰ ਰਹੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6635 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 14 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ। ਲੇਬਰ ਡੇ ਲੇਬਰ ਡੇ ਲੇਬਰ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਸਾਹਿਬ।
2: ਮਿਹਰਬਾਨੀ ਸੁਖ, ਇਸ ਦੇ ਨਾਲ ਹੀ ਤੁਸੀਂ ਪਹੁੰਚੋ ਗ੍ਰੈਂਡ ਫਰਨੀਚਰ ਤੇ ਸੰਡੇ ਨੂੰ ਵੀ ਮੰਡੇ ਨੂੰ ਵੀ, ਪਰ ਮੈਨੂੰ ਹੁਣ ਜੇ ਆ ਗਿਆ ਕਿਉਂਕਿ ਮੈਂ ਵੀ ਵੇਲ ਆਊਟ ਕਰਾਂ ਤੇ ਤੁਸੀਂ ਪਹਾੜੀ ਬੋਣੀ ਖਾਓ ਖੂਬ ਕਰੋ ਇੰਜੋਏ ਤੇ ਮਿਲਦੇ ਆ ਬ੍ਰੇਕ ਤੋਂ ਬਾਅਦ, ਮੰਡੇ ਆਪਣੀ ਮੁਲਾਕਾਤ ਹੋਏਗੀ। ਤਦ ਤੱਕ ਸਾਰਿਆਂ ਨੂੰ ਸੁਖਜਿੰਦਰ ਸਿੱਧੂ ਵੱਲੋਂ ਸਤਿ ਸ੍ਰੀ ਅਕਾਲ, ਜਿਉਂਦੇ ਵਸਦੇ ਰਹੋ, ਮੁਸਕਰਾਉਂਦੇ ਰਹੋ ਤੇ ਵੀਕਐਂਡ ਲੌਂਗ ਨੂੰ ਵਧੀਆ ਢੰਗ ਨਾਲ ਮਾਣੋ, ਪਹਾੜੀਆਂ ਸ਼ਾੜੀਆਂ ਖਾਓ।
0: ਬਿਲਕੁਲ, ਤੇ ਜ਼ਰੂਰ ਤੁਸੀਂ ਪਹੁੰਚ ਸਕਦੇ ਹੋ ਰਾਤ ਦੇ 8 ਵਜੇ ਤੱਕ, ਜਿਹੜੀ ਕਿ ਤੁਹਾਨੂੰ ਸੇਲ ਹੈ ਇਹ ਤੁਸੀਂ ਮੰਡੇ ਤੱਕ ਇਹਦਾ ਫਾਇਦਾ ਲੈ ਸਕਦੇ ਹੋ। ਗ੍ਰੈਂਡ ਹੋਮ ਫਰਨੀਚਰ ਤੋਂ 6685 ਟੋਮਕਨ ਰੋਡ ਦੇ ਉੱਪਰ ਪਹੁੰਚੋ, ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ ਤੇ।

0: आफ्टरनून, वेलकम टू डेव टाडला शो। आज के प्रोग्राम में बहनों और भाइयों आप सबका स्वागत है। आशावादियां उम्मीद कर दिया तुहाडा अज्जा दिन अच्छा गुजरिया होगा। अगले एक घंटे में तुहाडे लई बहुत सारे पैसे बचा के देने हैं, चाहे ब्रैम्पटन टीवी अपलायंसेस होण या ग्रैंड फर्नीचर होवे जिथों असीं लाइव ऑन लोकेशन कवर करांगे। स्टूडियो च सुल्तान जी भी आ चुके ने। सुल्तान जी स्वागत है प्रोग्राम च।
1: थैंक यू वेरी मच जी, बहुत बहुत शुक्रिया। ते देव भाजी एक चीज दसनी बहुत जरूरी है, क्योंकि 8 सितंबर तो टैरिफ जेड़ा होम अपलायंसेस दे उपर स्टील दे उपर 25% लग गया।
0: थैंक यू डोनो साहब, बहुत बहुत धन्यवाद है तुहाडा। हुण 25% लग गया जेड़ा तुहाडे कोले समान आ
1: जी, टोटल प्राइस 30% का डिफरेंस आ रहा।
0: फ्रेट जो समान उधर इधर
1: गैस की वजह तो ना जी।
0: अच्छा 5% हो गया
1: जी,
0: सो 30% सीधी बचत है।
1: हम 30% की एग्जाम्पल देन लगा मैं, $1000 का जो फ्रिज सी और हो जाना $1300 का,
0: ठीक है।
1: $2000 वाली जी वाशर एंड ड्रायर है वह हो जानी $2600 की। ਜਿਹੜਾ ਫਰਿੱਜ ਸਟੋਵ ਡਿਸ਼ਵਾਸ਼ਰ ਐਜ਼ ਆਫ ਟੂਡੇ ਆਪਾਂ ਦੇ ਰਹੇ ਹਾਂ $5000 ਵਾਲਾ $2999 ਚ, ਜਿਹੜੇ ਚ 2000 ਇਸ ਟਾਈਮ ਕਸਟਮਰ ਸੇਵ ਕਰ ਰਹੇ ਆ, ਇਹ ਹੋ ਜਾਣਾ $3899 ਦਾ।
0: ਭਾਈ ਸਾਹਿਬ 30% ਦੀ ਬਚਤ ਹੋ ਰਹੀ ਆ, ਲੇਕਿਨ ਹੋ ਰਹੀ ਆ ਮੰਡੇ ਤੱਕ ਹੀ।
1: ਬਿਲਕੁਲ ਜੀ, 8 ਸਪਤੰਬਰ ਤੋਂ ਪਹਿਲੇ
0: ਤੇ ਜਿਹੜਾ 8 ਨੂੰ ਜਾਏਗਾ ਉਹਨੂੰ 30% ਐਕਸਟਰਾ ਦੇਣਾ ਪਏਗਾ।
1: ਉਹਨਾਂ ਨੂੰ ਨਵੀਂ ਪ੍ਰਾਈਸ ਲਿਸਟ ਦੇ ਹਿਸਾਬ ਨਾਲ ਸਾਡੇ ਕੋਲ ਚੋਇਸ ਹੀ ਕੋਈ ਨਹੀਂ ਜੀ।
0: ਸੋ ਹੁਣ ਚੋਇਸ ਹੈ ਹੈਗੀ ਤੁਹਾਡੇ ਕੋਲੇ, ਅੱਜ ਚੋਇਸ ਹੈ, ਕੱਲ ਨੂੰ ਚੋਇਸ ਹੈ, ਲੌਂਗ ਵੀਕਐਂਡ ਆ ਚੁੱਕਿਆ ਹੈ, ਲੌਂਗ ਵੀਕਐਂਡ ਦੀ ਚੋਇਸ ਹੈ। ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਜਾਓ, ਫਰਿੱਜ ਲਓ, ਸਟੋਵ ਲਓ, ਬੰਡਲ ਪੈਕੇਜ ਲੈ ਆਓ, ਲੌਂਡਰੀ ਲਓ, ਆਪਣੇ ਡਿਸ਼ਵਾਸ਼ ਲਓ, ਮਾਈਕ੍ਰੋਵੇਵ ਲਓ, ਜਿਹੜਾ ਵੀ ਆਈਟਮ ਉੱਥੋਂ ਚੱਕੋਗੇ, ਜਿਹੜੀ ਵੀ ਆਈਟਮ ਚੱਕੋਗੇ, 30% ਦੀ ਬੱਚਤ ਹੋ ਰਹੀ ਹੈ।
1: ਤੇ ਫੋਰ ਐਗਜ਼ਾਮਪਲ ਤੁਸੀਂ ਲੈਂਦੇ ਜੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਬਿਲਟ ਇਨ ਕਾਊਂਟਰ ਡੈਪਥ ਫਰਿੱਜ। ਤੁਸੀਂ ਕਿਚਨ ਰੈਨੋਵੇਟ ਕਰ ਰਹੇ ਹੋ, ਬਿਲਟ ਇਨ ਕਿਚਨ ਦੇਖ ਰਹੇ ਹੋ, ਐਜ਼ ਆਫ ਟੂਡੇ ਤੁਹਾਨੂੰ ਮਿਲ ਰਿਹਾ $12000 ਵਾਲਾ $6900 ਚ, ਅਤੇ ਜੇ 8 ਸਪਤੰਬਰ ਤੋਂ ਬਾਅਦ ਲਓਗੇ ਤਾਂ ਇਹ ਪੈਣਾ ਤੁਹਾਨੂੰ $8900 ਚ, ਨਾ ਕਿ ਤੁਸੀਂ 40% ਸੇਵ ਕਰਨਾ ਬਲਕਿ 30% ਐਕਸਟਰਾ ਪੇ ਕਰਨਾ ਨਵੀਂ ਪ੍ਰਾਈਸ ਲਿਸਟ ਦੇ ਹਿਸਾਬ ਨਾਲ। ਸੋ ਜਿਹੜਾ ਵੀ 25% ਦਾ ਹੋਮ ਅਪਲਾਇੰਸਿਸ ਦੇ ਉੱਪਰ ਸਟੀਲ ਦੇ ਉੱਪਰ ਇਹ ਟੈਰਿਫ ਲੱਗਿਆ, ਇੰਪਲੀਮੈਂਟ ਹੋ ਰਿਹਾ 8 ਸਪਤੰਬਰ ਤੋਂ, ਪਰ ਇਹਦਾ ਇੱਕ ਸਾਡੇ ਕੋਲ ਟ੍ਰਿਕ ਹੈਗਾ ਕਿ ਤੁਸੀਂ ਦਸ% ਡਿਪੋਜ਼ਿਟ ਦਵੋ, $300-400 ਡਿਪੋਜ਼ਿਟ ਕਰਕੇ ਡੀ ਲੌਕ ਕਰ ਲਓ,
0: ਚਾਹੇ 2 ਮਹੀਨੇ 3 ਮਹੀਨੇ 4 ਮਹੀਨੇ, ਐਗਜ਼ੈਕਟਲੀ
1: ਡਿਲੀਵਰੀ ਡੇਟ ਸਪਤੰਬਰ, ਅਕਤੂਬਰ, ਨਵੰਬਰ ਦੀ ਜਿਹੜੀ ਮਰਜ਼ੀ ਰੱਖੋ,
0: ਉਹਦੇ ਨਾਲ ਵੀ ਬੱਚਤ ਹੋ ਸਕਦੀ,
1: ਉਹਦੇ ਨਾਲ ਵੀ ਪ੍ਰਾਈਸ ਪ੍ਰੋਟੈਕਸ਼ਨ, ਮਨੀ ਬੈਕ ਗਰੰਟੀ ਨਾਲ 30% ਤੁਹਾਡਾ ਸੇਵ ਹੋ ਰਿਹਾ।
0: ਆਲਰਾਈਟ, ਪੈਸੇ ਬਚਾਓ ਮਹਾਰਾਜ, ਪੈਸੇ ਚਵਾਨੀ ਲਈ ਆਪਾਂ ਭੱਜੇ ਫਿਰਦੇ ਹਾਂ ਸਵੇਰ ਤੋਂ ਸ਼ਾਮ ਥਾਈ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਟੈਰਿਫ ਸੇਲ ਲੱਗ ਚੁੱਕੀ ਹੈ, ਟੈਰਿਫ ਦੀ ਸੇਲ ਆ ਦਿੰਦੇ,
1: ਬਿਲਕੁਲ ਟੈਰਿਫ ਸੇਲ ਹੀ ਹੈ ਜੀ, ਟੈਰਿਫ ਤੋਂ ਬਚਾਓ ਦੀ ਸੇਲ,
0: ਹਾਂ ਟੈਰਿਫ ਤੋਂ ਬਚੋ ਦੀ ਸੇਲ ਹੈ,
1: ਟੈਰਿਫ ਤੋਂ ਬਚੋ ਦੀ ਸੇਲ ਹੈ,
0: ਤੇ ਤੁਸੀਂ ਇਸ ਸੇਲ ਦਾ ਫਾਇਦਾ ਚੱਕ ਸਕਦੇ ਹੋ। ਅੱਛਾ, ਪਹਿਲਾਂ ਚੱਲਦੇ ਹਾਂ ਆਪਾਂ ਟੈਲੀਵਿਜ਼ਨ ਵਾਲੀ ਲਿਸਟ ਵੱਲ।
1: ਟੈਲੀਵਿਜ਼ਨ ਜਿਹੜੇ ਹੈ ਜੀ, ਉਹਦੇ ਵਿੱਚ ਵੀ ਦੇਖੋ ਤੁਸੀਂ $300-400 ਪ੍ਰਾਈਸ ਇਨਕਰੀਜ਼ ਹੋਣੀ ਹੈ। 85 ਇੰਚ ਦੀ ਆਪਾਂ ਗੱਲ ਕਰੀਏ, 85 ਇੰਚ ਸੋਨੀ ਲਵਾਂਗੇ ਤੇ ਸੋਨੀ ਬਰੇਵੀਆ 3 ਮਿਲੇਗਾ, ਸੈਮਸੰਗ ਲੈਣਗੇ ਕਸਟਮਰ ਤੇ ਸੈਮਸੰਗ ਮਿੰਨੀ LED ਮਿਲੇਗਾ, 2026 ਦਾ ਲੇਟੈਸਟ ਮਾਡਲ ਹੈ, $2200 ਤੋਂ ਅੱਜ ਐਜ਼ ਆਫ ਟੂਡੇ $1599 ਦਾ, 700 ਸੇਵ ਹੋ ਗਿਆ, 8 ਸਪਤੰਬਰ ਤੋਂ ਬਾਅਦ 1899 ਦਾ
0: ਲਓ। 8 ਸਤੰਬਰ ਕਿਹਨੇ ਦੇਖਿਆ, ਅੱਜ ਜਾਓ,
1: 8 ਸਤੰਬਰ ਮੀਨਸ ਬਸ ਆਹੀ ਵੀਕਐਂਡ ਹੈ ਜੀ,
0: ਆਹ ਲੌਂਗ ਵੀਕਐਂਡ ਆ, ਤੇ ਉਦੋਂ ਬਾਅਦ 30% ਵੱਧ ਜਾਣਾ ਸਾਰਾ ਕੁਝ,
1: ਔਰ ਇਹ ਲੌਂਗ ਵੀਕਐਂਡ ਜਿਹੜਾ ਇਹ ਬੈਕ ਟੂ ਸਕੂਲ ਵੀਕਐਂਡ ਹੈ, ਸਾਡੇ ਐਸੀ ਫੈਮਿਲੀਜ਼, ਐਸੇ ਬੱਚੇ ਜਿਹੜੇ ਜਾ ਰਹੇ ਯੂਨੀਵਰਸਿਟੀ ਚ,
0: ਬਿਲਕੁਲ
1: ਅਗਰ ਉਹ ਜੁਆਇੰਟ ਅਕੋਮੋਡੇਸ਼ਨ ਦੇਖ ਰਹੇ ਆ ਤੇ ਉੱਥੇ ਲਿਵਿੰਗ ਰੂਮ ਚ ਟੀਵੀ ਚਾਹੀਦਾ, 50 ਇੰਚ ਸਿਰਫ $299,
0: 50 ਇੰਚ ਟੈਲੀਵਿਜ਼ਨ $299 ਦਾ 50 ਇੰਚ ਟੈਲੀਵਿਜ਼ਨ ਚੱਕ ਲਓ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 905-450-2858,
1: 55 ਇੰਚ $399,
0: 399 55 inch television milega 55 inch just for 399 Brampton TV and appliances
1: te je bachiyan ne bedroom waste lena hai separate nahi joint jehdi todi accommodation hai ode ch rakhna te 40 inch 199
0: 40 inch television 199 da 40 inch television tusi apde bachche nu de sakde ho jithe jehdi vi university jana apde room ch rakhna utthe la sakde ne
1: so hun chahe tusi 95 inch big screen tv lena 85 inch lena 98 inch lena tuhanu ajj big savings hon giyan jehdiyan 8 september to baad nahi milniyan eh hai ji 98 ਇੰਚ $3500 ਵਾਲਾ 1999 ਦਾ ਤੇ 1999 ਵੀ ਤੁਸੀਂ 6 ਮਹੀਨੇ ਚ ਪੇ ਕਰਨਾ ਫ੍ਰੀ ਹੋਮ ਡਿਲੀਵਰੀ ਹੈ ਪਹੁੰਚਣਾ ਤੁਸੀਂ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਜੀ ਬ੍ਰੈਂਪਟਨ appliances.com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰੋ ਬ੍ਰੈਂਪਟਨ ਟੀਵੀ ਐਪ ਬ੍ਰੈਂਪਟਨ ਟੀਵੀ ਏਪੀਪੀ ਵਨ ਵਰਲਡ ਹੈ ਬ੍ਰੈਂਪਟਨ ਟੀਵੀ ਐਪ ਤੁਸੀਂ ਟਿਕਟੋਕ ਅਕਾਊਂਟ ਫੋਲੋ ਕਰੋ ਜਿੰਨੇ ਟਿਕਟੋਕ ਅਕਾਊਂਟ ਫਾਲੋਅਰਸ ਹੋਣਗੇ ਉਹਨਾਂ ਦੇ ਨਾਮ ਅਸੀਂ ਲੱਕੀ ਡਰਾਅ 'ਚ ਪਾ ਰਹੇ ਹਾਂ ਅਤੇ ਲੱਕੀ ਡਰਾਅ 'ਚ ਤੁਹਾਨੂੰ ਨਿੰਜਾ ਦਾ ਜੂਸਰ ਵਿਨ ਕਰ ਸਕਦੇ ਹੋ ਤੁਸੀਂ ਅਤੇ ਜ਼ਰੂਰ ਲੱਕੀ ਡਰਾਅ 'ਚ ਤੁਸੀਂ ਆਪਣਾ ਨਾਮ ਐਂਟਰ ਕਰਾਓ ਬ੍ਰੈਂਪਟਨ ਟੀ ਵੀ ਐਪ ਟਿਕਟੋਕ ਅਕਾਊਂਟ ਨੂੰ ਫੋਲੋ ਕਰੋ ਤਾਂ ਕਿ ਤੁਹਾਨੂੰ ਅਪਡੇਟਸ ਵੀ ਮਿਲਦੀਆਂ ਰਹਿਣ 905-450-2828 ਸਾਡਾ ਨੰਬਰ ਹੈ ਜੀ 905-450-2828

0: ਲਓ ਜੀ, ਤੁਹਾਡੇ ਲਈ ਖੁਸ਼ਖਬਰੀ ਇਹ ਹੈ, ਤਜਰਬੇਕਾਰੀ ਕਰੀ ਅਤੇ ਤੰਦੂਰ ਦਾ ਸ਼ੈਫ ਚਾਹੀਦਾ ਸਾਨੂੰ। ਤਜਰਬਾ ਹੋਵੇ ਕਰੀ ਦਾ ਅਤੇ ਤੰਦੂਰ ਦਾ ਸ਼ੈਫ ਦਾ। ਹੋਰ ਸੁਣੋ, LMI ਤੁਰੰਤ ਇਮੀਡੀਏਟਲੀ ਅਵੇਲੇਬਲ ਵੀ ਹੈ, ਲੇਕਿਨ ਜਿਹੜਾ ਤਜਰਬਾ ਹੈ ਉਹ ਭਾਰਤ ਦਾ ਹੋਵੇ, ਸਿਰਫ ਭਾਰਤੀ ਤਜਰਬੇ ਵਾਲੇ ਨੂੰ ਹੀ ਮੰਨਿਆ ਜਾਏਗਾ। ਕਰੀ ਅਤੇ ਤੰਦੂਰੀ ਸ਼ੈਫ ਚਾਹੀਦਾ। ਨੰਬਰ ਹੈ 6477013309, 701-3309। ਹੋਰ ਸੁਣੋ, ਅਗਰ ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਵੀਕਐਂਡ 'ਤੇ, ਸਾਡੇ ਕੋਲ ਏਅਰ ਟਾਈਮ ਅਵੇਲੇਬਲ ਹੈ। ਨੰਬਰ ਹੈ 416-670-0609, ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ। 416-677-0609। ਸੁਲਤਾਨ ਜੀ, ਆਪਾਂ ਨਾ ਕਿਸੇ ਨੂੰ ਇਕੱਲਾ ਫਰਿੱਜ ਚਾਹੀਦਾ ਹੁੰਦਾ, ਕਿਸੇ ਨੂੰ ਇਕੱਲਾ ਸਟੋਵ ਚਾਹੀਦਾ ਜਾਂ ਇਕੱਲਾ ਡਿਸ਼ਵਾਸ਼ਰ ਚਾਹੀਦਾ, ਇਸ ਤਰ੍ਹਾਂ ਇਕੱਲੇ ਇਕੱਲੇ ਪੀਸ ਚਾਹੀਦੇ ਆ,
1: ਬਿਲਕੁਲ,
0: ਉਹਦਾ ਦੱਸਿਓ ਕੀ?
1: ਹਾਂਜੀ, ਇਹਦੇ 'ਚ 8 ਸਪਤੰਬਰ ਤੋਂ ਜਿਹੜਾ ਟੈਰਿਫ ਲੱਗ ਰਿਹਾ, ਪ੍ਰਾਈਸਿਸ ਇਕੱਲੇ ਫਰਿੱਜ ਦੀ ਵੀ ਇਨਕਰੀਜ਼ ਹੋਈ ਹੈ ਨਾ ਜੀ।
0: ਅੱਛਾ, ਹਰ
1: ਅਪਲਾਈਸਿਸ ਦੀ ਇਨਕਰੀਜ਼,
0: ਜਿੰਨਾ ਵੀ ਸਮਾਨ ਤੁਹਾਡੇ ਸਟੋਰ 'ਚ ਸਾਰਿਆਂ ਦੀ ਟੈਰਿਫ
1: ਸਾਰੀ ਇਨਕਰੀਜ਼ ਹੋ ਗਈ, ਕਿਉਂਕਿ ਟੈਰਿਫ 25% ਲੱਗਿਆ, ਕੋਈ ਚੋਇਸ ਨਹੀਂ ਹੈ, 5% ਫਰੇਟ ਇਨਕਰੀਜ਼ ਹੋਇਆ। 8 ਸਪਤੰਬਰ ਤੋਂ ਇਹ ਇੰਪਲੀਮੈਂਟ ਹੋ ਰਿਹਾ। ਇਕੱਲਾ ਫਰਿੱਜ ਜਿੱਦਾਂ ਮੈਂ ਕਿਹਾ ਸੀ ਕਿ $1,000 ਵਾਲਾ, ਇਹ ਤੁਹਾਨੂੰ 8 ਸਪਤੰਬਰ ਤੋਂ ਬਾਅਦ 1300 ਦਾ ਮਿਲਣਾ।
0: ਹਾਂਜੀ,
1: ਇਕੱਲਾ ਵਾਸ਼ਰ ਐਂਡ ਡਰਾਇਰ ਦਾ ਪੇਅਰ ਲੈਣਾ $2,000 ਵਾਲਾ, 8 ਸਪਤੰਬਰ ਤੋਂ ਬਾਅਦ ਇਹ $2,600 ਦਾ ਮਿਲਣਾ। ਬੰਡਲ ਪੈਕੇਜ ਲੈਣਾ ਫਰਿੱਜ ਸਟੋਵ ਡਿਸ਼ਵਾਸ਼ਰ, ਅੱਜ $29.99 ਦਾ, 8 ਸਪਤੰਬਰ ਤੋਂ ਬਾਅਦ ਤੁਹਾਨੂੰ ਮਿਲਣਾ ਜੀ ਇਹ $38.99 ਦਾ। 30% ਪ੍ਰਾਈਸਿਸ ਇਨਕਰੀਜ਼ ਹੋਣ ਜਾ ਰਹੀਆਂ। ਸਾਡੇ ਕੋਲ ਫੁੱਲ ਸਾਈਜ਼ ਦਾ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, ਅੱਜ ਅਸੀਂ ਸਪੈਸ਼ਲ ਇਹ ਦੇ ਰਹੇ ਹਾਂ ਜੀ $2,500 ਤੋਂ ਸਿਰਫ $17.99 ਦਾ। ਸੋ ਅੱਜ ਦੀ ਡੇਟ 'ਚ ਤੁਸੀਂ $17.99 ਸੇਵ ਕਰ ਰਹੇ ਹੋ, ਜਦਕਿ ਜੇ ਤੁਸੀਂ ਮਿਸ ਕਰ ਗਏ ਜਾਂ ਤੁਹਾਨੂੰ ਇਹ ਫਰਿੱਜ 8 ਸਪਤੰਬਰ ਤੋਂ ਬਾਅਦ ਲੈਣਾ ਪਿਆ ਤਾਂ ਫਿਰ ਤੁਹਾਨੂੰ ਇਹ ਮਿਲਣਾ ਜੀ $22.99 ਦਾ।
0: ਸੋ ਹੁਣ ਫੋਨ ਕਰ ਲਓ, ਲੌਕ ਹੁਣ ਕਰਾ ਲਓ ਇਸ ਲੌਂਗ ਵੀਕਐਂਡ 'ਤੇ, ਅਤੇ ਡਿਲੀਵਰੀ ਮਹੀਨਾ 2-4 ਮਹੀਨੇ ਜਦੋਂ ਮਰਜ਼ੀ ਕਰ ਲਿਓ। ਉਹ ਹੋਰ ਸੁਣੋ, 6 ਮਹੀਨੇ ਕੋਈ ਪੈਸਾ ਵੀ ਨਹੀਂ ਦੇਣਾ, 6 ਮਹੀਨੇ ਕੋਈ ਵਿਆਜ ਇੰਟਰਸਟ ਵੀ ਨਹੀਂ ਹੈ, ਥੋੜੇ ਥੋੜੇ ਕਰਕੇ ਦੇ ਦਿਓ, ਇਕੱਠੇ ਦੇਣੇ ਇਕੱਠੇ ਦੇ ਦਿਓ, ਮਰਜ਼ੀ ਤੁਹਾਡੀ ਆ। ਨੰਬਰ ਇੱਕੋ ਹੀ ਹੈ, 905-450-2828। ਹਾਂਜੀ ਸੁਲਤਾਨ ਜੀ,
1: ਜੀ ਬਿਲਕੁਲ, ਅਤੇ ਬ੍ਰੈਂਪਟਨ TV ਐਂਡ ਅਪਲਾਈਸਿਸ ਨੇ ਜਦੋਂ ਸਪੈਸ਼ਲ ਪ੍ਰਮੋਸ਼ਨ ਦਿੱਤੀ ਹੈ, ਬੈਕ ਟੂ ਸਕੂਲ ਸੇਲ ਲਗਾਈ ਹੈ। ਬੈਕ ਟੂ ਸਕੂਲ ਸੇਲ ਜਿਹੜੀ ਹੈ ਲੇਬਰ ਡੇ ਵੀਕਐਂਡ ਹੋਣ ਕਰਕੇ, ਲੇਬਰ ਡੇ ਲੌਂਗ ਵੀਕਐਂਡ ਬੈਕ ਟੂ ਸਕੂਲ ਸੇਲ, ਸਪੈਸ਼ਲ ਲੋ ਪ੍ਰਾਈਸਿਸ ਤੁਹਾਨੂੰ ਦਿੱਤੀਆਂ ਜਾ ਰਹੀਆਂ, ਖਾਸ ਤੌਰ 'ਤੇ TV ਸੈਕਸ਼ਨ ਦੇ ਵਿੱਚ। TV 'ਚ 75 ਇੰਚ ਦਾ ਸੈਮਸੰਗ, 75 ਇੰਚ ਸੈਮਸੰਗ ਬ੍ਰੈਂਡ ਹੈ, $799 only $799। ਅਤੇ ਜੇ 8 ਸਪਤੰਬਰ ਤੋਂ ਬਾਅਦ 75 ਇੰਚ ਸੈਮਸੰਗ ਦੀ ਲੋੜ ਪਈ ਤਾਂ $1,200 ਤੋਂ ਘੱਟ ਨਹੀਂ ਮਿਲਣਾ। ਪਹੁੰਚਣਾ ਕਿੱਥੇ ਹੈ ਜੀ ਤੁਸੀਂ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। BremptonAppliances.com ਸਾਡੀ ਵੈਬਸਾਈਟ ਹੈ ਜੀ, ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਕਿਉਂਕਿ ਵੈਬਸਾਈਟ 'ਤੇ ਤੁਹਾਨੂੰ ਪ੍ਰੋਡਕਟ ਦੀ ਨੌਲੇਜ ਮਿਲਦੀ ਹੈ, ਪ੍ਰੋਡਕਟ ਦੀਆਂ ਪ੍ਰਾਈਸਿਸ ਕੰਪੇਅਰ ਹੋ ਜਾਂਦੀਆਂ, ਡਾਇਰੈਕਸ਼ਨ ਆਫ ਦਾ ਸਟੋਰ ਮਿਲ ਜਾਂਦੀ ਹੈ, ਫਿਰ ਵਾਕ ਇਨ ਕਸਟਮਰ ਨੂੰ ਜਿਹੜਾ ਅਡੀਸ਼ਨਲ ਡਿਸਕਾਊਂਟ ਮਿਲ ਰਿਹਾ ਉਹ ਜਦੋਂ ਤੁਸੀਂ ਸਟੋਰ 'ਤੇ ਆਉਣਾ, ਸ਼ੋਰੂਮ 'ਤੇ ਆਉਣਾ, ਤੁਹਾਨੂੰ ਅਡੀਸ਼ਨਲ ਡਿਸਕਾਊਂਟ ਮਿਲਣਾ ਹੀ ਮਿਲਣਾ। 905-450-2828, 905-450-2828। ਅਤੇ ਜਦੋਂ ਅਸੀਂ ਲੇਬਰ ਡੇ ਲੌਂਗ ਵੀਕਐਂਡ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਬੈਕ ਟੂ ਸਕੂਲ ਦੀ ਗੱਲ ਕਰਦੇ ਹਾਂ, ਫਿਰ ਤੁਹਾਨੂੰ ਪਤਾ ਕਿ ਬੱਚਿਆਂ ਨੂੰ ਮੈਟ੍ਰਸਿਸ ਬਹੁਤ ਜ਼ਰੂਰੀ ਚਾਹੀਦੇ ਹੁੰਦੇ। ਰਾਈਟ ਵੇ ਇਹੀ ਲੌਂਗ ਵੀਕਐਂਡ ਹੈ ਜਿਹਦੇ 'ਤੇ ਲੇਬਰ ਡੇ ਲੌਂਗ ਵੀਕਐਂਡ ਹੋਣ ਕਰਕੇ, ਨਾਲੇ ਤਾਂ ਬੈਡਰੂਮ ਸੈੱਟ 'ਤੇ ਡਿਸਕਾਊਂਟ ਲਵੋ, ਅਤੇ ਨਾਲੇ ਜੇ ਬੱਚੇ ਤੁਹਾਡੇ ਯੂਨੀਵਰਸਿਟੀ ਜਾ ਰਹੇ ਹੈ ਤਾਂ ਮੈਟ੍ਰਸਿਸ ਦੇ ਉੱਪਰ ਸੇਲ ਲਵੋ। ਕਿੱਥੋਂ? ਇੱਕੋ ਹੀ ਇੱਕ ਪਲੇਸ, ਇੱਕੋ ਹੀ ਇੱਕ ਰਿਕਮੈਂਡੇਸ਼ਨ, ਗ੍ਰੈਂਡ ਫਰਨੀਚਰ, 6685 ਟੋਮਕਨ ਰੋਡ 'ਤੇ। ਸੁਖਵੀਰ ਜੀ ਸਾਡੇ ਨਾਲ ਪਹੁੰਚ ਗਏ, ਸੁਖਵੀਰ ਲੰਘਿਆਓ ਜੀ ਅਤੇ ਦਿਓ ਪ੍ਰਾਈਸਿਸ ਬੈਕ ਟੂ ਸਕੂਲ ਸੇਲ ਦੀਆਂ।
2: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਬਿਲਕੁਲ ਬੈਕ ਟੂ ਸਕੂਲ, ਬੈਕ ਟੂ ਸਕੂਲ, ਬੈਕ ਟੂ ਸਕੂਲ ਵਾਲੀਆਂ ਡੀਲਸ ਜਿਹੜੀਆਂ ਅੱਜ ਅਸੀਂ ਮੈਟਰਸ ਦੇ ਉੱਪਰ ਦੇ ਰਹੇ ਹਾਂ। ਸੋ ਜਿਹਨੇ ਬੱਚਿਆਂ ਨੇ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਜਿਹਦੀ ਰੈਗੂਲਰ ਕੀਮਤ $599 $600 ਆ, ਪਰ ਜਿੰਨੇ ਵੀ ਬੱਚੇ ਸਾਡੇ ਕੋਲ ਅੱਜ ਅਸੀਂ 8 ਵਜੇ ਤੱਕ ਤੁਹਾਡੇ ਲਈ ਓਪਨ ਆ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ $600 ਵਾਲਾ ਸਿਰਫ $199 ਚ ਸੁਲਤਾਨ ਜੀ।
1: ਸਾਈਜ਼
2: ਦਾ ਹਾਰਡ ਫੋਮ ਵਾਲਾ, ਲੇਟੈਕਸ ਫੋਮ ਵਾਲਾ, ਹਾਰਡ ਫੋਮ ਵਾਲਾ ਮੈਟਰਸ,
1: ਇਹ ਉਹੀ ਹੈ ਜਿਹਦੇ ਚ ਐਕਸਟਰਾ ਬੈਕ ਸਪੋਰਟ ਵੀ ਹੈ ਨਾ ਜੀ।
2: ਜੀ ਬਿਲਕੁਲ, ਹਾਰਡ ਫੋਮ ਐਕਸਟਰਾ ਸਪੋਰਟ ਦੇ ਨਾਲ ਹਾਰਡ ਫੋਮ ਵਾਲਾ ਮੈਟਰਸ ਸਿਰਫ $199 ਦੇ ਵਿੱਚ ਦਿੱਤਾ ਜਾ ਰਿਹਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ, ਆਰਥੋਪੈਡਿਕ ਡੀਲੈਕਸ ਕੋਇਲ ਵਾਲਾ, ਪੋਕਟ ਕੋਇਲ ਵਾਲਾ ਮੈਟਰਸ ਲੈਣਾ ਚਾਹੁੰਦੇ ਹੋ, ਬੈਂਬੂ ਫੋਮ ਉੱਪਰ ਲੱਗੀ ਹੋਈ ਆ, ਸੋ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਜਿਹਦੀ ਰੈਗੂਲਰ ਪ੍ਰਾਈਸ $399 ਸੀ, $400 ਸੀ, ਉਹ ਵੀ ਬੈਕ ਟੂ ਸਕੂਲ ਤੇ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ $99 ਦੇ ਵਿੱਚ। ਜੀ ਹਾਂ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਵਾਲਾ ਮੈਟਰਸ $99 ਦੇ ਵਿੱਚ ਤੁਹਾਨੂੰ ਮਿਲ ਰਿਹਾ। ਜੇ ਤੁਸੀਂ ਹਾਰਡ ਫੋਮ ਦਾ ਮੈਟਰਸ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ $199 ਦੇ ਵਿੱਚ ਮਿਲ ਰਿਹਾ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਰੀਅਲ ਮਾਰਬਲ, ਰੀਅਲ ਪੱਥਰ ਦਾ ਡਾਇਨਿੰਗ ਟੇਬਲ, ਗ੍ਰੇ ਕਲਰ ਦਾ ਟੌਪ ਤੇ ਥੱਲੇ ਡਿਜ਼ਾਈਨਰ ਜਿਹੜਾ ਬੇਸ ਬਣਿਆ ਹੋਇਆ, ਸੋ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਸ਼ੇਅਰ, ਚੇਅਰਸ ਦੇ ਉੱਪਰ ਡਿਜ਼ਾਈਨਰ ਲੈਦਰ ਲੱਗੀ ਹੋਈ ਆ, ਸੋ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਸ਼ੇਅਰ ਡਿਜ਼ਾਈਨਰ ਟੇਬਲ, ਜਿਹਦੀ ਰੈਗੂਲਰ ਕੀਮਤ $1299 ਸੀ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ, ਜਿੰਨੇ ਵੀ ਪਰਿਵਾਰ ਅੱਜ 8 ਵਜੇ ਤੱਕ ਪਹੁੰਚਣਗੇ, ਰੀਅਲ ਮਾਰਬਲ ਦਾ ਟੇਬਲ ਵਿਦ 6 ਸ਼ੇਅਰ $399 ਮਿਲੂਗਾ। ਤੇ ਨਾਲ ਸੁਲਤਾਨ ਜੀ ਏਰੀਆ ਰੱਗ ਜਿਹੜੀ ਐਬਸੋਲੂਟਲੀ ਫ੍ਰੀ ਦਿੱਤੀ ਜਾਊਗੀ, ਟਰਕੀ ਦੀ ਏਰੀਆ ਰੱਗ ਜਿਹੜੀ ਅਸੀਂ $199 ਦੀ ਸੈਲ ਕਰਦੇ ਹਾਂ, ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਊਗਾ। ਸੋ ਇਸ ਦੇ ਨਾਲ ਦੀ ਨਾਲ ਬਹੁਤ ਸਾਰੀ ਇਨਵੈਂਟਰੀ ਜਿਹੜੀ ਸੁਲਤਾਨ ਜੀ ਪੂਰੀ ਸ਼ੋਰੂਮ ਦੇ ਵਿੱਚ ਅਸੀਂ ਚੇਂਜ ਕਰ ਦਿੱਤੀ ਗਈ ਆ। ਤੁਸੀਂ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਚਾਹੀਦੇ ਨੇ, ਪਾਵਰ ਦੇ ਰਿਕਲਾਈਨਰ ਚਾਹੀਦੇ ਨੇ, ਈਵਨ ਕਸਟਮਾਈਜ਼ ਸੋਫਾ ਸੈੱਟ ਬਣਾਉਣਾ ਚਾਹੁੰਦੇ ਹੋ, ਤੇ ਲੇਬਰ ਡੇ ਲੌਂਗ ਵੀਕਐਂਡ ਤੇ ਜਿਹੜੇ ਲੋਐਸਟ ਪ੍ਰਾਈਸ ਤੇ ਮਿਲ ਰਹੇ ਆ, ਨਾਲ ਤੋਹਫੇ ਵੀ ਦਿੱਤੇ ਜਾ ਰਹੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, ਸੁਲਤਾਨ ਜੀ।
1: ਓਕੇ ਸੁਖਵੀਰ ਜੀ, ਇੱਕ ਤਾਂ ਆਪਣਾ ਫੋਨ ਨੰਬਰ ਦਿਓ
2: ਜੀ,
1: ਤੇ ਦੂਸਰਾ ਮੈਨੂੰ ਇਹ ਦੱਸੋ ਕਿ ਜਿਹੜੇ ਐਸੇ, ਦੇਖੋ ਇਹ ਬੈਕ ਟੂ ਸਕੂਲ ਆ, ਬੱਚਿਆਂ ਨੂੰ ਬਿਲਕੁਲ ਡੈਫੀਨੇਟਲੀ ਸਪੋਰਟ ਕਰਨਾ, ਵਧੀਆ ਤੋਂ ਵਧੀਆ ਪ੍ਰਾਈਸ ਉਹਨਾਂ ਦੇ ਮੈਟਰਸ ਦੇ ਉੱਪਰ ਦੇਣੀ ਹੈ, ਬੈਸਟ ਤੋਂ ਬੈਸਟ ਮੈਟਰਸ ਉਹਨਾਂ ਵਾਸਤੇ ਅਰੇਂਜ ਕਰਨਾ, ਪਰ ਇਹ ਨਾਲ ਦੀ ਨਾਲ ਲੇਬਰ ਡੇ ਵੀਕਐਂਡ ਵੀ ਆ, ਇਹ ਕਿਰਤੀਆਂ ਦਾ ਵੀਕਐਂਡ ਵੀ ਆ, ਸੋ ਲੇਬਰ ਡੇ ਦੇ ਉੱਪਰ ਹਾਰਡ ਵਰਕ ਕਰਨ ਵਾਲੇ ਸਾਡੇ ਸਲੂਟ ਐਂਡ ਸਲਾਮ ਹੈ। ਲੇਬਰ ਡੇ ਵੀਕਐਂਡ ਦੇ ਉੱਪਰ ਇੱਕ ਕੁਈਨ ਸਾਈਜ਼ ਦਾ ਬੈਡਰੂਮ ਸੈੱਟ ਜਿਹੜਾ ਤੁਸੀਂ ਕਹਿ ਰਹੇ ਸੀ ਅੱਧੀ ਪ੍ਰਾਈਸ ਤੋਂ ਵੀ ਥੱਲੇ ਕਰ ਦਿੱਤਾ, ਉਹਦੀ ਵੀ ਪ੍ਰਾਈਸ ਦਿਓ।
2: ਡਨ ਸੁਲਤਾਨ ਜੀ, ਪਹਿਲਾਂ ਤਾਂ ਫੋਨ ਨੰਬਰ ਪਰਿਵਾਰ ਨੋਟ ਕਰ ਲੈਣ ਜੀ, 6472600000, 647-262 ਪਿੱਛੇ 4 ਜ਼ੀਰੋਆਂ ਲਾ ਕੇ ਸਾਨੂੰ ਕਾਲ ਕਰ ਸਕਦੇ ਹੋ। ਤੇ ਨਾਲ ਦੀ ਨਾਲ ਸੁਲਤਾਨ ਜੀ ਬੈਡਰੂਮ ਸੈੱਟ ਦੀ ਡੀਲ ਦਿੰਦੇ ਹਾਂ, ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਤੁਸੀਂ ਕਲਰ ਜਿਹੜਾ ਮਰਜ਼ੀ ਆਪਣਾ ਬਣਾ ਸਕਦੇ ਹੋ ਰੂਮ ਦੇ ਇੰਟੀਰੀਅਰ ਦੇ ਹਿਸਾਬ ਦੇ ਨਾਲ, ਤੁਹਾਨੂੰ ਗ੍ਰੇ ਕਲਰ, ਬਲੈਕ ਕਲਰ, ਵਾਈਟ, ਬਰਾਊਨ ਕਲਰ, ਜਿਹੜਾ ਵੀ ਕਲਰ ਚਾਹੀਦਾ ਉਹ ਤੁਸੀਂ ਰੈਡੀ ਕਰਵਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਹੈਂਡਲ ਵੀ ਤੁਸੀਂ ਆਪਣੀ ਮਰਜ਼ੀ ਦਾ ਚੋਇਸ ਕਰ ਸਕਦੇ ਹੋ। ਸੋ ਕੁਈਨ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ,
1: ਸੋ ਇਹਦਾ ਮਤਲਬ ਇਹ ਹੈ ਕਿ ਬੈਡਰੂਮ ਸੈੱਟ ਨੂੰ ਕਸਟਮ ਡਿਜ਼ਾਈਨ ਕੀਤਾ ਜਾ ਸਕਦਾ।
2: ਜੀ ਜੀ ਸੁਲਤਾਨ ਜੀ, ਆਪਣੇ ਹਿਸਾਬ ਨਾਲ ਕਲਰ ਚੇਂਜ ਕਰ ਸਕਦੇ ਹੋ, ਹੈਂਡਲ ਚੇਂਜ ਕਰ ਸਕਦੇ ਹੋ,
1: ਵੈਰੀ ਗੁੱਡ,
2: ਵਿੱਚ ਫੈਬਰਿਕ ਚਾਹੀਦਾ, ਲੈਦਰ ਚਾਹੀਦਾ, ਕਸਟਮ ਕਰ ਸਕਦੇ ਹੋ। $2500 ਵਾਲਾ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਓਨਲੀ ਫੋਰ ਦਿਸ ਵੀਕਐਂਡ, $2500 ਵਾਲਾ ਸਿਰਫ
1: ਬੈਡਰੂਮ ਸੈੱਟ ਕਿੱਥੋਂ? ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੋਂ, 6472620000, ਮਿਸ ਨਾ ਕਰ ਜਾਣਾ, 6472620000।

0: ਉਹ ਜੀ ਦਫਾ ਦੁਫਾ ਕੁਛ ਨਹੀਂ ਕਰਨਾ, ਕਿਸੇ ਨੂੰ ਨਹੀਂ ਕਰਨਾ, ਜਿਹਨਾਂ ਨੂੰ ਚਾਹੀਦੀਆਂ ਨੌਕਰੀਆਂ ਤੇ ਤੁਸੀਂ ਹੈਗੇ ਪ੍ਰੋਫੈਸ਼ਨਲ ਸ਼ੈਫ, ਜਿਹੜਾ ਸੁਣੋ ਤਜਰਬੇਕਾਰ ਕਰੀ ਅਤੇ ਤੰਦੂਰੀ ਸ਼ੈਫ ਦੀ ਲੋੜ ਹੈ। LMI ਜਿਹੜੀ ਰਾਈਟ ਵੇ ਅਵੇਲੇਬਲ ਹੈ, ਸਿਰਫ ਭਾਰਤੀ ਤਜਰਬੇ ਵਾਲੇ ਨੂੰ ਹੀ ਮੰਨਿਆ ਜਾਏਗਾ। 6477013309 7013309। ਔਰ ਅਗਰ ਇਹ ਟਾਈਮ ਚਾਹੀਦਾ ਹੈ, ਤੁਸੀਂ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਸਾਡੇ ਕੋਲ ਅਵੇਲੇਬਲ ਹੈ ਵੀਕਐਂਡ ਤੇ ਕੁਛ ਘੰਟੇ, ਜੇ ਤੁਸੀਂ ਕਰਨਾ ਚਾਹੁੰਦੇ ਹੋ ਆਪਣੇ ਨਾਲ ਸੰਪਰਕ ਕਰ ਲਿਓ 4166770609। ਸੁਲਤਾਨ ਜੀ, ਇਹ ਜਿਹੜਾ 25% ਤੇ 5% 30% ਇਹ ਤਾਂ ਲੌਂਡਰੀ ਤੇ ਵੀ ਕਵਰ ਹੋਏਗਾ
1: ਸਰ। $2000 ਵਾਲੀ ਵਾਸ਼ਰ ਐਂਡ ਡਰਾਇਰ 2600 ਦੀ ਹੋ ਜਾਣੀ ਹੈ।
0: ਬੱਲੇ, ਇਹ ਭਾਈ ਸਾਹਿਬ 8 ਤਰੀਕ ਨੂੰ ਲੱਗ ਰਿਹਾ ਟੈਰਫ, ਉਸ ਤੋਂ ਪਹਿਲਾਂ ਜਿਹੜਾ 30% 25% ਦਾ ਟੈਰਫ ਲਾਇਆ ਉਹਨੇ ਤੇ 5 ਲਾਇਆ ਹੋਇਆ ਜਿਹੜਾ ਪੈਟਰੋਲ ਡੀਜ਼ਲ। ਡੀਜ਼ਲ ਕਿੰਨਾ ਮਹਿੰਗਾ ਹੋ ਗਿਆ ਜੀ?
1: ਡੀਜ਼ਲ ਬਹੁਤ ਮਹਿੰਗਾ, $228 ਨੂੰ, $2.28 ਨੂੰ। ਕੱਲ ਇੱਕ ਨਿਊਜ਼ ਸੀ ਪਰ ਸੀਗੀ ਉਹ
0: ਅਮਰੀਕਨ ਸਾਈਡ ਦੀ,
1: ਨਹੀਂ ਜੀ ਨਹੀਂ, ਬ੍ਰਿਟਿਸ਼ ਕੋਲੰਬੀਆ।
0: ਅੱਛਾ, ਬ੍ਰਿਟਿਸ਼ ਕੋਲੰਬੀਆ
1: ਜੀ।
0: ਉਹ ਮਹਾਰਾਜ ਡੀਜ਼ਲ ਮਹਿੰਗਾ ਹੋਣਾ 5% ਹੋ ਗਿਆ, 30% ਬਚਾ ਸਕਦੇ ਹਾਂ ਲੌਂਡਰੀ ਸਾਈਡ ਤੇ ਵੀਕਐਂਡ ਤੋਂ ਪਹਿਲਾਂ 8 ਤਰੀਕ ਨੂੰ 30% ਐਡ ਕਰਕੇ ਜਾਇਓ। ਫਿਰ ਐਡ ਕਿਉਂ ਕਰਨੇ ਆ, ਕਿਉਂ ਕਿਸੇ ਨੂੰ ਦੇਣੇ ਆ? ਉੱਥੇ ਡੇਢੇ ਸਾਈਨ ਲਾਇਆ ਹੋਇਆ ਸੁਲਤਾਨ ਜੀ ਹੋਰਾਂ ਨੇ, ਜਾਓ ਪਿੱਕ ਕਰੋ, ਸਾਈਨ ਕਰੋ, 10-15-20% ਡਿਪੋਜ਼ਿਟ ਦੇ ਦਿਓ। ਜੂਨ ਜੁਲਾਈ ਕਹਿ ਰਿਹਾ ਮੈਂ,
1: ਸੈਪਟੰਬਰ ਅਕਤੂਬਰ ਨਵੰਬਰ
0: ਤੱਕ ਤੁਸੀਂ ਕੋਈ ਵੀ ਸ਼ਿਪਮੈਂਟ ਜਦੋਂ ਮਰਜ਼ੀ ਲੈ ਲਿਓ ਅਤੇ 6 ਮਹੀਨਿਆਂ ਬਾਅਦ ਪੈਸੇ ਦੇਣੇ ਆ। ਵਿਆਜ ਕੋਈ ਨਹੀਂ ਹੈ, 905-450-2858।
1: ਈਵਨ ਤੁਹਾਡੀ ਨੈਕਸਟ ਈਅਰ ਦੀ ਵੀ ਕਲੋਜ਼ਿੰਗ ਹੈ, ਤਦ ਵੀ ਤੁਸੀਂ ਇਹਨਾਂ ਡੀਲਸ ਨੂੰ ਲੌਕ ਕਰ ਸਕਦੇ ਹੋ। ਨੈਕਸਟ ਈਅਰ ਤੁਹਾਨੂੰ ਡੇਟ ਆਫ ਡਿਲੀਵਰੀ ਤੱਕ ਪ੍ਰਾਈਸ ਪ੍ਰੋਟੈਕਸ਼ਨ ਹੋਏਗੀ ਮਨੀ ਬੈਕ ਗਾਰੰਟੀ ਦੇ ਨਾਲ। ਸੋ ਪਹੁੰਚਣਾ ਹੈ ਤੁਸੀਂ ਲੌਂਡਰੀ ਦੇ ਸੈਕਸ਼ਨ 'ਚ, ਟੋਪ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਸਟੈਕੇਬਲ ਵਾਸ਼ਰ ਐਂਡ ਡਰਾਇਰ ਚਾਹੀਦਾ, ਕੰਪੈਕਟ ਵਾਸ਼ਰ ਐਂਡ ਡਰਾਇਰ ਚਾਹੀਦਾ, ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਚਾਹੀਦਾ। ਤਦ ਵੀ ਤੁਸੀਂ ਪਹੁੰਚਣਾ ਹੈ ਬੋਵੇਡ ਐਂਡ ਚੰਕੂਜ਼ੀ 'ਤੇ। ਤੁਹਾਨੂੰ ਹਰ ਕਿਸਮ ਦੇ ਵਾਸ਼ਰ ਐਂਡ ਡਰਾਇਰ ਅੱਜ ਦੀ ਡੇਟ 'ਚ ਤੁਹਾਨੂੰ ਸੇਵਿੰਗ ਕਰਵਾ ਰਹੇ ਆ $600 ਤੋਂ ਲੱਗ ਕੇ $800 ਦੀ, ਲੇਕਿਨ 8 ਸਪਟੰਬਰ ਤੋਂ ਬਾਅਦ ਤੁਹਾਨੂੰ 30% ਇਨਕਰੀਜ਼ਡ ਪ੍ਰਾਈਸਿਸ ਮਿਲਣੀਆਂ। ਸੋ ਅੱਜ $2600 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਅਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ ਦੇ ਵਿੱਚ ਹੈ, ਟੋਪ ਆਫ ਦਾ ਲਾਈਨ ਅਲਟਰਾ ਲਾਰਜ ਕਪੈਸਿਟੀ ਤੁਹਾਨੂੰ ਅੱਜ ਦੇ ਰਹੇ ਜੀ $1799 ਦਾ। $2600 ਵਾਲਾ $1799 'ਚ ਲੈ ਕੇ $800 ਤੁਸੀਂ ਸੇਵ ਕਰਨੇ ਆ, ਅਤੇ $1799 ਵੀ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫਰੀ ਹੋਮ ਡਿਲੀਵਰੀ ਹੈ ਜੀ। ਅਤੇ ਜੇ ਤੁਸੀਂ ਮਿਸ ਕਰ ਜਾਂਦੇ ਹੋ ਤਾਂ ਇਹੀ $2600 ਵਾਲਾ ਤੁਹਾਨੂੰ ਜਾ ਕੇ $2299 ਦਾ ਮਿਲਣਾ, ਜਿਹੜਾ ਅੱਜ $1799 ਦਾ ਮਿਲ ਰਿਹਾ।
0: ਪੈਸੇ ਬਚਾ ਲਓ ਭਾਈ ਸਾਹਿਬ, ਡਾਲਰ ਉਹ ਜਿਹੜੇ ਕਹਿੰਦੇ ਨਾ ਵੀ $4 ਬਚਾਉਣੇ ਆ, 4 ਛੱਡੋ, ਹਜ਼ਾਰਾਂ 'ਚ ਬਚਣਗੇ ਪੈਸੇ, ਹਜ਼ਾਰਾਂ।
1: ਬਿਲਕੁਲ,
0: ਡਿਪੈਂਡ ਕਰਦਾ
1: 25-30% ਹੈ, ਬਿਗ ਟਿਕਟ ਆਈਟਮ ਹੈ, ਤੇ 30% ਤੁਸੀਂ ਦੇਖ ਲਓ ਕਿੰਨਾ ਲੱਗਦਾ। ਬਲਕਿ ਮੈਂ ਹੁਣੇ ਬੈਠਾ ਕੈਲਕੂਲੇਟ ਕਰ ਰਿਹਾ ਸੀ
0: ਜੀ,
1: ਜੇ ਕਿਸੇ ਪ੍ਰੋਡਕਟ ਦੇ ਉੱਪਰ $600 ਇਨਕਰੀਜ਼ ਹੋ ਰਿਹਾ ਜੀ,
0: ਹਾਂਜੀ,
1: ਤੇ 600 ਦੇ ਉੱਪਰ ਤਾਂ HST ਵੀ ਲੱਗਣੀ ਹੈ,
0: ਉਹ ਵੀ
1: $72 ਵੱਧ ਜਾਣੇ। ਸੋ ਮੇਕ ਸ਼ੋਰ 30% ਦੀ ਸੇਵਿੰਗ ਇਹ ਕਰ ਰਹੇ ਹੋ ਤੁਸੀਂ, ਪਲੱਸ ਅੱਜ ਦਾ ਦਿੱਤਾ ਹੋਇਆ ਡਿਸਕਾਊਂਟ ਆਫਰ ਹੋ ਰਿਹਾ ਉਹਦੇ 'ਚ। ਤੁਸੀਂ ਜੇ ਲੌਂਡਰੀ ਸੈਕਸ਼ਨ 'ਚ ਜਾਂਦੇ ਹੋ, ਟੋਪ ਲੋਡ ਵਾਸ਼ਰ ਐਂਡ ਡਰਾਇਰ ਦੀ ਐਗਜ਼ਾਮਪਲ ਲੈ ਲੈਂਦੇ
0: ਹਾਂ,
1: ਇਹਦੇ 'ਚ $600 ਬਚ ਰਹੇ ਆ, $1700 ਵਾਲਾ $1099 ਦਾ ਪੇਅਰ ਮਿਲ ਰਿਹਾ, ਵਾਸ਼ਰ ਡਰਾਇਰ ਦੋਨੋਂ, ਟੋਪ ਲੋਡ ਵਾਸ਼ਰ ਐਂਡ ਡਰਾਇਰ $1099,
0: 150 ਉੱਤੇ ਟੈਕਸ ਬਚ ਰਿਹਾ।
1: ਐਗਜ਼ੈਕਟਲੀ, ਜਿਹੜਾ ਵਧਣਾ
0: ਜਿਹੜਾ ਉਹ ਵੀ ਬਚ ਰਿਹਾ
1: ਉਹਦੇ ਉੱਪਰ ਜੀ। ਸੋ ਇਸ ਕਰਕੇ ਤੁਸੀਂ ਅੱਜ ਦੀ ਡੇਟ 'ਚ $1099 ਦਾ ਪੇਅਰ ਲੌਕ ਕਰ ਸਕਦੇ ਹੋ। ਡੀਲ ਅੱਜ ਤੁਹਾਨੂੰ ਮਿਲ ਜਾਏਗਾ ਬ੍ਰੈਂਪਟਨ TV ਐਂਡ ਅਪਲਾਈਸਿਸ ਤੋਂ। ਇਕੱਲਾ ਵਾਸ਼ਰ ਵੀ ਲੈਣਾ, ਮਿਸ ਨਾ ਕਰਨਾ, $1000 ਵਾਲਾ $599 'ਚ ਹੈ, $400 ਇਕੱਲਾ ਵਾਸ਼ਰ ਖਰੀਦਣ 'ਤੇ ਸੇਵ ਹੋ ਜਾਣਾ ਤੁਹਾਡਾ। ਇਕੱਲਾ ਡਰਾਇਰ ਲੈਣਾ, ਇਹ ਵੀ ਤੁਹਾਨੂੰ ਅੱਜ ਮਿਲੇਗਾ $900 ਵਾਲਾ, ਸਿਰਫ $599 'ਚ। ਜੇ ਤੁਸੀਂ ਇਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ, ਇਹ ਵੀ ਤੁਹਾਨੂੰ ਅੱਜ ਮਿਲੇਗਾ $1000 ਵਾਲਾ, ਸਿਰਫ $799 ਦਾ। ਇਕੱਲਾ ਫਰਿੱਜ ਲੈਣਾ ਤੁਸੀਂ, $1000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, ਇਹ ਵੀ ਅੱਜ ਮਿਲ ਰਿਹਾ $899 ਦਾ, ਜਦਕਿ $1300 ਦਾ ਹੋ ਜਾਣਾ।
0: ਦੇਖੋ ਜੀ, ਪੈਸੇ ਬਚਾਉਣੇ ਆ, ਆਉਣ ਵਾਲੇ ਦਿਨਾਂ 'ਚ ਕਲੋਜ਼ਿੰਗਾਂ ਹੋ ਰਹੀਆਂ ਨੇ, ਘਰ 'ਚ ਰੈਨੋਵੇਸ਼ਨ ਹੋ ਰਹੀ ਆ, ਸਾਰਾ ਪਲਾਨ ਕੀਤਾ ਹੋਇਆ,

0: ਫਰਜ਼ ਕਰੋ ਤੁਹਾਡੀ ਕਿਚਨ ਦਾ ਤੁਸੀਂ ਸੋਚਿਆ ਵੀ ਮੈਂ 20,000 ਲਾਉਣਾ, 30% ਐਡ ਕਰ ਲਓ ਉਹਦੇ ਚ, ਕਿੰਨਾ ਹੋ ਗਿਆ ਸੁਲਤਾਨ?
1: ਬਿਲਕੁਲ ਜੀ,
0: 30% ਕਿੰਨਾ ਹੋ ਗਿਆ?
1: 30% 20,000, ਬਿਲਕੁਲ
0: 26,000 ਹੋ ਗਿਆ। ਉਹ 6,000 ਬਚਾ ਲਓ, ਲੇਕਿਨ ਤੁਹਾਨੂੰ ਜਾਣਾ ਪਏਗਾ ਬਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਦੋਂ ਇਹਨਾਂ ਦੀ ਨਵੀਆਂ ਸ਼ਿਪਮੈਂਟਾਂ ਆਉਣੀਆਂ, ਮਹਾਰਾਜ ਸੌਦਾ ਮਹਿੰਗਾ ਹੋ ਜਾਣਾ, ਚੱਕ ਲੋ ਜਾ ਕੇ ਕਰ ਦੋ ਇਹਨਾਂ ਦੀ ਇਨਵੈਂਟੋਰੀ ਸਾਫ, 905-450-2828।
1: ਬਿਲਕੁਲ ਇਸੇ ਤਰ੍ਹਾਂ ਹੀ ਟੀਵੀ ਸੈਕਸ਼ਨ ਦੇ ਵਿੱਚ ਵੀ 75 ਇੰਚ ਸੈਮਸੰਗ ਟੀਵੀ ਹੈ 799 ਦਾ, 3 ਜਾਂ 4 ਪੀਸ ਸਟਾਕ ਚ ਰਹਿ ਗਏ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਉਹ ਮੁੜ ਕੇ ਇਹਨੂੰ $1200 ਦਾ ਬਾਏ ਕਰੇਗਾ, 799 ਨਾਲੇ ਪਛਤਾਏਗਾ 8 ਸਪਤੰਬਰ ਤੋਂ ਬਾਅਦ। ਤੇ 8 ਤੋਂ ਪਹਿਲੇ ਪਹਿਲੇ ਵੀ ਓਨਾ ਕੀ ਸਮਾਨ ਮਿਲਣਾ ਜਿੰਨਾ ਸਾਡੇ ਕੋਲ ਸਟਾਕ ਚ ਹੈ, ਜਿਹੜਾ ਅਸੀਂ ਆਰਡਰ ਪਲੇਸ ਕਰਨਾ ਉਹ ਤਾਂ ਨਵੀਂ ਪ੍ਰਾਈਸ ਲਿਸਟ ਦੇ ਹਿਸਾਬ ਨਾਲ ਆਉਣਾ,
0: ਉਹ ਤਾਂ ਨਵੀਂ ਓਕੇ ਸੋ ਨਵੀਂ ਲਿਸਟ ਤੋਂ ਬਚੋ, ਪੁਰਾਣੀ ਲਿਸਟ ਜਿਹੜੀ ਇਹਨਾਂ ਕੋਲ ਹੈਗੀ ਆ, ਜਿਹੜਾ ਸਮਾਨ ਇਹਨਾਂ ਦੇ ਵੇਅਰ ਹਾਊਸ 'ਚ ਪਿਆ ਉਹ ਤੁਹਾਨੂੰ ਰਾਈਟ ਵੇ ਮਿਲ ਜਾਏਗਾ। ਜੇ ਤੁਸੀਂ ਡਿਲੀਵਰੀ ਕਰਾਉਣੀ ਆ ਉਹਦੀ ਵੀ ਕੋਈ ਇਸ਼ੂ ਨਹੀਂ ਹੈਗਾ, ਡਿਲੀਵਰੀ ਫ੍ਰੀ ਆ ਤੇ ਰਾਈਟ ਵੇ ਵੀ ਹੋ ਸਕਦੀ ਆ, 48 ਘੰਟੇ 'ਚ ਵੀ ਹੋ ਸਕਦੀ ਆ,
1: ਬਿਲਕੁਲ
0: 48 ਦਿਨਾਂ 'ਚ ਵੀ ਹੋ ਸਕਦੀ ਆ, 4 ਮਹੀਨਿਆਂ 'ਚ ਵੀ ਹੋ ਸਕਦੀ ਆ, ਲੇਕਿਨ ਜਾਣਾ ਤੁਹਾਨੂੰ ਇਸ ਵੀਕਐਂਡ ਤੇ ਪੈਣਾ ਬਰੈਂਪਟਨ ਟੀਵੀ ਅਪਲਾਈਸਿਸ,
1: 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬਰੈਂਪਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ ਹੈ, 905-450-2828, ਬਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਹੁਣੇ ਚੈੱਕ ਕਰ ਲਓ, ਹੁਣੇ ਫੋਲੋ ਕਰੋ ਤੇ ਨਾਲ ਆਪਣਾ ਨਾਮ ਤੁਹਾਡਾ ਅਸੀਂ ਐਂਟਰ ਕਰਾਂਗੇ ਲੱਕੀ ਡਰਾਅ 'ਚ, ਬਰੈਂਪਟਨ ਟੀਵੀ ਐਪ ਲੱਕੀ ਡਰਾਅ 'ਚ ਨਾਮ ਆ ਜਾਏਗਾ ਤੇ ਫਿਰ ਤੁਸੀਂ ਨਿੰਜਾ ਦਾ ਜੂਸਰ ਵਿਨ ਕਰ ਸਕਦੇ ਹੋ। 905-450-2828, 905-450-2828 ਜੀ।
0: ਸੁਲਤਾਨ ਜੀ ਮੈਂ ਵੀ ਤੁਹਾਨੂੰ ਫੋਲੋ ਕਰਦਾ, ਮੇਰਾ ਵੀ ਚਾਂਸ ਹੈਗਾ ਜਿੱਤਣ ਦੇ?
1: ਬਿਲਕੁਲ, ਸਾਰੇ ਨਾਮ ਹੈ, ਤੈਮੂਰ ਐਂਟਰ ਕਰ ਰਿਹਾ ਜੀ।
0: ਠੀਕ ਹੈ ਠੀਕ ਹੈ, 905-450-2828 ਬਰੈਂਪਟਨ ਟੀਵੀ ਅਪਲਾਈਸਿਸ।

0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੀ ਗੱਲ ਕਰ ਰਹੇ ਹਾਂ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਆਪਣੇ ਕਸਟਮਰਸ ਦੀ 30% ਦੀ ਸੇਵਿੰਗ ਕਰਵਾਉਣੀ ਹੈ ਇਸ ਵੀਕਐਂਡ ਦੇ ਉੱਪਰ। ਇਹ ਲੇਬਰ ਡੇ ਲੌਂਗ ਵੀਕਐਂਡ ਹੈ, ਬੈਕ ਟੂ ਸਕੂਲ ਸੇਲ ਹੈ, ਅਤੇ ਨਾਲ ਦੀ ਨਾਲ 8 ਸਪਟੰਬਰ ਤੋਂ ਜਿਹੜਾ 25% ਹੋਮ ਅਪਲਾਈਸਿਸ ਦੇ ਉੱਪਰ ਟੈਰਿਫ ਲੱਗਿਆ ਅਤੇ 5% ਫਰੇਟ ਇੰਕਰੀਜ਼ ਹੋ ਕੇ ਟੋਟਲ 30% ਦੀਆਂ ਨਵੀਆਂ ਪ੍ਰਾਈਸ ਲਿਸਟ ਆਈਆਂ, ਉਹਨਾਂ ਤੋਂ ਵੀ ਸੇਵਿੰਗ ਕਰਾਉਣੀ ਹੈ, ਉਹਨਾਂ ਤੋਂ ਵੀ ਬੱਚਤ ਕਰਾਉਣੀ ਹੈ। ਇਸ ਕਰਕੇ ਬੰਡਲ ਪੈਕੇਜ ਜੇ ਤੁਸੀਂ ਲੈਣਾ ਚਾਹੁੰਦੇ ਹੋ ਫਿਰ ਤਾਂ ਬਿਗ ਸੇਵਿੰਗ ਹੈ, ਕਿਉਂਕਿ ਬੰਡਲ ਪੈਕੇਜ ਜਿਹੜਾ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਹੈ, $5,000 ਵਾਲਾ $29.99 'ਚ ਮਿਲ ਰਿਹਾ, ਲੇਕਿਨ 2,000 ਦੀ ਸੇਵਿੰਗ ਹੋ ਗਈ। ਪਰ ਜੇ 8 ਸਪਟੰਬਰ ਤੋਂ ਬਾਅਦ ਲਵੋਗੇ ਤਾਂ 5,000 ਵਾਲਾ ਇਹ $38.99 'ਚ ਮਿਲਣਾ। ਸੋ ਕਿਉਂ ਤੁਸੀਂ 30% ਇੰਕਰੀਜ਼ਡ ਪ੍ਰਾਈਸ ਪੇ ਕਰਨੀ ਹੈ? ਵਿਜ਼ਿਟ ਕਰ ਲਓ ਇਸ ਲੌਂਗ ਵੀਕਐਂਡ 'ਤੇ। ਮੰਡੇ ਵੀ ਸਟੋਰ ਓਪਨ ਹੈ ਸੁਬਹਾ 11 ਵਜੇ ਤੋਂ ਲੱਗ ਕੇ ਸ਼ਾਮ 7 ਵਜੇ ਤੱਕ, 7 ਡੇਜ਼ ਅ ਵੀਕ ਸਟੋਰ 'ਤੇ ਪਹੁੰਚ ਕੇ ਤੁਸੀਂ ਡੀਲਸ ਨੂੰ ਲੌਕ ਕਰ ਸਕਦੇ ਹੋ। ਪਰ ਕੁਇਕ ਐਕਟ ਕਰਕੇ ਸਮਾਰਟ ਡਿਸੀਜਨ ਜੇ ਲਵੋਗੇ ਤਾਂ ਜਲਦੀ ਪਹੁੰਚੋਗੇ ਅਤੇ ਸਟੋਕ 'ਚ ਸਮਾਨ ਮਿਲੇਗਾ। ਜਿੰਨਾ ਸਮਾਨ ਇਨ ਸਟੋਕ ਹੈ ਤੁਹਾਨੂੰ ਬਗੈਰ ਟੈਰਿਫ ਲੱਗੀਆਂ ਪ੍ਰਾਈਸਿਸ ਮਿਲ ਸਕਦਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। ਅਤੇ ਜਿਹੜੇ ਕਸਟਮਰ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, 27 ਇੰਚ ਵਾਈਡ ਅਤੇ 76 ਇੰਚ ਹਾਈਟ 'ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋਏਗਾ। ਮਿਲੇਗਾ ਕਿੰਨੇ ਦਾ ਅੱਜ? $2,200 ਤੋਂ $14.99 ਦਾ। ਪਰ ਜੇ ਤੁਸੀਂ ਮਿਸ ਕਰ ਜਾਂਦੇ ਹੋ ਤਾਂ ਫਿਰ ਤੁਹਾਨੂੰ ਮਿਲਣਾ 18.99 'ਚ 8 ਸਪਟੰਬਰ ਤੋਂ ਬਾਅਦ। ਸੋ ਇਹ ਵੀਕਐਂਡ ਬਿਲਕੁਲ ਮਿਸ ਕਰਨ ਵਾਲਾ ਨਹੀਂ ਹੈ। 10% ਯਾਨੀ $300-$400 ਡਿਪੋਜ਼ਿਟ ਦੇ ਕੇ ਡੀਲ ਲੌਕ ਕਰ ਲਓ। ਡਿਲੀਵਰੀ ਡੇਟ 7 ਅਕਤੂਬਰ 9 ਨਵੰਬਰ ਦੀ ਕੋਈ ਵੀ ਰੱਖੀ ਜਾ ਸਕਦੀ ਹੈ। 905-450-2828 ਟੀਵੀ ਲਵੋਗੇ ਤਾਂ ਤੁਹਾਨੂੰ ਟੀਵੀਜ਼ ਦੇ ਵਿੱਚ ਐਟਲੀਸਟ $400 ਤੋਂ ਲੱਗ ਕੇ $600 ਸੇਵ ਹੋਣਾ। ਲੌਂਡਰੀ 'ਚ ਵਾਸ਼ਰ ਐਂਡ ਡਰਾਇਰ 'ਤੇ ਤੁਸੀਂ $600 ਤੋਂ ਲੱਗ ਕੇ $800 ਸੇਵ ਕਰਨੇ ਹੈ। ਅਤੇ ਜੇ ਤੁਸੀਂ ਬੰਡਲ ਪੈਕੇਜ ਲੈ ਲੈਂਦੇ ਹੋ ਫਰਿੱਜ, ਸਟੋਵ, ਡਿਸ਼ਵਾਸ਼ਰ, ਤਾਂ $2,000 ਤੱਕ ਦੀ ਸੇਵਿੰਗ ਹੈ।
1: ਸੁਲਤਾਨ ਜੀ, ਬ੍ਰੈਂਪਟਨ ਟੀਵੀ ਅਪਲਾਈਸਿਸ ਸੇਵਿੰਗ ਦਾ ਦੂਜਾ ਨਾਮ ਹੈ।
0: ਬਿਲਕੁਲ,
1: ਪੈਸੇ ਬਚਾਉਣੇ ਆ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਚੱਕਰ ਲਾਓ। 801 ਬੋਵੇ ਡਰਾਈਵ, 905-450-2828,
0: 905-450-2828, 905-450-2828।

0: ਤਜਰਬੇਕਾਰ ਐਕਸਪੀਰੀਅੰਸ ਕਰੀ ਅਤੇ ਤੰਦੂਰ ਸ਼ੈਫ ਲਈ 2 LMIA ਅਵੇਲੇਬਲ ਹੈ, ਰਾਈਟ ਵੇ ਅਵੇਲੇਬਲ ਹੈ, ਤਿਆਰ ਪਈਆਂ ਨੇ। ਸਿਰਫ ਭਾਰਤੀ ਤਜਰਬਾ ਹੋਣਾ ਬੜਾ ਜ਼ਰੂਰੀ ਹੈ। 6477013309 ਏਅਰ ਟਾਈਮ ਚਾਹੀਦਾ ਹੈ ਤੁਹਾਨੂੰ, ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਵੀਕਐਂਡ 'ਤੇ ਸੈਟਰਡੇ ਸੰਡੇ ਸਾਡੇ ਕੋਲ ਏਅਰ ਟਾਈਮ ਹੈਗਾ ਜਿੱਥੇ ਤੁਸੀਂ ਆਪਦਾ ਰੇਡੀਓ ਪ੍ਰੋਗਰਾਮ ਖੁਦ ਸ਼ੁਰੂ ਕਰ ਸਕਦੇ ਹੋ। ਸਾਡੇ ਨਾਲ ਸੰਪਰਕ ਕਰ ਲਿਓ 416-677-0609।
1: ਅਤੇ ਹੁਣ ਗੱਲ ਕਰਦੇ ਹਾਂ ਜੀ ਲੌਂਗ ਵੀਕਐਂਡ ਦੀ। ਲੌਂਗ ਵੀਕਐਂਡ ਜਿਹੜਾ ਇਹ ਲੇਬਰ ਡੇ ਲੌਂਗ ਵੀਕਐਂਡ ਹੈ, ਬੈਕ ਟੂ ਸਕੂਲ ਲੌਂਗ ਵੀਕਐਂਡ ਹੈ, ਇਹਨੂੰ ਤਾਂ ਬਿਲਕੁਲ ਮਿਸ ਨਹੀਂ ਕਰਨਾ। ਰਾਈਟ ਵੇ ਪਹਿਲੇ ਨੰਬਰ ਨੋਟ ਕਰ ਲਓ, 647-262-0000 $99 ਦਾ ਵੀ ਮੈਟਰਸ ਮਿਲ ਜਾਣਾ। ਅਤੇ ਜੇ ਹਾਰਡ ਫੋਮ ਮੈਟਰਸ ਥੋੜ੍ਹਾ ਅਪਗ੍ਰੇਡਿਡ ਲੈਣਾ, ਜਿਹੜਾ ਕਿ $600 ਦਾ ਸੀ, ਉਹ ਸਿਰਫ 199 ਦਾ ਮਿਲਣਾ। ਸੋ ਮਿਸ ਨਾ ਕਰਨਾ, ਪਹੁੰਚਣਾ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 'ਤੇ, ਜਿੱਥੇ ਗ੍ਰੈਂਡ ਡੀਲਸ ਤੁਹਾਡਾ ਇੰਤਜ਼ਾਰ ਕਰ ਰਹੀਆਂ। ਅਤੇ ਸੁਖੋਨੀ ਆ ਗਏ ਨੇ ਏਅਰ 'ਤੇ, ਅਤੇ ਆ ਕੇ ਦੱਸਣਗੇ ਕਿ ਐਸੇ ਕਸਟਮਰ ਜਿਹੜੇ ਚਾਹੁੰਦੇ ਇਸ ਵੀਕਐਂਡ ਦੇ ਉੱਪਰ 30% ਤੋਂ ਵੱਧ, ਯਾਨੀ 50% ਤੋਂ ਜ਼ਿਆਦਾ ਦਾ ਡਿਸਕਾਊਂਟ ਲੈਣਾ ਚਾਹੁੰਦੇ ਆ, ਜਿਹਦੇ 'ਚ ਬੈੱਡਰੂਮ ਸੈੱਟ $2500 ਵਾਲਾ $799 ਦਾ ਅਨਾਊਂਸ ਕੀਤਾ ਜਾ ਰਿਹਾ। ਪਰ ਮਿਲਣਾ ਓਨਲੀ ਲੌਂਗ ਵੀਕਐਂਡ ਵਾਸਤੇ ਹੀ ਆ, ਬੁਕਿੰਗ ਇਸੇ ਵੀਕਐਂਡ 'ਤੇ ਬੁੱਕ ਕਰਨੀ ਪੈਣੀ ਆ। 647-262-0000 ਸੁੱਖ ਜੀ ਦੱਸੋ, ਆ ਕੇ ਜ਼ਰਾ ਇੱਕ ਥੋੜ੍ਹੀ ਡਿਸਕ੍ਰਿਪਸ਼ਨ ਦਿਓ ਵਧੀਆ ਜਿਹਾ, ਜਿਹੜਾ ਟੋਪ ਆਫ ਦਾ ਲਾਈਨ ਬੈੱਡਰੂਮ ਸੈੱਟ ਹੈ, ਕਿੰਗ ਐਂਡ ਕੁਈਨ ਪੈਲਸ ਦੀ ਤਰ੍ਹਾਂ ਰੂਮ ਦੇ ਵਿੱਚ ਉਹ ਲੱਗੇ।
2: ਡਨ ਸੁਲਤਾਨ ਜੀ, ਮੈਂ ਪੂਰੀ ਡਿਸਕ੍ਰਿਪਸ਼ਨ ਦਿੰਦਾ ਜੀ। ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈੱਡਰੂਮ ਦਾ ਬੈੱਡਰੂਮ ਸੈੱਟ ਲੈਣਾ, ਤੁਸੀਂ ਕਲਰ, ਅੱਜ ਬੈੱਡਰੂਮ ਸੈੱਟ ਦੇ ਵਿੱਚ ਵੀ 2 ਕਲਰ ਆਪਸ਼ਨ ਦੇਵਾਂਗੇ, 2 ਡਿਜ਼ਾਈਨ ਦੀ ਸੁਲਤਾਨ ਜੀ ਆਪਸ਼ਨ ਦੇ ਦਿੰਦੇ ਹਾਂ। ਪਰਿਵਾਰ ਦੋਨਾਂ ਵਿੱਚ ਵੱਡਾ ਵਿੱਚੋਂ ਕੋਈ ਵੀ ਆ ਕੇ ਚੂਜ਼ ਕਰ ਸਕਦਾ। ਸੋ ਪਹਿਲੇ ਬੈੱਡਰੂਮ ਸੈੱਟ ਦੀ ਡੀਲ ਦਿੰਦੇ ਹਾਂ ਜੀ, ਲਾਈਟ ਬੇਜ ਕਲਰ ਦਾ ਬੈੱਡਰੂਮ ਸੈੱਟ ਸੁਲਤਾਨ ਜੀ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਯੈਲੋ ਕਲਰ ਦੀ LED ਲਾਈਟ, ਤੇ ਨਾਲ ਮੈਚਿੰਗ ਹੈੱਡਬੋਰਡ ਦੇ ਵਿੱਚ ਜਿਹੜੀ ਫੈਬਰਿਕ ਲੱਗੀ ਹੋਈ ਆ, ਤੇ ਪਲੱਸ ਸੁਲਤਾਨ ਜੀ ਕਿੰਗ ਸਾਈਜ਼ ਦੇ ਬੈੱਡ ਦੇ ਵਿੱਚ ਹਾਈਡ੍ਰੋਲਿਕ ਸਟੋਰੇਜ। ਸੁਲਤਾਨ ਜੀ ਪਹਿਲਾਂ ਕੀ ਹੁੰਦਾ ਸੀ, ਪੇਟੀ ਵਾਲਾ ਬੈੱਡ ਹੁੰਦਾ ਸੀ ਕਿ ਪਹਿਲਾਂ ਇੱਕ ਜਣਾ ਪੇਟੀ ਫੜੋ, ਦੂਜਾ ਜਣਾ ਸਮਾਨ ਕੱਢਦਾ ਸੀ। ਹੁਣ ਪਲੱਸ ਅਪਗ੍ਰੇਡ ਵਰਜ਼ਨ ਆ ਗਈ ਹੈ ਜੀ, ਤੁਸੀਂ ਇੱਕ ਪਰਸਨ ਨੇ ਮਾੜਾ ਜਿਹਾ ਇਸ਼ਾਰਾ ਦੇਣਾ ਤੇ ਮੈਟਰਸ ਉੱਪਰ ਚਲ ਜਾਣਾ, ਥੱਲੇ ਸਾਰੀ ਸਟੋਰੇਜ ਬਣ ਜਾਣੀਆਂ। ਸੋ ਕਿੰਗ ਸਾਈਜ਼ ਦਾ ਬੈੱਡਰੂਮ ਸੈੱਟ, ਲਾਈਟ ਬੇਜ ਕਲਰ ਦਾ, ਹੈੱਡਬੋਰਡ ਦੇ ਵਿੱਚ LED ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਸੁਲਤਾਨ ਜੀ, ਡਰੈਸਰ ਦੇ ਜਿਹੜੇ ਡਰੋਰ ਨੇ ਸੋਫਟ ਕਲੋਦਰ ਨੇ, ਤੇ ਉੱਪਰ ਗੋਲਡਨ ਕਲਰ ਦੇ ਜਿਹੜੇ ਹੈਂਡਲ ਲੱਗੇ ਹੋਏ ਨੇ, ਪਰ ਪਲੱਸ ਡਰੋਰਾਂ ਦੇ ਵਿੱਚ ਬਲੈਕ ਕਲਰ ਦੀ ਵੈਲਵਟ ਲੱਗੀ ਹੋਈ ਆ, ਮਿਰਰ ਦੇ ਵਿੱਚ ਟੱਚ LED ਲਾਈਟਾਂ ਲੱਗੀਆਂ ਹੋਈਆਂ ਨੇ ਸਾਡੀਆਂ ਭੈਣਾਂ ਨੇ ਜਦੋਂ ਮੇਕਅਪ ਕਰਨਾ, ਸ਼ਿੰਗਾਰ ਕਰਨਾ, ਤੇ ਮਿਰਰ ਦੇ ਵਿੱਚ ਤੁਹਾਨੂੰ LED ਲਾਈਟ ਵੀ ਮਿਲਣੀ ਆ, ਤੇ ਨਾਈਟਸਨ ਦੇ ਜਿਹੜੇ ਡਰੋਰ ਉਹ ਵੀ ਸੋਫਟ ਕਲੋਦਰ ਨੇ, ਪਰ ਨਾਈਟਸਨ ਦੇ ਉੱਪਰ ਫੋਨ ਚਾਰਜਰ, ਵਾਇਰਲੈਸ ਚਾਰਜਰ ਵੀ ਲੱਗਾ ਹੋਇਆ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ, ਕਿੰਗ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਟੇਬਲ ਸੁਲਤਾਨ ਜੀ, ਜਿਹਦੀ ਰੈਗੂਲਰ ਕੀਮਤ $4500 ਸੀ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ $4500 ਬੈੱਡਰੂਮ ਸੈੱਟ, ਸਿਰਫ $1699 ਦੇ ਵਿੱਚ ਦਿੱਤਾ ਜਾ ਰਿਹਾ। $1699 ਦੇ ਵਿੱਚ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਜਿੰਨੇ ਵੀ ਭੈਣਾਂ ਭਰਾ ਸਾਡੇ ਕੋਲ ਆਉਣਗੇ, ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਬਿਲਕੁਲ ਨਾਲ ਤੁਹਾਨੂੰ ਲੇਬਰ ਡੇ ਲੌਂਗ ਵੀਕਐਂਡ ਦੇ ਕਰਕੇ ਐਬਸੋਲੂਟਲੀ ਫ੍ਰੀ ਦਿੱਤਾ ਜਾਊਗਾ। ਸੋ ਕਿੰਗ ਸਾਈਜ਼ ਦਾ ਪੂਰਾ ਬੈੱਡਰੂਮ ਸੈੱਟ, ਕੰਪਲੀਟ ਬੈੱਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ ਵਾਲਾ, $1699 ਦੇ ਵਿੱਚ $1699 ਦਾ ਮਿਲੂਗਾ, ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਐਬਸੋਲੂਟਲੀ ਤੁਸੀਂ ਫ੍ਰੀ ਲੈ ਕੇ ਜਾਣਾ। ਤੇ ਜਿਹਨਾਂ ਪਰਿਵਾਰ ਨੇ ਸੋਫਾ ਕਮ ਬੈੱਡ ਲੈਣਾ, ਜਿਹੜਾ ਸੋਫਾ ਵੀ ਬਣ ਜਾਵੇ, ਬੈੱਡ ਵੀ ਬਣ ਜਾਵੇ, ਐਲ ਸ਼ੇਪ ਦਾ ਸੋਫਾ ਕਮ ਬੈੱਡ, ਇੱਕ ਸਾਈਡ ਦੇ ਵਿੱਚ ਸਟੋਰੇਜ ਵੀ ਆ, ਚੇਸ ਦੇ ਵਿੱਚ ਸਟੋਰੇਜ ਵੀ ਮਿਲੂਗੀ, ਸੋਫਾ ਕਮ ਬੈੱਡ ਹੋਊਗਾ, ਜਿਹਦੀ ਰੈਗੂਲਰ ਕੀਮਤ $999 ਸੀਗੀ, ਪਰ $999 ਤੋਂ ਘਟਾ ਕੇ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ $499 ਦੇ ਵਿੱਚ ਐਲ ਸ਼ੇਪ ਦਾ ਸੋਫਾ ਕਮ ਬੈੱਡ ਵਿਦ ਸਟੋਰੇਜ $499 ਦੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਜਿਹੜੇ ਲੇਬਰ ਡੇ ਦੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਅੱਜ ਵੀ, ਤੇ ਅਸੀਂ ਮੰਡੇ ਵਾਲੇ ਦਿਨ ਵੀ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਤੁਹਾਡੇ ਲਈ ਦਰਵਾਜ਼ੇ ਜਿਹੜੇ ਓਪਨ ਨੇ। ਸੋ ਲੋਐਸਟ ਪ੍ਰਾਈਸ ਫਰਨੀਚਰ ਦੇ ਉੱਪਰ ਦੇ ਨਾਲ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਲੇਬਰ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, ਵਧੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣ ਲਈ ਸਾਨੂੰ ਰਾਈਟ ਵੇ ਕਾਲ ਕਰ ਸਕਦੇ ਹੋ 6472600042002000
1: ਤੇ ਜ਼ਰਾ ਡਾਇਨਿੰਗ ਰੂਮ ਸੈੱਟ ਦੀ ਵੀ ਗੱਲ ਕਰੀਏ, ਇੱਕ ਜਿਹੜੇ ਪਿਛਲੇ ਲਿੰਕ ਚ ਵੀ ਦੱਸ ਕੇ ਗਏ ਹੋ ਤੁਸੀਂ, ਉਹ ਤਾਂ ਕਮਾਲ ਹੀ ਕਰਤੀ ਹੈ, 399 ਚ 6 ਕੁਰਸੀਆਂ ਦੇ ਨਾਲ ਹੈ
2: ਜੀ ਸੁਲਤਾਨ ਜੀ, ਰੀਅਲ ਮਾਰਬਲ ਦਾ ਟੇਬਲ ਜੀ, ਪਹਿਲਾਂ ਤਾਂ ਪਰਿਵਾਰਾਂ ਨੂੰ ਇਹ ਦੱਸ ਦਈਏ ਕਿ ਇਕੱਲਾ ਰੀਅਲ ਮਾਰਬਲ ਦਾ ਟੇਬਲ ਹੀ ਤੁਸੀਂ ਮਾਰਕੀਟ 'ਚ ਲੈਣ ਜਾਂਦੇ ਹੋ ਤੇ $1500 ਦਾ ਉਹਦਾ ਚੇਅਰਾਂ ਅਲੱਗ ਹੁੰਦੀਆਂ, ਸੋ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰ ਸਿਰਫ 399 ਦਾ, ਤੇ ਨਾਲ ਸੁਲਤਾਨ ਜੀ ਲੇਬਰ ਡੇ ਲੌਂਗ ਵੀਕਐਂਡ ਦੇ ਕਰਕੇ ਏਰੀਆ ਰੱਗ ਜਿਹੜੀ ਹੈ ਟਰਕੀ ਦੀ 199 ਦੀ ਅਸੀਂ ਸੇਲ ਕਰਦੇ ਹਾਂ, ਐਬਸੋਲੂਟਲੀ ਫ੍ਰੀ ਮਿਲੂਗੀ, ਸੋ ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ 399 ਦਾ ਤੇ ਏਰੀਆ ਰੱਗ ਬਿਲਕੁਲ ਫ੍ਰੀ ਮਿਲਣੀ ਆ, ਸੋ ਫਟਾਫਟ ਹੁਣ ਗੱਡੀਆਂ ਦੇ ਸਟੀਅਰਿੰਗ ਘੁਮਾ ਲਓ ਤੇ ਪਹੁੰਚ ਜਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਸੁਲਤਾਨ।
1: ਲਓ ਜੀ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਨਾਲ 6 ਚੇਅਰ ਹੈ, 4 ਚੇਅਰ ਨਹੀਂ, ਸਿਰਫ 399 399 399। ਚਾਹੇ ਬੈਡਰੂਮ ਸੈੱਟ ਲੈਣਾ, ਡਾਇਨਿੰਗ ਰੂਮ ਸੈੱਟ ਲੈਣਾ, ਜਾਂ ਤੁਸੀਂ ਕੋਈ ਵੀ ਸੋਫਾ ਕਿਸੇ ਵੀ ਕਿਸਮ ਦਾ ਐਲ ਸ਼ੇਪ ਜਾਂ ਸਟ੍ਰੇਟ ਲੈਣਾ ਚਾਹੁੰਦੇ ਹੋ, ਇੱਕ ਵਾਰੀ ਇਸ ਵੀਕਐਂਡ ਨੂੰ ਮਿਸ ਨਾ ਕਰਨਾ। ਲੇਬਰ ਡੇ ਲੌਂਗ ਵੀਕਐਂਡ ਦੀ ਸਪੈਸ਼ਲ ਪ੍ਰਾਈਸਿਸ ਹੈਗੀਆਂ 6472600000।

0: ਸੁਲਤਾਨ ਜੀ
1: ਜੀ,
0: ਸਾਡੇ ਬਹੁਤ ਸਾਰੇ ਲਿਸਨਰ ਜਦੋਂ ਘਰ ਲੈਂਦੇ ਨੇ, ਘਰ ਤੋਂ ਬਾਅਦ ਫਿਰ ਡਿਕੋਰ ਸੈਂਟਰ ਜਾਂਦੇ ਨੇ
1: ਜੀ,
0: ਡਿਕੋਰ ਸੈਂਟਰ ਜਾ ਕੇ ਉਹਨਾਂ ਦਾ ਮਨ ਹੁੰਦਾ, ਖਾਸ ਕਰਕੇ ਲੇਡੀਜ਼ ਆ
1: ਜੀ,
0: ਵੀ ਕਿਚਨ ਟੋਰੀ ਹੋਵੇ ਪੂਰੀ, ਐਨ ਵਧੀਆ ਸਟੋਵ ਹੋਵੇ, ਵਧੀਆ ਤਰ੍ਹਾਂ ਦਾ ਫਰਿੱਜ ਹੋਵੇ, ਟੋਪ ਦੀ ਕਿਚਨ ਹੋਵੇ,
1: ਬਿਲਕੁਲ
0: ਉਹ ਟੋਪ ਦੀ ਕਿਚਨ ਵਿੱਚ ਕੀ ਸੁਜੈਸਟ ਕਰਦੇ ਤੁਸੀਂ?
1: ਇਹਦੇ ਵਿੱਚ ਭਾਜੀ ਅਸਲ 'ਚ ਡਿਫਰੈਂਟ ਡਿਫਰੈਂਟ ਚੀਜ਼ਾਂ ਹੈਗੀਆਂ, ਲੇਕਿਨ ਬਿਲਟ ਇਨ ਕਿਚਨ ਜਿਹੜਾ ਸਟਰੋਂਗਲੀ ਰਿਕਮੈਂਡਡ ਹੈ,
0: ਹਾਂਜੀ,
1: ਇਹਦੇ ਨਾਲ ਤੁਹਾਡੇ ਘਰ ਦੀ ਵੈਲਿਊ ਵੀ ਵੱਧਦੀ ਹੈ, ਕਮ ਅਜ਼ ਕਮ ਤੇ ਈਵਨ ਤੁਹਾਡੇ ਕੋਲ ਐਗਜ਼ਿਸਟਿੰਗ ਘਰ ਹੈ, ਤੁਸੀਂ ਉਹਦਾ ਕਿਚਨ ਵੀ ਰੈਨੋਵੇਟ ਕਰਨਾ ਹੈ, ਤਦ ਵੀ ਤੁਹਾਨੂੰ ਜਿਹੜਾ ਜੀ ਉਹ ਬਿਲਟ ਇਨ ਕਿਚਨ ਲਗਵਾਉਣਾ ਚਾਹੀਦਾ। ਇਹਦੇ 'ਚ ਸਟੇਨਲੈਸ ਸਟੀਲ ਪੈਨਲ ਵੀ ਹੈਗੇ, ਇਹਦੇ 'ਚ ਪੈਨਲ ਰੈਡੀ ਵੀ ਹੈ।
0: ਅੱਛਾ ਜੀ,
1: ਪੈਨਲ ਰੈਡੀ ਜਿਹੜੇ ਹੁੰਦੇ ਆ ਜੀ, ਉਹਦੇ ਵਿੱਚ ਜਿਹੜਾ ਪੈਨਲ ਕਿਚਨ ਦੇ ਵਿੱਚ ਬਣਾਇਆ ਗਿਆ ਕਿਚਨ ਕੈਬਨਿਟਸ ਵਾਲਿਆਂ ਨੇ, ਉਹੀ ਪੈਨਲ ਤੁਹਾਡੇ ਫਰਿੱਜ ਵਾਸਤੇ ਬਣਾਉਣਾ।
0: ਜਿਹੜੇ ਕਿਚਨ ਦੇ ਵਿੱਚ ਸਾਡੇ ਕਬਰਡਸ ਲੱਗੀਆਂ ਹੁੰਦੀਆਂ,
1: ਕਬਰਡਸ ਦੀਆਂ,
0: ਉਹੀ ਕਬਰਡ ਫਰਿੱਜ ਦੇ ਉੱਪਰ ਲੱਗ ਜਾਣੀਆਂ,
1: ਬਿਲਕੁਲ ਉਹੀ
0: ਉਹੀ ਪੈਨਲ, ਸਾਨੂੰ ਇਹ ਲੱਗੂ ਵੀ ਇਹ ਕਬਰਡ ਹੀ ਆ,
1: ਬਿਲਕੁਲ ਲੱਗਣਾ ਇਹ ਕਬਰਡ ਹੀ ਆ। ਜਦੋਂ ਤੁਸੀਂ ਹੈਂਡਲ ਫੜ ਕੇ ਉਹਨੂੰ ਖੋਲਣਾ, ਅੰਦਰ ਫਰਿੱਜ ਹੋਣਾ, ਜਾਂ ਹੈਂਡਲ ਫੜ ਕੇ ਖੋਲਣਾ, ਅੰਦਰ ਫ੍ਰੀਜ਼ਰ ਹੋਣਾ, ਜਾਂ ਹੈਂਡਲ ਫੜ ਕੇ ਖੋਲਣਾ, ਅੰਦਰ ਡਿਸ਼ਵਾਸ਼ਰ ਲੱਗੀ ਹੋਣੀ।
0: ਵੈਰੀ ਨਾਈਸ,
1: ਸੋ ਬਿਊਟੀਫੁਲ ਕਿਚਨ ਬਿਲਟ ਇਨ, ਅਗਰ ਕਿਸੇ ਨੇ ਲੈਣਾ 8 ਸਪਟੰਬਰ ਤੋਂ ਪਹਿਲੇ ਪਹਿਲੇ 30% ਦੀ ਸੇਵਿੰਗ ਉਹਨਾਂ ਦੀ ਹੋ ਜਾਣੀ ਆ, ਕਿਉਂਕਿ 25% ਪ੍ਰਾਈਸ ਇੰਕਰੀਜ਼ ਹੋਈਆਂ ਜੀ ਹੋਮ ਅਪਲਾਈਸਿਸ ਦੇ ਉੱਪਰ, ਸਟੀਲ ਦੇ ਉੱਪਰ ਜਿਹੜਾ ਟੈਰਿਫ ਲੱਗਾ, 5% ਫਰੇਟ ਜਿਹੜਾ ਉਹ ਇੰਕਰੀਜ਼ ਹੋਇਆ, ਤੇ 30% ਪ੍ਰਾਈਸ, ਕੋਈ ਥੋੜੀ ਜਿਹੀ ਪ੍ਰਾਈਸ ਨਹੀਂ ਹੈ। ਪਹੁੰਚਣਾ ਕਿੱਥੇ ਆ ਤੁਸੀਂ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬਿਲਟ ਇਨ ਕੁੱਕਟੋਪ ਇੱਕ ਪੀਸ ਹੈ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ $6,900 ਚ ਅੱਜ ਮਿਲ ਰਿਹਾ, ਤੇ ਜੇ 8 ਸਪਟੰਬਰ ਤੋਂ ਬਾਅਦ ਲਵੋਗੇ $8,900 ਦਾ। ਫਿਰ ਜਿਹੜਾ ਪੈਨਲ ਰੈਡੀ ਫਰਿੱਜ ਹੈ ਜਿਹੜਾ ਕਿ 48 ਇੰਚ ਹੁੰਦਾ, ਉਹਦੇ 'ਚ 30 ਇੰਚ ਫਰੀਜ਼ਰ ਹੈ ਜੀ, ਸੋਰੀ ਫਰਿੱਜ ਹੈ, ਤੇ 18 ਇੰਚ ਫਰੀਜ਼ਰ ਹੈ, ਟੋਟਲ 48 ਇੰਚ ਬਣ ਜਾਂਦਾ ਪੈਨਲ ਰੈਡੀ, 48 ਇੰਚ ਫਰਿੱਜ ਹੋਏਗਾ, ਤੇ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਇਹ ਵੀ ਪੈਨਲ ਰੈਡੀ ਹੋਏਗਾ। ਸੋ ਤੁਹਾਨੂੰ ਪੂਰਾ ਪੈਨਲ ਰੈਡੀ ਕਿਚਨ $24,000 ਵਾਲਾ ਐਜ ਆਫ ਟੂਡੇ ਸਿਰਫ ਮਿਲ ਰਿਹਾ $18,900 ਚ, 48 ਇੰਚ ਫਰਿੱਜ ਦੇ ਨਾਲ, ਉਹ ਵੀ ਪੈਨਲ ਰੈਡੀ ਫਰਿੱਜ ਦੇ ਨਾਲ। ਸੋ ਜੇ ਤੁਹਾਡਾ ਕੋਈ ਵੀ ਫਰੈਂਡ ਫੈਮਿਲੀ ਫਰੈਂਡ ਰੈਲੇਟਿਵ ਕੋਈ ਵੀ ਇਸ ਟਾਈਮ ਸ਼ੋਪ ਅਰਾਊਂਡ ਕਰ ਰਹੇ ਆ, ਤੇ ਜੇ ਉਹ ਪੈਨਲ ਰੈਡੀ ਫਰਿੱਜ ਦੇਖ ਰਹੇ 48 ਇੰਚ ਦੇ ਨਾਲ, ਫਿਰ ਜ਼ਰੂਰ ਵਿਜ਼ਿਟ ਕਰ ਲੈਣ, ਕਿਉਂਕਿ 30% 8 ਸਪਟੰਬਰ ਤੋਂ ਬਾਅਦ ਲੱਗਣਾ, ਤੇ 30% ਤੋਂ ਬਗੈਰ ਜਿਹੜੀ ਵਿਦਆਊਟ ਟੈਰਿਫ ਸਾਡੇ ਕੋਲ ਇਨਵੈਂਟਰੀ ਪਈ ਹੈ, ਉਹਦੇ 'ਚ ਅਸੀਂ ਉਹਨਾਂ ਦੀ ਐਕਸਟਰਾ ਸੇਵਿੰਗ ਕਰ ਰਹੇ ਹਾਂ, ਕਿ $24,000-$26,000 ਵਾਲਾ ਕਿਚਨ ਸਿਰਫ $18,900 ਚ ਲੈ ਕੇ ਆਲਮੋਸਟ $5,000-$7,000 ਦੀ ਸੇਵਿੰਗ ਕਰ ਸਕਦੇ, ਡਿਪੈਂਡ ਕਰਦਾ ਉਹਨਾਂ ਨੇ ਕਿਹੜਾ ਬਿਲਟ ਇਨ ਕਿਚਨ ਸਿਲੈਕਟ ਕਰਨਾ। ਸੋ ਇਹਦੇ ਲਈ ਤੁਸੀਂ ਆਉਣਾ ਬੋਵੇਡ ਐਂਡ ਚੰਕੂਜ਼ੀ ਤੇ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਜੇ ਤੁਸੀਂ ਘਰ ਬੈਠੇ ਥੋੜ੍ਹਾ ਸ਼ੋਪ ਅਰਾਊਂਡ ਕਰਨਾ, ਸਾਡੀ ਵੈਬਸਾਈਟ 'ਤੇ ਚਲੇ ਜਾਓ brampton appliances.com, ਉੱਥੇ ਕੰਪੇਅਰ ਕਰ ਲਓ, ਚੈੱਕ ਕਰ ਲਓ, ਔਰ ਨੌਲੇਜ ਆਫ ਦਾ ਪ੍ਰੋਡਕਟ ਲੈ ਕੇ ਫਿਰ ਤੁਸੀਂ ਸ਼ੋਰੂਮ 'ਚ ਆਓਗੇ, ਅਤੇ ਵਾਕ ਇਨ ਕਸਟਮਰ ਨੂੰ ਅਡੀਸ਼ਨਲ ਡਿਸਕਾਊਂਟ ਦਿੱਤਾ ਜਾਏਗਾ। 905-450-2828 ਨੰਬਰ ਹੈ। ਵਾਸ਼ਰ ਐਂਡ ਡਰਾਇਰ ਵਾਲੇ ਕਸਟਮਰ ਮਿਸ ਨਾ ਕਰਨ, ਸਾਡੇ ਕੋਲ ਇਸ ਟਾਈਮ $2600 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $1799 ਦਾ ਦਿੱਤਾ ਜਾ ਰਿਹਾ। 905-450-2828, 905-450-2828।

0: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
2: Are you ready?
3: ਪਿੱਕਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੈਟਰਿੰਗ ਸਟਾਰਟ ਸਿਰਫ 999
4: ਚ, ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੈਟਰਿੰਗ ਵੀ ਕਰਦੇ ਨੇ।
3: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੈਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
4: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
3: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
4: ਕਾਲ 647-429-4040,
3: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
5: ਲੋਕਾਂ ਨੂੰ ਲੱਗਦਾ ਕਿ ਅਮੀਰ ਹੋਣਾ ਚਾਹੀਦਾ, ਔਰ ਮੈਂ ਸਮਝਦਾ ਇਨਸਾਨ ਦਾ ਜ਼ਮੀਰ ਹੋਣਾ ਚਾਹੀਦਾ। ਲਓ ਜੀ, ਤਜਰਬੇਕਾਰ ਐਕਸਪੀਰੀਅੰਸ ਕਰੀ ਅਤੇ ਤੰਦੂਰੀ ਸ਼ੈਫ ਦੀ ਲੋੜ ਹੈ। LMI ਹੈ ਜਿਹੜੀ, ਉਹ ਅਵੇਲੇਬਲ ਹੈ ਇਮੀਡੀਏਟਲੀ, ਰਾਈਟ ਵੇ ਅਵੇਲੇਬਲ ਹੈ। ਸਿਰਫ ਭਾਰਤੀ ਤਜਰਬਾ ਹੋਣਾ ਚਾਹੀਦਾ, ਹਿੰਦੁਸਤਾਨੀ ਤਜਰਬਾ ਹੋਣਾ ਚਾਹੀਦਾ। ਨੰਬਰ ਨੋਟ ਕਰੋ ਬਾਈਆਂ ਦਾ, 647-701-3309, 701-3309। ਅਗਰ ਤੁਸੀਂ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਸਾਡੇ ਕੋਲ ਇਹ ਟਾਈਮ ਅਵੇਲੇਬਲ ਹੈ। ਸੈਟਰਡੇ ਸੰਡੇ ਨੰਬਰ ਹੈ 416-670-0609। ਹਾਂਜੀ ਸੁਲਤਾਨ ਜੀ,
6: ਇਹ ਲੌਂਗ ਵੀਕੈਂਡ ਹੈ ਜੀ, ਲੇਬਰ ਡੇ ਲੌਂਗ ਵੀਕੈਂਡ ਹੈ, ਬੈਕ ਟੂ ਸਕੂਲ ਲੌਂਗ ਵੀਕੈਂਡ ਹੈ। ਬੈਕ ਟੂ ਸਕੂਲ ਸੇਲ ਦੇ ਵਿੱਚ ਤੁਹਾਨੂੰ ਅੱਜ ਟੀਵੀ ਦੇ ਰਹੇ ਹਾਂ 40 ਇੰਚ ਸਿਰਫ 199,
5: 40 ਇੰਚ ਟੈਲੀਵਿਜ਼ਨ 199 ਦਾ,
6: 50 ਇੰਚ
5: 299 ਦਾ, 50 ਇੰਚ ਚੱਕੋ,
6: 55 ਇੰਚ 399
5: ਦੇ ਵਿੱਚ 55 ਇੰਚ ਟੈਲੀਵਿਜ਼ਨ ਚੱਕੋ,
6: 65 ਇੰਚ 599,
5: 65 ਇੰਚ 599 ਦਾ,
6: 75 ਇੰਚ 699
5: ਚ 75 ਇੰਚ ਟੈਲੀਵਿਜ਼ਨ,
6: 85 ਇੰਚ 1599, 2200 ਵਾਲਾ 1599
5: ਦੇ ਵਿੱਚ 85 ਇੰਚ, ਤੇ ਸਾਰਿਆਂ ਉੱਪਰ 30% ਵੱਧ ਜਾਣਾ
6: 8 ਸਪਤੰਬਰ
5: ਤੋਂ ਬਾਅਦ। ਹੁਣ ਲੈ ਲਓ, ਚੰਗੇ ਰਹੋਗੇ, ਸਿਆਣੇ ਦਾ ਕਿਹਾ ਔਲੇ ਦਾ ਖਾਧਾ ਬਾਅਦ ਚ ਪਤਾ ਲੱਗਦਾ, ਲੈ ਲਓ ਲੈ ਲਓ ਲੈ ਲਓ ਬ੍ਰੈਂਡਡ ਟੀਵੀ ਐਂਡ ਅਪਲਾਈਸਸ।
6: ਤੇ ਜਦੋਂ ਬਿਗ ਸਕਰੀਨ ਟੀਵੀ ਦੀ ਗੱਲ ਕਰਦੇ ਹਾਂ, 98 ਇੰਚ ਵੀ 2 ਜਾਂ 3 ਪੀਸ ਸਟਾਕ ਚ ਹੋਣਗੇ। ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। $3500 ਵਾਲਾ 1999 ਚ 98 ਇੰਚ ਸੈਮਸੰਗ ਮਿਲੇਗਾ, ਤੇ 1999 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੇ ਜੇ ਤੁਸੀਂ ਆਪਣੇ ਬੇਸਮੈਂਟ ਚ 98 ਇੰਚ ਨਹੀਂ ਉਤਰਦਾ, ਨਹੀਂ ਲਗਾਉਂਦੇ, ਤੇ ਫਿਰ ਤੁਹਾਨੂੰ ਪ੍ਰੋਜੈਕਟਰ ਦੀ ਲੋੜ ਹੈ, ਲੇਜ਼ਰ ਪ੍ਰੋਜੈਕਟਰ। ਲੇਜ਼ਰ ਪ੍ਰੋਜੈਕਟਰ, ਇਹ ਰੈਗੂਲਰ ਪ੍ਰੋਜੈਕਟਰ ਨਹੀਂ ਹੈ, ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਦੇ ਨਾਲ ਸੈਮਸੰਗ ਦਾ ਲੇਜ਼ਰ ਪ੍ਰੋਜੈਕਟਰ ਅੱਜ ਤੁਹਾਨੂੰ ਦੇਵਾਂਗੇ $5000 ਵਾਲਾ, $3499 ਮਤਲਬ $1500 ਤੁਸੀਂ ਲੇਜ਼ਰ ਪ੍ਰੋਜੈਕਟਰ 'ਤੇ ਸੇਵ ਕਰਨਾ ਹੈ। ਅਤੇ ਜੇ ਤੁਸੀਂ ਇਹਦੇ ਸਾਹਮਣੇ ਸਕਰੀਨ ਲਗਾਉਣੀ ਹੈ, ਮੋਟਰਾਈਜ਼ਡ ਰਿਮੋਟ ਕੰਟਰੋਲ ਨਾਲ ਉੱਪਰ ਥੱਲੇ ਹੋਵੇ, ਉਹ ਵੀ ਤੁਹਾਨੂੰ $1400 ਵਾਲੀ ਮਿਲਣੀ ਹੈ 999 ਚ। ਪਰ ਜੇ ਤੁਸੀਂ ਸਕਰੀਨ ਨਹੀਂ ਲਾਉਣੀ, ਤੇ HD ਪੇਂਟ, ਹਾਈ ਡੈਫੀਨੇਸ਼ਨ ਪੇਂਟ, ਵਾਈਟ ਕਲਰ ਦਾ ਤੁਸੀਂ ਲੈ ਕੇ ਆਪਣੀ ਵਾਲ 'ਤੇ ਕਰਵਾ ਸਕਦੇ ਹੋ, ਅਤੇ ਇਹੀ ਲੇਜ਼ਰ ਪ੍ਰੋਜੈਕਟਰ ਤੁਹਾਨੂੰ ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਦੇਗਾ। ਇਹਦੇ ਲਈ ਪਹੁੰਚਣਾ ਤੁਸੀਂ ਐਕਸਪੀਰੀਅੰਸਡ ਤਜਰਬਾਕਾਰ, ਅਤੇ ਸਾਡੇ ਟ੍ਰੇਨਡ ਸਟਾਫ ਨੂੰ ਜਾ ਕੇ ਮਿਲਣਾ, ਬੋਵੇਡ ਐਂਡ ਚੰਕੂਜ਼ੀ ਅਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828, 905-450-2828। ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਜੀ ਕਿਰਤੀਆਂ ਦੀ,
5: ਹਾਂਜੀ,
6: ਕਿਉਂਕਿ ਦੇਖੋ ਮਿਹਨਤ ਨਾ ਕਰਕੇ ਸੇਵਿੰਗ ਕਰਨੀ ਹੈ,
5: ਬਿਲਕੁਲ,
6: ਅਤੇ ਫਿਰ ਕਿਰਤੀਆਂ ਦੀ ਵੀ ਮਿਹਨਤ ਅਤੇ ਸਾਡੀ ਵੀ ਮਿਹਨਤ ਅਤੇ ਕਸਟਮਰਸ ਦੀ ਵੀ ਆਪਣੀ ਸੇਵਿੰਗ, ਉਹ ਤਾਂ ਫਿਰ ਗ੍ਰੈਂਡ ਫਰਨੀਚਰ ਤੋਂ ਵੀ ਹੋ ਰਹੀ ਹੈ ਅੱਜ,
5: ਬਿਲਕੁਲ ਹੋ ਰਹੀ ਹੈ।
6: ਔਰ ਗ੍ਰੈਂਡ ਫਰਨੀਚਰ ਨੇ ਕਹਿਤਾ ਇਹ ਕਿ ਤੁਹਾਨੂੰ ਅੱਜ ਸਪੈਸ਼ਲ ਸਪੈਸ਼ਲ ਸਪੈਸ਼ਲ ਪ੍ਰਾਈਸਿਸ ਜਿਹੜੀਆਂ ਬੈਕ ਟੂ ਸਕੂਲ ਬੱਚਿਆਂ ਨੂੰ ਮੈਟਰਸਿਸ ਦੇ ਉੱਪਰ ਵੀ ਦੇਣੀਆਂ। ਪਹੁੰਚਣਾ ਕਿੱਥੇ ਤੁਸੀਂ, 6685 ਟੋਮਕਨ ਰੋਡ, ਜਾਂ ਰਾਈਟ ਵੇ ਕਾਲ ਕਰ ਲਓ, ਹੋਲਡ ਕਰਾ ਲਓ, ਪਿਕਚਰ ਮੰਗਾ ਲਓ, 647-262 0000 6472620000। ਸੁਖਵੀਰ ਜੀ ਲੰਘ ਆਓ ਤੇ ਦਿਓ ਮੈਸੇਜ ਅੱਜ ਜਿਹੜਾ ਸਿਰਫ ਇਸ ਵੀਕਐਂਡ ਲਈ ਅਵੇਲੇਬਲ ਹੈ।
7: ਥੈਂਕ ਯੂ ਵੈਰੀ ਮਚ ਸੁਲਤਾਨ ਜੀ। ਬਿਲਕੁਲ, ਸਭ ਤੋਂ ਪਹਿਲਾਂ ਤਾਂ ਮੈਟਰਸ ਦੀ ਡੀਲ ਦੇਵਾਂਗੇ। ਜਿਹਨਾਂ ਬੱਚਿਆਂ ਨੇ ਬੈਕ ਟੂ ਸਕੂਲ ਜਾ ਰਹੇ ਨੇ, ਸੋ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਹਾਰਡ ਫੋਮ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ $600 ਵਾਲਾ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਸਿਰਫ $199 ਦਾ ਤੁਹਾਨੂੰ ਮਿਲ ਰਿਹਾ। ਜੀ ਹਾਂ, $600 ਵਾਲਾ ਹਾਰਡ ਫੋਮ ਵਾਲਾ ਮੈਟਰਸ $199 ਦੇ ਵਿੱਚ ਮਿਲ ਰਿਹਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਲੈਣਾ ਪੋਕਟ ਕੋਇਲ ਦੇ ਨਾਲ, ਜਿਹਦੀ ਰੈਗੂਲਰ ਕੀਮਤ $399 ਸੀ, ਅੱਜ ਉਹ ਵੀ $99 ਦਾ ਮਿਲ ਰਿਹਾ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ। ਕੁਈਨ ਸਾਈਜ਼ ਦਾ ਮੈਟਰਸ $399 ਵਾਲਾ ਸਿਰਫ $99 ਦੇ ਵਿੱਚ, $99 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਸੁਲਤਾਨ ਜੀ, ਬਹੁਤ ਡਿਮਾਂਡ ਸੀ ਪਰਿਵਾਰਾਂ ਦੀ ਕਿ ਰਿਕਲਾਈਨਰ ਸੋਫਾ ਸੈੱਟ ਲੈਣਾ ਪਰ ਫੈਬਰਿਕ ਦੇ ਵਿੱਚ ਹੋਵੇ, ਲੈਦਰ ਦਾ ਨਹੀਂ ਲੈਣਾ। ਉਹ ਵੀ ਸਾਡੇ ਕੋਲ ਕੰਟੇਨਰ ਪਹੁੰਚ ਚੁੱਕਾ, ਉਹਦੇ ਵਿੱਚ 8 ਸੈੱਟ ਸਾਡੇ ਕੋਲ ਆਏ ਨੇ ਫੈਬਰਿਕ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, ਬਿਜਲੀ ਦੇ ਨਾਲ ਜਿਹੜਾ ਪਾਵਰ ਦੇ ਨਾਲ ਚੱਲਣਾ ਪਾਵਰ ਰਿਕਲਾਈਨਰ ਸੋਫਾ ਸੈੱਟ, 3-seater ਸੋਫਾ, 2-seater ਲਫਟਡ, 4 ਰਿਕਲਾਈਨਰਾਂ ਦੇ ਨਾਲ, 4 ਪਾਵਰ ਪਾਵਰ ਪਾਵਰ ਰਿਕਲਾਈਨਰ ਦੇ ਨਾਲ ਫੈਬਰਿਕ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, ਮੈਂਬਰੀ ਫੋਮ ਸਿਟਿੰਗ ਦੇ ਨਾਲ, ਦੋਨੋਂ ਸਾਈਡ ਕੱਪ ਹੋਲਡਰ ਵੀ ਰੱਖੇ ਲੱਗੇ ਹੋਏ ਨੇ, ਬੈਚ ਸਟੋਰੇਜ ਵੀ ਆ, ਸਾਈਡਾਂ ਤੇ USB ਸੀ ਪੋਰਟ ਕੇਬਲ ਵੀ ਲੱਗੀ ਹੋਈ ਆ। ਸੋ ਪਾਵਰ ਰਿਕਲਾਈਨਰ ਸੋਫਾ ਸੈੱਟ ਫੈਬਰਿਕ ਦੇ ਵਿੱਚ, ਜਿਹਦੀ ਰੈਗੂਲਰ ਕੀਮਤ ਤੁਸੀਂ ਮਾਰਕੀਟ ਚੋਂ ਚੈੱਕ ਕਰ ਲਿਓ $3,3200 ਸੀ ਲੇਬਰ ਡੇ, ਲੇਬਰ ਡੇ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ $1699 ਦਾ, $1699 ਦੇ ਵਿੱਚ ਪਾਵਰ ਰਿਕਲਾਈਨਰ ਸੋਫਾ ਸੈੱਟ ਗ੍ਰੇ ਕਲਰ ਦਾ ਫੈਬਰਿਕ ਦਾ ਮਿਲੂਗਾ। ਤੇ ਜਿੰਨੇ ਵੀ ਪਰਿਵਾਰ ਸੋਫਾ ਸੈੱਟ ਨੂੰ ਬਾਏ ਕਰਨਗੇ, ਇਹਦੇ ਨਾਲ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਤੇ 6 ਚੇਅਰਾਂ ਬਿਲਕੁਲ ਫ੍ਰੀ ਮਿਲੂਗਾ। ਪਾਵਰ ਰਿਕਲਾਈਨਰ ਸੋਫਾ ਐਂਡ ਲਫਟਡ ਗ੍ਰੇ ਕਲਰ ਦਾ $1699 ਦਾ ਮਿਲੂਗਾ, ਤੇ ਨਾਲ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ ਜਿਹੜਾ ਬਿਲਕੁਲ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਓਗੇ। ਇਹਦੇ ਨਾਲ ਬਹੁਤ ਸਾਰੀ ਇਨਵੈਂਟਰੀ, ਜਿਹੜੇ ਚ ਕਿੰਗ ਸਾਈਜ਼ ਦੇ ਬੈਡਰੂਮ ਸੈੱਟ, ਸੋਲਿਡ ਵੁੱਡ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ, ਕਸਟਮਾਈਜ਼ ਸੋਫਾ ਸੈੱਟ, ਰੀਅਲ ਲੈਦਰ ਦੇ ਪਾਵਰ ਰਿਕਲਾਈਨਰ, ਟਰਕੀ ਦੇ ਸੋਫਾ ਸੈੱਟ, ਹਾਰਡ ਫੋਮ ਦੇ ਮੈਟਰਸ, ਲੇਬਰ ਡੇ, ਲੇਬਰ ਡੇ, ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਸਪੈਸ਼ਲ ਡਿਸਕਾਊਂਟ ਦੇ ਉੱਪਰ ਲੱਗੇ ਰਹੇ ਹੋਏ ਨੇ। ਹਰੇਕ ਪਰਚੇ ਦੇ ਨਾਲ ਤੁਹਾਨੂੰ ਗਿਫਟ ਜਿਹੜਾ ਲਾਜ਼ਮੀ ਦਿੱਤਾ ਜਾਣਾ, ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, ਸੁਲਤਾਨ ਭਾਜੀ।
6: ਨੰਬਰ ਟੂ ਕਾਲ ਇਜ 6472620000 6472620000। ਪਿਕਚਰ ਮੰਗਾ ਲਓ, ਪ੍ਰਾਈਸ ਕੰਪੇਅਰ ਕਰ ਲਓ, ਪਰ ਵੀਕਐਂਡ ਮਿਸ ਨਾ ਕਰ ਜਾਣਾ। ਇਹ ਤੁਹਾਨੂੰ ਬੈਸਟ ਡੀਲਸ ਬੈਕ ਟੂ ਸਕੂਲ ਸੇਲ ਦੀਆਂ ਮਿਲ ਰਹੀਆਂ ਗ੍ਰੈਂਡ ਫਰਨੀਚਰ ਤੇ। 6472620000।

ਅੱਜ ਦਾ ਪ੍ਰੋਗਰਾਮ ਸਪੌਂਸਰ ਕੀਤਾ ਜਾ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ, ਕਿਉਂਕਿ ਅਸੀਂ ਸੇਵਿੰਗ ਕਰਾ ਕੇ ਦੇਣਾ ਚਾਹੁੰਦੇ ਹਾਂ ਆਪਣੇ ਕਸਟਮਰਸ ਦੀ। ਜਿਹੜਾ ਟੈਰਿਫ ਇੰਪਲੀਮੈਂਟ ਹੋਣ ਜਾ ਰਿਹਾ 8 ਸਪਟੰਬਰ ਤੋਂ, ਟੈਰਿਫ ਪ੍ਰਾਈਸਿਸ ਇੰਕਰੀਜ਼ ਹੋ ਗਈਆਂ, ਆਲਰੇਡੀ ਪ੍ਰਾਈਸ ਲਿਸਟ ਆ ਗਈ ਹੈ। ਕੱਲਾ ਵਾਸ਼ਰ ਚਾਹੀਦਾ $1000 ਵਾਲਾ ਤੁਹਾਨੂੰ ਮਿਲੇਗਾ 599 ਚ, ਕੱਲਾ ਡਰਾਇਰ ਚਾਹੀਦਾ $900 ਵਾਲਾ ਉਹ ਵੀ ਮਿਲੇਗਾ 599 ਚ, ਕੱਲਾ ਸਿੰਗਲ ਪੀਸ ਡਿਸ਼ ਵਾਸ਼ਰ ਲੈਣਾ $1000 ਵਾਲਾ, ਟੋਲ ਟੱਬ ਦਾ ਸਟੇਨਲੈਸ ਸਟੀਲ ਦਾ ਡਿਸ਼ ਵਾਸ਼ਰ ਮਿਲੇਗਾ 499 ਦਾ, ਕੱਲਾ ਤੁਸੀਂ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ $1200 ਵਾਲਾ 799 ਚ, ਕੱਲਾ ਤੁਸੀਂ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਲੈਣਾ ਉਹ ਮਿਲੇਗਾ $1200 ਵਾਲਾ 899 ਚ, ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਲੈਣਾ ਉਹ ਮਿਲੇਗਾ $5000 ਵਾਲਾ 2999 ਚ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਅਲਟਰਾ ਲਾਰਜ ਕਪੈਸਿਟੀ ਦਾ, ਵਾਸ਼ਰ ਵੀ ਸਟੀਮ ਅਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਲੈਣਾ ਉਹ ਮਿਲੇਗਾ $2600 ਵਾਲਾ 1799 ਦਾ। ਕੁਛ ਵੀ ਪਰਚੇਸ ਕਰੋ, ਬਿਗ ਸਕਰੀਨ ਟੀਵੀ, ਹੋਮ ਅਪਲਾਈਸਿਸ ਜਾਂ ਲੌਂਡਰੀ 'ਚ ਵਾਸ਼ਰ ਐਂਡ ਡਰਾਇਰ ਫਰੀ ਡਿਲੀਵਰ ਹੋਣਾ ਅਤੇ 6 ਮਹੀਨੇ 'ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਕਿੱਥੇ ਜੀ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450-2828 ਸਾਡਾ ਨੰਬਰ ਹੈ। 905-450-2828।

0: ਦੇ ਕੋਈ ਮੰਗਣੀ, ਕੋਈ ਬਰਥਡੇ, ਕੋਈ ਤੁਸੀਂ ਕੋਈ ਵੀ ਗੈਦਰਿੰਗ ਕਰਨੀ ਹੈ, ਛੋਟੀ ਗੈਦਰਿੰਗ, ਵੱਡੀ ਗੈਦਰਿੰਗ, ਮਿਨੀਮਮ 50 ਬੰਦੇ ਅਗਰ ਗੈਦਰਿੰਗ ਹੈਗੀ ਹੈ, ਸਿਰਫ ਉਹ ਸਿਰਫ 24.99 ਚ 20 ਐਟਮਾਂ,
1: ਅੱਛਾ
0: 50 ਬੰਦੇ ਤੁਹਾਡੇ ਕੋਲ ਅਗਰ ਹੈਗੇ
1: ਨਾ,
0: ਤੇ 50 ਬੰਦਿਆਂ ਦੀ ਤੁਹਾਨੂੰ ਕੇਟਰਿੰਗ ਮਿਲੇਗੀ ਨਾਲ, ਫਿਰ ਤੁਹਾਨੂੰ ਉਥੇ ਨਾਲ ਸਪੀਕਰ ਮਿਲਣਗੇ, ਮਾਈਕ ਮਿਲੇਗਾ, ਸਾਰਾ ਸਾਊਂਡ ਸਿਸਟਮ
1: ਮਿਲੇਗਾ
0: ਵਿੱਚ। ਫਿਰ ਤੁਸੀਂ ਅਗਰ ਚਾਹੁੰਦੇ ਹੋ ਤੁਹਾਨੂੰ ਕੋਈ ਸਿੰਗਰ ਮਿਲੇ, ਸਿੰਗਰ ਵੀ ਮਿਲੇਗਾ, ਤੁਸੀਂ ਸਿੰਗਰ ਕੋਲ ਬਹਿ ਕੇ ਗਾਣੇ ਵੀ ਸੁਣੋ, ਮਿਊਜ਼ਿਕ ਤੁਹਾਨੂੰ ਪੂਰਾ ਐਂਟਰਟੇਨ ਕੀਤਾ ਜਾਏਗਾ ਨਾਲ। ਸਿਰਫ ਪ੍ਰਾਈਸ ਕਿੰਨੀ ਹੈ? 24.99 ਤੁਸੀਂ ਉੱਥੇ ਬੁਕਿੰਗ ਕਰਾ ਕੇ ਜਾਣਕਾਰੀ ਲੈ ਸਕਦੇ ਹੋ। ਔਰ ਮੇਰੇ ਹਿਸਾਬ ਨਾਲ ਸੋਨਮ ਜੀ ਬੈਸਟ ਆਫਰ ਹੈ, 24.99 20 ਐਟਮਾਂ, ਇੱਕ ਦੋ ਸਿੰਗਰ ਨਾਲ ਹਰ ਚੀਜ਼ ਤੁਹਾਨੂੰ ਉੱਥੇ ਮਿਲੇਗੀ। ਔਰ ਮਿਊਜ਼ਿਕ ਪੂਰਾ ਇੰਤਜ਼ਾਮ ਹੈਗਾ, ਕਿਉਂਕਿ ਮਾਈਕ ਹੈ ਨਾ, MIC ਮਾਈਕ ਦੀ ਗੱਲ ਕਰ ਰਹੇ ਹਾਂ, ਓਪਨ ਮਾਈਕ ਕੈਫੇ ਐਂਡ ਕੁਜ਼ੀਨ, ਕਿਉਂਕਿ ਕੁਜ਼ੀਨ ਉਹ ਸਾਰਾ ਪਾਕਿਸਤਾਨ ਟੇਸਟ ਵਾਸਤੇ ਤੁਹਾਨੂੰ ਉਹ ਇੱਥੇ ਤੁਸੀਂ ਜਾਣਕਾਰੀ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ 416-526-6800 ਤੇ ਕਾਲ ਕਰ ਸਕਦੇ ਹੋ। 526-416 ਤੇ ਭੁੱਲਦਾ ਨਹੀਂ ਨੰਬਰ, 526 ਯਾਦ ਰੱਖਣਾ, ਤੇ 6800 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਇਹ ਡਿਕਸੀ ਐਂਡ ਡੰਡਾਸ ਦੇ ਬਿਲਕੁਲ ਕਾਰਨਰ ਤੇ ਜਾ ਕੇ ਵਿਜ਼ਿਟ ਕਰੋ, ਪਾਰਟੀ ਹਾਲ ਚੈੱਕ ਕਰੋ, ਔਰ ਕਿਸ ਤਰ੍ਹਾਂ ਦਾ ਉੱਥੇ ਗੈਦਰਿੰਗ ਹੁੰਦੀ ਪਈ, ਫਿਰ ਵੱਡੇ TV ਲੱਗੇ ਨੇ 100-100 ਇੰਚ ਦੇ, ਤੁਸੀਂ ਜਾ ਕੇ ਉੱਥੇ ਕੁਛ ਦੇਖਣਾ ਚਾਹੁੰਦਾ, ਕੋਈ ਲਾਈਵ ਕਰਨਾ ਚਾਹੁੰਦੇ ਹੋ, ਉਹ ਵੀ ਫੈਸਿਲਿਟੀ ਤੁਹਾਨੂੰ ਮਿਲ ਸਕਦੀ ਹੈ। ਕੋਈ ਵੀ ਕਿਸੇ ਤਰ੍ਹਾਂ ਦੀ ਪਾਰਟੀ ਤੁਸੀਂ ਕਰਨੀ ਹੈ, ਛੋਟੇ ਮੋਟੇ ਜੋ ਲੋਕ ਦੇਖੋ ਨਾ ਪੰਜਾਬੀ 'ਚ ਕਹਿੰਦੇ ਨੇ ਨਿਕਾਹ ਵੀ ਕਰਦੇ ਨੇ, ਸ਼ਾਦੀਆਂ ਵੀ ਕਰਦੇ ਨੇ, ਮੰਗਣੀਆਂ ਵੀ ਕਰਦੇ ਨੇ, ਬਰਥਡੇ ਪਾਰਟੀਆਂ ਵੀ ਕਰਦੇ ਨੇ, ਇਹ ਸਾਰੇ ਦੇ ਸਾਰੇ ਇੰਤਜ਼ਾਮ
1: ਫੰਕਸ਼ਨਸ ਹੁੰਦੇ ਰਹਿੰਦੇ ਹਨ
0: ਸਾਰੇ ਫੰਕਸ਼ਨ। ਫਿਰ ਅਗਰ ਤੁਸੀਂ ਡਾਈਨਿੰਗ ਕਰਨਾ, ਡਾਈਨਿੰਗ ਵਾਸਤੇ ਬਿਹਤਰੀਨ ਤੁਹਾਨੂੰ ਟੇਸਟ ਮਿਲੇਗਾ, ਜਿਵੇਂ ਮੈਂ ਪਹਿਲੇ ਜ਼ਿਕਰ ਕੀਤਾ, ਅਗਰ ਮਜ਼ਾ ਨਹੀਂ ਆਏਗਾ ਤੇ ਪੈਸੇ ਨਹੀਂ ਲੈਣੇ ਉਹਨਾਂ ਨੇ, ਕਾਲ ਕਰੋ 416-526-6800 ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਜੀ ਸੋਨਮ ਜੀ,
1: ਨੰਬਰ ਤੇ ਕਾਲ ਕਰੋ, ਔਰ ਖਾਣਾ ਅੱਜ ਵੀ ਲੌਂਗ ਵੀਕਐਂਡ ਹੈ, ਜਸਟ ਗੋ ਐਂਡ ਇੰਜੋਏ ਦਾ ਫੂਡ।
0: ਅੱਛਾ, ਬ੍ਰੇਕਫਾਸਟ 3 ਦਿਨ ਹੈਗਾ, ਅੱਜ ਵੀ ਬ੍ਰੇਕਫਾਸਟ ਹੈਗਾ ਸੀ, 10 ਤੋਂ ਲੈ ਕੇ 3 ਵਜੇ ਤੱਕ ਬ੍ਰੇਕਫਾਸਟ ਐਂਡ ਬ੍ਰੰਚ ਮਿਲੇਗਾ। ਕੱਲ ਵੀ ਤੁਹਾਨੂੰ ਮਿਲੇਗਾ ਬ੍ਰੇਕਫਾਸਟ 14 ਐਟਮਾਂ ਸਿਰਫ 19.99 ਦੀਆਂ, ਸਿਰਫ 19.99 ਦੀਆਂ $20 ਚ 14 ਐਟਮਾਂ ਮਿਲਣਗੀਆਂ। ਉਹਦੇ ਚ ਮਟਨ ਪਾਏ ਵੀ ਹੋਣਗੇ, ਉਹਦੇ ਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਮਿਲਣਗੀਆਂ, ਔਰ ਲਾਹੌਰੀ ਚਨੇ ਹੋਵਾਂਗੇ, ਫਿਰ ਹਲਵਾ ਪੂਰੀ ਹੋਏਗੀ। ਅਗਰ ਤੁਸੀਂ ਵਾਕਈ ਚਾਹੁੰਦੇ ਹੋ 14 ਐਟਮਾਂ ਨਾਲ ਤੁਸੀਂ ਇੰਜੋਏ ਕਰਨਾ, ਸਿਰਫ $20 ਚ 3 ਦਿਨ ਤੁਸੀਂ ਬ੍ਰੇਕਫਾਸਟ ਕਰ ਸਕਦੇ ਹੋ। ਕੱਲ ਵੀ 10 ਤੋਂ ਲੈ ਕੇ 3 ਵਜੇ ਤੱਕ, ਪਰਸੋਂ ਵੀ, ਮੰਡੇ ਨੂੰ ਵੀ ਓਪਨ ਹੈਗਾ,
1: ਕਿਉਂਕਿ ਲੌਂਗ ਵੀਕਐਂਡ ਹੈ ਨਾ,
0: ਲੌਂਗ ਵੀਕਐਂਡ ਹੈਗਾ, ਲਾਸਟ ਵੀਕਐਂਡ ਤੁਹਾਨੂੰ ਪਤਾ ਹੈ ਲੌਂਗ ਵੀਕਐਂਡ, 10 ਤੋਂ ਲੈ ਕੇ 3 ਵਜੇ ਤੱਕ ਤੁਸੀਂ ਅਗਰ ਇੰਜੋਏ ਕਰਨਾ, ਨੰਬਰ ਇੱਕੋ ਹੀ 416-526-6800 ਤੇ ਕਾਲ ਕਰ ਸਕਦੇ। ਜੀ
1: ਓਪਨ ਮਾਈਕ ਕੈਫੇ, ਬਿਲਕੁਲ ਜੀ, ਔਰ ਥੈਂਕ ਯੂ ਨਾਸਿਰ ਜੀ, ਇਸ ਕੇ ਬਾਰੇ ਮੈਂ ਫਿਰ ਆਗੇ ਚੱਲ ਕੇ ਹਮ ਬਾਤਚੀਤ ਕਰਾਂਗੇ
0: ਜੀ।
1: ਅਭੀ ਨਿਊਜ਼ ਸੈਗਮੈਂਟ ਕਾ ਟਾਈਮ ਹੋ ਗਿਆ ਹੈ, ਤੋ ਥੋੜੀ ਸੀ ਰੀਅਲ ਇਸਟੇਟ ਨਿਊਜ਼ ਜੋ ਸਬਕੇ ਮਾਇੰਡ ਮੇ ਹੋਤੀ ਹੈ ਕਿ ਆਨੇ ਵਾਲੇ ਟਾਈਮ ਮੇਂ ਕਿਆ ਹੋਗਾ, ਉਸਕੇ ਬਾਰੇ ਮੇਂ ਹਮ ਕਰੇਂਗੇ ਬਾਤਚੀਤ, ਲੇਕਿਨ ਆਫਟਰ ਦਿਸ ਸ਼ਾਰਟ ਬ੍ਰੇਕ।

0: ਲੈਣ ਦੀ ਅੱਛਾ ਤੇ ਫਿਰ ਆਪਾਂ ਨੂੰ ਕਰਨੀ ਲੱਭਣੇ
1: ਬਿਲਕੁਲ ਸਹੀ ਕਿਹਾ ਹਾਂਜੀ ਇਸੇ ਤਰ੍ਹਾਂ ਔਰ ਮੈਂ ਇਹੀ ਕਹਾਂਗਾ ਜੀ ਅਗਰ ਤੁਸੀਂ ਵਾਕਈ ਕੋਈ ਜਾਣਕਾਰੀ ਲੈਣੀ ਤੁਸੀਂ ਸੋਨਮ ਜੀ ਨੂੰ ਕਾਲ ਕਰ ਸਕਦੇ ਹੋ 416-910-6000 ਦੇ ਕਾਲ ਕਰ ਸਕਦੇ 416-910-6000 ਸੇ ਅਗਰ ਤੁਸੀਂ ਵਾਕਈ ਕੋਈ ਬਾਇੰਗ ਕਰਨਾ ਚਾਹੁੰਦੇ ਹੋ ਕਿਸੇ ਤਰ੍ਹਾਂ ਦੀ ਬਾਇੰਗ ਕੋਈ ਤੁਸੀਂ ਕਮਰਸ਼ੀਅਲ ਬਾਇੰਗ ਕਰਨਾ ਚਾਹੁੰਦੇ ਹੋ ਜਾਂ ਕੋਈ ਘਰ ਬਾਈ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਸੋਨਮ ਜੀ ਨੂੰ ਕਾਲ ਕਰੋ 416-910-6000 ਜੀ ਸੋਨਮ ਜੀ ਮੈਂ
0: ਮੋਰਗੇਜ ਲਈ ਨਾਸਿਰ ਸਾਹਿਬ ਕੋਲੋਂ ਆ ਜਾਓ
1: ਜੀ ਬਿਲਕੁਲ ਮੋਰਗੀ ਤੇ ਅਸੀਂ ਤੁਹਾਨੂੰ ਅਸੀਂ ਗਰੰਟੀ ਦਿੰਦੇ ਹਾਂ ਨਾ
0: ਹਾਂ
1: ਇਹ ਘਰ ਤੁਸੀਂ ਇੱਕ ਵਾਰੀ ਬਾਏ ਕਰੋ ਫਿਰ ਮੋਰਗੀ ਨਾਲ ਗਰੰਟੀ ਅੱਛਾ ਸੋਨਮ ਜੀ ਇੱਕ ਹੋਰ ਗੱਲ ਦੱਸਦਾ ਜਾਵਾਂ ਬਹੁਤ ਸਾਰੇ ਲੋਕ ਸਮਝਦੇ ਨੇ ਮੋਰਗੇਜ ਨਹੀਂ ਹੋ ਰਹੀ ਅੱਜ ਕੱਲ੍ਹ ਬਿਲਕੁਲ ਹੋ ਰਹੀ ਹੈ ਤੁਹਾਡੀ ਗਲਤ ਫਹਿਮੀ ਅਗਰ ਨਹੀਂ ਤੁਹਾਨੂੰ ਯਕੀਨ ਆ ਰਿਹਾ ਇੱਕ ਵਾਰੀ ਕਾਲ ਕਰੋ 3 ਮਿੰਟ ਜ਼ਿਆਦਾ ਲਵਾਂਗੇ 3 ਮਿੰਟ ਤੁਹਾਨੂੰ ਦੱਸ ਦੇਵਾਂਗੇ ਮੋਰਗੇਜ ਤੁਹਾਡੀ ਹੋਣੀ ਹੈ ਜਾਂ ਨਹੀਂ ਹੋਣੀ ਅਗਰ ਹੋਣੀ ਤਾਂ ਕਿੱਥੋਂ ਹੋਣੀ ਇਹ ਵੀ ਤੁਹਾਨੂੰ ਦੱਸ ਦੇਵਾਂਗੇ ਇਸ ਵਾਰ ਕੋਈ ਜਾਣਕਾਰੀ ਲੈਣੀ ਮੋਰਗੇਜ ਵਾਸਤੇ ਤੁਸੀਂ ਕਾਲ ਕਰ ਸਕਦੇ 647-7419000 ਤੇ ਕਾਲ ਕਰ ਸਕਦੇ ਹੋ ਔਰ ਤੁਸੀਂ ਹੋਰ ਕੀ ਕਹਿਣਾ ਚਾਹੋਗੇ
0: ਮੈਂ ਤਾਂ ਬਾਇਰਸ ਨੂੰ
1: ਅਗਰ ਕੋਈ ਪ੍ਰਾਪਰਟੀ ਕਿਸੇ ਨੇ ਬਾਈ ਕਰਨੀ ਹੈ
0: ਹਾਂਜੀ ਪਹਿਲਾਂ ਮੈਂ ਬਾਇਰਸ ਨੂੰ ਇਹ ਕਹਿਣਾ ਚਾਹਾਂਗਾ ਜੇ ਤੁਸੀਂ ਕਰ ਲੈਣਾ ਤਾਂ ਸਭ ਤੋਂ ਪਹਿਲਾਂ ਆਪਣੀ ਪ੍ਰੀ ਕੁਆਲੀਫਿਕੇਸ਼ਨ ਕਰਾ ਲਓ ਨਾਸਿਰ ਸਾਹਿਬ ਨੂੰ ਫੋਨ ਕਰ ਲਓ
1: ਜੀ
0: ਤੇ ਗੱਲ ਕਰ ਲਓ ਮੇਰਾ ਮੋਰਗੇਜ ਹੋ ਸਕਦਾ ਤੇ ਮੈਂ ਕਿੰਨੇ ਲਈ ਕੁਆਲੀਫਾਈ ਕਰਨਾ
1: ਜੀ ਮੈਂ ਤੇ ਸਿਰਫ 3 ਮਿੰਟ ਕਿਹਾ 3 ਮਿੰਟ ਸਾਨੂੰ ਚਾਹੀਦੇ ਤੁਹਾਡੇ
0: ਬਸ
1: 3 ਮਿੰਟਾਂ ਤੋਂ ਦੱਸ ਦੇਵਾਂਗੇ ਤੁਹਾਡੀ ਮੋਰਗੇਜ ਹੋ ਸਕਦੀ ਹੈ ਨਹੀਂ ਹੋ ਸਕਦੀ ਤੇ ਅੱਛਾ ਹੁਣ ਤੁਸੀਂ ਕਮਰਸ਼ੀਅਲ ਅਗਰ ਕਿਸੇ ਨੇ ਕੋਈ ਪ੍ਰਾਪਰਟੀ ਲੈਣੀ ਹੈ ਉਹਦੇ ਵਾਸਤੇ ਕੀ ਕਹੋਗੇ
0: ਕਮਰਸ਼ੀਅਲ ਪ੍ਰਾਪਰਟੀਜ਼ ਲਈ ਮਾਰਕੀਟ ਬਹੁਤ ਵਧੀਆ
1: ਜੀ
0: ਕਿਉਂਕਿ ਇਹ ਬਹੁਤ ਜ਼ਿਆਦਾ ਕਮਰਸ਼ੀਅਲ ਪ੍ਰਾਪਰਟੀ ਲਈ ਬਹੁਤ ਜ਼ਿਆਦਾ ਥੱਲੇ ਨਹੀਂ ਗਈ ਤੇ ਉਹ ਥੱਲੇ ਨਹੀਂ ਗਈ ਸੀ ਬਟ ਹੁਣ ਫਿਰ ਦੁਬਾਰਾ ਉਹਦੀ ਡਿਮਾਂਡ ਵਧਣ ਲੱਗੀ ਉਹ ਡਿਮਾਂਡ ਵਧਣ ਲੱਗੀ ਤਾਂ ਪ੍ਰਾਈਸਿਸ ਜਿਹੜੇ ਨੇ ਉਹ ਸਟੇਬਲ ਹੋ ਗਏ ਨੇ ਆਲਰੇਡੀ ਸਟੇਬਲ ਹੋ ਗਏ ਨੇ
1: ਅੱਛਾ
0: ਜੀ
1: ਤੇ ਇਹਦਾ ਮਤਲਬ ਤੁਸੀਂ ਹੁਣ ਕਹਿੰਦੇ ਹੋ ਅਗਰ ਕਮਰਸ਼ੀਅਲ ਮੋਰਗੇਜ ਲੈਣੀ ਆਈ ਮੀਨ ਪ੍ਰਾਪਰਟੀ ਲੈਣੀ ਹੈ ਤੇ ਬੜਾ ਰਾਈਟ ਟਾਈਮ ਹੈ
0: ਬਿਲਕੁਲ ਰਾਈਟ ਟਾਈਮ ਹੈ
1: ਅੱਛਾ ਅੱਛਾ
0: ਕਮਰਸ਼ੀਅਲ ਵੀ ਰੈਜ਼ੀਡੈਂਸ਼ੀਅਲ ਵੀ
1: ਵਾਓ
0: ਦੋਨਾਂ ਲਈ
1: ਲੋ ਜੀ ਇਹ ਗੱਲ ਬੜੀ ਮਜ਼ੇਦਾਰ ਜੇ ਅਗਰ ਤੁਸੀਂ ਵਾਕਈ ਚਾਹੁੰਦੇ ਹੋ ਤੁਹਾਡੇ ਕੋਲ ਪੈਸਾ ਕਿਧਰੇ ਪਿਆ ਹੈ ਤੁਸੀਂ ਲਾਜ਼ਮੀ ਪੈਸੇ ਨੂੰ ਕੱਢ ਕੇ ਯੂਜ਼ ਕਰੋ ਨਹੀਂ ਪਿਆ ਘਰ 'ਚ ਇਕੁਇਟੀ ਪਈ ਹੈ ਜਾਂ ਕਿਸੇ ਕਮਰਸ਼ੀਅਲ ਪ੍ਰਾਪਰਟੀ ਇਕੁਇਟੀ ਪਈ ਹੈ ਅਸੀਂ ਤੁਹਾਨੂੰ ਰੀਫਾਈਨਾਂਸ ਕਰਾ ਕੇ ਵਿੱਚੋਂ ਪੈਸੇ ਕੱਢ ਕੇ ਦੇ ਸਕਦੇ ਹਾਂ ਸਿਰਫ ਉਹ ਸਿਰਫ ਤੁਸੀਂ ਕਾਲ ਕਰਨੀ ਹੈ 647-7419000 ਤੇ ਔਰ ਅਸੀਂ ਪੂਰਾ ਤੁਹਾਨੂੰ ਪਲਾਨ ਕਰਕੇ ਦੱਸਾਂਗੇ ਵੀ ਕਿਵੇਂ ਤੁਹਾਨੂੰ ਅਸੀਂ ਪੈਸੇ ਕੱਢ ਕੇ ਦੇ ਸਕਦੇ ਹਾਂ ਔਰ ਇਹ ਬੜੀ ਖੁਸ਼ੀ ਦੀ ਖਬਰ ਹੈ
0: ਬਿਲਕੁਲ ਜੀ ਅਗਰ
1: ਪ੍ਰਾਪਰਟੀ ਕਮਰਸ਼ੀਅਲ ਵੀ ਤੁਸੀਂ ਇਹ ਬਾਇੰਗ ਟਾਈਮ ਕਿਹਾ ਜਾ ਸਕਦਾ ਤੇ ਫਿਰ ਇਹਦੇ ਨਾਲ ਇੱਕ ਹੋਰ ਦੱਸੋ ਵੀ ਅਗਰ ਤੁਸੀਂ ਬਿਲਡਰਾਂ ਕੋਲ ਘਰ ਲਿੱਤਾ ਹੈ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਬਿਲਡਰਾਂ ਕੋਲ ਪ੍ਰਾਪਰਟੀ ਲੈ ਕੇ ਬੈਠੇ ਹੈ ਔਰ ਬੜੇ ਪਰੇਸ਼ਾਨ ਹੈਗੇ ਨੇ ਉਹਨਾਂ ਵਾਸਤੇ ਕੀ ਮਸ਼ਵਰਾ ਦਵੋਗੇ
0: ਅੱਛਾ ਉਹਨਾਂ ਲਈ ਜੇ ਤਾਂ ਉਹਨਾਂ ਨੇ ਡਿਟੈਚਡ ਹੋਮ ਲਏ ਨੇ ਜਾਂ ਸੈਮੀ ਡਿਟੈਚਡ ਲਏ ਨੇ ਲਾਈਕ ਫ੍ਰੀ ਹੋਲਡ ਪ੍ਰਾਪਰਟੀ ਦੀ ਮੈਂ ਗੱਲ ਕਰ ਰਿਹਾ ਜੇ ਉਹਨਾਂ ਨੇ ਉਹ ਲਏ ਨੇ ਤਾਂ ਉਹ ਬੜੇ ਵਧੀਆ ਨੇ ਸਿਰਫ ਕੋਂਡੋ ਜਿਨ੍ਹਾਂ ਨੇ ਲਏ ਨੇ ਕੋਂਡੋ ਦਾ ਪ੍ਰਾਈਸ ਜਿਹੜਾ ਉਹ ਕਾਫੀ ਥੱਲੇ ਆ ਗਿਆ
1: ਅੱਛਾ
0: ਤੇ ਉਹ ਸਿਰਫ ਕੋਂਡੋ ਦਾ ਪ੍ਰਾਈਸ ਥੱਲੇ ਆਣ ਕਰਕੇ ਉਹ ਲੱਗਦਾ ਵੀ ਆਪਾਂ ਗਲਤ ਜਗ੍ਹਾ ਤੇ ਫਸ ਗਏ ਆ ਬਟ ਜਿਹੜੀ ਡਿਟੈਚਡ ਹੋਮ ਤੇ ਸੈਮੀ ਡਿਟੈਚਡ ਹੋਮ ਸੀ ਉਹ ਠੀਕ ਚੱਲ ਰਹੇ ਨੇ
1: ਓਕੇ ਦੇਖੋ ਜੀ ਇਹ
0: ਜਿਹੜਾ ਨਾਲ ਨੂੰ ਰਿਬੇਟ ਵੀ ਹੈ
1: ਅੱਛਾ ਰਿਬੇਟ ਵੀ ਮਿਲਦਾ ਹੁਣ ਤੇ ਮੈਂ ਬੜੀ ਸੁਣ ਕੇ ਮੈਨੂੰ ਪਹਿਲੀ ਵਾਰੀ ਆਪ ਪਤਾ ਲੱਗਿਆ ਵੀ 1 ਮਿਲੀਅਨ ਤੋਂ ਡਿਟੈਚ ਕਾਰ 1 ਮਿਲੀਅਨ ਤੋਂ ਥੱਲੇ ਚਲਾ ਗਿਆ
0: ਬਿਲਕੁਲ ਚਲਾ ਗਿਆ
1: ਅਗਰ 1 ਮਿਲੀਅਨ ਤੋਂ ਥੱਲੇ ਚਲਾ ਗਿਆ ਇਹ ਤੇ ਚਾਂਸ ਨਹੀਂ ਮਿਲਣਾ
0: ਹਾਂਜੀ ਬਿਲਕੁਲ ਜੀ
1: ਮਹਿੰਗੇ ਕਾਰ ਹੋ ਗਏ
0: ਜੀ ਜੀ
1: ਤੇ ਇਹ ਮੇਰਾ ਖਿਆਲ ਬਹੁਤ ਵਧੀਆ ਮੌਕਾ ਹੈ ਤੁਸੀਂ ਕੋਈ ਲਿਸਟਿੰਗ ਹੈਗੀ ਹੈ ਜਾਂ ਤੁਸੀਂ ਕੋਈ ਕਿਸੇ ਨੇ ਬਾਇੰਗ ਕਰਨੀ ਹੈ ਸੋਨਮ ਜੀ ਕੋਲ ਜਾਂ ਤੁਹਾਡੇ ਕੋਲ ਕੀ ਤਰੀਕਾ ਕਾਰ ਹੈ ਜੀ
0: ਤਰੀਕਾ ਕਾਰ ਇਹ ਹੈ ਸੋਨਮ ਜੀ ਨੂੰ ਫੋਨ ਕਰਨਾ ਹੋਏ ਤਾਂ 416-910-6000 ਜੇ ਮੈਨੂੰ ਫੋਨ ਕਰਨਾ ਤਾਂ 416-844-6000
1: ਜੀ
2: lots of talk and lots of ਅਸੀਂ ਡਿਸਕ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹਾਂ ਔਰ ਆਉਣ ਵਾਲੇ ਟਾਈਮ 'ਚ ਹੌਲੀ ਹੌਲੀ ਪ੍ਰੋਪਰਲੀ ਇਨਫੋਰਮੇਸ਼ਨ ਸ਼ੇਅਰ ਕਰਿਆ ਕਰਾਂਗੇ ਆਪਣੇ ਲਿਸਨਰਸ ਨਾਲ
1: ਬਿਲਕੁਲ ਜੀ
2: ਔਰ ਨੰਬਰ ਜਿਹੜੇ ਸਟੂਡੀਓਜ਼ ਨੇ 416-233-7368 ਇਹ ਨੰਬਰ ਹੈ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ ਰੀਅਲ ਸਟੇਟ ਦੀ ਸਟਿਲ ਮੋਰ ਇਨਫੋਰਮੇਸ਼ਨ ਹਲੇ ਬਾਕੀ ਹੈ ਵਿਲ ਸ਼ੇਅਰ ਵਿਦ ਯੂ ਆਉਣ ਵਾਲੇ ਟਾਈਮ 'ਚ ਕੁਛ ਡਿਫਰੈਂਟ ਜਿਹੜੇ ਸੈਗਮੈਂਟਸ ਨੇ ਵਿਲ ਸਟਾਰਟ ਗੈਟਿੰਗ ਦੈਟ ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਯੂ ਵਾਂਟ ਟੂ ਗਿਵ ਸੁਜੈਸ਼ਨ ਯੂ ਵਾਂਟ ਟੂ ਟਾਕ 416-233-7368 ਨੰਬਰ ਹੈ ਖੂਬਸੂਰਤ ਗੀਤ ਦੀ ਫਰਮਾਇਸ਼ ਆਈ ਸੀ
1: ਜੀ ਕਿਆ ਬਾਤ
2: ਔਰ ਲੈਟਸ ਲਿਸਨ
1: ਤੇ ਅਗਰ ਗਾਣਾ ਪਸੰਦ ਆਵੇ ਸੋਨੋ ਜੀ ਮੈਂ ਰਿਕੁਐਸਟ ਕਰਾਂਗਾ ਤੁਸੀਂ ਸਾਡੇ ਜਿੰਨੇ ਵੀ ਲਿਸਨਰ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ
2: ਹਾਂ
1: ਜੀ
2: ਪੰਜਾਬੀ ਗਾਣੇ ਦੀ ਫਰਮਾਇਸ਼ ਆਈ ਹੈ ਸੋ ਸਤਿੰਦਰ ਸਰਤਾਜ ਵਨ ਆਫ ਦਾ ਸੂਫੀ ਗਾਇਕ ਹੈ ਨਾ
1: ਖੂਬਸੂਰਤ
2: ਆਵਾਜ਼ ਹੈ ਉਹਨਾਂ ਦੀ ਉਹਨਾਂ ਦਾ ਇੱਕ ਗੀਤ ਬਹੁਤ ਫੇਮਸ ਹੋਇਆ ਸੀ ਸੋ ਲੈਟਸ ਇੰਜੋਏ ਦਾ ਸੌਂਗ ਉਡਾਰੀਆਂ

0: जैसे मैंने आपको अभी बताया, ये मैच्योर जो करेक्शन है वो मैच्योरिटी की तरफ जा रही है, तो ऑलमोस्ट इट इज एंडिंग, द करेक्शन इज एंडिंग, तो प्राइस जो है वो बैलेंस है। तो प्राइस बैलेंस होने का मतलब ये है अब ये बढ़ने शुरू होंगे, लेकिन अभी नहीं, इस साल के एंड के बाद।
1: अच्छा,
0: क्योंकि इन्वेंट्री अभी पड़ी है, 4.5 महीने की इन्वेंट्री है अपने पास, ये थोड़ी और कम होगी, जैसे ही थोड़ी और कम होगी 3 महीने तक इन्वेंट्री आएगी, तो कंपटीशन बढ़ेगा, तो एक ही घर पे दो दो बायर्स होंगे, तो प्राइसेस बढ़ने शुरू हो जाएंगे।
1: तो इस इनका मतलब है ये 3-4 महीने ਤੁਹਾਡੇ ਕੋਲ ਲੇਕਿਨ
0: ਬੜੇ ਵਧੀਆ ਬੜਾ ਵਧੀਆ ਟਾਈਮ ਹੈ।
1: ਅੱਛਾ, ਹਾਂ ਜੀ, ਬਾਤ ਹੈ ਜੀ। ਤੇ ਆਪਣਾ ਨੰਬਰ ਦਿਓ,
0: 416-844-6000।
1: अच्छा जी, क्या बात है। सोनम जी, हुण तुसीं की कहना चाहोगे रियल एस्टेट दे बारे च?
2: बिल्कुल जी, रितेश जी ने काफी कुछ डिस्कस कर लिया एंड वी शेयर द न्यूज एज वेल। तो अगर हमारे लिसनर्स कोई इन्फॉर्मेशन लेना चाहते हैं तो नंबर 416-910-6000 या रितेश जी का नंबर है 844-6000। और हाँ जी नासिर जी, क्या कहना चाहेंगे
1: जी? मैं उन्हें दसना चाहूंगा को डॉक्टर साहब आए ने, डॉक्टर साहब होम्योपैथिक गोल्ड मेडलिस्ट ने, कनेडियन गोल्ड मेडलिस्ट। उन्होंने कहा जी किसी तरह की तकलीफ है साढ़े को, एक बार लाजमी पुछो, अभी तुम्हें दसागे किमें तुहाड़ा इलाज हो सकता है किसी तरह का। देखो अजकल इतने ना तुम्हें पता है ड्रिंक बड़े लोग करते हैं, उन्होंने फैटी लीवर हो जाता है, वो कहते अगर तुम ड्रिंक बहुत ही करते हो तुहाड़ा फैटी लीवर हो गया, सानू कॉल करो। अगर तुहानू पेशाब बहुत आता है, बार बार आता है, वो भी सानू कॉल करो, क्योंकि 50 तो बाद प्रॉब्लम शुरू होती है बहुत सारे लोगों, रात 3-3, 4-4 भी उठना पैंता, वो कहते सानू कॉल करो। बच्चों की ग्रो नहीं प्रॉपर हो रही, बच्चे की एज हिसाब न उन्होंने कद छोटा रह गया, वो कहते सानू कॉल करो। वो बहुत सारिया चीज़ें, और सब तो वधिया गल असीं भी बचपन तो यही सुनते आ रहे हैं, होमो ਪੈਥਿਕ ਦਾ ਕੋਈ ਸੈਡ ਫੈਕਟ ਨਹੀਂ ਹੈਗਾ। ਅਗਰ ਤੁਸੀਂ ਚਾਹੁੰਦੇ ਹੋ ਵਾਕਈ ਪ੍ਰੋਪਰ ਇਲਾਜ ਹੋਵੇ, ਉਹਦਾ ਕੋਈ ਸੈਡ ਫੈਕਟ ਵੀ ਨਾ ਹੋਵੇ, ਤੇ ਤੁਸੀਂ ਡਾਕਟਰ ਅਬਰਾਰ ਹੁਸੈਨ ਉਹਨਾਂ ਦਾ ਨਾਂ ਹੈ, ਔਰ ਪਿਛਲੇ ਕਈ ਸਾਲਾਂ ਤੋਂ ਪ੍ਰੈਕਟਿਸ ਕਰ ਰਹੇ ਨੇ, ਔਰ ਇੱਥੇ ਕੈਨੇਡੀਅਨ ਗੋਲਡ ਮੈਡਲਿਸਟ ਹੈਗੇ ਨੇ, ਔਰ ਬੜੀ ਕਾਮਯਾਬ ਇਹਨਾਂ ਨੇ, ਬਹੁਤ ਸਾਰੇ ਲੋਕ ਉਹਨਾਂ ਕੋਲ ਆਉਂਦੇ ਨੇ। ਨੰਬਰ ਬੜਾ ਸੌਖਾ ਜਿਹਾ ਉਹਨਾਂ ਦਾ 6475535300 ਤੇ ਕਾਲ ਕਰ ਸਕਦੇ ਹੋ, 5535300 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਉਹਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਵਾਰ ਫਿਰ ਦੱਸਦਾ ਜਾਵਾਂਗਾ, ਓਪਨ ਮਾਈ ਕੈਫੇ ਐਂਡ ਕੁਜ਼ੀਨ ਦਾ ਮੈਸੇਜ, ਅਗਰ ਤੁਸੀਂ ਚਾਹੁੰਦੇ ਹੋ ਵਾਕਈ ਚੰਗਾ ਟੇਸਟ ਮਿਲੇ, ਲਾਹੌਰੀ ਟੇਸਟ ਮਿਲੇ, ਕਿਉਂਕਿ ਬਹੁਤ ਸਾਰੇ ਲੋਕ ਪਾਰਟੀਆਂ ਕਰਦੇ ਨੇ, ਫਰਾਈਡੇ ਸੈਚਰਡੇ ਨਾਈਟ ਫਰਾਈਡੇ ਨਾਈਟ ਉਹਨਾਂ ਦੀ ਡੇਲੀ ਪਾਰਟੀ, ਤੁਸੀਂ ਉਬਰ ਤੇ ਵੀ ਆਰਡਰ ਕਰ ਸਕਦੇ ਹੋ, ਤੁਸੀਂ ਫੋਨ ਕਰਕੇ ਵੀ ਆਰਡਰ ਕਰ ਸਕਦੇ ਹੋ। ਨੰਬਰ ਬੜਾ ਸੌਖਾ ਜਿਹਾ, ਉਹ ਟੇਸਟ ਦੀ ਉਹ ਗਰੰਟੀ ਇਹ ਦਿੰਦੇ ਪਏ ਨੇ, ਕਹਿੰਦੇ ਮਜ਼ਾ ਨਹੀਂ ਆਏਗਾ ਤਾਂ ਪੈਸੇ ਨਹੀਂ ਲਵਾਂਗੇ। ਕੜਾਈ ਖਾਣੀ ਹੈ ਤੁਸੀਂ, ਗੋਟ ਕੜਾਈ, ਚਿਕਨ ਕੜਾਈ ਤੁਸੀਂ ਖਾਣੀ ਹੈ, ਔਰ ਬਾਕੀ ਲਾਹੌਰੀ ਕਹਿੰਦੇ ਹੋ ਕੜਾਈ ਖਾਣੀ ਹੈ, ਅਤੇ ਤੁਸੀਂ ਇੱਕ ਵਾਰੀ ਲਾਜ਼ਮੀ ਕਾਲ ਕਰੋ। ਔਰ ਇਹਦੇ ਨਾਲ ਨਾਲ ਤੁਸੀਂ ਚਾਹੁੰਦੇ ਹੋ ਵੀ ਕਬਾਬ ਸੀ, ਕਬਾਬ, ਥਾਈ ਲੈਗ ਓਵਨ, ਚਿਕਨ ਦੀ,
2: ਸੌਰੀ ਮੈਂ ਤੁਹਾਨੂੰ ਵਿੱਚ ਰੋਕ ਰਹੀ ਹਾਂ, ਵਾਈ ਡੋਂਟ ਵੀ ਡੂ ਦੈਟ ਫਰੋਮ ਨੈਕਸਟ ਵੀਕ? ਕੁਛ ਤੁਸੀਂ ਸਾਡੇ ਲਿਸਨਰਸ ਨੂੰ ਥੋੜ੍ਹਾ ਜਿਹਾ ਕੂਪਨ ਸੀ ਦਿਓ।
0: ਆਈ ਨੋ,
1: ਅੱਛਾ ਫਿਰ ਇਸ ਤਰ੍ਹਾਂ
2: ਨੈਕਸਟ ਵੀਕ ਤੋਂ
0: ਹੈ, ਲੌਂਗ ਵੀਕਐਂਡ ਵੀ ਹੈ।
1: ਲੌਂਗ ਵੀਕਐਂਡ ਦੇਖੋ, ਅਸੀਂ ਬ੍ਰੇਕਫਾਸਟ ਵੀ ਤੁਹਾਨੂੰ ਦੱਸਦਾ ਜਾਓ, ਬ੍ਰੇਕਫਾਸਟ ਵੀ ਦੇ ਰਹੇ ਨੇ, ਉਹ ਬ੍ਰੇਕਫਾਸਟ ਸੁਬਹਾ 10 ਤੋਂ ਲੈ ਕੇ,
2: ਨਹੀਂ ਨਹੀਂ ਜਿਹੜੇ ਰੇਡੀਓ ਗੋਲਡ ਸੁਣਨਗੇ ਉਹਨਾਂ ਨੂੰ ਸਪੈਸ਼ਲ ਆਫਰ ਮਿਲਣੀ ਚਾਹੀਦੀ ਹੈ।
1: ਚਲੋ ਜਿਹੜਾ ਇਹ ਪ੍ਰੋਗਰਾਮ ਦਾ ਹਵਾਲਾ ਦੇਵਾਂਗੇ ਸੋਨਮ ਜੀ ਦੇ ਨਾਂ ਲੈ ਕੇ, ਉਹਨਾਂ ਨੂੰ ਅਸੀਂ 15% ਡਿਸਕਾਊਂਟ ਦੇਵਾਂਗੇ।
0: ਕਿਆ ਬਾਤ,
1: ਹੋਰ ਕੀ ਚਾਹੀਦਾ? ਕੋਈ ਤੁਸੀਂ ਰੇਡੀਓ ਗੋਲਡ ਦਾ ਤੁਸੀਂ ਨਾਮ ਲਵੋ, ਸੋਨਮ ਜੀ ਦਾ ਨਾਮ ਲਵੋ, ਤੇ ਤੁਹਾਨੂੰ 15% ਡਿਸਕਾਊਂਟ ਮਿਲੇਗਾ। ਨੰਬਰ ਬੜਾ ਸੌਖਾ ਜੇ, 416-526-6800 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। 4165-26-6800 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ। ਉਹ ਟੇਸਟ ਲਾਹੌਰੀ ਟੇਸਟ, ਹਲੀਮ ਖਾਣੀ ਹੈ, ਲਾਹੌਰੀ ਚਨੇ ਖਾਣੇ ਨੇ, ਤੇ ਤੁਸੀਂ ਕਾਲ ਜ਼ਰੂਰ ਕਰੋ। ਔਰ ਇਹਦੇ ਨਾਲ ਨਾਲ ਇੱਕ ਬਹੁਤ ਵੱਡਾ ਕਾਲ ਆ ਰਿਹਾ ਪਾਕਿਸਤਾਨ ਤੋਂ, ਸ਼ੇਰ ਮੀਆਦਾਦ, ਉਹਦੇ ਸ਼ੋਵਾਂ ਦੀ ਬੁਕਿੰਗ ਅਗਰ ਤੁਸੀਂ ਕਰਵਾਉਣੀ ਹੋ ਉਹ ਵੀ ਤੁਸੀਂ ਕਾਲ ਕਰ ਸਕਦੇ ਹੋ। ਉਹ ਸ਼ੋਵਾਂ ਦੀ ਬੁਕਿੰਗ ਵਾਸਤੇ ਨੰਬਰ ਤੁਸੀਂ ਨੋਟ ਕਰ ਲਓ, 6477-741-9000 ਕਾਲ ਕਰ ਸਕਦੇ ਹੋ। ਸ਼ੇਰ ਮੀਆਂ ਦਾ ਤੁਸੀਂ ਪਾਓਗੇ, ਇਹ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਨੈਫਿਊ ਹੈਗਾ, ਔਰ ਬਹੁਤ ਵੱਡਾ ਨਾਮ ਹੈ। ਤੁਸੀਂ ਕੋਈ ਵੀ ਉਹਨਾਂ ਦਾ ਨਾਮ ਪਾ ਕੇ ਸ਼ੇਰ ਮੀਆਂ ਦਾ ਦੀ ਯੂਟਿਊਬ 'ਤੇ ਕੁਆਲੀ ਸੁਣੋਗੇ, ਤੁਹਾਨੂੰ ਮਜ਼ਾ ਆ ਜਾਏਗਾ। 6477-741-9000 ਜੀ ਸੋਨਮ ਜੀ,
2: जी बहुत शुक्रिया नासिर जी और रितेश जी, थैंक यू सो मच कमिंग टू द स्टूडियो। और प्रोग्राम दी ये हलचल चलती रहेगी एवरी सैटरडे, यू कैन लिसन 5 to 6 एवरी सैटरडे रेडियो गोल्ड, और सोशल मीडिया के किसी भी अकाउंट से जाके तुम रेडियो गोल्ड नू सर्च कर सकते हो। लॉट्स एंड लॉट्स ऑफ इन्फॉर्मेशन रिगार्डिंग रियल एस्टेट, रिगार्डिंग वास्तु, रिगार्डिंग नेगेटिव एनर्जी नू किदा रिमूव करना है, और रिगार्डिंग एस्ट्रोलॉजी, there are lots and lots of information. Enjoy karo apna long weekend, beautiful long weekend, last long weekend of summer, right? And then we are moving towards the fall, and then winter is just knocking the door.
0: That's right.
2: So enjoy kar, haan ji.
0: But don't drink and drive.
2: Don't drink and drive. Hamesha, yes. Always just keep in mind. Apne liye driver ko arrange karo all the time. एंड बट डोंट ड्रिंक एंड ड्राइव. और हमें यहीं पे इजाज़त दें इस खूबसूरत सी कव्वाली के साथ. आपको छोड़े जा रहे हैं, नेक्स्ट सैटरडे आपके लिए हम प्रोग्राम लेके हाजिर होंगे. टेक केयर ऑफ़ योरसेल्फ. और ज़िंदगी जैसी भी हो, बस ज़िंदगी है. ज़िंदगी ने ज़िंदगी भर गम दिए, लेकिन जितने भी दिए कम दिए.
1: खूबसूरत शेर याद आ गया जी.
2: हाँ जी.
1: क्या एक सागर सी बड़ा वड़ा जरा कह लो शायर है पाकिस्तान का, कहता है जिंदगी जबरे मुसलसल की तरह काटी है, ना जाने किस जुर्म की पाई है सजा याद नहीं.
2: क्या बात है, 100% बहुत मजा आ गया. बिल्कुल जी, बिल्कुल है ना. तो सब जिसनों भी पूछो सब सब दे आंसर यही होंगे जिंदगी नु लेके. बट स्टिल जिंदगी जैसी भी है, चाहे गम है, दुख है, तकलीफा ने, बट इट्स अ ब्यूटीफुल लाइफ.
1: बिल्कुल, और तुसे उनु एंजॉय करो. असी लोग है कहने सान, असी एक बारी आना दुनिया ते दोबारा नहीं आना, लेकिन अगर आ गया तो एंजॉय करो बजाय तुसी हेडेक लैन दे. और इजी हो जो लाइफ नु थोड़ा इजी कर लो. एक साल शायद तुहानू होर एफर्ट करनी पेगी, एक साल बाद सारी चीजां वापस आवांगी, क्योंकि बहुत सारे लोग गिव अप कर बैठे ना.

0: ਸਾਂਝਾ ਨੂੰ ਜਿਵੇਂ ਪਰਿੰਦੇ ਆਪਣੇ ਘਰ ਮੁੜ ਆਉਂਦੇ ਨੇ,
1: ਸ਼ਿਫਟਾਂ ਤੇ ਜਦ ਵਤਨਾਂ ਤੋਂ ਦੂਰ ਯਾਦ ਆਪਣੇ ਫੇਰ ਤੋਂ ਆਉਂਦੇ ਨੇ।
0: ਕੋਈ ਹੈ ਜੋ ਕਰਦਾ ਹੈ ਤੁਹਾਡੀ ਮਾਂ ਬੋਲੀ ਵਿੱਚ ਤੁਹਾਡੇ ਦਿਲ ਦੀਆਂ ਗੱਲਾਂ,
1: ਪੰਜਾਬੀ ਗੀਤਾਂ ਨਾਲ ਰੌਣਕਾਂ ਲਗਾ ਕੇ ਤੁਹਾਡੇ ਕੰਮ ਦੀਆਂ ਗੱਲਾਂ,
0: ਵੱਖਰਾ ਢੰਗ ਵੱਖਰਾ ਰੰਗ,
1: ਰੇਡੀਓ ਜੀਦਾ ਵੱਖਰਾ ਅੰਦਾਜ਼,
2: ਜੀਦਾ ਵੱਖਰਾ ਅੰਦਾਜ਼।
0: ਸੁਚੱਜੀ ਜੀਵਨ ਸ਼ੈਲੀ ਦੀ ਗੱਲ ਕਰਦਾ ਤੁਹਾਡਾ ਆਪਣਾ ਰੇਡੀਓ, ਰੇਡੀਓ ਅੰਦਾਜ਼,
2: ਰੇਡੀਓ ਅੰਦਾਜ਼।
0: ਸੁਣੋ ਆਪਣੀ ਹੋਸਟ ਪਰਮ ਕੌਰ ਦੇ ਨਾਲ।
3: ਨੰਬਰ ਟੂ ਕਾਲ 647-234-6000।

ਸੁਣਾਓ ਜੀ, ਕੀ ਹਾਲ ਚਾਲ ਨੇ? ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਖੁਸ਼ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਆਪਣੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਖੂਬਸੂਰਤ ਢੰਗ ਨਾਲ ਇੰਜੋਏ ਕਰ ਰਹੇ ਹੋਵੋਗੇ, ਆਨੰਦਿਤ ਹੋ ਕੇ ਜ਼ਿੰਦਗੀ ਨੂੰ ਗੁਜ਼ਾਰ ਰਹੇ ਹੋਵੋਗੇ। ਤੁਹਾਡਾ ਸਾਡਾ ਸਾਥ ਯੂਜ਼ਲੀ 7 ਵਜੇ ਹੁੰਦਾ ਜੀ, ਪਰ ਹੁਣ ਆਪਾਂ ਥੋੜ੍ਹਾ ਜਿਹਾ ਅੱਗੇ ਛਾਲ ਮਾਰ ਕੇ 6 ਵਜੇ ਆ ਗਏ ਹਾਂ। ਸੋ ਪਲੀਜ਼ ਮੇਕ ਸ਼ੋਰ ਕਿ ਤੁਸੀਂ ਜ਼ਰੂਰ 6 ਵਜੇ ਪ੍ਰੋਗਰਾਮ ਨੂੰ ਟਿਊਨ ਕਰਿਆ ਕਰਨਾ, ਮੇਰਾ ਸਾਥ ਦਿਆ ਕਰਨਾ, ਜਿੱਦਾਂ ਯੂਜ਼ਲੀ 7 ਵਜੇ ਤੁਸੀਂ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਦੇ ਸੀ। ਸੋ ਹੁਣ 6 ਤੋਂ 7 ਰੇਡੀਓ ਅੰਦਾਜ਼ ਚਲੋ AM 530 ਦੇ ਤੁਹਾਡੇ ਨਾਲ ਹਾਜ਼ਰ ਹੋਇਆ ਕਰੇਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਲਈ, ਅਤੇ ਆਸ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਮੇਰਾ ਸਾਥ ਜ਼ਰੂਰ ਦਿਆ ਕਰੋਗੇ। ਸੋ ਸਾਥ ਦੇਣ ਦੇ ਲਈ ਸਟੂਡੀਓਜ਼ ਦਾ ਨੰਬਰ ਤੁਹਾਡੇ ਨਾਲ ਸਾਂਝੇ ਕਰਦੀ ਹੈ ਜੀ, 416-233-7368 416-233-7368 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਰੇਡੀਓ ਅੰਦਾਜ਼ ਪ੍ਰੋਗਰਾਮ ਦਾ ਨਾਂ ਹੈ ਜੀ, ਅਤੇ ਮੈਂ ਤੁਹਾਡੇ ਨਾਲ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ, ਤੁਹਾਡੇ ਨਾਲ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ 7 ਵਜੇ ਤੱਕ। ਰੇਡੀਓ ਅੰਦਾਜ਼ ਦੇ ਵਿੱਚ ਸਾਡੇ ਸਾਰੇ ਲਿਸਨਰਸ ਨੂੰ ਫਿਰ ਤੋਂ ਇੱਕ ਵਾਰ ਜੀ ਆਇਆਂ ਨੂੰ ਵੈਲਕਮ। ਪ੍ਰੋਗਰਾਮ ਦੇ ਵਿੱਚ ਜ਼ਰੂਰ ਤੁਸੀਂ ਜੀ ਗੱਲਬਾਤ ਕਰਨੀ ਆ, ਅਤੇ ਤੁਹਾਡੇ ਨਾਲ ਗੱਲਬਾਤ ਸਾਡੀ ਜ਼ਰੂਰ ਹੋਏਗੀ। 416-233-7368 416-233-7368

0: ਮੌਸਮ ਬੜਾ ਖੂਬਸੂਰਤ ਆ ਤੇ ਜਾਂਦਾ ਜਾਂਦਾ ਜਿਹੜਾ ਸਮਰ ਦਾ ਸੀਜ਼ਨ ਆ ਉਹ ਤੁਹਾਨੂੰ ਕਹਿ ਰਿਹਾ ਕਿ ਇੰਜੋਏ ਕਰ ਲਓ ਜਿਹੜੇ ਥੋੜ੍ਹੇ ਜਿਹੇ ਦਿਨ ਰਹਿ ਗਏ ਸਮਰ ਦੇ। ਪਰ ਫਿਲਹਾਲ ਤਾਂ ਜਦੋਂ ਗੱਲ ਕਰਦੇ ਹਾਂ ਰੁੱਤਾਂ ਦੀ, ਮੌਸਮ ਦੀ, ਕੁਦਰਤ ਦੀ, ਹਰ ਇੱਕ ਦਿਨ ਦੀ, ਹਰ ਇੱਕ ਦਿਨ ਦੀ ਆਪਣੀ ਇੰਪੋਰਟੈਂਸ ਆ, ਹਰ ਇੱਕ ਰੁੱਤ ਦੀ, ਹਰ ਇੱਕ ਮੌਸਮ ਦੀ ਆਪਣੀ ਇੰਪੋਰਟੈਂਸ ਆ। ਜਿੱਦਾਂ ਅਸੀਂ ਜ਼ਿੰਦਗੀ ਦੀ ਗੱਲ ਕਰਦੇ ਹੁੰਦੇ ਹਾਂ ਕਿ ਵੈਸੇ ਤਾਂ ਅਸੀਂ ਸੁੱਖ ਹੀ ਮੰਗਦੇ ਹਾਂ ਹਰ ਵਕਤ, ਪਰ ਦੁੱਖ ਦੀ ਆਪਣੀ ਇੰਪੋਰਟੈਂਸ ਆ ਅਤੇ ਸੁੱਖ ਦੀ ਆਪਣੀ ਇੰਪੋਰਟੈਂਸ ਆ। ਸੋ ਜੇ ਦੁੱਖ ਨਾ ਹੋਵੇ ਤਾਂ ਸੁੱਖ ਦੀ ਕੋਈ ਮਹੱਤਤਾ ਜ਼ਿੰਦਗੀ ਦੇ ਵਿੱਚ ਨਾ ਰਹੇ। ਸੋ ਇੱਦਾਂ ਹੀ ਹੁਣ ਲੌਂਗ ਵੀਕਐਂਡ ਵੀ ਹੈਗਾ, ਲੇਬਰ ਡੇ ਲੌਂਗ ਵੀਕਐਂਡ ਆ ਜੀ, ਅਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਇਸ ਲੌਂਗ ਵੀਕਐਂਡ ਦੀ। ਜ਼ਰੂਰ ਇੰਜੋਏ ਕਰਨਾ ਤੁਸੀਂ ਆਪਣੀ ਫੈਮਿਲੀਜ਼ ਦੇ ਨਾਲ ਅਤੇ ਜੀ ਇਸ ਸੀਜ਼ਨ ਨੂੰ ਵੀ। ਸੋ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ। 6:05 ਹੋ ਗਏ ਆ, 24 degrees ਟੈਂਪਰੇਚਰ ਰਾਈਟ ਨਾਓ, ਬਟ ਫੀਲਸ ਲਾਈਕ 29 degrees। ਸੋ ਮੌਸਮ ਬੜਾ ਖੂਬਸੂਰਤ ਹੈ ਅਤੇ ਇਸ ਵੀਕਐਂਡ 'ਤੇ ਤੁਹਾਡੇ ਨਾਲ ਕਦਮ ਨਾ ਕਦਮ ਲਾ ਕੇ ਕੁਦਰਤ ਨੇ ਵੀ ਚੱਲਣਾ। ਸੋ ਤੁਸੀਂ ਕਿਤੇ ਬਾਹਰ ਅੰਦਰ ਜਾਣਾ ਹੈ, ਘੁੰਮਣਾ, ਆਪਣੀ ਫੈਮਿਲੀ ਨੂੰ ਕਿਤੇ ਲੈ ਕੇ ਜਾਣਾ, ਅਤੇ ਵਧੀਆ ਮੌਸਮ ਹੈ ਜੀ, ਅਤੇ ਤੁਸੀਂ ਜ਼ਰੂਰ ਜਾ ਸਕਦੇ ਹੋ, ਇੰਜੋਏ ਕਰ ਸਕਦੇ ਹੋ। ਸੋ ਤੁਹਾਡਾ ਸਾਡਾ ਸਾਥ ਹੈ ਜੀ, 7 ਤੱਕ ਰੇਡੀਓ ਅੰਦਾਜ਼ ਤੁਹਾਡੇ ਨਾਲ ਹਾਜ਼ਰ ਹੋ ਚੁੱਕਿਆ। ਪ੍ਰੋਗਰਾਮ ਤੁਸੀਂ ਜ਼ਰੂਰ ਇੰਜੋਏ ਕਰਨਾ ਅਤੇ ਗੱਲਬਾਤ ਕਰਨੀ ਆ। ਜਿਹੜੇ ਸਾਡੇ ਨਵੇਂ ਲਿਸਨਰਸ ਅੱਜ ਪ੍ਰੋਗਰਾਮ ਦੇ ਵਿੱਚ ਆ ਡਾਊਨ ਹੋਣਗੇ ਉਹਨਾਂ ਨੂੰ ਨਿੱਕੀ ਜੀ ਆਇਆਂ ਜੀ, ਅਤੇ ਸਟੂਡੀਓਜ਼ ਨੰਬਰ ਰਹਿਣਗੇ 416-233-7368, 416-233-7368। ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਜੀ, ਚਲੋ AM 530 ਦੇ ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ।
1: ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਦੇ ਮੂਹਰੇ ਲਿਜਾ ਖੜੀ ਕਰਤੀ।
2: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਦੇ ਸਾਰੇ ਹਾਊਸਹੋਲਡ ਅਪਲਾਈਂਸਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
3: क्या बात है, बड़े परेशान बैठे हो।
4: क्या बताऊँ यार, ऑटो एंड होम इंश्योरेंस रिन्यूअल आई है, फिर इंक्रीज हो गया, क्लीन रिकॉर्ड है, फिर भी हाई प्रीमियम हर साल पे करना पड़ रहा है।
3: बस इतनी सी बात, अभी फोन करो कुलविंदर गुलेरिया को, जो 15 से ज्यादा इंश्योरेंस कंपनी के साथ काम करते हैं और तुम्हारी होम, ऑटो और बिजनेस इंश्योरेंस प्राइस चेक करके ऑनेस्ट एडवाइस और बेस्ट रेट्स प्रोवाइड कर सकते हैं।
4: थैंक्स दोस्त, तूने तो मेरी प्रॉब्लम ही हल कर दी।
3: यदि आप भी अपनी ऑटो, होम, बिजनेस, लाइफ या ट्रेवल इंश्योरेंस के बेस्ट रेट्स और प्रोफेशनल सर्विस चाहते हैं तो फोन करें कुलविंदर गुलेरिया को 6472180726। दैट इज 6472180726।
5: जी हाँ, मोटर कार का तो मालूम नहीं, लेकिन आपको आपके बंगले तक पहुँचाएंगे जीएनई मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6477022023।
6: लाइसेंस नंबर 10394।

ਵੈਲਕਮ ਬੈਕ ਜੀ, 6:08 ਹੋ ਗਏ ਆ ਰੇਡੀਓ ਅੰਦਾਜ਼, ਤੁਸੀਂ ਸੁਣ ਰਹੇ ਹੋ ਚਲੋ ਏਮ 5:30 ਦੇ। ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਆਸ ਕਰਦੀ ਹਾਂ ਪ੍ਰੋਗਰਾਮ ਦੇ ਦੌਰਾਨ ਤੁਸੀਂ ਮੇਰਾ ਸਾਥ ਜ਼ਰੂਰ ਦਿਓਗੇ। 416-233-7368 416-233-7368 ਸਟੂਡੀਓਜ਼ ਦਾ ਨੰਬਰ ਹੈ ਜੀ, ਅਤੇ ਜ਼ਰੂਰ ਹੁਣ ਤੁਸੀਂ ਕਾਲ ਕਰ ਸਕਦੇ ਹੋ ਅਤੇ ਆਪਣੀ ਗੱਲਬਾਤ ਸਾਡੇ ਨਾਲ, ਬਲਕਿ ਸਾਰੇ ਲਿਸਨਰਸ ਦੇ ਨਾਲ ਸਾਂਝੀ ਕਰ ਸਕਦੇ ਹੋ। 416-233-7368 416-233-7368 ਸਟੂਡੀਓਜ਼ ਦੇ ਨੰਬਰ ਨੇ। ਰੇਡੀਓ ਅੰਦਾਜ਼ ਹੁਣ ਤੁਹਾਡੇ ਨਾਲ 6 ਵਜੇ ਹਾਜ਼ਰ ਹੋਇਆ ਕਰੇਗਾ ਜੀ। ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਪਣੀ ਗੱਲਬਾਤ ਸਾਂਝੀ ਕਰ ਸਕਦੇ ਹੋ। 416-233-7368 416-233-7368। ਗੱਲ ਕੁਛ ਕਰ ਲਈਏ, ਕੁਛ ਖਬਰਾਂ ਅਤੇ ਨਾਲ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਕ ਤਾਂ ਹੁਣ ਆਹ ਪਿਛਲੇ ਵੀਕ ਜਿਹੜਾ ਜੀ ਮੌਸਮ ਅਤੇ ਮੀਂਹ ਕਾਫੀ ਪਿਆ, ਫਲੱਡਿੰਗ ਹੋ ਗਈ, ਬਹੁਤ ਸਾਰਾ ਨੁਕਸਾਨ ਹੋਇਆ, ਸੜਕਾਂ 'ਤੇ ਗੱਡੀਆਂ ਸਟੱਕ ਹੋ ਗਈਆਂ ਪਾਣੀ ਦੇ ਵਿੱਚ। ਅਤੇ ਹੁਣ ਇਸ ਚੀਜ਼ ਨੂੰ ਲੈ ਕੇ ਜਦੋਂ ਹੁਣ ਇੱਕ ਤਾਂ ਕਲੀਨ ਅਪ ਚੱਲ ਰਿਹਾ ਸਾਰਾ, ਜਿੱਥੇ ਜਿੱਥੇ ਪਾਣੀ ਜ਼ਿਆਦਾ ਆ ਗਿਆ ਜਾਂ ਹੋਰ ਡੈਮੇਜ ਹੋਇਆ, ਦਰਖਤ ਡਿੱਗ ਗਏ, ਇੱਕ ਤਾਂ ਕਲੀਨ ਅਪ ਚੱਲ ਰਿਹਾ। ਦੂਸਰੀ ਸਾਈਡ ਹੈ ਜੀ ਕਿ ਗੋਡ ਫਰਬਿਡ ਅਗਰ ਤੁਸੀਂ ਜਾਂ ਕੋਈ ਪ੍ਰੋਪਰਟੀ ਇਸ ਮਾਰ ਦੇ ਵਿੱਚ ਆਈ ਹੋਵੇ ਤਾਂ ਉਹਨਾਂ ਨੂੰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਕਰਨਾ ਕਾਫੀ ਔਖਾ ਹੋ ਰਿਹਾ। ਅਤੇ ਵੈਸੇ ਹੀ ਗੱਲ ਕਰਦੇ ਹੁੰਦੇ ਹਾਂ ਕਿ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਕਰਨਾ ਤਾਂ ਚਲੋ ਥੋੜ੍ਹਾ ਜਿਹਾ ਔਖਾ ਹੁੰਦਾ ਹੀ ਆ, ਪਰ ਜਦੋਂ ਕੋਈ ਕੁਦਰਤੀ ਆਫਤ ਆ ਜਾਂਦੀ ਆ ਜਿਹੜੀ ਕਿ ਜਿਹਦੇ ਵਿੱਚ ਕਿਸੇ ਦਾ ਕਸੂਰ ਵੀ ਨਹੀਂ ਹੁੰਦਾ, ਅਤੇ ਉਸ ਤੋਂ ਬਾਅਦ ਤੁਹਾਨੂੰ ਅਖਿਆਈ ਆਵੇ ਆਪਣੀ ਪ੍ਰੋਪਰਟੀ ਨੂੰ ਜਾਂ ਜੋ ਤੁਸੀਂ ਪੇ ਕੀਤਾ ਉਹਨੂੰ ਕਲੇਮ ਕਰਨ ਦੇ ਲਈ, ਤਾਂ ਫਿਰ ਬੜਾ ਔਖਾ ਲੱਗਦਾ। ਸੋ ਗੱਲਾਂ ਬਾਤਾਂ ਕੁਛ ਕਰਾਂਗੇ, ਨਾਲ ਖਬਰਾਂ ਅਤੇ ਨਾਲ ਹੋਰ ਤੁਹਾਡੀਆਂ ਗੱਲਾਂ ਬਾਤਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੀਆਂ। 416-233-7368 416-233-7368

0: ਸੋ ਬਿਲਕੁਲ ਜੀ, ਪਤਾ ਨਹੀਂ ਲੱਗਦਾ ਕਿ ਪਾਸਾ ਕਦੋਂ ਪਲਟ ਜਾਣਾ ਹੈ, ਜ਼ਿੰਦਗੀ ਨੇ ਕਦੋਂ ਕਰਵਟ ਬਦਲ ਜਾਣੀ ਆ। ਅਤੇ ਕਈ ਵਾਰ ਹੁੰਦਾ ਹੈ ਕਿ ਸਾਨੂੰ ਸਾਡੀ ਜ਼ਿੰਦਗੀ ਇੱਦਾਂ ਹੀ ਚੱਲਦੀ ਰਹਿਣੀ ਆ, ਐਂਡ ਖਾਸ ਕਰਕੇ ਜਦੋਂ ਅਸੀਂ ਸੋਚਦੇ ਹਾਂ ਥੋੜ੍ਹੀ ਜਿਹੀ ਅਸੀਂ ਸੈਲਫਿਸ਼ ਹੋ ਜਾਂਦੇ ਹਾਂ, ਜਾਂ ਥੋੜ੍ਹਾ ਜਿਹਾ ਇਹੀ ਸੋਚਦੇ ਹਾਂ ਵੀ ਬਸ ਮੇਰਾ ਹੀ ਘਰ ਸਵਰ ਜਾਵੇ ਜਾਂ ਮੈਂ ਹੀ ਅਮੀਰ ਹੋ ਜਾਵਾਂ ਜਾਂ ਮੇਰਾ ਹੀ ਸਭ ਕੁਝ ਬਣ ਜਾਵੇ, ਉਦੋਂ ਅਸੀਂ ਜਦੋਂ ਸਪੈਸ਼ਲੀ ਕਹੀਏ ਵੀ ਅਸੀਂ ਲਾਲਚੀ ਹੁੰਦੇ ਹਾਂ, ਉਦੋਂ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜ਼ਿੰਦਗੀ ਨੇ ਕਦੋਂ ਕਰਵਟ ਬਦਲ ਲੈਣੀ ਹੈ ਇਹ ਸਾਨੂੰ ਨਹੀਂ ਪਤਾ। ਸੋ ਇਹ ਜ਼ਰੂਰ ਜ਼ਹਿਨ 'ਚ ਰੱਖ ਕੇ ਚੱਲਣਾ ਚਾਹੀਦਾ ਹੈ ਕਿ ਦਿਨ ਕਦੇ ਵੀ ਬਦਲ ਸਕਦੇ ਆ। ਤੁਸੀਂ ਕਿਸੇ ਨਾਲ ਉਹੀ ਕਰੋ ਜਾਂ ਕਿਸੇ ਨੂੰ ਉਹੀ ਬੋਲੋ ਜੋ ਕੱਲ੍ਹ ਨੂੰ ਤੁਸੀਂ ਸਹਿ ਸਕੋ ਜਾਂ ਸੁਣ ਸਕੋ। ਜੇ ਅਸੀਂ ਸੋਚ ਸਕਦੇ ਹਾਂ ਕਿ ਵੀ ਇਹ ਤਾਂ ਮੈਂ ਸੁਣ ਨਹੀਂ ਸਕਦਾ, ਅਤੇ ਉਹ ਅੱਜ ਕਿਸੇ ਨੂੰ ਕਹੋ ਵੀ ਨਾ। ਸੋ ਇਹ ਜ਼ਿੰਦਗੀ ਦਾ ਦਸਤੂਰ ਹੈ, ਜ਼ਿੰਦਗੀ ਦਾ ਅਸੂਲ ਹੈ ਕਿ ਨੀਵੇਂ ਹੋ ਕੇ ਚੱਲੋ, ਅਤੇ ਨੀਵੇਂ ਥਾਂ ਕਹਿੰਦੇ ਪਾਣੀ ਵੀ ਪਹੁੰਚ ਜਾਂਦੇ ਆ, ਜਿਹੜੇ ਉੱਚੇ ਪਹਾੜ ਉੱਚੇ ਟਿੱਬੇ ਹੁੰਦੇ ਆ ਅਤੇ ਉਹ ਫਿਰ ਰੇਤ 'ਚ ਹੀ ਰਹਿ ਜਾਂਦੇ ਆ ਕਿਉਂਕਿ ਉਹ ਉੱਚੇ ਹੁੰਦੇ ਆ ਨਾ। ਜਦੋਂ ਸਾਨੂੰ ਨਿਵਾਣ ਨਹੀਂ ਆਉਂਦੀ, ਜਦੋਂ ਸਾਨੂੰ ਨੀਵਾਂ ਨਹੀਂ ਹੋਣਾ ਆਉਂਦਾ, ਫਿਰ ਜ਼ਿੰਦਗੀ 'ਚ ਬਹੁਤ ਸਾਰੀਆਂ ਚੀਜ਼ਾਂ ਅਸੀਂ ਮਿਸ ਕਰ ਜਾਂਦੇ ਹਾਂ। ਐਨੀ ਹਾਓ, ਵੈਲਕਮ ਬੈਕ ਜੀ। 6:13 ਹੋ ਗਿਆ, ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ, ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ, ਤੁਸੀਂ ਮੇਰਾ ਸਾਥ ਦੇ ਰਹੇ ਹੋ। ਸਟੂਡੀਓਜ਼ ਦਾ ਨੰਬਰ 416-233-7368 'ਤੇ ਕਾਲ ਕਰ ਸਕਦੇ ਹੋ। ਸੁਨੇਹਾ ਦੱਸਦੀ ਹੈ ਮੇਰੀਆਂ ਭੈਣਾਂ ਦੇ ਲਈ। ਸਭ ਤੋਂ ਪਹਿਲਾਂ ਸੁਨੇਹਾ ਮੇਰੀਆਂ ਭੈਣਾਂ ਦੇ ਲਈ ਹੁੰਦਾ ਜਿਨ੍ਹਾਂ ਨੇ ਸੂਟ ਖਰੀਦਣੇ ਆ ਜੀ, ਕਿਉਂਕਿ ਸੂਟਾਂ ਦਾ ਬੜਾ ਚੱਕਰ ਪੈ ਜਾਂਦਾ ਜਦੋਂ ਕਿਤੇ ਵਿਆਹ ਸ਼ਾਦੀ 'ਤੇ ਜਾਣਾ ਅਤੇ ਘਰ ਸੂਟ ਨਾ ਹੋਵੇ। ਇਹ ਤਾਂ ਹੋ ਨਹੀਂ ਸਕਦਾ ਕਿ ਸੂਟ ਨਾ ਹੋਵੇ, ਪਰ ਤੁਹਾਡਾ ਮਨ ਹੋਵੇ ਕਿ ਨਵਾਂ ਸੂਟ ਖਰੀਦਣਾ, ਬੇਸ਼ਰਤੇ ਸੂਟ ਤਾਂ ਕਾਫੀ ਹੁੰਦੇ ਆ, ਪਰ ਕਈ ਵਾਰ ਮਨ 'ਚ ਵੀ ਹੁੰਦੀ ਆ, ਰੀਝ ਹੁੰਦੀ ਆ ਕਿ ਮੈਂ ਨਵਾਂ ਸੂਟ ਖਰੀਦਣਾ, ਕੋਈ ਲਹਿੰਗੇ ਕਰਾਰੇ ਸ਼ਰਾਰੇ ਖਰੀਦਣੇ ਆ, ਜਾਂ ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਆ ਰਿਹਾ, ਕੋਈ ਪਾਰਟੀ ਤੁਸੀਂ ਅਟੈਂਡ ਕਰਨ ਜਾ ਰਹੇ ਹੋ, ਤਾਂ ਫਿਰ ਅਪਰਾ ਫੈਸ਼ਨ ਦਾ ਸੁਨੇਹਾ ਤੁਹਾਡੇ ਤੱਕ ਜ਼ਰੂਰ ਪਹੁੰਚਦਾ ਕਰਨਾ ਜੀ। ਅਪਰਾ ਫੈਸ਼ਨ 'ਤੇ ਜਿੱਥੇ ਲਹਿੰਗੇ ਕਰਾਰੇ ਸ਼ਰਾਰੇ ਤੁਹਾਨੂੰ ਮਿਲਣੇ ਆ, ਨਵੀਆਂ ਕਢਾਈਆਂ ਮਿਲ ਜਾਣੀਆਂ, ਨਵੇਂ ਕਲਰ ਮਿਲ ਜਾਣੇ ਆ, ਜਾਂ ਫਿਰ ਤੁਸੀਂ ਜੀ ਹੈਵੀ ਡਰੈਸਿਸ ਚਾਹੀਦੀਆਂ, ਸਾੜੀਆਂ ਚਾਹੀਦੀਆਂ, ਗੱਲ ਕਰ ਲਈਏ ਵਿਆਹ ਸ਼ਾਦੀ ਵਿੱਚ ਦੇਣ ਲੈਣ ਵਾਲੇ ਸੂਟ ਚਾਹੀਦੇ ਆ, ਅਤੇ ਜੀ ਨਾਲ ਦੀ ਨਾਲ ਸੂਟਾਂ ਦੇ ਮੈਚ ਕਰਦੀ ਜੁਲਰੀ ਤੁਹਾਨੂੰ ਚਾਹੀਦੀ ਆ, ਕਲੀਰੇ ਚਾਹੀਦੇ ਆ, ਚੂੜੇ ਚਾਹੀਦੇ ਆ, ਕੰਬਲ ਚਾਹੀਦੇ ਆ ਮਿਲਣੀ ਦੇ ਲਈ, ਯਾਨੀ ਕਿ ਏ ਟੂ ਜ਼ੀ ਸਾਰਾ ਦਾ ਸਾਰਾ ਸਮਾਨ ਤੁਹਾਨੂੰ ਵਿਆਹ ਸ਼ਾਦੀਆਂ ਦੇ ਲਈ ਮਿਲ ਜਾਣਾ ਅਪਰਾ ਫੈਸ਼ਨ ਤੋਂ, ਜਿਹੜੇ ਕਿ ਸਟੀਲਸ ਐਂਡ ਟੋਰਬਮ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਇੱਥੇ ਟੇਲਰ ਦੀਆਂ ਸਰਵਿਸਿਜ਼ ਵੀ ਤੁਹਾਨੂੰ ਮਿਲ ਜਾਣੀਆਂ, ਜਿਹੜੇ ਇੱਥੇ ਮੈਡਮ ਨੇ, ਤੁਸੀਂ ਆਪਣਾ ਸੂਟ ਲੈ ਕੇ ਜਾਇਓ ਅਤੇ ਬੜਾ ਸੋਹਣਾ ਤੁਹਾਡਾ ਸੂਟ ਸਟਿੱਚ ਕਰਕੇ ਦੇਣਗੇ। ਸੋ ਟੇਲਰਿੰਗ ਦੀਆਂ ਸਰਵਿਸਿਜ਼ ਤੁਹਾਨੂੰ ਚਾਹੀਦੀਆਂ, ਅਤੇ ਅਪਰਾ ਫੈਸ਼ਨ 'ਤੇ ਪਹੁੰਚ ਜਾਓ ਜੀ, ਕਿਤੇ ਹੋਰ ਟੇਲਰ ਲੱਭਣ ਦੀ ਲੋੜ ਨਹੀਂ, ਕਿਉਂਕਿ ਕਈ ਵਾਰ ਹੁੰਦਾ ਕਿ ਅਸੀਂ ਕਿਤੇ ਸੂਟ ਫੜਾ ਤੇ ਆਉਂਦੇ ਹਾਂ, ਫਿਰ ਉੱਦਾਂ ਦਾ ਸਟਿਚਿੰਗ ਨਹੀਂ ਹੁੰਦੀ ਹੁੰਦੀ, ਜਾਂ ਫਿਰ ਪ੍ਰੋਪਰ ਤੁਹਾਨੂੰ ਲੱਗਦਾ ਵੀ ਸਵਾਈ ਨਹੀਂ ਕੀਤੀ ਗਈ ਸੂਟ ਦੀ, ਅਤੇ ਫਿਰ ਸੂਟ ਵੀ ਖਰਾਬ ਹੋ ਜਾਂਦਾ। ਸੋ ਸੂਟ ਸਵਾਉਣਾ, ਸੂਟ ਖਰੀਦਣਾ, ਵਿਆਹ ਸ਼ਾਦੀ ਆ ਰਿਹਾ, ਸੂਟ ਲੈਣ ਦੇਣ ਲਈ ਚਾਹੀਦੇ ਆ, ਅਤੇ ਉਹ ਸਾਰਾ ਕੁਝ ਤੁਹਾਨੂੰ ਅਪਰਾ ਫੈਸ਼ਨ ਤੋਂ ਮਿਲਣਾ, 2575 ਸਟੀਲਸ ਐਵੀਨਿਊ ਈਸਟ, ਯੂਨਿਟ ਨੰਬਰ 21, ਬ੍ਰੈਮਟਨ ਦੇ ਵਿੱਚ। ਕਾਲ ਕਰ ਲੈਣੀ ਹੈ ਜੀ ਅਪਰਾ ਫੈਸ਼ਨ 'ਤੇ 647-641-4595, 6476414595 'ਤੇ ਕਾਲ ਕਰ ਲੈਣੀ ਆ। ਸੋਰੀ, ਦੋ ਕਾਲਸ ਆ ਰਹੀਆਂ ਸੀ ਅਤੇ ਥੋੜ੍ਹਾ ਜਿਹਾ ਗੀਤ ਸੰਗੀਤ ਲਾਇਆ ਸੀ ਤੁਹਾਡੇ ਲਈ, ਅਤੇ ਤੁਸੀਂ ਜ਼ਰੂਰ ਜੀ ਹੁਣ ਕਾਲ ਕਰ ਸਕਦੇ ਹੋ 416-233-7368 416-233-7368, ਕਿਉਂਕਿ ਨਵਾਂ ਟਾਈਮ ਆ ਜੀ। ਮੈਨੂੰ ਪਤਾ ਨਹੀਂ ਕਿੰਨੇ ਕੁ ਲਿਸਨਰ ਸੁਣ ਰਹੇ ਨੇ ਪ੍ਰੋਗਰਾਮ ਨੂੰ, ਅਗਰ ਤੁਸੀਂ ਸੁਣ ਰਹੇ ਹੋ ਅਤੇ ਅਗਰ ਤੁਸੀਂ ਕਾਲ ਕਰ ਸਕਦੇ ਹੋ, ਅਗਰ ਤੁਸੀਂ ਡਰਾਈਵ ਨਹੀਂ ਕਰ ਰਹੇ ਤਾਂ ਫਿਰ ਜ਼ਰੂਰ ਕਾਲ ਕਰ ਲੈਣੀ ਆ ਸਟੂਡੀਓ 'ਚ 416-233-7368। ਜਿਹੜੇ ਸਾਡੇ ਲਿਸਨਰਸ ਰੇਡੀਓ ਅੰਦਾਜ਼ ਨੂੰ ਸਪੋਰਟ ਕਰਨਾ ਚਾਹੁੰਦੇ ਆ ਜੀ, ਤੁਸੀਂ ਆਪਣਾ ਬਿਜ਼ਨਸ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਪ੍ਰੋਗਰਾਮ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਫਾਈਨੈਂਸ਼ਲੀ, ਅਤੇ ਜੀ ਜ਼ਰੂਰ ਜੀ ਆਇਆਂ ਨੂੰ ਤੁਹਾਨੂੰ ਪ੍ਰੋਗਰਾਮ ਨੂੰ ਜੁਆਇਨ ਕਰਨਾ, ਮੇਰਾ ਫੋਨ ਨੰਬਰ 647-234-6000, 6472-34-6000 ਨੰਬਰ 'ਤੇ ਤੁਸੀਂ ਅਗਰ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਰੇਡੀਓ ਅੰਦਾਜ਼ ਦੇ ਜ਼ਰੀਏ, ਤਾਂ ਮੈਨੂੰ ਜ਼ਰੂਰ ਕਾਲ ਕਰ ਸਕਦੇ ਹੋ ਜੀ 647-234-6000। ਜਦੋਂ ਅਸੀਂ ਗੱਲ ਕਰਦੇ ਹੁੰਦੇ ਹਾਂ ਜ਼ਿੰਦਗੀ ਦੀ, ਅਸੀਂ ਗੱਲ ਕੀਤੀ ਸੀ ਅਤੇ ਜ਼ਿੰਦਗੀ 'ਚ ਅੱਜ ਕੱਲ੍ਹ ਤਾਂ ਪੈਸਾ ਪਹਿਲਾਂ ਆਉਣਾ ਚਾਹੀਦਾ, ਅਤੇ ਪੈਸੇ ਦੀ ਅਸੀਂ ਗੱਲਬਾਤ ਕਰਾਂਗੇ, ਪਰ ਪ੍ਰਮੋਦ ਜੀ ਕਾਲ ਕਰ ਰਹੇ ਸੀ, ਇੱਕ ਦੋ ਵਾਰ ਇਹਨਾਂ ਦੀ ਕਾਲ ਵੀ ਡਿਸਕਨੈਕਟ ਹੋ ਗਈ, ਉਹਨਾਂ ਨਾਲ ਗੱਲ ਕਰ ਲਈਏ ਪਹਿਲਾਂ। ਹਾਂਜੀ ਪ੍ਰਮੋਦ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ। ਹਾਂਜੀ
0: ਅੱਛਾ ਠੀਕ ਹੈ ਜੀ, ਮੈਂ ਕਿਹਾ ਪਤਾ ਨੀ ਕੌਣ ਛਾਲਾ ਮਾਰਦਾ ਰਹਿ,
1: ਮੈਂ ਤਾਂ ਸੁਣਦੇ ਰਹਿੰਦੀ ਹਮੇਸ਼ਾ।
0: ਠੀਕ ਹੈ ਜੀ,
1: ਹਲੇ ਪਹਿਲਾਂ ਹੀ ਕੁਦਰਤੀ ਤੁਸੀਂ ਕਹਿਤਾ ਵੀ ਮੈਂ ਅੱਜ ਪਹਿਲਾਂ ਆ ਗਈ।
0: ਠੀਕ ਹੈ ਜੀ, ਜੀ ਆਇਆਂ ਨੂੰ ਜੀ ਤੁਸੀਂ ਕਾਲ ਕੀਤੀ।
1: ਮੈਂ 7 ਵਜੇ ਟੋਲ ਲਾ ਸੀ ਤੁਹਾਨੂੰ ਤੇ ਅੱਜ ਕੁੜੀ ਕਿੱਥੇ ਚਲ ਗਈ।
0: ਨਹੀਂ ਜੀ, ਸ਼ੁਕਰ ਹੈ ਤੁਸੀਂ ਕਾਲ ਕਰ ਲਈ ਤੇ ਮੈਨੂੰ ਪਤਾ ਲੱਗ ਗਿਆ ਵੀ ਤੁਸੀਂ 7 ਵਜੇ ਸੁਣਦੇ ਸੀ ਤੇ ਅੱਜ 6 ਵਜੇ ਵੀ ਸੁਣ ਰਹੇ ਹੋ, ਬਹੁਤ ਸ਼ੁਕਰੀਆ ਤੁਹਾਡਾ।
1: ਅੱਜ ਉੱਦਾਂ ਹੀ ਲਾ ਲਿਆ ਜੀ, ਦੇਖਾ ਕੀ ਆਉਂਦਾ।
0: ਠੀਕ ਹੈ,
1: ਤੁਹਾਡਾ ਬਹੁਤ ਵਧੀਆ, ਬਹੁਤ ਹੀ ਵਧੀਆ ਲੱਗਦਾ ਮੈਨੂੰ ਕਿਤੇ।
0: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ ਤੁਸੀਂ ਕਾਲ ਕੀਤੀ,
1: ਬਹੁਤ ਵਧੀਆ,
0: ਬਹੁਤ ਸ਼ੁਕਰੀਆ ਜੀ, ਆਪਣਾ ਖਿਆਲ ਰੱਖਿਓ। ਓ ਆਮ ਸੋ ਸੋਰੀ, ਆਈ ਥੋਟ ਤੁਹਾਡੀ ਗੱਲ ਕੰਪਲੀਟ ਹੋ ਗਈ ਆ। ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ, ਗੱਲਬਾਤ ਕਰ ਰਹੇ ਹੋ। 416-233-3068 ਸਟੂਡੀਓਜ਼ ਦੇ ਨੰਬਰ ਹੈ ਜੀ, ਤੁਸੀਂ ਜ਼ਰੂਰ ਕਾਲ ਕਰਿਓ। ਅਤੇ ਅੱਜ ਪ੍ਰੋਗਰਾਮ ਤੁਹਾਡੇ ਨਾਲ ਇਸ ਟਾਈਮ ਪਹਿਲੀ ਵਾਰ ਸਾਂਝ ਪਾ ਰਹੇ ਹਾਂ ਅਤੇ ਜਿੰਨੇ ਵੀ ਲਿਸਨਰਸ ਪ੍ਰੋਗਰਾਮ ਨੂੰ ਸੁਣ ਰਹੇ ਹਾਂ ਜ਼ਰੂਰ ਕਾਲ ਕਰਿਓ। 416-233-3068 416-233-7368 ਰੇਡੀਓ ਅੰਦਾਜ਼ ਪ੍ਰੋਗਰਾਮ ਦਾ ਨਾਂ ਅਤੇ ਮੇਰਾ ਨਾਮ ਹੈ ਜੀ ਪਰਮ। ਸੋ ਅਸੀਂ ਪੈਸੇ ਦੀ ਗੱਲ ਕਰ ਰਹੇ ਸੀ, ਜ਼ਿੰਦਗੀ ਦੀ ਗੱਡੀ ਪੈਸੇ ਤੋਂ ਬਿਨਾਂ ਨਹੀਂ ਚੱਲਦੀ, ਅਤੇ ਜੇ ਪੈਸਾ ਨਾ ਹੋਵੇ ਤਾਂ ਗੱਡੀ ਲੀਹ ਤੋਂ ਲੈ ਜਾਂਦੀ ਆ। ਸੋ ਪੈਸੇ ਦਾ ਹੱਲ ਤੁਹਾਡਾ ਕਰਕੇ ਦੇਣਾ, ਅਸੀਂ ਗੱਲ ਤੁਹਾਡੀ ਕਰਾਉਣ ਜਾ ਰਹੇ ਹਾਂ ਮਯੰਕ ਪਟਨਾਗਰ ਜੀ ਦੇ ਨਾਲ, GNE ਮੋਰਗੇਜਸ ਤੋਂ। ਜਦੋਂ ਅਸੀਂ ਰੀਅਲ ਸਟੇਟ ਦੀ ਗੱਲ ਕਰਦੇ ਹਾਂ ਤਾਂ ਮੋਰਗੇਜ ਤੋਂ ਪਹਿਲੇ ਸਾਨੂੰ ਉਹਦਾ ਹਿਸਾਬ ਕਿਤਾਬ ਕਰਨਾ ਪੈਂਦਾ ਕਿ ਮੋਰਗੇਜ ਹੋ ਜੂਗੀ, ਨਹੀਂ ਹੋਊਗੀ, ਕਿੱਦਾਂ ਹੋਊਗੀ, ਏ ਲੈਂਡਰ ਦੇ ਨਾਲ ਹੋਊ, ਬੀ ਲੈਂਡਰ ਦੇ ਨਾਲ ਹੋਊ, ਐਕੁਇਟੀ ਟੇਕ ਆਊਟ ਕਰਨੀ ਪਊ, ਕੀ ਸਲਿਊਸ਼ਨ ਹੋ ਸਕਦਾ ਅਗਰ ਡਾਊਨ ਪੇਮੈਂਟ ਘੱਟਦੀ ਆ। ਸੋ ਪੈਸੇ ਦਾ ਬੇਸਿਕਲੀ ਹੱਲ ਹੈ ਜੀ, ਮੋਰਗੇਜ ਦਾ ਹੱਲ ਹੈ GNE ਮੋਰਗੇਜਸ ਤੋਂ। ਮਯੰਕ ਪਟਨਾਗਰ ਜੀ ਦਾ ਫੋਨ ਨੰਬਰ 647-702-2023 647-702-2023। ਮਾਇਕ ਜੀ ਸਾਡੇ ਨਾਲ ਨੇ, ਸੁਨੇਹਾ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਨੇ। ਮਾਇਕ ਜੀ, ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਸ਼ੋਅ ਦੇ ਵਿੱਚ, ਜੀ ਆਇਆਂ ਨੂੰ ਤੁਹਾਨੂੰ।
2: ਮੈਮ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ?
0: ਮੈਂ ਠੀਕ ਹੈ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ?
2: ਮੈਂ ਠੀਕ ਠਾਕ, ਪਹਿਲਾਂ ਤੁਹਾਨੂੰ ਬਹੁਤ ਵਧਾਈਆਂ ਹੋਣ ਮੇਰੇ ਵੱਲੋਂ, ਮੇਰੀ ਫੈਮਿਲੀ ਵੱਲੋਂ ਤੇ ਮੇਰੀ ਜੀਨੀ ਟੀਮ ਵੱਲੋਂ ਕਿ ਤੁਸੀਂ ਹੁਣ ਆਪਣਾ ਟਾਈਮ ਵੀ ਵਧਾ ਲਿਆ ਹੈਗਾ ਤੇ ਵਧੀਆ ਟਾਈਮ ਚ ਹੁਣ ਆ ਗਏ ਹੋ 6-7 ਤਾਂ ਬਸ ਰਹਿਬ ਆਈ ਮਿਹਰ ਕਰੇ ਤੁਹਾਡੇ ਤੇ ਕਿ ਤੁਸੀਂ ਹੋਰ ਇਹਨੂੰ ਬੁਲਾਓ। ਜੇ ਮੈਂ ਤਾਂ ਚਾਹੁੰਦਾ ਜੀ 6 ਵਜੇ ਤੋਂ ਲੈ ਕੇ 8 ਵਜੇ ਤੱਕ ਆਹ ਵਧੀਆ ਪ੍ਰੋਗਰਾਮ
0: ਜੀ, ਬਹੁਤ ਸ਼ੁਕਰੀਆ।
2: ਜੇ ਸੁਣਦੇ ਆ ਤਾਂ ਫਿਰ ਸਾਡਾ ਦੇਖੋ, ਸਾਡਾ ਤਾਂ ਬਿਜ਼ਨਸ ਜ਼ਰੂਰ ਪ੍ਰਮੋਟ ਹੁੰਦਾ, ਪਰ ਤੁਹਾਡੇ ਨਾਲ ਆਪਣੀ ਅੱਜ ਦੀ ਰਿਲੇਸ਼ਨਸ਼ਿਪ ਨਹੀਂ ਹੈਗੀ ਆ, ਸਾਲਾਂ ਦੀ ਰਿਲੇਸ਼ਨਸ਼ਿਪ ਹੈਗੀ। ਆਪਾਂ ਉਹੀ ਚਾਹੁੰਦੇ ਹਾਂ ਵੀ ਤੁਸੀਂ ਖੂਬ ਇਹਨੂੰ ਤਰੱਕੀ ਚ ਲੈ ਕੇ ਜਾਓ, ਜਿਹੜਾ ਹੁਣੇ ਤਾਂ ਚੱਲ ਹੀ ਰਿਹਾ ਬਟ ਹੋਰ ਵੱਧ ਜਾਏਗਾ ਤਾਂ ਮਜ਼ਾ ਆ ਜਾਏਗਾ, ਬਹਿ ਜਾਏਗਾ।
0: ਬਹੁਤ ਸ਼ੁਕਰੀਆ ਮਾਇਕ ਜੀ, ਤੁਸੀਂ ਪ੍ਰੋਗਰਾਮ ਕਿੰਨੇ ਸਾਲਾਂ ਤੋਂ ਪ੍ਰੋਗਰਾਮ ਦੇ ਵਿੱਚ ਫਾਈਨੈਂਸ਼ਲੀ ਸਾਥ ਦੇ ਰਹੇ ਹੋ, ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਤੇ ਜਿੰਨੇ ਸਾਡੇ ਲਿਸਨਰਸ ਨੇ ਐਜ਼ ਏ ਕਲਾਇੰਟ ਤੁਹਾਡੇ ਕੋਲ ਆਉਂਦੇ ਨੇ, ਤੁਸੀਂ ਉਹਨਾਂ ਦੀ ਹੈਲਪ ਕਰਦੇ ਹੋ, ਉਸ ਲਈ ਵੀ ਤੁਹਾਡਾ ਬਹੁਤ ਧੰਨਵਾਦ। ਅੱਜ ਦਾ ਸੁਨੇਹਾ ਜੀ
2: ਸਾਲ ਹੋ ਗਏ ਮੋਰਗੇ ਦਾ ਕੰਮ ਕਰਦੇ ਹੋਏ ਤੇ ਕਦੇ ਵੀ ਕਿਤੋਂ ਵੀ ਜਿਹੜਾ ਹੈਗਾ ਫੈਮਿਲੀ ਵਾਂਗੂ ਸਾਰਿਆਂ ਨੂੰ ਟ੍ਰੀਟ ਕਰਦੇ ਆ, ਕਿਸੇ ਦਾ ਵੀ ਕੋਈ ਪ੍ਰੋਬਲਮ ਨੀ ਕ੍ਰੀਏਟ ਕੀਤੀ ਜਾਂਦੀ, ਜਿਸ ਕਰਕੇ ਕਿਸੇ ਨੂੰ ਵੀ ਪ੍ਰੋਬਲਮ ਆਵੇ। ਅਸੀਂ ਆਈ ਚਾਹੁੰਦੇ ਹਾਂ ਕਿ ਜਿਹੜੀ ਸਲੂਸ਼ਨ ਆਪਾਂ ਦਈਏ ਉਹ ਸਾਡੀ ਫੈਮਿਲੀ ਨੂੰ, ਮੈਨੂੰ ਜੇ ਇਟ ਵੁੱਡ ਬੈਨੀਫਿਟ ਦਾ, ਜੇ ਬੈਨੀਫਿਟ ਹੋ ਰਿਹਾ ਹੈਗਾ ਤੇ ਦੈਟ ਮੀਨਸ ਆਈ ਹੈਵ ਡਨ ਮਾਈ ਜੋਬ ਰਾਈਟ। ਤੇ ਉਹ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ। ਤੇ ਆਪਣੇ ਸਾਰੇ ਹੀ ਲਿਸਨਰਸ ਨੂੰ, ਸਾਰੀ ਆਪਣੇ ਫੈਮਿਲੀ ਮੈਂਬਰ ਨੂੰ, ਸਭ ਨੂੰ ਮੇਰੇ ਵੱਲੋਂ ਐਂਡ ਮੇਰੀ ਟੀਮ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ।
0: ਜੀ ਬਿਲਕੁਲ ਜੀ, ਐਗਜੈਕਟਲੀ ਦੈਟਸ ਹਾਊ ਇਟ ਸ਼ੁੱਡ ਬੀ। ਆਪਾਂ ਨੂੰ ਸੋਚਣਾ ਚਾਹੀਦਾ ਕਿ ਜੇ ਅਗਲੇ ਦੀ ਜਗ੍ਹਾ ਅਸੀਂ ਹੋਈਏ, ਜਿੱਦਾਂ ਮੈਂ ਪਹਿਲਾਂ ਗੱਲ ਕਰ ਸਕਦੀ ਜੀ, ਅਗਲੇ ਨੂੰ ਉਹੀ ਬੋਲੋ, ਉਹੀ ਅਗਲੇ ਨਾਲ ਕਰੋ ਜੋ ਅਸੀਂ ਸੁਣ ਸਕਦੇ ਹਾਂ ਕੱਲ੍ਹ ਨੂੰ ਜੇ ਸਾਨੂੰ ਸੁਣ ਲਓ।

ਤੇ ਉਹ ਅਪਰਚੁਨਿਟੀ ਨੂੰ ਅਵੇਲ ਕਰਨਾ ਬਹੁਤ ਜ਼ਰੂਰੀ ਆ। ਤੇ ਮੈਂ ਇਹੀ ਸਾਰੇ ਮੀਂਹ ਭੈਣ ਭਰਾਵਾਂ ਨੂੰ ਆਹੀ ਕਹੂੰਗਾ ਕਿ ਜੇ ਤੁਸੀਂ ਚਾਹੁੰਦੇ ਸੀਗੇ ਕਿ ਬਈ ਅਸੀਂ ਇਨਵੈਸਟਰ ਬਣੀਏ ਜਾਂ ਆਪਣੇ ਕੋਲ ਮਲਟੀਪਲ ਪ੍ਰੋਪਰਟੀਜ਼ ਹੋਵੇ ਜਿਸ ਕਰਕੇ ਅਸੀਂ ਪ੍ਰੋਫੈਸ਼ਨਲ ਜਿਹੜਾ ਹੈਗਾ ਲੈਂਡਲੋਰਡ ਬਣ ਪਾਈਏ, ਤਾਂ ਉਹ ਚੀਜ਼ ਨੂੰ ਵੀ ਜਿਹੜਾ ਹੈਗਾ ਅਸੀਂ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ, ਤੁਹਾਨੂੰ ਗਾਈਡ ਕਰ ਸਕਦੇ ਹਾਂ। ਸਭ ਤੋਂ ਵੱਡੀ ਗੱਲ ਗਾਈਡ ਦੇ ਨਾਲ ਤੁਹਾਨੂੰ ਜਿਹੜਾ ਹੈਗਾ ਮੌਰਗੇਜ ਦੇ ਵਿੱਚ ਹਮੇਸ਼ਾ ਹੀ ਪ੍ਰੀ ਅਪਰੂਵਲ ਕਰਾਉਂਦੇ ਹਾਂ, ਜਿਸ ਕਰਕੇ ਤੁਹਾਨੂੰ ਆਹ ਪਤਾ ਹੋਏਗਾ ਪ੍ਰੋਸੈਸ ਕੀ ਹੋਏਗਾ। ਦੇਰ ਇਜ਼ ਨਾਟ ਗੋਇੰਗ ਟੂ ਬੀ ਐਨੀ ਸਰਪ੍ਰਾਈਜ਼ ਕਿ ਮਤਲਬ ਜਿਹਨਾਂ 'ਚ ਆਪਾਂ ਜਿਹੜੀ ਚੀਜ਼ ਹੈਗੀ ਉਹਨੂੰ ਉਹ ਤੋਂ ਆਪਾਂ ਜਿਹੜਾ ਹੈਗਾ ਡਿਵੀਏਟ ਹੋ ਪਾਈਏ। ਤੇ ਉਹ ਚੀਜ਼ ਨੂੰ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜਿਹੜੇ ਵੀ ਆਪਣੇ ਇਨਵੈਸਟਰ ਭੈਣ ਭਰਾ ਸੁਣ ਰਹੇ ਨੇ, ਜਿਹਨਾਂ ਨੂੰ ਕੋ ਜਾਂ ਦੀ ਕਲੋਜ਼ਿੰਗ ਆ ਰਹੀ ਆ ਜਾਂ ਸੋਚਦੇ ਸੀਗੇ ਆਪਾਂ ਕਲੋਜ਼ਿੰਗ ਕਰਨੀ ਆ ਦਿਆਲੇ ਆਲੇ ਦੁਆਲੇ, ਤੇ ਉਹਦੇ ਵਿੱਚ ਆਪਾਂ ਤੁਹਾਨੂੰ ਅਪ ਟੂ 40 ਈਅਰਸ ਤੱਕ ਦੀ ਜਿਹੜੀ ਹੈਗੀ ਆ ਅਮੋਰਟਾਈਜੇਸ਼ਨ ਲੈ ਕੇ ਤੁਹਾਨੂੰ ਦੇ ਸਕਦੇ ਹਾਂ, ਜਿਸ ਕਰਕੇ ਤੁਹਾਡੀ ਮੰਥਲੀ ਪੇਮੈਂਟ ਵੀ ਕਾਫੀ ਅਫੋਰਡੇਬਲ ਹੋ ਸਕਦੀ ਹੈ। ਨਾਲ ਦੇ ਨਾਲ ਤੁਹਾਨੂੰ 20% ਐਂਡ ਜੇ ਰੇਟ ਦੀ ਗੱਲ ਕੀਤੀ ਜਾਵੇ ਤਾਂ 25% ਤੇ ਵੀ ਰੇਟ ਤੁਹਾਨੂੰ ਐਜ ਲੋ ਐਜ 4.99 ਤੇ ਇਨਵੈਸਟਰ ਪ੍ਰੋਪਰਟੀ ਤੇ ਆਪਾਂ ਦਵਾ ਸਕਦੇ ਹਾਂ। ਆਹ ਦੇਖੋ ਜੀ, ਮੈਂ ABC ਦੀ ਗੱਲ ਨਹੀਂ ਕਰ ਰਿਹਾ, ਮੈਂ ਬੈਂਕ ਦੀ ਗੱਲ ਕਰ ਰਿਹਾ। ਆਹ ਰੇਟ ਜਿਹੜੇ ਮੈਂ ਦੱਸ ਰਿਹਾ ਬੈਂਕ ਦਾ ਰੇਟ ਦੱਸ ਰਿਹਾ, ਕਿ ਕਿਸੇ ਨੂੰ ਵੀ ਆਈ ਹੋਵੇ ਕਿ ਬਈ ਆਹ ਸਾਡੀ ਮਤਲਬ ਬੀ ਲੈਂਡਰ ਕੋਲ ਜਾਏਗੀ, ਸੀ ਲੈਂਡਰ ਕੋਲ ਜਾਏਗੀ, ਉਹ ਨਹੀਂ ਹੈ ਜੀ। 4.99 ਦਾ ਜਿਹੜਾ ਰੇਟ ਆਪਣਾ ਹੈਗਾ ਉਹਦੇ ਚ ਆਪਾਂ ਤੁਹਾਨੂੰ ਬੈਂਕ ਤੋਂ ਫਾਈਨੈਂਸਿੰਗ ਕਰਾਉਂਦੇ ਹਾਂ। ਐਂਡ ਸਭ ਤੋਂ ਵੱਡੀ ਗੱਲ ਆ ਕਿ ਇਹਦੇ ਵਿੱਚ ਤੁਹਾਡੀ ਜਦ ਰਿਨੂਅਲ ਆਉਂਦੀ ਆ ਉਹ ਕਾਫੀ ਘੱਟ ਪੈਸੇ ਤੇ ਆਉਂਦੀ ਹੈ, ਜੇ ਤੁਹਾਨੂੰ ਉਹ ਪ੍ਰੋਪਰਟੀ ਨੂੰ ਰਿਨਿਊ ਕਰਨਾ ਪੈ ਜਾਂਦਾ ਹੈਗਾ ਜੇ ਤੁਸੀਂ ਵਿੱਚ ਵਿਚਾਲੇ ਵੇਚਣਾ ਨਹੀਂ ਚਾਹੁੰਦੇ। ਤੇ ਇਹਦੇ ਬਾਰੇ ਕੋਈ ਵੀ ਭੈਣ ਭਰਾ ਮੇਰੇ ਨਾਲ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ, ਕਿਸੇ ਨੂੰ ਵੀ ਕੋਈ ਕੁਐਸਚਨ ਹੈਗਾ ਮੈਨੂੰ ਜ਼ਰੂਰ ਕਾਲ ਕਰੋ। ਨੰਬਰ ਆਪਣਾ ਇੱਕੋ ਹੀ ਹੈ ਕਿ ਜੀ ਸਾਰੀ ਗੱਲਬਾਤ ਦਾ 6447020223, 6477020223 ਤੇ ਮੇਰੇ ਨਾਲ ਗੱਲ ਕੀਤੀ ਜਾ ਸਕਦੀ ਹੈ। ਮੈਡਮ ਜੀ ਦੇਖੋ, ਤੁਹਾਨੂੰ ਪਤਾ ਹੀ ਹੈ ਕਦੇ ਵੀ ਹੈਗਾ ਕੰਮ ਕੀਤਾ ਹੈਗਾ, ਪਰ ਜਿਹੜੀ ਕੰਸਲਟੇਸ਼ਨ ਹੈਗੀ ਆ ਹਮੇਸ਼ਾ ਉਹ ਫ੍ਰੀ ਦਿੱਤੀ ਆ, ਭਾਵੇਂ ਇੱਕ ਵਾਰ ਲਓ ਭਾਵੇਂ 3 ਵਾਰ ਲਓ, ਜਦੋਂ ਤੱਕ ਤੁਹਾਡੇ ਕੋਲ ਜਿਹੜੀ ਹੈਗੀ ਆ ਚੀਜ਼ ਤੁਹਾਡੀ ਕਲੀਅਰ ਨਹੀਂ ਹੋਏਗੀ, ਅਸੀਂ ਜਿਹੜਾ ਹੈਗਾ ਤੁਹਾਨੂੰ ਵਿਦਾਊਟ ਯੋਰ ਪਰਮਿਸ਼ਨ ਅਸੀਂ ਅੱਗੇ ਪ੍ਰੋਸੀਡ ਨਹੀਂ ਕਰਾਂਗੇ। ਐਂਡ ਜੇ ਕੋਈ ਟੈਕਨੀਕਲ ਚੀਜ਼ ਇੱਦਾਂ ਦੀ ਆ ਗਈ ਜਿਹੜੀ ਤੁਹਾਨੂੰ ਨਹੀਂ ਸਮਝ ਆ ਪਾ ਰਹੀ ਆ, ਤੇ ਉਹਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਤੁਹਾਨੂੰ ਪੂਰੀ ਗਾਈਡ ਕਰਕੇ ਤੁਹਾਨੂੰ ਆਹ ਦੱਸ ਸਕਦੇ ਹਾਂ ਵਾਟ ਆਰ ਦਾ ਪ੍ਰੋਜ਼ ਐਂਡ ਦਾ ਕੌਨਸ ਫੋਰ ਦੈਟ। ਜੇ ਮੇਰੇ ਨਾਲ ਕੋਈ ਵੀ ਭੈਣ ਭਰਾ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ, ਨੰਬਰ ਆਪਣਾ ਇੱਕੋ ਹੀ ਹੈ ਕਿ ਦੁਬਾਰਾ ਦੱਸਦਾ 6447020223, 6477020223 ਤੇ। ਤੇ ਨਾਲ ਦੇ ਨਾਲ ਆਪਣੇ ਉਹ ਭੈਣ ਭਰਾਵਾਂ ਨੂੰ ਵੀ ਜ਼ਰੂਰ ਕਹੂੰਗਾ ਜਿਹੜੇ ਸੋਚਦੇ ਸੀਗੇ ਕਿ ਉਹਨਾਂ ਦੀ ਰੈਜੀਡੈਂਸ਼ੀਅਲ ਪ੍ਰੋਪਰਟੀ ਭਾਵੇਂ ਕੌਂਡੋ ਹੈਗਾ ਭਾਵੇਂ ਪ੍ਰੀ ਕੰਸਟਰਕਸ਼ਨ ਹੈਗਾ, ਉਹਦੀ ਕਲੋਜ਼ਿੰਗ ਆ ਰਹੀ ਆ ਐਂਡ ਉਹਦੇ ਵਿੱਚ ਤੁਹਾਨੂੰ ਅਪਰੇਜ਼ਲ ਦੀ ਪ੍ਰੋਬਲਮ ਆ ਰਹੀ ਆ, ਉਹਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਤੁਹਾਨੂੰ ਪੂਰੀ ਗਾਈਡ ਕਰ ਸਕਦੇ ਹਾਂ। ਸਾਡੇ ਕੋਲ ਲੈਂਡਰਸ ਹੈਗੇ ਆ ਜਿਹੜੇ ਤੁਹਾਨੂੰ ਉਹਦੇ ਵਿੱਚ ਪੂਰੀ ਤਰੀਕੇ ਨਾਲ 80-85% ਤੱਕ ਜਿਹੜੀ ਹੈਗੀ ਆ ਫਾਈਨੈਂਸਿੰਗ ਕਰਾ ਸਕਦੇ ਆ, ਉਹ ਵੀ ਮੋਸਟ ਕੰਪੈਟੀਟਿਵ ਰੇਟਸ ਤੇ। ਡਿਪੈਂਡਿੰਗ ਔਨ ਯੋਰ ਸਿਚੁਏਸ਼ਨ ਲੈਂਡਰ ਜਿਹੜਾ ਹੈਗਾ ਉਹ ਲਾਈਨ ਅਪ ਕੀਤਾ ਜਾਏਗਾ ਐਂਡ ਵਿਦ ਇਨ 48-72 ਆਵਰ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚ ਵੀ ਹੋ ਸਕਦੇ ਆ, ਜੇ ਤੁਹਾਡੀ ਕਿੱਦਾਂ ਦੀ ਸਿਚੁਏਸ਼ਨ ਆ ਗਈ ਹੈ ਕਿ ਤੁਸੀਂ ਸਟੱਕ ਹੋ ਰਹੇ ਹੋ। ਮੇਰੇ ਨਾਲ ਕੋਈ ਭੈਣ ਭਰਾ ਗੱਲਬਾਤ ਕਰਨੀ ਚਾਹੁੰਦਾ ਹੈਗਾ, ਕਿਸੇ ਨੂੰ ਵੀ ਕੋਈ ਕੁਐਸਚਨ ਹੈਗਾ ਕਿਸੇ ਪ੍ਰਕਾਰ ਦੀ ਮੋਰਗੇਜ ਫਾਈਨੈਂਸਿੰਗ, ਰੀਫਾਈਨੈਂਸਿੰਗ, ਡੈਟ ਕੰਸੋਲੀਡੇਸ਼ਨ, ਜਾਂ ਤੁਸੀਂ ਕੋਈ ਕਮਰਸ਼ੀਅਲ ਫਾਈਨੈਂਸਿੰਗ ਕਰਾਉਣੀ ਹੈ, ਜਾਂ ਤੁਸੀਂ ਇੱਕ ਅੰਟੈਰੀਓ ਦੇ ਵਿੱਚ ਹੀ ਨਹੀਂ ਕੰਮ ਕਰਦੇ, ਅਸੀਂ ਦੇਖੋ ਜੀ ਅਲਬਰਟਾ ਦੇ ਵਿੱਚ ਵੀ ਹੁਣ ਅਸੀਂ ਕੰਮ ਕਰਦੇ, ਸਾਡੀ ਟੀਮ ਉੱਧਰ ਵੀ ਆਪਾਂ ਪੂਰੀ ਸੈਟਅਪ ਕੀਤੀ ਆ। ਨਾਲ ਦੇ ਨਾਲ ਤੁਹਾਨੂੰ ਹੈਲੀਫੈਕਸ ਜਿਹੜਾ ਨੋਵਾ ਸਕੋਸ਼ੀਆ ਦੇ ਪੈਂਦਾ ਹੈਗਾ ਜਾਂ ਨਿਊ ਬ੍ਰੰਜ਼ਵਿਕ ਦੇ ਵਿੱਚ ਵੀ ਤੁਹਾਨੂੰ ਕੰਮ ਕਰਨਾ ਹੈਗਾ, ਤੇ ਉਹਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਤੁਹਾਨੂੰ ਪੂਰੀ ਗਾਈਡੈਂਸ ਦੇ ਸਕਦੇ ਹਾਂ। ਮੇਰੇ ਨਾਲ ਕੋਈ ਵੀ ਭੈਣ ਭਰਾ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ, ਨੰਬਰ ਆਪਣਾ ਇੱਕੋ ਹੀ ਇੱਕ ਹੈ 6447020223, 6477020223 ਤੇ। ਐਂਡ ਲਾਸਟ ਦੇ ਵਿੱਚ ਬਸ ਇੰਨਾ ਹੀ ਕਹਿ ਕੇ ਜਾਊਂਗਾ, ਮੈਡਮ ਜੀ ਦੇਖੋ ਅਸੀਂ ਤੁਹਾਨੂੰ ਪਤਾ ਹੀ ਹੈ ਕਿੰਨੇ ਸਾਲ ਤੋਂ ਆਪਾਂ ਕੰਮ ਕਰ ਰਹੇ ਹਾਂ, ਤਾਂ ਉਹ ਸਕਿੱਲ ਸੈੱਟ ਨੂੰ ਅਸੀਂ ਆਪਣੀ ਟੀਮ ਦੇ ਵਿੱਚ ਵੀ ਇਨਕਲੂਡ ਕਰਕੇ ਆਪਣੀ ਟੀਮ ਬਣਾ ਰਹੇ ਹੈਗੇ ਹਾਂ, ਜਿਹਦੇ ਚ ਜਿਹਨੂੰ ਅਸੀਂ ਕਹਿੰਦੇ ਜੀਐਨਈ ਮੌਰਗੇਜ ਦੀ ਟੀਮ ਮੈਂ ਪਟਾਗਾ, ਤੇ ਉਹਦੇ ਵਿੱਚ ਜੇ ਤੁਸੀਂ ਸਾਨੂੰ ਜਿਹੜੇ ਆਉਣਾ ਚਾਹੁੰਦੇ ਹੈਗੇ ਆ, ਜੁਆਇਨ ਕਰਨਾ ਚਾਹੁੰਦੇ ਹੈਗੇ ਹੋ, ਨਵੇਂ ਹੈਗੇ ਹੋ ਪ੍ਰੋਫੈਸ਼ਨ ਦੇ ਵਿੱਚ, ਤੁਸੀਂ ਸੈਟਿਸਫਾਈਡ ਨਹੀਂ ਹੈਗੇ ਹੋ, ਤੁਸੀਂ ਮੇਰੇ ਨਾਲ ਜ਼ਰੂਰ ਗੱਲਬਾਤ ਕਰ ਲਓ, ਤੁਹਾਨੂੰ ਸੈਟਿਸਫੈਕਸ਼ਨ ਵੀ ਮਿਲੇਗੀ, ਤੁਹਾਨੂੰ ਕੰਮ ਵੀ ਸਿਖਾਇਆ ਜਾਏਗਾ, ਨਾਲ ਦੇ ਨਾਲ ਤੁਹਾਨੂੰ ਆਹ ਟ੍ਰਿਕਸ ਦੱਸੀਆਂ ਜਾਣਗੀਆਂ ਜਿਸ ਕਰਕੇ ਤੁਹਾਡੀ ਜਿਹੜੀ ਹੈਗੀ ਆ ਫਾਈਨਲ

0: ਫਾਈਨੈਂਸਿੰਗ ਈਜ਼ੀਲੀ ਜਿਹੜੀ ਹੈਗੀ ਹੈ ਕੱਢੀ ਜਾਣਗੀ। ਐਂਡ ਸਭ ਤੋਂ ਵੱਡੀ ਗੱਲ, ਅਸੀਂ ਕੰਪੈਰੀਟਿਵ ਕਮਿਸ਼ਨ ਪੈਕੇਜ ਲੈ ਕੇ ਹੈਗੇ ਹਾਂ, ਜਿਸ ਕਰਕੇ ਤੁਹਾਨੂੰ ਕਾਫੀ ਫਾਇਦਾ ਹੋ ਸਕਦਾ ਹੈਗਾ। ਐਂਡ ਆਪਣੀ ਕਮਿਊਨਿਟੀ ਨੂੰ ਹੈਲਪ ਕਰ ਰਹੇ ਹੈਗੇ ਆ ਪੈਸੇ ਧੱਲੇ ਦੇ ਵਿੱਚ, ਉਹ ਤੋਂ ਬਾਅਦ ਕੀ ਆਪਾਂ ਕਰ ਸਕਦੇ ਮੈਮ
1: ਜੀ? ਬਹੁਤ ਸ਼ੁਕਰੀਆ ਮੈਮ ਜੀ, ਬਹੁਤ ਸ਼ੁਕਰੀਆ।
0: ਡੈਫੀਨੇਟਲੀ ਮੈਮ, ਕੋਈ ਵੀ ਭੈਣ ਭਰਾ ਗੱਲਬਾਤ ਕਰਨੀ ਚਾਹੁੰਦਾ ਹੈਗਾ, ਨੰਬਰ ਆਪਣਾ ਇੱਕੋ ਹੀ ਇੱਕ ਹੈ, 647-2023 6477022023 ਤੇ। ਐਂਡ ਸਾਰੇ ਹੀ ਭੈਣ ਭਰਾਵਾਂ ਨੂੰ ਰਿਕੁਐਸਟ ਕਰੂੰਗਾ, ਆਪਣੀ ਇੰਜੋਏ ਫੈਮਿਲੀ ਨਾਲ ਖੂਬ ਇੰਜੋਏ ਕਰੋ ਆ ਲੌਂਗ ਵੀਕਐਂਡ, ਪਲੱਸ ਪਲੀਜ਼ ਡੋਨਟ ਡਰਿੰਕ ਐਂਡ ਡਰਾਈਵ, ਕਿਉਂਕਿ ਦੇਖੋ ਜੀ ਸਾਰਿਆਂ ਨੇ ਆਪਣੇ ਘਰ ਦੇ ਵਿੱਚ ਆਰਾਮ ਨਾਲ ਜਾਣਾ ਹੈਗਾ, ਸਾਰੇ ਇੰਜੋਏ ਕਰੋ, ਬਟ ਆਹ ਚੀਜ਼ ਨੂੰ ਜਿਹੜਾ ਹੈਗਾ ਡਰਿੰਕ ਐਂਡ ਡਰਾਈਵ ਨਾ ਕਰੋ
1: ਜੀ। ਬਹੁਤ ਸ਼ੁਕਰੀਆ ਮਾਇਕ ਜੀ, 647-2023 ਫੋਨ ਨੰਬਰ ਹੈ ਜੀ ਮਾਇਕ ਪਟਨਾਗਰ ਜੀ ਨਾਲ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, 647-2023 ਨੰਬਰ 'ਤੇ ਕਾਲ ਕਰ ਸਕਦੇ ਹੋ।

0: 6:30 ਹੋ ਗਿਆ ਜੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਤੁਹਾਡੇ ਨਾਲ ਚੱਲ ਰਹੀ ਹੈ ਅਗਲੇ ਸੈਟਰਡੇ ਤੋਂ ਤੁਹਾਡੇ ਨਾਲ ਕੁਛ ਸਵਾਲ ਜਵਾਬ ਦੀ ਸਾਂਝ ਵੀ ਜ਼ਰੂਰ ਪਾਇਆ ਕਰਾਂਗੇ ਅੱਜ ਨਵਾਂ ਟਾਈਮ ਆ ਅਤੇ ਜ਼ਰੂਰ ਸੋਚਿਆ ਕਿ ਜਿੰਨੇ ਵੀ ਲਿਸਨਰ ਪ੍ਰੋਗਰਾਮ ਨੂੰ ਪਹਿਲੀ ਵਾਰ ਸੁਣ ਰਹੇ ਆ ਜ਼ਰੂਰ ਉਹਨਾਂ ਨੂੰ ਥੋੜ੍ਹਾ ਜਿਹਾ ਯਾਦ ਕਰਾ ਦਾਂਗੇ ਕਿ 6-7 ਹੁਣ ਤੁਹਾਡੇ ਨਾਲ ਸਾਡੀ ਸਾਂਝ ਹੋਇਆ ਕਰੇਗੀ ਰੇਡੀਓ ਅੰਦਾਜ਼ ਦੇ ਵਿੱਚ ਸੋ ਤੁਸੀਂ ਪ੍ਰੋਗਰਾਮ ਨੂੰ ਓਨਾ ਹੀ ਪਿਆਰ ਦੇਣਾ ਜਿੰਨਾ 7 ਵਜੇ ਤੁਹਾਡੇ ਨਾਲ ਹੁੰਦਾ ਸੀਗਾ 416-233-7368 416-233-7368 'ਤੇ ਗੱਲਬਾਤ ਕਰ ਸਕਦੇ ਹੋ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਅਤੇ ਜ਼ਰੂਰ ਮੋਸਟ ਵੈਲਕਮ 416-233-7368 ਗੱਲ ਅਸੀਂ ਕਰਾਂਗੇ ਜੀ ਸੁਨੇਹਾ ਤੁਹਾਡੇ ਤੱਕ ਪਹੁੰਚਦਾ ਕਰਾਂਗੇ ਫਰਨੀਚਰ ਦੇ ਲਈ ਸਟੀਵਨਸ ਫਰਨੀਚਰ ਦਾ ਸੁਨੇਹਾ ਤੁਹਾਡੇ ਤੱਕ ਪਹੁੰਚਦਾ ਕਰਦੇ ਹੁੰਦੇ ਹਾਂ ਕਿ ਅਗਰ ਤੁਸੀਂ ਫਰਨੀਚਰ ਲੈਣਾ ਰਾਈਟ ਵੇ ਪੈਸੇ ਵੀ ਨਹੀਂ ਹੈਗੇ ਤੁਸੀਂ ਫਾਈਨੈਂਸਿੰਗ ਦੇ ਵਿੱਚ ਵੀ ਤੁਹਾਡੀ ਹੈਲਪ ਕਰਨਗੇ ਕਨੇਡੀਅਨ ਮੇਡ ਫਰਨੀਚਰ ਲੈਣਾ ਜਾਂ ਤੁਹਾਨੂੰ ਡਿਸਕਾਊਂਟਡ ਡੀਲਸ ਚਾਹੀਦੀਆਂ ਬਹੁਤ ਸਾਰੇ ਫੋਰ ਮਾਡਲਸ ਹੁੰਦੇ ਆ ਜਿਹੜੇ ਅਪ ਟੂ 60-80% ਔਫ ਤੁਹਾਨੂੰ ਮਿਲ ਸਕਦੇ ਆ ਇੱਕ ਵਾਰ ਜਦੋਂ ਵੀ ਫਰਨੀਚਰ ਲੈਣ ਦਾ ਤੁਹਾਡਾ ਮਨ ਬਣੇ ਜ਼ਰੂਰ ਤੁਸੀਂ ਸਟੀਵਨਸ ਫਰਨੀਚਰ 'ਤੇ ਚੱਕਰ ਲਗਾ ਕੇ ਆਉਣਾ ਸਟੀਲਸ ਐਂਡ ਟੋਰਬਮ 'ਤੇ ਲੋਕੇਟਡ ਨੇ 2575 ਸਟੀਲਸ ਐਵਨਿਊ ਈਸਟ ਸੋ ਜਾਇਓ ਬਹੁਤ ਵੱਡਾ ਸ਼ੋਰੂਮ ਆ ਬਹੁਤ ਅਮੇਜ਼ਿੰਗ ਡੀਲਸ ਤੁਹਾਨੂੰ ਫਰਨੀਚਰ 'ਤੇ ਮਿਲਣਗੀਆਂ ਸਾਰੇ ਨਾਲ ਜਸਵੀਰ ਜੀ ਹਾਜ਼ਰ ਨੇ ਕੁਛ ਐਕਸਟਰਾ ਸਪੈਸ਼ਲ ਡੀਲਸ ਤੁਹਾਡੇ ਲਈ ਲੈ ਕੇ ਆਏ ਨੇ ਜਸਵੀਰ ਜੀ ਜੀ ਆਇਆਂ ਨੂੰ ਜੀ ਸ਼ੋਅ ਦੇ ਵਿੱਚ ਵੈਲਕਮ ਤੁਹਾਨੂੰ
1: ਪਰਮਜੀਤ ਥੈਂਕ ਯੂ ਸੋ ਮਚ ਤੁਹਾਨੂੰ ਔਰ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਗੁੱਡ ਆਫਟਰਨੂਨ ਜੀ
0: ਜੀ ਗੁੱਡ ਆਫਟਰਨੂਨ ਜੀ ਜ਼ਰੂਰ ਜੀ ਸਾਡੇ ਅੱਜ ਨਵੇਂ ਲਿਸਨਰਸ ਐਡ ਆਨ ਹੋਏ ਹੋਣਗੇ ਅਤੇ ਉਹਨਾਂ ਦੇ ਲਈ ਸੁਨੇਹਾ ਸਾਡਾ ਖਾਸ ਅੱਜ ਹੋਊਗਾ ਕਿ ਫਰਨੀਚਰ ਜਦੋਂ ਵੀ ਖਰੀਦਣਾ ਸਟੀਵਨਸ ਫਰਨੀਚਰ 'ਤੇ ਕਿਉਂ ਆਉਣ
1: ਬਿਲਕੁਲ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਜ਼ਿਕਰ ਕੀਤਾ ਸਟੀਵਨਸ ਫਰਨੀਚਰ ਦਾ ਔਰ ਕਾਫੀ ਸਾਰਾ ਆਪਣੇ ਕੋਲ ਕੈਨੇਡੀਅਨ ਮੇਡ ਫਰਨੀਚਰ ਜਿਹੜਾ ਹੈ ਉਹ ਡਿਸਪਲੇ ਤੇ ਸ਼ੋਰੂਮ ਦੇ ਵਿੱਚ ਲਗਾਇਆ ਹੋਇਆ ਸੋਫਾ ਸੈਟਸ ਨੇ ਬੈਡਰੂਮ ਸੈਟਸ ਨੇ ਮੈਟਸਸ ਨੇ ਕਾਫੀ ਟੇਬਲ ਨੇਮ ਇਟ ਹਾਊਸ ਹੋਲਡ ਫਰਨੀਚਰ ਕਿਉਂ ਆਣ ਕਿਉਂਕਿ ਫਰਨੀਚਰ ਦੀਆਂ ਆਈਟਮਸ ਜਿਹੜੀਆਂ ਪਰਮ ਜੀ ਆਪਾਂ ਸ਼ੋਪਿੰਗ ਕਰਦੇ ਹਾਂ ਬਾਏ ਕਰਦੇ ਹਾਂ ਘਰ ਲੈ ਕੇ ਜਾਂਦੇ ਹਾਂ ਤੇ ਉਹਦੇ ਵਿੱਚ ਇਹ ਹੁੰਦਾ ਕਿ ਇੱਕ ਵਾਰੀ ਵਧੀਆ ਫਰਨੀਚਰ ਲਿਆ ਜਾਵੇ ਔਰ ਲੌਂਗ ਟਾਈਮ ਲਈ ਚੱਲੇ ਔਰ ਸਭ ਤੋਂ ਜ਼ਿਆਦਾ ਜਿਹੜੀ ਮੇਨ ਚੀਜ਼ ਜਿਹੜੀ ਵੱਡੀ ਗੱਲ ਹੁੰਦੀ ਹੈ ਪ੍ਰਾਈਸ ਕੀਮਤਾਂ ਜਿਹੜੀਆਂ ਨੇ ਉਹ ਬਹੁਤ ਰੀਜਨੇਬਲ ਹੋਣ ਸੋ ਇਸ ਕਰਕੇ ਸਟੀਵਨਸ ਫਰਨੀਚਰ ਓਵਰ 3 decades ਇੱਕੋ ਲੋਕੇਸ਼ਨ ਤੋਂ ਸਰਵ ਕਰ ਰਿਹਾ ਹੈਗਾ ਸੇਵਾਵਾਂ ਦੇ ਰਿਹਾ ਔਰ ਇਸੇ ਕਰਕੇ ਅਸੀਂ ਜਿਹੜਾ ਮੀਡੀਅਮ ਟੂ ਹਾਈ ਐਂਡ ਫਰਨੀਚਰ ਸੈੱਲ ਕਰਦੇ ਹਾਂ ਔਰ ਪ੍ਰਾਈਸ ਦੇ ਵਿੱਚ ਜਿਹੜਾ ਹੈਗਾ ਕਸਟਮਰ ਨੂੰ ਪੂਰੀ ਉਹਨਾਂ ਦੇ ਪੋਕਟ ਦੇ ਹਿਸਾਬ ਨਾਲ ਔਰ ਉਹਨਾਂ ਦੀ ਜਿਹੜੀ ਆਫਰ ਹੁੰਦੀ ਹੈ ਉਹਨੂੰ ਕੰਸਿਡਰ ਕੀਤਾ ਜਾਂਦਾ ਔਰ ਫਰਨੀਚਰ ਜਿਹੜਾ ਹੈਗਾ ਉਹ ਲੈ ਕੇ ਜਾਂਦੇ ਔਰ ਬੜੇ ਖੁਸ਼ ਔਰ ਲੌਂਗ ਟਾਈਮ ਲਈ ਫਰਨੀਚਰ ਨੂੰ ਜਿਹੜਾ ਉਹ ਰੱਖਦੇ ਆ ਘਰੇ ਔਰ ਇੰਜੋਏ ਕਰਦੇ ਆ ਸੋ ਇਸ ਕਰਕੇ ਸਟੀਵਨਸ ਫਰਨੀਚਰ ਤੇ ਜ਼ਰੂਰ ਆਓ ਔਰ ਆਉਂਦੇ ਵੀ ਆ ਭੈਣ ਭਰਾ ਪ੍ਰੋਗਰਾਮ ਸੁਣ ਕੇ ਅੱਗੇ ਰੈਕਮੈਂਡ ਵੀ ਕਰਦੇ ਆ ਸੋ ਮੈਂ ਤਹਿ ਦਿਲੋਂ ਪਰਮ ਜੀ ਤੁਹਾਡਾ ਵੀ ਔਰ ਆਪਣੇ ਸਾਰੇ ਸਰੋਤਿਆਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਹੜਾ ਸਟੀਵਨਸ ਫਰਨੀਚਰ ਨੂੰ ਹਮੇਸ਼ਾ ਸਹਿਯੋਗ ਦਿੰਦੇ ਆ ਔਰ ਨਾਲ ਦੀ ਨਾਲ ਆਪਣੇ ਭਾਰੀ ਡੋਲਰਾਂ ਦੀ ਬਚਤ ਕਰਕੇ ਜਾਂਦੇ ਆ
0: ਜੀ ਬਿਲਕੁਲ ਜੀ ਇੱਕ ਵਾਰ ਫਿਰ ਤੋਂ ਨੰਬਰ ਮੈਂ ਸਾਂਝਾ ਕਰ ਦਿੰਦੀ ਹਾਂ 905-790-0560 ਅਤੇ ਜਦੋਂ ਫਰਨੀਚਰ ਲੈਣਾ ਹੋਵੇ ਤਾਂ ਮੈਂ ਤਾਂ ਆਲਵੇਜ਼ ਰਿਕਮੈਂਡ ਕਰਦੀ ਹਾਂ ਕਿ ਇੱਕ ਵਾਰ ਸ਼ੋਰੂਮ ਵਿਜ਼ਿਟ ਕਰਨਾ ਚਾਹੀਦਾ ਕਿਉਂਕਿ ਫਿਰ ਸਾਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਵੀ ਸਾਡੇ ਘਰ ਦੇ ਵਿੱਚ ਜਿੱਦਾਂ ਦੀ ਲੇਆਊਟ ਸਾਡੀ ਹੈਗੀ ਹੈ ਘਰ ਦੀ ਰੰਗ ਰੋਗਨ ਕੀਤਾ ਹੋਇਆ ਉਹਦੇ ਨਾਲ ਕਿੱਦਾਂ ਦਾ ਫਰਨੀਚਰ ਤੁਸੀਂ ਸੈਟਅਪ ਕਰਨਾ ਚਾਹੁੰਦੇ ਹੋ 2575 ਸਟੀਲਸ ਐਵਨਿਊ ਈਸਟ ਜਿਹੜਾ ਕਿ ਟੋਰਬਮ ਐਂਡ ਸਟੀਲਸ 'ਤੇ ਲੋਕੇਟਡ ਨੇ ਸਟੀਵਨਸ ਫਰਨੀਚਰ 'ਤੇ ਜ਼ਰੂਰ ਪਹੁੰਚਣਾ ਜੀ ਕੁਛ ਡੀਲਸ
1: ਹਾਂਜੀ ਪਰਮ ਜੀ ਡੀਲਸ ਬਹੁਤ ਸਾਰੀਆਂ ਲੱਗੀਆਂ ਹੋਈਆਂ ਨੇ ਕਿਉਂਕਿ ਲੌਂਗ ਵੀਕਐਂਡ ਆ ਐਂਡ ਕਾਫੀ ਸਾਰੇ ਪਰਿਵਾਰ ਆ ਵੀ ਰਹੇ ਨੇ ਔਰ ਸ਼ੋਪਿੰਗ ਕਰ ਰਹੇ ਨੇ ਜਿਹੜੀ ਡੀਲਸ ਇੱਕ ਦੇਣ ਜਾ ਰਹੇ ਆ ਜੇ ਤੁਸੀਂ ਘਰ ਦੇ ਵਿੱਚ ਡਾਇਨਿੰਗ ਰੂਮ ਸੈੱਟ ਲੈ ਕੇ ਜਾਣਾ ਵਧੀਆ ਟੇਬਲ ਦੇ ਵਿੱਚ ਐਕਸਟੈਂਸ਼ਨ ਆ 6 ਚੇਅਰਾਂ ਆ ਔਰ ਨਾਲ ਸਾਈਡ ਬੋਰਡ ਸਰਵਰ ਵੀ ਨਾਲ ਜਿਹੜਾ ਹੈਗਾ ਉਹ ਦਿੱਤਾ ਜਾ ਰਿਹਾ ਕਿਉਂਕਿ ਅੱਜ ਕੱਲ੍ਹ ਟ੍ਰੈਂਡ ਹੈਗਾ ਸਾਈਡ ਬੋਰਡ ਦਾ ਟੱਚ ਬਫੇ ਜਿਹੜੇ ਹੈਗੇ ਆ ਉਹ ਅੱਜ ਕੱਲ੍ਹ ਨਹੀਂ ਚੱਲਦੇ ਸੋ ਇਹ ਬਹੁਤ ਹੀ ਹਾਈ ਐਂਡ ਡਾਇਨਿੰਗ ਰੂਮ ਸੈੱਟ ਆ ਵਿਦ ਸਰਵਰ ਇਹਦੀ ਪ੍ਰਾਈਸ ਜਿਹੜੀ ਪਰਮਜੀ 2999 ਸੀਗੀ ਸੋ ਇਹ ਲੌਂਗ ਵੀਕਐਂਡ ਤੇ ਸਿਰਫ 1899 ਡਾਲਰ ਦਾ ਲਗਾਇਆ ਹੋਇਆ ਸੋ ਓਵਰ $1,000 ਜਿਹੜਾ ਹੈਗਾ ਆਲਮੋਸਟ ਤੁਸੀਂ $1,100 ਇਹਦੇ ਤੇ ਸੇਵਿੰਗ ਕਰ ਰਹੇ ਹੋ ਬਹੁਤ ਹਾਈ ਐਂਡ ਡਾਇਨਿੰਗ ਰੂਮ ਸੈੱਟ ਔਰ ਇਸ ਦੇ ਨਾਲ ਨਾਲ ਸੈਕਸ਼ਨਲ ਸੋਫਾ ਸੈੱਟ ਜੇ ਤੁਸੀਂ ਸਟੋਰੇਜ ਦੇ ਨਾਲ ਬੈੱਡ ਦੇ ਨਾਲ ਦੇਖ ਰਹੇ ਹੋ ਪੁੱਲ ਆਊਟ ਬੈੱਡ ਲੱਗਿਆ ਹੋਵੇ ਜਿਹੜਾ $1,500 ਦਾ ਸੀਗਾ ਉਹ ਤੁਹਾਨੂੰ $699 ਚ ਮਿਲ ਰਿਹਾ ਬਹੁਤ ਹਾਈ ਐਂਡ ਫੈਬਰਿਕ ਦੇ ਵਿੱਚ ਬਣਿਆ ਹੋਇਆ ਜੇ ਤੁਸੀਂ ਕਿਚਨ ਟੇਬਲ ਦੇਖ ਰਹੇ ਹੋ ਚਾਰ ਚੇਅਰਾਂ ਤੇ ਟੇਬਲ ਤੇ ਇਹਦੀ ਪ੍ਰਾਈਸ ਜਿਹੜੀ $899 ਸੀਗੀ ਤੁਹਾਨੂੰ ਸਿਰਫ ਤੇ ਸਿਰਫ ਮਿਲ ਰਿਹਾ $399 ਦੇ ਵਿੱਚ ਚਾਰ ਚੇਅਰਾਂ ਤੇ ਰਾਊਂਡ ਟੇਬਲ ਕਿਚਨ ਟੇਬਲ ਔਰ ਇਸ ਦੇ ਨਾਲ ਨਾਲ ਮੇਰੇ ਕੋਲ ਬਹੁਤ ਵਧੀਆ ਹਾਈ ਐਂਡ ਫਰਨੀਚਰ ਟਰਕੀ ਮੇਡ ਇਨ ਟਰਕੀ ਸੋਫਾ ਸੈਟਸ ਨੇ ਜਿਹੜੇ ਉਹ ਆਏ ਹੋਏ ਆ ਪਰਮ ਜੀ ਘਰ ਦੀ ਜੇ ਤੁਸੀਂ ਸ਼ਾਨ ਵਧਾਣੀ ਹੈ ਜਿਹੜੇ ਲਿਵਿੰਗ ਰੂਮ ਦੇ ਸੋਫਾ ਸੈੱਟ ਵਧੀਆ ਜਿਸ ਦੇ ਵਿੱਚ ਫੀਚਰ ਵੀ ਬਹੁਤ ਲੱਗੇ ਹੋਏ ਆ ਕੇ ਦੇਖੋਗੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਮੇਸ਼ਾ ਸ਼ੋਰੂਮ ਦੇ ਵਿੱਚ ਵਿਜਿਟ ਕਰੋ ਤੁਹਾਡੇ ਮੋਡੀਫਿਕੇਸ਼ਨ ਕਰ ਸਕਦੇ ਹੋ ਸੋਫੇ ਦੇ ਵਿੱਚ ਕਲਰ ਚੇਂਜ ਕਰ ਸਕਦੇ ਹੋ ਆਪਣੇ ਹਿਸਾਬ ਦੇ ਨਾਲ ਤੁਸੀਂ ਲੈ ਸਕਦੇ ਹੋ ਸੋ ਇਹਨਾਂ ਦੇ ਉੱਤੇ ਅਪ ਟੂ 50% ਡਿਸਕਾਊਂਟ ਲੱਗਿਆ ਹੋਇਆ ਤੇ ਮੇਡ ਇਨ ਟਰਕੀ 3-piece ਸੋਫੇ ਦੀ ਇੱਕ ਮੈਂ ਡੀਲ ਦੇਣ ਜਾ ਰਿਹਾ ਜਿਹੜੀ ਕਿਤੇ ਮਾਰਕੀਟ ਚ ਮਿਲਣੀ ਤੇ ਉਸ ਪ੍ਰਾਈਸ ਪਰਮ ਜੀ ਇਹਨਾਂ ਦੀ $3,600-$3,700 ਰਾਊਂਡ ਰਿਟੇਲ ਵੈਲਿਊ ਹੈ ਬਟ ਸਟੀਵਨਸ ਫਰਨੀਚਰ ਸਿਰਫ ਇਸ ਵੀਕਐਂਡ ਤੇ ਲੌਂਗ ਵੀਕਐਂਡ ਆ ਓਨਲੀ ਪ੍ਰਾਈਸ ਜਿਹੜੀ ਦੇ ਰਹੇ ਆ $1,999 ਸੋਫਾ ਲਵ ਸੀਟ ਐਕਸੈਂਟ ਚੇਅਰ ਦੇਖੋਗੇ ਰੂਹ ਖੁਸ਼ ਹੋ ਜਾਏਗੀ $1,999 ਦੇ ਵਿੱਚ ਲਿਵਿੰਗ ਰੂਮ ਦਾ ਸੋਫਾ ਸੈੱਟ ਹਾਈ ਐਂਡ ਘਰੇ ਲੈ ਕੇ ਜਾਣਾ ਤਾਂ ਤੁਸੀਂ ਪਹੁੰਚੋ ਇੱਕ ਜਾਂਦੇ ਜਾਂਦੇ ਇੱਕ ਡੀਲ ਹੋਰ ਦੇਣਾ ਚਾਹੁੰਦਾ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਇੱਕ ਲਗਾਇਆ ਹੋਇਆ ਬਹੁਤ ਲੋ ਪ੍ਰਾਈਸ ਦੇ ਉੱਤੇ $3,500-$3,600 ਦਾ ਸੈੱਟ ਸੀਗਾ ਇਹ ਕੁਈਨ ਸਾਈਜ਼ ਦਾ ਸੋਰੀ ਕਿੰਗ ਸਾਈਜ਼ ਦਾ ਹੈੱਡਬੋਰਡ ਡਰੈਸਰ ਮਿਰਰ ਚੈਸਟ ਤੇ ਇੱਕ ਨਾਈਟ ਟੇਬਲ ਜਿਹੜੀ ਹੈ ਸਿਰਫ $1,699 ਚ ਲੱਗਿਆ ਹੋਇਆ ਔਰ ਇਹਦੇ ਨਾਲ ਅਸੀਂ ਵੀਕਐਂਡ ਤੇ ਜਿਹੜਾ ਭੈਣ ਭਰਾ ਬੈਡਰੂਮ ਸੈੱਟ ਫਸਟ ਕਮ ਫਸਟ ਸਰਵ ਦੇ ਵਿੱਚ ਗ੍ਰੈਬ ਕਰੇਗਾ ਆ ਕੇ ਉਹਨਾਂ ਨੂੰ ਅਸੀਂ ਬਾਕਸ ਬੈੱਡ ਸਟੋਰੇਜ ਬੈੱਡ ਜਿਹੜਾ ਇੱਕ ਸਾਈਡ ਤੇ ਡਰੋ ਲੱਗੇ ਹੋਇਆ ਇੱਕ ਸਾਈਡ ਤੇ ਟਾਪ ਓਪਨ ਹੈ ਉਹ ਐਬਸੋਲੂਟਲੀ ਫ੍ਰੀ ਦੇਵਾਂਗੇ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਡੀਲਸ ਨੇ ਪਰਮ ਜੀ ਮੈਂ ਗੁਜ਼ਾਰਿਸ਼ ਕਰੂੰਗਾ ਆਪਣੇ ਸਾਰੇ ਸਰੋਤਿਆਂ ਨੂੰ ਕਿ ਤੁਸੀਂ ਵਿਜਿਟ ਕਰੋ ਸਟੀਵਨਸ ਫਰਨੀਚਰ ਨੂੰ ਅੱਜ ਆ ਜਾਓ ਕੱਲ ਆਓ ਤੁਸੀਂ ਔਰ ਬਹੁਤ ਸਾਰੇ ਭਾਰੀ ਡਾਲਰਾਂ ਦੀ ਬੱਚਤ ਕਰਕੇ ਜਾਓਗੇ ਨੰਬਰ 905-790-0560 ਤੇ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਆ ਔਰ ਨਾਲ ਦੀ ਨਾਲ ਜੇ ਕਿਸੇ ਭੈਣ ਭਰਾ ਨੂੰ ਫਾਈਨੈਂਸਿੰਗ ਦੀ ਜ਼ਰੂਰਤ ਪੈਂਦੀ ਹੈ ਤਾਂ ਔਨ ਦੀ ਸਪੋਟ ਫਰਨੀਚਰ ਦੀ ਆਈਟਮ ਫਾਈਨੈਂਸ ਵੀ ਕਰਵਾ ਦਿਆਂਗੇ 0% ਇੰਟਰਸਟ ਹੋਏਗਾ ਕੋਈ ਇੰਟਰਸਟ ਨਹੀਂ ਦੇਣਾ ਛੋਟੀ ਛੋਟੀਆਂ ਆਸਾਨ ਕਿਸ਼ਤਾਂ 'ਚ ਪੇ ਆਊਟ ਕਰ ਸਕਦੇ ਆ ਸੋ ਥੈਂਕ ਯੂ ਸੋ ਮਚ ਪਰਮ ਜੀ ਧੰਨਵਾਦ ਬਹੁਤ ਬਹੁਤ
0: ਬਹੁਤ ਸ਼ੁਕਰੀਆ ਜਸਵੀਰ ਜੀ ਸਟੀਵਨਸ ਫਰਨੀਚਰ 905-790-0560 ਤੇ ਜਿਹੜਾ ਪੇਟੀ ਵਾਲਾ ਬੈੱਡ ਜਸਵੀਰ ਜੀ ਨੇ ਮੈਂਸ਼ਨ ਕੀਤਾ ਉਹ ਜ਼ਰੂਰ ਲੈ ਆਇਓ ਕਿਉਂਕਿ ਸਟੋਰੇਜ ਦਾ ਬੜਾ ਪੰਗਾ ਪੈ ਜਾਂਦਾ ਕਈ ਵਾਰ ਤੇ ਬਹੁਤ ਕੱਪੜੇ ਲੱਤੇ ਉਹ 'ਚ ਸਾਂਭ ਜਾਂਦੇ ਆ ਜੀ ਸਾਡੇ ਘਰ ਵੀ ਹੈਗਾ ਤੇ ਬੜਾ ਸੌਖਾ ਹੋ ਜਾਂਦਾ ਹੈ ਸੋ ਸਟੀਵਨਸ ਫਰਨੀਚਰ 905-790-0560 ਬਹੁਤ ਸ਼ੁਕਰੀਆ ਜਸਵੀਰ ਜੀ ਬਹੁਤ ਸ਼ੁਕਰੀਆ ਜੀ
1: ਥੈਂਕ ਯੂ ਜੀ
0: ਥੈਂਕ ਯੂ ਜੀ ਯੂ ਟਿਊਬ ਥੈਂਕ ਯੂ ਸੋ ਮਚ 905-790-0560 ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼ ਚਲੋ AM 530 ਤੇ ਚੁੱਪ ਚਾਪ ਨਹੀਂ ਬੈਠਣਾ ਜੀ ਪ੍ਰੋਗਰਾਮ 'ਚ ਕਾਲ ਕਰਨਾ ਚਾਹੁੰਦੇ ਹੋ ਯੂ ਆਰ ਮੋਸਟ ਵੈਲਕਮ ਸਟੂਡੀਓਜ਼ ਦੇ ਨੰਬਰ 416-233-7368 416-233-7368 ਤੇ ਕਾਲ ਕਰ ਸਕਦੇ ਹੋ ਰੇਡੀਓ ਅੰਦਾਜ਼ ਦੇ ਵਿੱਚ ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ ਆਸ ਕਰਦੀ ਹਾਂ ਤੁਸੀਂ ਜਿੱਥੇ ਵੀ ਸੁਣ ਰਹੇ ਹੋਵੋਗੇ ਮੇਰਾ ਸਾਥ ਜ਼ਰੂਰ ਦੇ ਰਹੇ ਹੋਵੋਗੇ

6:40 हो गया जी। कुछ खबरां दे विच गलबात कर लिए कि एक तां असीं गल कर रहे सीगे कि पिछले दिन जिहड़ी फ्लडिंग हुई आ, बहुत सारा नुकसान होया। मैं कल खबर पढ़ रही सी कि किचनर दा एक कपल हैगा जिन्हां दे गराज दे छत दे उपर दरख्त डिग गया। हुण दरख्त अद्धा कु डिग गया, अद्धा कु दरख्त उदां ही खड़ा। सो उह कहिंदे बई सानूं बड़ा औखा हो रिहा जदों असीं इंश्योरेंस कंपनीज दे नाल, जिहड़ी वी उहनां दी कंपनी आ ਉਹਦੇ ਨਾਲ ਅਸੀਂ ਡੀਲ ਕਰ ਰਹੇ ਹਾਂ। ਲਾਈਨ ਡਿਸਕਨੈਕਟ ਹੋ ਗਈ ਜੀ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ 416-233-7378। ਸੋ ਕਹਿੰਦੇ ਵੀ ਸਾਨੂੰ ਬੜਾ ਅਸੀਂ ਡਿਸਅਪੁਆਇੰਟ ਹੋਏ ਹਾਂ ਇਸ ਚੀਜ਼ ਤੋਂ ਕਿ ਅਸੀਂ 25 ਸਾਲਾਂ ਤੋਂ ਉਸ ਇੰਸ਼ੋਰੈਂਸ ਕੰਪਨੀ ਨੂੰ ਪੇ ਕਰ ਰਹੇ ਹਾਂ, ਅਤੇ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਸਾਡਾ ਇਹ ਤਾਂ ਹੁਣ ਕੁਦਰਤੀ ਆਫਤ ਆ ਬਈ, ਇਹਦੇ ਵਿੱਚ ਤਾਂ ਕੋਈ ਕਿਸੇ ਦਾ ਕਸੂਰ ਵੀ ਨਹੀਂ ਹੈਗਾ, ਕੋਈ ਜਾਣ ਬੁੱਝ ਕੇ ਕੋਈ ਇਹ ਨਹੀਂ ਪ੍ਰੋਪਰਟੀ ਨੂੰ ਡੈਮੇਜ ਕੀਤਾ ਗਿਆ ਅਤੇ ਬਾਅਦ ਵਿੱਚ ਪੈਸੇ ਵਸੂਲਣ ਦੇ ਲਈ ਕਲੇਮ ਕੀਤਾ ਗਿਆ। ਸੋ ਉਹ ਕਹਿੰਦੇ ਕਿ ਜਦੋਂ ਅਸੀਂ ਇੰਸ਼ੋਰੈਂਸ ਕੰਪਨੀ ਨੂੰ ਕਾਲ ਕੀਤੀ ਆ ਤਾਂ ਉਹ ਕਹਿੰਦੇ ਕਿ ਅਸੀਂ ਕੁਛ ਕੁ ਜਿਹੜਾ ਇਹਦਾ ਹਿੱਸਾ ਹੈਗਾ ਜਿਹੜੀ ਤੁਸੀਂ ਰਿਪੇਅਰ ਕਰਾਓਗੇ ਜਾਂ ਜਿਹੜਾ ਦਰਖਤ ਡਿੱਗਿਆ ਉਹਨੂੰ ਹਟਾਓਗੇ ਉਹਦਾ ਕੁਛ ਹਿੱਸਾ ਅਸੀਂ ਕਵਰ ਕਰਾਂਗੇ, ਯਾਨੀ ਕਿ ਅਸੀਂ ਫੁੱਲ ਕਵਰੇਜ ਨਹੀਂ ਕਰਾਂਗੇ। ਜਿਹੜਾ ਵੀ ਤੁਹਾਡਾ ਖਰਚਾ ਹੋਊਗਾ ਜਾਂ ਜੋ ਵੀ ਇਹਦੇ 'ਤੇ ਆਊਗਾ ਖਰਚਾ, ਉਹ ਅਸੀਂ ਫੁੱਲ ਕਵਰੇਜ ਨਹੀਂ ਦੇ ਸਕਦੇ। ਸੋ ਹੁਣ ਬਹੁਤ ਸਾਰੇ ਜਿਹੜੇ ਸਾਡੇ ਲਿਸਨਰਸ ਹੋਣਗੇ ਉਹ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਗੱਲ ਕਰ ਰਹੇ ਹੋਣਗੇ ਰਾਈਟ ਨਾਓ। ਤੁਸੀਂ ਇਸ ਸਿਚੁਏਸ਼ਨ ਦੇ ਵਿੱਚ ਹੋਵੋਗੇ ਅਤੇ ਜੀ ਕਿੰਨਾ ਕੁ ਔਖਾ ਕਿੰਨਾ ਕੁ ਸੌਖਾ ਹੈ ਇਹ ਜ਼ਰੂਰ ਤੁਸੀਂ ਵੀ ਦੱਸ ਸਕਦੇ ਹੋ, ਬਸ ਮੋਸਟਲੀ ਔਖਾ ਹੁੰਦਾ। ਮੈਂ ਵੀ ਇੱਕ ਪ੍ਰਾਪਰਟੀ ਦੇ ਰਿਗਾਰਡਿੰਗ ਇੰਸ਼ੋਰੈਂਸ ਕੰਪਨੀ ਨਾਲ ਗੱਲ ਕਰ ਰਹੀ ਹਾਂ ਕਿਉਂਕਿ ਜਿਹੜੀ ਪ੍ਰਾਪਰਟੀ ਆ ਉਹਦੀ ਸਾਈਡਿੰਗ ਸੀਗੀ ਸਵਾ ਸਾਲ ਪੁਰਾਣੀ ਪ੍ਰਾਪਰਟੀ ਆ ਅਤੇ ਜਿਹੜੀ ਸਾਈਡਿੰਗ ਲੱਗੀ ਹੋਈ ਸੀ ਉਹ ਹੁਣ ਨੋ ਲੋਂਗਰ ਅਵੇਲੇਬਲ, ਉਹੋ ਜਿਹਾ ਰੰਗ ਉਹੋ ਜਿਹੀ ਸਾਈਡਿੰਗ ਤੁਹਾਨੂੰ ਮਿਲ ਨਹੀਂ ਰਹੀ। ਤਾਂ ਫਿਰ ਹੁਣ ਤੁਸੀਂ ਇਹ ਤਾਂ ਨਹੀਂ ਕਰ ਸਕਦੇ ਵੀ ਅੱਧਾ ਕੁ ਬੋਕਸ ਜਿਹੜਾ ਹੈਗਾ ਕੋਈ ਹੋਰ ਰੰਗ ਦਾ ਲਾ ਦਿਉ ਅਤੇ ਘਰ ਦਾ ਜਮਾਂ ਹੀ ਬੁਰਾ ਹਾਲ ਕਰ ਦਿਉ। ਪਰ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਹੁੰਦੀਆਂ ਜਦੋਂ ਅਸੀਂ ਪੇ ਕਰਦੇ ਹਾਂ ਉਦੋਂ ਤਾਂ ਕੋਈ ਬਹੁਤੇ ਸਵਾਲ ਨਹੀਂ ਪੁੱਛੇ ਜਾਂਦੇ, ਪਰ ਜਦੋਂ ਈਵਨ ਕਿ ਤੁਹਾਡਾ ਬਹੁਤ ਜੈਨੂਅਨ ਕੋਈ ਕਲੇਮ ਹੈਗਾ ਉਹਦੇ ਵਿੱਚ ਵੀ ਬਹੁਤ ਸਾਰੇ ਸਵਾਲ ਪੁੱਛੇ ਜਾ ਰਹੇ ਆ ਅਤੇ ਮੈਂ ਵੀ ਉਹਨਾਂ ਸਵਾਲਾਂ ਦੇ ਰਾਈਟ ਨਾਲ ਜਵਾਬ ਦੇ ਰਹੀ ਹਾਂ। ਤੁਸੀਂ ਵੀ ਬਹੁਤ ਸਾਰੇ ਲਿਸਨਰਸ ਜਿਹੜੇ ਇਸ ਸਿਚੁਏਸ਼ਨ ਦੇ ਵਿੱਚ ਡੀਲ ਕਰ ਰਹੇ ਹੋਣਗੇ, ਤੁਸੀਂ ਆਪਣੀ ਗੱਲਬਾਤ ਕਰਨੀ ਹੈ ਜੀ ਕਿੰਨਾ ਕੁ ਔਖਾ ਕਿੰਨਾ ਕੁ ਸੌਖਾ, ਕੋਈ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਹੋ ਸਪੈਸ਼ਲੀ ਹੋਮ ਇੰਸ਼ੋਰੈਂਸ ਦਾ, ਅਤੇ ਬਹੁਤ ਸਾਰੀਆਂ ਗੱਡੀਆਂ ਵੀ ਸਟੱਕ ਹੋਈਆਂ ਪਾਣੀ ਦੇ ਵਿੱਚ, ਅਤੇ ਅਗਰ ਆਟੋ ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰ ਰਹੇ ਹੋ ਕਿੰਨਾ ਕੁ ਔਖਾ ਸੌਖਾ, ਜ਼ਰੂਰ ਸਾਂਝ ਪਾ ਸਕਦੇ ਹੋ 416-233-7378 ਸਟੂਡੀਓਜ਼ ਦੇ ਨੰਬਰ 'ਤੇ। ਕੁਲਦੀਪ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ, ਜੀ ਬਹੁਤ ਸ਼ੁਕਰੀਆ। ਅੱਛਾ ਕੋਕਾ ਲਾ ਦਈਏ ਜੀ, ਠੀਕ ਆ ਲਾ ਦਿੰਦੇ ਹਾਂ, ਨੋ ਪ੍ਰੋਬਲਮ ਜੀ, ਨੋ ਪ੍ਰੋਬਲਮ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਲਾ ਦਿੰਦੇ ਹਾਂ ਜੀ। ਵੈਸੇ ਮੈਂ ਪਹਿਲਾਂ ਗਾਣਾ ਉਹ ਚੂਜ਼ ਕੀਤਾ ਸੀ ਪਰ ਫਿਰ ਮੈਂ ਚੇਂਜ ਕਰ ਦਿੱਤਾ, ਕੋਈ ਗੱਲ ਨਹੀਂ ਜੀ, ਲਾ ਦਿੰਦੇ ਹਾਂ। ਸੋ ਤੁਹਾਡੇ ਨਾਲ ਨੈਕਸਟ ਵੀਕ ਤੋਂ ਆਪਾਂ, ਮੈਂ ਯੂਜ਼ਲੀ ਕੋਈ ਸਵਾਲ ਜਵਾਬ ਜ਼ਰੂਰ ਰੱਖਦੀ ਹੁੰਦੀ ਹਾਂ ਅਤੇ ਉਹ ਜੀ ਤੁਹਾਡੇ ਨਾਲ ਫਿਰ ਰੱਖਾਂਗੇ ਅੱਜ। ਚਲੋ ਪਹਿਲੇ ਦਿਨ ਦੀ ਕਲਾਸ ਹੁੰਦੀ ਹੈ ਨਾ, ਪਹਿਲੇ ਦਿਨ ਕਲਾਸ 'ਚ ਜਾਂਦੇ ਹਾਂ, ਕੋਈ ਪੜ੍ਹਾਈ ਨਹੀਂ ਹੁੰਦੀ, ਕੋਈ ਗੱਲਬਾਤ ਨਹੀਂ ਹੁੰਦੀ, ਬਸ ਅਟੈਂਡੈਂਸ ਹੁੰਦੀ ਆ, ਥੋੜ੍ਹੀ ਬਹੁਤੀ ਪੁੱਛ ਗਿੱਛ ਹੁੰਦੀ ਆ ਅਤੇ ਬਹੁਤਾ ਕੋਈ ਦਿਮਾਗ 'ਤੇ ਬੋਝ ਨਹੀਂ ਹੁੰਦਾ। ਸੋ ਪਹਿਲੀ ਕਲਾਸ ਅੱਜ ਤੁਹਾਡੇ ਨਾਲ, ਸੋ ਇਸ ਕਰਕੇ ਲਾਈਟ ਮੋਡ ਦੇ ਵਿੱਚ ਹੀ ਰੱਖੀ ਹੋਈ ਆ, ਪਰ ਆਸ ਕਰਦੀ ਹਾਂ ਤੁਸੀਂ ਪ੍ਰੋਗਰਾਮ ਨੂੰ ਸੁਣ ਜ਼ਰੂਰ ਰਹੇ ਹੋਵੋਗੇ ਅਤੇ ਮੈਨੂੰ ਇੰਨਾ ਬੜਾ ਹੌਸਲਾ ਹੋ ਜਾਂਦਾ ਹੈ ਕਿ ਜਦੋਂ ਤੁਸੀਂ ਸੁਣ ਰਹੇ ਹੋ ਅਤੇ ਬਸ ਇੰਨਾ ਹੀ ਬਹੁਤ ਹੈ ਜੀ। 416-233-7378 ਸਟੂਡੀਓਜ਼ ਦਾ ਨੰਬਰ ਹੈ, ਗੱਲਬਾਤ ਕਰਨਾ ਚਾਹੋ ਮੋਸਟ ਵੈਲਕਮ। ਦੱਸੀਏ ਜੀ ਅਗਲੀ ਗੱਲਬਾਤ 'ਤੇ ਜਾਣ ਤੋਂ ਪਹਿਲਾਂ, ਅਤੇ ਹੁਣ ਉਹ ਜਿਹੜਾ ਕਪਲ ਹੈ ਉਹ ਬੜੇ ਔਖੇ ਟਾਈਮ ਦੇ ਵਿੱਚੋਂ ਲੰਘ ਰਿਹਾ, ਹੁਣ ਲੈਟਸ ਸੀ ਕਿ ਕੀ ਹੁੰਦਾ, ਕਿੰਨੇ ਕੁ ਪੈਸੇ ਉਹਨਾਂ ਨੂੰ ਦਿੱਤੇ ਜਾਂਦੇ ਆ। ਇੰਸ਼ੋਰੈਂਸ ਕੰਪਨੀ ਕਹਿੰਦੀ ਕਿ ਤੁਸੀਂ ਪਹਿਲਾਂ ਰਿਪੇਅਰ ਕਰਾ ਲਓ ਅਤੇ ਬਾਅਦ 'ਚ ਸਾਨੂੰ ਇਨਵਾਈਸ ਭੇਜ ਦਿਉ, ਅਤੇ ਹੁਣ ਯੂ ਨੈਵਰ ਨੋ ਕਿ ਪਹਿਲਾਂ ਤੁਸੀਂ ਰਿਪੇਅਰ ਕਰਾ ਲਓ ਅਤੇ ਬਾਅਦ 'ਚ ਤੁਹਾਨੂੰ ਪੇ ਹੁੰਦਾ ਵੀ ਆ ਕਿ ਨਹੀਂ ਹੁੰਦਾ। ਸੋ ਇਹ ਵੀ ਬੜਾ ਇੱਕ ਝੰਝਟ ਹੁੰਦਾ। ਦੱਸੀਏ ਤੁਹਾਨੂੰ ਕਰਜ਼ਿਆਂ ਤੋਂ ਬਾਹਰ ਨਿਕਲਣਾ ਜੀ, ਅਗਰ ਤੁਹਾਡੇ ਸਿਰ 'ਤੇ ਕਰਜ਼ੇ ਚੜ੍ਹ ਗਏ ਆ ਅਤੇ ਪਹਿਲੀ ਚੀਜ਼ ਤਾਂ ਮੈਂ ਇਹ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਇਹ ਨਹੀਂ ਸੋਚਣਾ ਕਿ ਤੁਸੀਂ ਇਕੱਲੇ ਹੈਗੇ ਹੋ। ਈਚ ਐਂਡ ਐਵਰੀ ਵਨ, ਹਰ ਇੱਕ ਇਨਸਾਨ ਦੇ ਸਿਰ 'ਤੇ ਕਰਜ਼ਾ ਹੈਗਾ, ਪਰ ਇਹ ਜ਼ਰੂਰ ਮੈਟਰ ਕਰਦਾ ਵੀ ਤੁਹਾਡਾ ਕਰਜ਼ਾ ਕਿੱਦਾਂ ਦਾ ਹੈਗਾ, ਤੁਹਾਡਾ ਕਰਜ਼ਾ ਤੁਹਾਨੂੰ ਬਣਾ ਰਿਹਾ ਕਿ ਤੁਹਾਨੂੰ ਖਾ ਰਿਹਾ। ਸੋ ਗੁੱਡ ਡੈਟ ਆ ਜਾਂ ਬੈਡ ਡੈਟ ਆ, ਪਰ ਐਨੀ ਸਿਚੁਏਸ਼ਨ, ਬੈਡ ਡੈਟ ਵੀ ਹੋ ਗਿਆ, ਕੋਈ ਵੀਜ਼ਾ ਕਾਰਡ ਦਾ ਕਰਜ਼ਾ, ਬੈਂਕ ਦੇ ਤੁਸੀਂ ਵੀਜ਼ੇ ਕਾਰਡ 'ਤੇ 25-26% ਵਿਆਜ ਦੇ ਰਹੇ ਹੋ, ਜਾਂ ਜੀ CRA ਦੇ ਕਰਜ਼ੇ ਖੜ੍ਹੇ ਹੈਗੇ ਆ, ਜਾਂ ਕਿਸੇ ਵੀ ਤਰ੍ਹਾਂ ਦਾ ਹੋਰ ਕਰਜ਼ਾ ਜਿਹਦੀ ਤੁਸੀਂ ਹਰ ਮਹੀਨੇ ਇੰਸਟਾਲਮੈਂਟ ਪੇ ਕਰਦੇ ਹੋ ਅਤੇ ਤੁਹਾਨੂੰ ਪਤਾ ਕਿ ਸਿਰਫ ਤੁਸੀਂ ਵਿਆਜ ਪੇ ਕਰ ਰਹੇ ਹੋ,
ਮੂਲ ਬਹੁਤ ਦੂਰ ਦੀ ਗੱਲ ਹੈ, ਜਦੋਂ ਮੂਲ ਪੇ ਕਰਾਂਗੇ ਬੈਂਕ ਨੇ ਉਦੋਂ ਸਾਡਾ ਖਹਿੜਾ ਛੱਡਣਾ। ਸੋ ਜੇ ਤੁਸੀਂ ਕਰਜ਼ਿਆਂ ਦੇ ਵਿੱਚ ਘਿਰ ਗਏ ਹੋ, ਤੁਹਾਨੂੰ ਕੋਈ ਰਾਹ ਨਜ਼ਰ ਨਹੀਂ ਆ ਰਿਹਾ, ਤੇ ਪਲੀਜ਼ ਆਹ ਨੰਬਰ ਡਾਇਲ ਕਰ ਲਿਓ, ਤੁਹਾਨੂੰ ਬਹੁਤ ਵਧੀਆ ਸਲਾਹ ਮਿਲੇਗੀ ਜੀ। ਹਰਿੰਦਰ ਘੁੰਮਣ ਜੀ ਦੇ ਨਾਲ ਤੁਸੀਂ ਗੱਲਬਾਤ ਕਰਨੀ ਆ, ਇਹ ਬੜੇ ਪ੍ਰੋਫੈਸ਼ਨਲ ਨੇ ਤੇ ਦਹਾਕਿਆਂ ਤੋਂ ਇਸੇ ਕੰਮ ਦੇ ਵਿੱਚ ਨੇ, ਤੁਹਾਨੂੰ ਸਿੱਧੇ ਰਾਹ ਪਾ ਸਕਦੇ ਨੇ ਤੇ ਜਿਹੜਾ ਸਿੱਧਾ ਰਾਹ ਤੁਹਾਨੂੰ ਦੱਸਤਾ ਇਹਨਾਂ ਨੇ ਤੇ ਉਹ ਅੱਗੇ ਜਾ ਕੇ ਤੁਹਾਨੂੰ ਚਾਨਣ ਦੇ ਵੱਲ ਲੈ ਕੇ ਜਾਊਗਾ। ਕਿਉਂਕਿ ਜਦੋਂ ਸਿਰ ਤੇ ਕਰਜ਼ਾ ਚੜਿਆ ਹੋਵੇ ਨਾ, ਤੇ ਨਾ ਕਹਿੰਦੇ ਉਦੋਂ ਭੁੱਖ ਲੱਗਦੀ ਹੈ ਤੇ ਨਾ ਨੀਂਦ ਆਉਂਦੀ ਆ। ਸੋ ਇਹ ਗੱਲ ਸੱਚੀ ਆ ਤੇ ਪਰ ਇਹ ਵੀ ਆ ਕਿ ਕਰਜ਼ਿਆਂ ਦੇ ਸਿਰ ਤੋਂ ਅਸੀਂ ਜ਼ਿੰਦਗੀ ਵੀ ਖਰਾਬ ਨਹੀਂ ਨਾ ਕਰ ਸਕਦੇ। ਇੱਕੋ ਜ਼ਿੰਦਗੀ ਮਿਲੀ ਆ, ਅਸੀਂ ਡਰ ਡਰ ਕੇ ਕੱਟੀਏ ਵੀ ਕਿਸ਼ਤ ਦੇਣੀ ਆ, ਕਿੱਥੋਂ ਪੈਸੇ ਆਉਣਗੇ। ਸੋ ਹਰਿੰਦਰ ਘੁੰਮਣ ਜੀ ਦਾ ਫੋਨ ਨੰਬਰ ਤੁਹਾਨੂੰ ਕਰਜ਼ਿਆਂ ਤੋਂ ਬਾਹਰ ਕੱਢਣ ਦੇ ਲਈ ਨੋਟ ਕਰ ਲੈਣਾ ਜੀ, 416-444-4444 ਫੋਨ ਨੰਬਰ ਹੈ। 416-400-4444 ਨੰਬਰ 'ਤੇ ਕਾਲ ਕੀਤੀ ਜਾ ਸਕਦੀ ਆ। ਕਰਜ਼ਿਆਂ ਦੇ ਵਿੱਚ ਘਿਰ ਗਏ ਹੋ, ਕਿਸੇ ਵੀ ਤਰ੍ਹਾਂ ਦਾ ਕਰਜ਼ਾ, ਕੋਈ ਪ੍ਰਾਈਵੇਟ ਮੌਰਗੇਜ ਆ ਜਾਂ ਫਿਰ ਕਿਸੇ ਬੈਂਕ ਦਾ ਕੋਈ ਕ੍ਰੈਡਿਟ ਕਾਰਡ ਆ, ਕਿਸੇ ਵੀ ਤਰ੍ਹਾਂ ਦਾ ਕਰਜ਼ਾ ਜਿਹੜਾ ਤੁਹਾਨੂੰ ਸੁੱਖ ਦਾ ਸਾਹ ਲੈਣ ਨਹੀਂ ਦੇ ਰਿਹਾ, ਹਰਿੰਦਰ ਘੁੰਮਣ ਜੀ ਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ। 416-400-4444 416-444-4444 ਫੋਨ ਨੰਬਰ 'ਤੇ ਕਾਲ ਕੀਤੀ ਜਾ ਸਕਦੀ ਆ ਜੀ। ਤੁਸੀਂ ਸੁਣ ਰਹੇ ਹੋ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਆਸ ਕਰਦੀ ਹਾਂ ਪ੍ਰੋਗਰਾਮ ਨੂੰ ਸੁਣ ਰਹੇ ਹੋਵੋਗੇ, ਇੰਜੋਏ ਕਰ ਰਹੇ ਹੋਵੋਗੇ।

ਇੱਥੇ ਕੋਈ ਮਨ ਲੈ ਚੀਏ ਬਈ ਗੈਸ ਪ੍ਰਾਈਸਿਸ ਕਿੱਥੇ ਪਹੁੰਚ ਗਈਆਂ ਘੁੰਮਣ ਕਿੱਥੇ ਕੋਈ ਜਾ ਸਕਦਾ ਪਰ ਜਾ ਸਕਦੇ ਹੋ ਨੇੜੇ ਤੇੜੇ ਕਿਤੇ ਜਾ ਸਕਦੇ ਹੋ ਕੋਈ ਟ੍ਰੇਲ ਕਿਤੇ ਜ਼ਰੂਰੀ ਨਹੀਂ ਹੁੰਦਾ ਕਿ ਬਹੁਤ ਲੌਂਗ ਡਰਾਈਵ 'ਤੇ ਜਾਣਾ ਅਤੇ ਬਹੁਤਾ ਹੀ ਤੇਲ ਫੂਕਣਾ ਕਿਤੇ ਬਜਟ ਫਰੈਂਡਲੀ ਵੀ ਬਹੁਤ ਸਾਰੀਆਂ ਥਾਵਾਂ ਹੁੰਦੀਆਂ ਸਾਡੇ ਆਸ ਪਾਸ ਹੀ ਬੜੀਆਂ ਜਗ੍ਹਾ ਹੁੰਦੀਆਂ ਬਈ ਕਈ ਵਾਰ ਹੁੰਦੀਆਂ ਕਿ ਕੋਈ ਟ੍ਰੇਲ ਆ ਜਿਹਦੇ ਤੋਂ ਸਾਨੂੰ ਪਤਾ ਹੀ ਨਹੀਂ ਹੁੰਦਾ ਸਾਨੂੰ ਦੋ ਦੋ ਚਾਰ ਚਾਰ ਸਾਲ ਹੋ ਜਾਂਦੇ ਉਸ ਘਰ ਉੱਥੇ ਰਹਿੰਦੇ ਹੋਏ ਉਸ ਨੇਬਰਹੁੱਡ ਦੇ ਵਿੱਚ ਜਾਂ ਉਸ ਘਰ ਦੇ ਵਿੱਚ ਸਾਨੂੰ ਲਾਗੇ ਹੀ ਨਹੀਂ ਪਤਾ ਹੁੰਦਾ ਵੀ ਲਾਗੇ ਕਿਹੜੀ ਕਿਹੜੀ ਕੀ ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਫਰੀ ਆਫ ਕੋਸਟ ਵਿਜ਼ਿਟ ਕਰ ਸਕਦੇ ਹੋ ਅਤੇ ਚੰਗਾ ਟਾਈਮ ਨੇਚਰ ਦੇ ਵਿੱਚ ਜੇ ਗੁਜ਼ਾਰਨਾ ਹੈਗਾ ਤਾਂ ਗੁਜ਼ਾਰ ਸਕਦੇ ਹੋ ਸੋ ਆਸੇ ਪਾਸੇ ਜ਼ਰੂਰ ਸਰਚ ਕਰ ਲੈਣੀ ਅੱਜ ਕੱਲ੍ਹ ਤਾਂ ਸਾਨੂੰ ਬੜਾ ਈਜ਼ੀ ਹੋ ਗਿਆ ਫੋਨ ਸਾਨੂੰ ਸਾਰਾ ਕੁਛ ਦੱਸ ਦਿੰਦਾ ਹੈ ਕਿ ਤੁਹਾਡੇ ਘਰ ਦੇ ਆਸ ਪਾਸ ਕੀ ਹੋ ਰਿਹਾ ਸੋ ਜ਼ਰੂਰ ਘੁੰਮਣ ਚਲੇ ਜਾਣਾ ਕਿਉਂਕਿ ਸਮਰ ਦਾ ਹੈ ਲਾਸਟ ਲੌਂਗ ਵੀਕਐਂਡ ਆ ਸੁਨੇਹਾ ਦੱਸੀਏ ਜੀ ਦੇਸੀ ਫਰਾਈਡ ਮੈਨੀਆਂ ਦਾ ਅਗਰ ਤੁਸੀਂ ਖਾਣ ਪੀਣ ਦੇ ਸ਼ੌਕੀਨ ਹੈਗੇ ਹੋ ਅਤੇ ਵੈਸੇ ਵੀ ਖਾਣਾ ਪੀਣਾ ਸਾਡੀ ਨੈਸੈਸਿਟੀ ਆ ਤਿੰਨਾਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਆ ਰੋਟੀ ਸੋ ਜਦੋਂ ਵੀ ਤੁਹਾਡਾ ਮਨ ਕਰੇ ਕਿ ਤੁਸੀਂ ਕੁਛ ਬਾਹਰੋਂ ਖਾਣਾ ਘਰ ਨਹੀਂ ਬਣਾਉਣਾ ਅਤੇ ਫਿਰ ਦੇਸੀ ਫਰਾਈਡ ਮੈਨੀਆਂ 'ਤੇ ਇੱਕ ਚੱਕਰ ਜ਼ਰੂਰ ਲਗਾ ਕੇ ਆਉਣਾ 6171 ਮੇਫੀਲਡ ਰੋਡ ਯੂਨਿਟ ਨੰਬਰ 96 ਬਰੈਂਪਟਨ ਦੇ ਵਿੱਚ ਲੋਕੇਟਡ ਨੇ ਅਤੇ ਅਗਰ ਤੁਸੀਂ ਇੱਥੇ ਜਾਣਾ ਤਾਂ ਤੁਹਾਨੂੰ ਵੈੱਜ ਅਤੇ ਨੌਨ ਵੈੱਜ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਮਿਲਦੀਆਂ ਸੋ ਇੱਥੇ ਤੁਹਾਨੂੰ ਸਟ੍ਰੀਟ ਫੂਡ ਟਾਈਪ ਵੀ ਸਾਰੀਆਂ ਚੀਜ਼ਾਂ ਮਿਲ ਜਾਣੀਆਂ ਨੂਡਲ ਬਰਗਰ ਖਾਣਾ ਜਾਂ ਰੈਪਸ ਤੁਸੀਂ ਟਰਾਈ ਕਰਨੇ ਆ ਮੋਮੋਸ ਟਰਾਈ ਕਰਨੇ ਆ ਜਾਂ ਫਿਰ ਤੁਸੀਂ ਜੀ ਇੰਡੀਆ ਵਾਲੀ ਟਿੱਕੀ ਟਰਾਈ ਕਰਨੀ ਆ ਜਾਂ ਕੁਛ ਹੋਰ ਐਸਾ ਚਟਪਟਾ ਖਾਣਾ ਅਤੇ ਉਹ ਵੀ ਤੁਹਾਨੂੰ ਸਾਰਾ ਕੁਛ ਇੱਥੋਂ ਮਿਲਣਾ ਜੀ ਅਤੇ ਬਾਕੀ ਗੱਲ ਕਰ ਲਈਏ ਔਥੈਂਟਿਕ ਇੰਡੀਅਨ ਖਾਣਾ ਖਾਣਾ ਕੋਈ ਕੇਟਰਿੰਗ ਇਵੈਂਟ ਆ ਰਿਹਾ ਤੁਸੀਂ ਕੇਟਰਿੰਗ ਕਰਾਉਣਾ ਚਾਹੁੰਦੇ ਹੋ ਅਤੇ ਕੇਟਰਿੰਗ ਦੇ ਵਿੱਚ ਨਵੀਆਂ ਨਵੀਆਂ ਆਈਟਮਸ ਹੋਣ ਤੁਹਾਡੇ ਜਿਹੜੇ ਗੈਸਟ ਆ ਉਹ ਹੈਰਾਨ ਰਹਿ ਜਾਣ ਵੀ ਸਿਰਫ ਇਕੱਲੇ ਨਾਨ ਅਤੇ ਰੋਟੀ ਨਹੀਂ ਬਾਕੀ ਬਹੁਤ ਸਾਰਾ ਕੁਛ ਸੀਗਾ ਜਦੋਂ ਅਸੀਂ ਕੇਟਰਿੰਗ ਦੇਸੀ ਫਰਾਈਡ ਮੈਨੀਆਂ ਤੋਂ ਕਰਵਾਈ 6171 ਮੇਫੀਲਡ ਰੋਡ ਯੂਨਿਟ ਨੰਬਰ 96 ਬਰੈਂਪਟਨ ਦੇ ਵਿੱਚ ਲੋਕੇਟਡ ਨੇ ਪਹੁੰਚਣਾ ਦੇਸੀ ਫਰਾਈਡ ਮੈਨੀਆਂ 'ਤੇ ਇਹ ਏਅਰਪੋਰਟ ਐਂਡ ਮੇਫੀਲਡ ਦੇ ਮੇਨ ਇੰਟਰਸੈਕਸ਼ਨ 'ਤੇ ਨੇ ਜਦੋਂ ਵੀ ਕੁਛ ਖਾਣਾ ਖਾਣ ਦਾ ਮਨ ਹੋਵੇ ਤਾਂ ਜ਼ਰੂਰ ਜਾਣਾ ਨਾਲ ਕਾਫੀ ਸਾਰੇ ਇਹਨਾਂ ਦੇ ਕੋਲ ਡਰਿੰਕਸ ਦੇ ਵਿੱਚ ਚੋਇਸਿਸ ਨੇ ਤੁਸੀਂ ਮਿਲਕ ਸ਼ੇਕ ਪੀਣਾ ਮੈਂਗੋ ਲੱਸੀ ਪੀਣੀ ਆ ਮੈਂਗੋ ਸ਼ੇਕ ਪੀਣਾ ਇੱਦਾਂ ਦੀਆਂ ਬਹੁਤ ਸਾਰੀਆਂ ਚੋਇਸਿਸ ਹੈਗੀਆਂ ਤੁਸੀਂ ਜੋ ਵੀ ਤੁਹਾਨੂੰ ਚੰਗਾ ਲੱਗੇ ਮਨ ਨੂੰ ਉਹ ਚੂਜ਼ ਕਰ ਸਕਦੇ ਹੋ ਕੇਟਰਿੰਗ ਕਰਵਾਉਣੀ ਹੈ ਅਤੇ ਫੋਨ ਨੰਬਰ ਹੈ ਜੀ 647-534-3475 6475 'ਤੇ ਕਾਲ ਕੀਤੀ ਜਾ ਸਕਦੀ ਆ ਦੇਸੀ ਫਰਾਈਡ ਮੈਨੀਆ 647-534-3475 'ਤੇ ਕਾਲ ਕਰ ਲਿਓ ਜੀ ਅਤੇ ਅਗਰ ਤੁਸੀਂ ਆਪਣੇ ਘਰ ਨੂੰ ਪੇਂਟ ਕਰਾਉਣਾ ਹੈਗਾ ਰਫਤਾਰ ਪੇਂਟਿੰਗ ਦਾ ਨੰਬਰ ਤੁਹਾਨੂੰ ਦੱਸ ਦਈਏ GTA ਦੇ ਵਿੱਚ ਜਾਂ ਕਿਚਨਰ ਵਾਟਰਲੂ ਦੇ ਏਰੀਏ ਦੇ ਵਿੱਚ ਤੁਸੀਂ ਰਹਿੰਦੇ ਹੋ ਆਪਣੇ ਘਰ ਦੀ ਨੁਹਾਰ ਬਦਲਣਾ ਚਾਹੁੰਦੇ ਹੋ ਘਰ ਨੂੰ ਰੰਗ ਰੋਗਨ ਕਰਾਉਣਾ ਚਾਹੁੰਦੇ ਹੋ ਘਰ ਦੇ ਵਿੱਚ ਕੋਈ ਤੁਸੀਂ ਗੈਟ ਟੂਗੈਦਰ ਕਰ ਰਹੇ ਹੋ ਇਵੈਂਟ ਰੱਖ ਰਹੇ ਹੋ ਅਤੇ ਘਰ ਤੁਹਾਡਾ ਨਵਾਂ ਨਵਾਂ ਫਰੈਸ਼ ਲੱਗੇ ਤਾਂ ਫਰੈਸ਼ਲੀ ਪੇਂਟਡ ਹੋਣਾ ਬੜਾ ਜ਼ਰੂਰੀ ਆ ਕਿਚਨ ਪੇਂਟ ਕਰਾਉਣੀ ਹੋਵੇ ਇੰਟੀਰੀਅਰ ਐਕਸਟੀਰੀਅਰ ਪੇਂਟਿੰਗ ਦੇ ਵਿੱਚ ਜਾਂ ਫਿਰ ਪਾਪਕੋਰਨ ਸੀਲਿੰਗ ਰਿਮੂਵ ਕਰਾਉਣੀ ਹੋਵੇ ਸਰਵਿਸਿਸ ਪ੍ਰੋਵਾਈਡ ਕਰਦੇ ਨੇ ਰਫਤਾਰ ਪੇਂਟਿੰਗ ਦੀ ਟੀਮ 647-996-5630 'ਤੇ ਕਾਲ ਕੀਤੀ ਜਾ ਸਕਦੀ ਆ ਰਫਤਾਰ ਪੇਂਟਿੰਗ ਨੂੰ 647-996-5630 'ਤੇ ਤੁਸੀਂ ਕਾਲ ਕਰ ਸਕਦੇ ਹੋ ਜੀ ਰਫਤਾਰ ਪੇਂਟਿੰਗ ਨੂੰ ਆਪਣੇ ਘਰ ਨੂੰ ਪੇਂਟ ਕਰਾਉਣ ਦੇ ਲਈ ਸੋ ਤੁਹਾਡੇ ਨਾਲ ਸਾਡਾ ਸਾਥ 7 ਵਜੇ ਤੱਕ ਹੈ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਆ ਅਤੇ ਜ਼ਰੂਰ ਜੀ ਕਾਲ ਕੀਤੀ ਜਾ ਸਕਦੀ ਆ 416-233-7368 416-233-7368 ਤੁਸੀਂ ਸੁਣ ਰਹੇ ਹੋ ਰੇਡੀਓ ਅੰਦਾਜ਼ ਚਲੋ AM 530 'ਤੇ ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ

ਆਪਾਂ ਗੱਲ ਕਰ ਰਹੇ ਸੀ ਜੀ ਲਾਸਟ ਵੀਕ ਜਿਹੜੀ ਫਲੱਡਿੰਗ ਹੋਈ ਆ ਜਾਂ ਘਰਾਂ ਦੇ ਵਿੱਚ ਪਾਣੀ ਆ ਗਿਆ, ਅਤੇ ਅਗਰ ਤੁਸੀਂ ਇਨ ਕੇਸ ਤੁਹਾਡੀ ਕੋਈ ਪ੍ਰੋਪਰਟੀ ਦੇ ਵਿੱਚ ਇੱਦਾਂ ਦਾ ਕੋਈ ਵਾਟਰ ਡੈਮੇਜ ਹੋ ਗਿਆ ਜਾਂ ਬੇਸਮੈਂਟ 'ਚ ਪਾਣੀ ਆ ਗਿਆ, ਤਾਂ ਬੀਬਿਲਡ ਕੰਸਟਰਕਸ਼ਨ ਦਾ ਨੰਬਰ ਮੈਂ ਤੁਹਾਡੇ ਨਾਲ ਸਾਂਝ ਪਾ ਦਿੰਦੀ ਹਾਂ ਜੀ, ਤੁਸੀਂ ਇਹਨਾਂ ਨੂੰ ਜ਼ਰੂਰ ਕਾਲ ਕਰ ਲਿਓ ਜੀ ਟੀ ਏ ਦੇ ਵਿੱਚ ਕਿਤੇ ਵੀ ਆਵਾਜ਼ ਸੁਣ ਲਿਓ, ਜਾਂ ਤੁਸੀਂ ਹੈਮਿਲਟਨ, ਸਟੋਨੀ ਕ੍ਰੀਕ, ਵੈਲਲੈਂਡ, ਥੋਰਲਡ, ਨਾਇਆਗਰਾ ਫਾਲਸ ਤੱਕ ਇਹ ਸਰਵ ਕਰਦੇ ਨੇ। ਤੁਸੀਂ ਇੰਟੀਰੀਅਰ ਰੈਨੋਵੇਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੰਮ ਕਰਾਉਣਾ ਹੋਵੇ, ਬੀ ਬਿਲਡ ਕੰਸਟਰਕਸ਼ਨ ਨੂੰ ਕਾਲ ਕੀਤੀ ਜਾ ਸਕਦੀ ਆ। 647-233-6000 ਨੰਬਰ ਆ, 6472336000। ਅਤੇ ਅਗਰ ਤੁਸੀਂ ਇੰਸ਼ੋਰੈਂਸ ਕੰਪਨੀ ਦੇ ਨਾਲ ਡੀਲ ਕਰ ਰਹੇ ਹੋ, ਅਤੇ ਇੱਦਾਂ ਦੇ ਕਾਫੀ ਸਾਰੇ ਜਿਹੜੇ ਇੱਦਾਂ ਦੀਆਂ ਜੋਬਸ ਆ ਜੀ ਇਹਨਾਂ ਨੇ ਕੀਤੀਆਂ ਹੋਈਆਂ, ਇੰਸ਼ੋਰੈਂਸ ਕੰਪਨੀਸ ਦੇ ਨਾਲ ਵੀ ਇਹਨਾਂ ਨੇ ਡੀਲ ਕੀਤਾ ਹੋਇਆ, ਘਰ ਦੇ ਵਿੱਚ ਕੋਈ ਡੈਮੇਜ ਹੋ ਜਾਵੇ ਉੱਦਾਂ ਦੇ ਵੀ ਤੁਸੀਂ ਕੰਮ ਇਹਨਾਂ ਨੂੰ ਜ਼ਰੂਰ ਕਰਕੇ ਸਲਾਹ ਪੁੱਛ ਸਕਦੇ ਹੋ। ਅਤੇ ਬਾਕੀ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇੰਟੀਰੀਅਰ ਰੈਨੋਵੇਸ਼ਨ ਹੋ ਗਈ, ਕੋਈ ਬਾਥਰੂਮ ਐਡ ਆਨ ਕਰਨਾ, ਸਟੇਅਰਸ ਦਾ ਕੰਮ ਆ, ਫਲੋਰਿੰਗ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਜੀ, ਕਿਚਨ ਤੁਸੀਂ ਨਵੀਂ ਲਵਾਉਣੀ ਆ, ਜਾਂ ਫਿਰ ਗੱਲ ਕਰ ਲਈ ਲੀਗਲ ਬੇਸਮੈਂਟ ਬਣਾਉਣੀ ਆ ਜਾਂ ਬੇਸਮੈਂਟ ਬਣੀ ਹੋਈ ਆ, ਉਹਨੂੰ ਲੀਗਲ ਤੁਸੀਂ ਕਰਾ ਸਕਦੇ ਹੋ, ਨਹੀਂ ਕਰਾ ਸਕਦੇ, ਕੀ ਚੇਂਜਸ ਕਰਕੇ ਲੀਗਲ ਕਰਾ ਸਕਦੇ ਹੋ। ਸੋ ਸਾਰੇ ਕੰਮਾਂ ਦੇ ਵਿੱਚ ਤੁਹਾਨੂੰ ਸਲਾਹ ਦੇ ਸਕਦੇ ਨੇ, ਹੈਲਪ ਕਰ ਸਕਦੇ ਨੇ ਬੀ ਬਿਲਡ ਕੰਸਟਰਕਸ਼ਨ ਵਾਲੇ। ਸੋ ਕੋਈ ਘਰ ਦੇ ਵਿੱਚ ਪਾਣੀ ਆ ਗਿਆ ਅਤੇ ਤੁਸੀਂ ਕਿਉਂਕਿ ਜਦੋਂ ਪਾਣੀ ਆ ਜਾਵੇ ਫਿਰ ਤਾਂ ਮੋਡ ਬਹੁਤ ਛੇਤੀ ਬਣ ਜਾਂਦਾ, ਸੋ ਇਸ ਤੋਂ ਪਹਿਲਾਂ ਕਿ ਜ਼ਿਆਦਾ ਡੈਮੇਜ ਹੋ ਜਾਵੇ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲ ਕਰ ਸਕੇ ਕਰਕੇ ਅਤੇ ਤੁਸੀਂ ਆਪਣਾ ਪੁੱਛ ਗਿੱਛ ਜੋ ਵੀ ਤੁਹਾਡਾ ਸਵਾਲ ਹੈ ਜੀ ਕਰ ਸਕਦੇ ਹੋ। ਬੀ ਬਿਲਡ ਕੰਸਟਰਕਸ਼ਨ ਰੈਨੋਵੇਸ਼ਨ ਕਰਾਉਣੀ ਹੋਵੇ, 647-233-6000, 6472336000। ਅਤੇ ਅਗਰ ਇੰਸ਼ੋਰੈਂਸ ਕੰਪਨੀ ਦੇ ਨਾਲ ਡੀਲ ਕਰਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ, ਤਾਂ ਤੁਸੀਂ ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਮਹਾਰਤ ਰੱਖਦੇ ਨੇ, ਕੁਲਵਿੰਦਰ ਗੁਲੇਰੀਆ ਜੀ ਨੂੰ ਵੀ ਕਾਲ ਕਰਕੇ ਤੁਸੀਂ ਕੋਈ ਸਵਾਲ ਹੋਵੇ ਜੀ ਪੁੱਛ ਸਕਦੇ ਹੋ। ਇਨ ਕੇਸ ਤੁਹਾਡਾ ਜਿਹੜਾ ਇੰਸ਼ੋਰੈਂਸ ਬ੍ਰੋਕਰ ਸੀ ਸਮ ਹਾਓ ਤੁਸੀਂ ਰੀਚ ਨਹੀਂ ਕਰ ਪਾ ਰਹੇ ਜਾਂ ਗੱਲ ਨਹੀਂ ਹੋ ਰਹੀ ਜਾਂ ਉਹ ਹੁਣ ਇਸ ਕੰਮ ਦੇ ਵਿੱਚ ਨਹੀਂ ਹੈਗੇ, ਤਾਂ ਤੁਸੀਂ ਕੁਲਵਿੰਦਰ ਗੁਲੇਰੀਆ ਜੀ ਨੂੰ ਕਾਲ ਕਰ ਲਿਓ ਕੋਈ ਆਟੋ ਇੰਸ਼ੋਰੈਂਸ ਦੇ ਬਾਬਤ, ਜਾਂ ਫਿਰ ਹੋਮ ਇੰਸ਼ੋਰੈਂਸ ਦੇ ਰਿਗਾਰਡਿੰਗ ਤੁਹਾਡਾ ਕੋਈ ਸਵਾਲ ਹੋਵੇ। 647-218-0726, 6472180726 'ਤੇ ਕਾਲ ਕਰ ਸਕਦੇ ਹੋ। ਅਤੇ ਜਦੋਂ ਵੀ ਅਪਲਾਈਸਿਸ ਲੈਣੇ ਹੋਣ ਅਤੇ ਬਰੈਂਪਟਨ ਟੀ ਵੀ ਐਂਡ ਅਪਲਾਈਸਿਸ ਤੋਂ ਵਧੀਆ ਜਗ੍ਹਾ ਤੁਹਾਨੂੰ ਕਿਤੇ ਨਹੀਂ ਲੱਭਣੀ ਜੀ, ਬੈਸਟ ਡੀਲਸ ਤੁਹਾਨੂੰ ਚਾਹੀਦੀਆਂ, ਚਾਰ ਪੈਸੇ ਵੀ ਬਚ ਜਾਣ ਅਤੇ ਨਾਲ ਦੀ ਨਾਲ ਘਰ ਤੁਹਾਡੇ ਅਪਲਾਈਸਿਸ ਪਹੁੰਚ ਜਾਣ। ਬਰੈਂਪਟਨ ਟੀ ਵੀ ਐਂਡ ਅਪਲਾਈਸਿਸ ਸੁਲਤਾਨ ਜੀ ਅਤੇ ਉਹਨਾਂ ਦੀ ਟੀਮ ਦੇ ਕੋਲ ਜਦੋਂ ਤੁਸੀਂ ਪਹੁੰਚੋਗੇ, ਕਸਟਮਰ ਸਰਵਿਸ ਦੀ ਗਰੰਟੀ ਕੀਤੀ ਜਾਂਦੀ ਆ ਕਿ ਐਕਸੈਪਸ਼ਨਲ ਕਸਟਮਰ ਸਰਵਿਸ ਤੁਹਾਨੂੰ ਮਿਲੇਗੀ, ਤੁਸੀਂ ਮਾਯੂਸ ਨਹੀਂ ਹੋਵੋਗੇ, ਤੁਹਾਨੂੰ ਬਹੁਤ ਵਧੀਆ ਟ੍ਰੀਟ ਕੀਤਾ ਜਾਊਗਾ ਅਤੇ ਜਿਹੜੀਆਂ ਸੇਵਿੰਗ ਤੁਹਾਡੀ ਕਰਵਾਈ ਜਾਊਗੀ, ਜਿਹੜੀਆਂ ਡੀਲਸ ਤੁਹਾਨੂੰ ਅਪਲਾਈਸਿਸ 'ਤੇ ਟੀ ਵੀਜ਼ 'ਤੇ ਮਿਲਣੀਆਂ ਉਹ ਤਾਂ ਮਿਲਣੀਆਂ ਹੀ ਮਿਲਣੀਆਂ। ਸੋ ਜਦੋਂ ਵੀ ਤੁਸੀਂ ਕਦੇ ਅਪਲਾਈਸਿਸ ਲੈਣੇ ਹੋਣ, ਕੋਈ ਫਰਿੱਜ ਖਰਾਬ ਹੋ ਗਿਆ, ਸਟੋਵ ਖਰਾਬ ਹੋ ਗਿਆ, ਰੈਂਟਲ ਪ੍ਰਾਪਰਟੀ ਦੇ ਲਈ ਤੁਹਾਨੂੰ ਅਪਲਾਈਸਿਸ ਚਾਹੀਦੇ ਆ, ਇਕੱਲਾ ਸਟੋਵ ਚਾਹੀਦਾ, ਡਿਸ਼ਵਾਸ਼ਰ ਚਾਹੀਦੀ ਆ ਜਾਂ ਪੂਰਾ ਕਿਚਨ ਦਾ ਬੰਡਲ ਪੈਕੇਜ ਚਾਹੀਦਾ, ਬਰੈਂਪਟਨ ਟੀ ਵੀ ਐਂਡ ਅਪਲਾਈਸਿਸ ਚੰਕਿਊਸੀ ਐਂਡ ਬੋਵੇਡ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ, ਦਹਾਕਿਆਂ ਤੋਂ ਤੁਹਾਨੂੰ ਸਰਵ ਕਰ ਰਹੇ ਨੇ। 905-450-2828 ਫੋਨ ਨੰਬਰ ਹੈ ਜੀ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ ਤੋਂ ਸੁਲਤਾਨ ਜੀ ਅਤੇ ਉਹਨਾਂ ਦੀ ਟੀਮ ਤੱਕ ਤੁਸੀਂ ਪਹੁੰਚ ਕਰ ਸਕਦੇ ਹੋ। 905-450-2828 ਨੰਬਰ ਹੈ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ ਦਾ। ਅਤੇ ਖਾਣਾ ਖਾਣ ਦੇ ਲਈ ਇੱਕ ਵਾਰ ਫਿਰ ਤੋਂ ਨੰਬਰ ਦੱਸ ਦਈਏ, ਦੇਸੀ ਫਰਾਈਡ ਮੈਨੀਆਂ ਦਾ ਤੁਸੀਂ ਇੱਕ ਚੱਕਰ ਜ਼ਰੂਰ ਲਗਾ ਕੇ ਆਉਣਾ, ਟੇਕ ਆਊਟ ਆਰਡਰ ਕਰ ਲਿਓ, ਕੁਛ ਵੀ ਚੀਜ਼, ਕੋਈ ਵੀ ਚੀਜ਼ ਆਰਡਰ ਕਰ ਲਿਓ, ਪਰ ਇੱਕ ਵਾਰ ਜ਼ਰੂਰ ਇਹਨਾਂ ਦਾ ਮੈਨਿਊ ਤੁਸੀਂ ਜਾ ਕੇ ਦੇਖਿਓ ਅਤੇ ਇੱਕ ਵਾਰ ਜਿਹੜਾ ਫੂਡ ਇਹ ਬਣਾਉਂਦੇ ਨੇ ਉਹਨੂੰ ਟੇਸਟ ਜ਼ਰੂਰ ਕਰਕੇ ਦੇਖਿਓ ਅਤੇ ਫਿਰ ਤੁਸੀਂ ਜ਼ਰੂਰ ਇਹਨਾਂ ਕੋਲ ਵਾਪਸ ਜਾਓਗੇ। ਦੇਸੀ ਫਰਾਈਡ ਮੈਨੀਆ, 6171 ਮੇਫੀਲਡ ਰੋਡ, ਯੂਨਿਟ ਨੰਬਰ 96। ਕੁਛ ਅਥੈਂਟਿਕ ਇੰਡੀਅਨ ਖਾਣਾ ਖਾਣਾ ਹੋਵੇ, ਕੋਈ ਇਵੈਂਟ ਆ ਰਿਹਾ, ਕੇਟਰਿੰਗ ਤੁਸੀਂ ਕਰਾਉਣੀ ਹੋਵੇ, ਜਾਂ ਫਿਰ ਤੁਸੀਂ ਕੋਈ ਆਲੂ ਟਿੱਕੀ ਜਾਂ ਕੁਛ ਇੱਦਾਂ ਦਾ ਕੁਛ ਚਟਪਟਾ ਖਾਣਾ ਹੋਵੇ ਤਾਂ ਉਹ ਵੀ ਜ਼ਰੂਰ ਤੁਸੀਂ ਟਰਾਈ ਕਰ ਸਕਦੇ ਹੋ ਜੀ। 647-534-3475, 6475-334-3475। ਘਰ ਨੂੰ ਪੇਂਟ ਕਰਾਉਣਾ, ਰਫਤਾਰ ਪੇਂਟਿੰਗ, ਫਟਾਫਟ ਆਉਣਗੇ, ਜਿੱਦਾਂ ਦਾ ਨਾਮ ਹੈ ਉੱਦਾਂ ਹੀ ਰਫਤਾਰ ਦੇ ਨਾਲ ਆਉਣਗੇ ਅਤੇ ਤੁਹਾਡੇ ਘਰ ਨੂੰ ਬਹੁਤ ਖੂਬਸੂਰਤ ਬਣਾ ਜਾਣਗੇ। ਰਫਤਾਰ ਪੇਂਟਿੰਗ, ਇੰਟੀਰੀਅਰ ਪੇਂਟਿੰਗ, ਐਕਸਟੀਰੀਅਰ ਪੇਂਟਿੰਗ, ਜਾਂ ਫਿਰ ਤੁਸੀਂ ਪਾਪਕੋਰਨ ਸੀਲਿੰਗ ਰਿਮੂਵ ਕਰਾਉਣੀ ਹੋਵੇ ਜਾਂ ਕਿਚਨ ਪੇਂਟ ਕਰਾਉਣੀ ਹੋਵੇ, ਨੰਬਰ ਹੈ ਰਫਤਾਰ ਪੇਂਟਿੰਗ ਦਾ 647-996-5536, 6479965630 'ਤੇ ਕਾਲ ਕਰ ਸਕਦੇ ਹੋ। ਅਤੇ ਜੀ ਇੱਕ ਵਾਰ ਫਿਰ ਤੋਂ ਨੰਬਰ ਦੱਸ ਦਈਏ ਜਿਹੜਾ ਤੁਹਾਡੇ ਲਈ ਬੜਾ ਜ਼ਰੂਰੀ ਹੋਏਗਾ, ਉਹ ਹੈ ਹਰਿੰਦਰ ਘੁੰਮਣ ਜੀ ਦਾ।
ਅਗਰ ਤੁਸੀਂ ਕਰਜ਼ਿਆਂ ਦੇ ਵਿੱਚ ਘਿਰ ਗਏ ਹੋ, ਲੱਗਦਾ ਕਿ ਕੋਈ ਹੱਲ ਨਹੀਂ ਹੈਗਾ, ਕਿਧਰੇ ਕੋਈ ਰਾਹ ਨਹੀਂ ਦਿਖਦਾ, ਤਾਂ ਫਿਰ ਹੱਲ ਤੁਹਾਡੇ ਲਈ ਹੈਗਾ ਜੀ। ਉਹ ਕਹਿੰਦੇ ਹੁੰਦੇ ਆ ਵੀ ਰੱਬ ਵੀ ਸਾਡੀ ਮਦਦ ਤਾਂ ਕਰਦਾ ਜਦੋਂ ਅਸੀਂ ਆਪਣੀ ਮਦਦ ਖੁਦ ਕਰਦੇ ਹਾਂ। ਸੋ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ ਅਤੇ ਤੁਹਾਨੂੰ ਇਸ ਜੰਜਾਲ ਦੇ ਵਿੱਚੋਂ ਕੱਢਣ ਦੇ ਵਿੱਚ ਤੁਹਾਡੀ ਪੂਰੀ ਪੂਰੀ ਹੈਲਪ ਕਰਨਗੇ। ਹਰਿੰਦਰ ਕੁੰਮਨ ਜੀ, ਕਰਜ਼ਿਆਂ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਰਜ਼ਾ ਕਹਿ ਲਓ, ਚਾਹੇ CRA ਦਾ, ਚਾਹੇ ਕੋਈ ਬੈਂਕ ਦੇ ਕ੍ਰੈਡਿਟ ਕਾਰਡ ਆ, ਚਾਹੇ ਕੋਈ ਪ੍ਰਾਈਵੇਟ ਮੌਰਗੇਜ ਆ, ਕਿਸੇ ਵੀ ਤਰ੍ਹਾਂ ਦਾ ਕਰਜ਼ਾ ਜਿਹੜਾ ਤੁਹਾਡਾ ਤੁਹਾਨੂੰ ਆਕੂਪਾਈ ਕਰ ਰਿਹਾ, ਤੁਹਾਡੇ ਦਿਮਾਗ 'ਤੇ ਹਾਵੀ ਹੋ ਰਿਹਾ, ਅਤੇ ਫਿਰ ਤੁਸੀਂ ਕਾਲ ਕਰ ਲਿਓ ਜੀ ਹਰਿੰਦਰ ਘੁੰਮਣ ਜੀ ਨੂੰ। ਬੜੇ ਐਕਸਪਰਟ ਨੇ ਅਤੇ ਓਨੈਸਟਲੀ ਤੁਹਾਨੂੰ ਦੱਸਣਗੇ ਇਹਦਾ ਕੀ ਹੱਲ ਹੋ ਸਕਦਾ। ਨੰਬਰ ਹੈ 416-400-4444, 416-400-4444 ਨੰਬਰ ਹੈ ਹਰਿੰਦਰ ਘੁੰਮਣ ਜੀ ਨੂੰ ਕਾਲ ਕਰਨ ਲਈ ਅਤੇ ਕਰਜ਼ਿਆਂ ਤੋਂ ਬਾਹਰ ਨਿਕਲ ਕੇ ਸੁੱਖ ਦਾ ਸਾਹ ਲੈਣ ਲਈ। ਟਾਈਮ ਹੋ ਗਿਆ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਯਾਦ ਰੱਖਿਓ ਅਗਲੇ ਸ਼ਨੀਵਾਰ 6 ਵਜੇ ਮਿਲਾਂਗੇ ਤੁਹਾਡੇ ਨਾਲ। ਸੋ ਰੇਡੀਓ ਅੰਦਾਜ਼ ਦੇ ਵਿੱਚ ਤੁਸੀਂ ਮੈਨੂੰ ਸੁਣਿਆ, ਮੇਰਾ ਸਾਥ ਦਿੱਤਾ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਧੰਨਵਾਦ। ਸ਼ੋਅ ਤੋਂ ਬਾਅਦ ਗੱਲਬਾਤ ਕਰਨੀ ਹੋਵੇ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਜੀ, ਅਤੇ ਜ਼ਰੂਰ ਤੁਸੀਂ ਕਾਲ ਕਰਿਓ, ਸਾਂਝ ਪਾਇਓ ਪ੍ਰੋਗਰਾਮ ਦੇ ਵਿੱਚ। ਮੇਰਾ ਫੋਨ ਨੰਬਰ 647-234-6000, 6472-34-6000 ਨੰਬਰ 'ਤੇ ਕਾਲ ਕਰ ਸਕਦੇ ਹੋ। ਪਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਆਪਣਾ ਖਿਆਲ ਰੱਖਣਾ, ਸ਼ੱਬਾ ਖੈਰ, ਅਗਲੇ ਸ਼ਨੀਵਾਰ 6 ਵਜੇ ਮਿਲਾਂਗੇ ਜੀ। ਟੇਕ ਕੇਅਰ, ਬਾਏ।

0: Talk1530.ca. The opinions expressed in the following program are those of the host and their guests and do not reflect the views and opinions of the management and staff of CHLO AM 530. This is AM 530, CHLO AM, serving Brampton, Mississauga, Toronto, the GTA, and the world at AM530.ca.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Toddler Show, brought to you in part by Culture of Punjab.
4: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
5: ਸਾਸ਼ਕਾਲ ਜੀ ਕਲਚਰ ਆਫ ਪੰਜਾਬ ਦੇ ਵਿੱਚ ਮੈਂ ਹਾਂ ਹਰਮਨਪ੍ਰੀਤ ਸਿੰਘ ਤੇ ਅੱਜ ਮੈਂ ਇਕੱਲੀ ਆਈ ਹਾਂ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ ਮਤਲਬ ਬੜੀ ਚੈਨ ਦੀ ਕਹਿ ਲਓ ਜਾਂ ਕਹਿ ਲਓ ਚੈਨ ਦਾ ਸਾਹ ਆ ਰਿਹਾ ਮੈਨੂੰ ਕਿਉਂਕਿ ਅੱਜ ਗੁਰਪ੍ਰੀਤ ਸੰਧਾ ਵਾਲੀਆਂ ਮੇਰੇ ਨਾਲ ਨਹੀਂ ਆਇਆ ਬੜਾ ਸੁੱਖ ਦਾ ਸਾਹ ਲੈ ਰਹੀ ਹਾਂ ਬਾਕੀ ਅੱਜ ਮੇਰੇ ਨਾਲ ਨਾ ਇੱਕ ਸਪੈਸ਼ਲ ਪਰਸਨੈਲਿਟੀ ਆਈ ਹੈ ਕਿਉਂਕਿ ਮੈਂ ਸੋਚਿਆ ਵੀ ਗੁਰਪ੍ਰੀਤ ਦੀ ਥਾਂ ਤੇ ਕਿਸੇ ਹੋਰ ਨੂੰ ਵੀ ਮੌਕਾ ਮਿਲਣਾ ਚਾਹੀਦਾ ਨਾ ਗੱਲਾਂ ਬਾਤਾਂ ਕਰਨ ਦੇ ਲਈ ਸੋ ਕੌਣ ਨੇ ਦੱਸਦੀ ਹਾਂ ਤੁਹਾਨੂੰ ਪਹਿਲਾਂ ਗਾਣਾ ਸੁਣ ਲਓ

0: ਪੰਜਾਬ ਦੇ ਵਿੱਚ ਵਿਆਹਾਂ ਦਾ ਸੀਜ਼ਨ ਚੱਲਦਾ ਪਿਆ ਹੈ, ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਵਿਆਹਾਂ ਦੇ ਵਿੱਚ ਫਜ਼ੂਲ ਖਰਚੀ ਬਹੁਤ ਹੁੰਦੀ ਹੈ। ਤਾਂ ਇਸੇ ਲਈ ਮੈਂ ਨਾ ਆਪਣੇ ਨਾਲ ਅੱਜ ਸਟੂਡੀਓ ਦੇ ਵਿੱਚ ਇੱਕ ਵਿਆਹ ਦੇ ਵਿੱਚੋਂ ਬਰਾਤੀ ਨੂੰ ਨਾਲ ਲੈ ਕੇ ਆਈ ਆ।
1: ਮੂੰਹ ਸੰਭਾਲ ਕੇ ਬੋਲੋ ਮੈਡਮ ਜੀ,
0: ਕੀ ਹੋਇਆ ਸਰ?
1: ਮੇਰਾ ਨਾ ਜੱਗਾ, ਨਿੱਕਾ ਭਾਈ ਆ ਮੈਂ ਲੋੜੇ ਦਾ।
0: ਓ ਸੌਰੀ,
1: ਜੱਗਾ ਜੱਗ ਮਤਲਬ ਹੁੰਦਾ?
0: ਨਹੀਂ, ਮੈਨੂੰ ਪਤਾ ਨਹੀਂ ਸੀ।
1: ਉਹਦੇ ਨਾਲ ਵਾਲੀ ਉਸੇ ਕਾਰ ਚ ਮੂਰਲੀ ਸੀਟ ਤੇ ਲੈ ਕੇ ਜਾਣਾ ਮੈਂ।
0: ਅੱਛਾ, ਮੈਂ ਤੁਹਾਨੂੰ ਨਿੱਕਾ ਭਾਈ ਅਜੇ ਤਾਂ ਕਹਿ ਨਹੀਂ ਸਕਦੀ, ਜੱਗਾ ਜੀ ਠੀਕ ਹੈ?
1: ਜੋ ਮਰਜੀ ਕਹਿ ਲਓ ਬਸ।
0: ਠੀਕ ਹੈ ਜੀ, ਜੱਗਾ ਜੀ ਅੱਜ ਅਸੀਂ ਤੁਹਾਨੂੰ ਨਾ ਵਿਆਹਾਂ 'ਚ ਹੁੰਦੀ ਫਜ਼ੂਲ ਖਰਚੀ ਬਾਰੇ ਪੁੱਛਾਂਗੇ।
1: ਚਲੋ ਪਹਿਲਾਂ ਚਾਰ ਰਾਂ ਤਾਂ ਮੈਨੂੰ ਸੁਣਾਤਾ, ਹੋਰ ਕਿੰਨੀ ਗ੍ਰਾਂ ਦੱਸੋਗੇ?
0: ਅੱਛਾ ਠੀਕ,
1: ਮੇਰੇ ਕੋਲ ਟਾਈਮ ਹੈ ਨਹੀਂ, ਜਿਹੜੀ ਕੰਮ ਦੀ ਗੱਲ ਕਰਨੀ ਆ ਕਰ ਲਓ ਮੇਰੇ ਕੋਲੋਂ।
0: ਅੱਛਾ ਪਹਿਲਾਂ ਗਾਣਾ ਸੁਣਾ ਦਿਓ।
1: ਅਰੇ ਘਰ ਦੇ ਡੀਕ ਦੇਣੇ ਪੈਣੀ ਭਾਈ, ਕਿੱਥੇ ਜਾ ਰਹੇ?
0: ਨਹੀਂ, ਅਸੀਂ ਤੁਹਾਡਾ ਟਾਈਮ ਨਹੀਂ ਵੇਸਟ ਕਰਾਂਗੇ।
1: ਮੈਂ ਕੰਮ ਕਰਨ ਵਾਲਾ ਤਾਂ ਮੈਂ ਕਿਤੇ ਵਿਹਲਾ ਦੱਸ।
0: ਜਨਾਬ ਗਾਣਾ ਸੁਣਾ
1: ਦਿਓ। ਤੁਸੀਂ ਪਤਾ ਨਹੀਂ ਆਹ ਡੇਟ ਰੂੜੇ ਦੇ ਉੱਪਰ ਗੱਲਾਂ ਕਰਦੇ ਆ ਜੀ, ਫਜ਼ੂਲ ਖਰਚੀਆਂ ਕਰਦੇ, ਮੁੰਡਾ ਵਿਆਹਣ ਲੱਗੇ ਸੀ, ਕੋਈ ਹੱਦ ਕਰ ਲਾਂਗੇ ਤੁਸੀਂ? ਸਾਡੇ ਕੋਲ ਪੈਸੇ ਮੰਗ ਲਏ ਸੀ।
0: ਆਪਾਂ ਗਾਣਾ ਸੁਣ ਲਈਏ।
1: ਸੁਣ ਲਓ, ਮੈਂ ਕਿਹੜਾ ਰੋਕਿਆ।
0: ਹਾਂ, ਫਿਰ ਆਪਾਂ ਗੱਲਾਂ ਅੱਗੇ ਤੋਰਦੇ ਆ।
1: ਹਾਂ, ਗਾਣਾ ਲਾਉਣਾ ਕਿੰਨੇ ਆਪ ਹੀ?
0: ਨਹੀਂ, ਇਹ ਕੰਪਿਊਟਰ ਰੱਖਿਆ ਹੋਇਆ ਸੀ।
1: ਅੱਛਾ, ਚਲੋ ਵੀ ਇਹਨੂੰ ਦੱਸ ਦੋ ਵੀ ਨਿੱਕੇ ਭਾਈ ਨੇ ਸੁਣਨਾ, ਚੰਗਾ ਸੁਣਾਵੇ।
0: ਠੀਕ ਹੈ ਜੀ।

0: ਲੈਂਦੇ ਹੀ ਨਾ ਘਰ ਦੇ ਵਿੱਚ ਜਿਹੜੀਆਂ ਬੀਬੀਆਂ ਹੁੰਦੀਆਂ ਨੇ ਸਪੈਸ਼ਲੀ ਉਹਨਾਂ ਨੂੰ ਕੱਪੜੇ ਸਵਾਉਣ ਦੀ ਕਾਹਲੀ ਪੈ ਜਾਂਦੀ
1: ਉਹ ਤਾਂ ਬਾਲੀ ਗੱਲ ਆ ਜੀ ਬਹੁਤ ਧਰਮ ਸੁਧੀ ਗੱਲ ਆ ਮੈਂ ਇੰਨਾ ਤੰਗ ਆ ਗਿਆ ਆਪਣੀ ਘਰ ਵਾਲੀ ਤੋਂ ਮੇਰੇ ਵੀਰ ਦਾ ਵਿਆਹ ਮੇਰੇ ਵੀਰ ਦਾ ਵਿਆਹ ਮੇਰੇ ਵੀਰ ਦਾ ਵਿਆਹ ਮੇਰੇ ਵੀਰ ਮੈਂ ਤੇਰੇ ਕੋਈ ਵੀਰ ਹਾਂ ਲੋਕਾਂ ਨੂੰ ਦੱਸ
0: ਨਹੀਂ ਚਾਹ ਹੁੰਦਾ
1: ਹਾਂਜੀ ਇੱਕ ਮਿੰਟ ਮੇਰੀ ਗੱਲ ਸੁਣੋ ਭਾਵੇਂ ਮੁੰਡਾ ਨਿੱਕਾ ਭਾਈਆ ਮੇਰੀ ਆਵਾਜ਼ ਉਹ ਤੱਕ ਨਹੀਂ ਜਾਂਦੀ ਨਾ
0: ਨਹੀਂ ਨਹੀਂ
1: ਐਡਾ ਮੈਨੂੰ ਦੁਖੀ ਕਰ ਮਾਰਿਆ ਜਨਾਨੀ ਨੇ ਐਡਾ ਮੈਨੂੰ ਦੁਖੀ ਕਰ ਮਾਰਿਆ ਜਨਾਨੀ ਮੈਂ ਉਹਨੂੰ ਵੀਰ ਹਾਂ ਮੈਂ ਕਿਹਾ ਵੀ ਗੱਲ ਪਤਾ ਕੀ ਆ ਦੇਖ ਐਤ ਕੀ ਆਪਣਾ ਕੋਈ ਠੇਕਾ ਠੁੱਕਾ ਉਦੋਂ ਦਾ ਰਹਿ ਗਿਆ
0: ਅੱਛਾ
1: ਵੀ ਐਤ ਕੀ ਫਸਲ ਥੋੜੀ ਮਾੜੀ ਹੋ ਗਈ ਤੂੰ ਪੂਰਾ ਮਾੜਾ ਸੂਟ ਸਵਾਣਾ ਮੈਂ ਇਹਦੇ ਨਾਲ ਚੱਲ ਗਿਆ ਜੀ
0: ਅੱਛਾ
1: ਤਿੰਨ ਮੇਰੇ ਨਿਆਣੇ ਬਾਹਰ ਰੋਣ ਡਏ ਸਕੂਟਰ ਤੇ ਮੈਂ ਕਰੀ ਉਹਨਾਂ ਨੂੰ ਕੁਲਫੀਆਂ ਲੈ ਕੇ ਦੇਣ ਡਿਆ ਤੇ ਕਦੀ ਮੈਂ ਗੋਲ ਗੱਪੇ ਖਵਾਉਣ ਡਿਆ ਅੰਦਰ ਬੈਠੀ ਨੇ ਇਹਨੇ ਜਿਹੜੀ ਦੁਕਾਨ ਖਿਲਾਈ ਇਹਨੇ ਜਿਹੜੀ ਦੁਕਾਨ ਖਿਲਾਈ ਪਤਾ ਨੀ ਐਸਾ ਕਿਹੜਾ ਉਹ ਕਿਹੜਾ ਰੰਗ ਤੂੰ ਨੀ ਪਾਉਂਦੀ ਜਿਹੜਾ ਗੁਲਾਬੀ ਆ ਕਿਹੜਾ ਕਿੰਨਾ
0: ਹਾਂਜੀ ਪਿੰਕ
1: ਹਾਏ ਹਾਏ ਉਹ ਤਾਂ ਵਿਚਾਰਾ ਹੱਥ ਜੋੜ ਕੇ ਸਿੱਧਾ ਕਹਿੰਦਾ ਭੈਣ ਜੀ ਕਿਸੇ ਹੋਰ ਦੁਕਾਨ ਤੋਂ ਲੈ ਲੈ ਸਾਡੇ ਵਾਲੇ ਪਿੰਕ ਮੁੱਕ ਗਏ
0: ਅੱਛਾ ਨਹੀਂ ਪਰ ਚਾਹ ਹੁੰਦਾ ਨਾ ਹਰ ਕਿਸੇ ਨੂੰ
1: ਨਹੀਂ ਤਾਂ ਪਰ ਠੀਕ ਹੈ ਤੂੰ ਲੈ ਖੇ ਸਵਾ ਜੋ ਮਰਜ਼ੀ ਕਰ
0: ਹਾਂਜੀ
1: ਅਗਲੀ ਗੱਲ ਸੁਣ ਲਓ ਉਹ ਤੋਂ ਬਾਅਦ ਮੈਂ ਜਿਹੜੇ ਗੇੜੇ ਮਾਰਿਆ ਜਿਹੜੀਆਂ ਹੁੰਦੀਆਂ ਕਿਹੜੀਆਂ ਜਿਹੜੀਆਂ ਸੀਂ ਕੇ ਦਿੰਦੀਆਂ ਕੀ ਨਾ ਰੱਖ ਦਿਓ
0: ਉਹ ਜਿਹੜੀਆਂ ਬੁਟੀਕ ਵਾਲੀਆਂ
1: ਉਹ ਜੋ ਵੀ ਹੁੰਦੀਆਂ ਟੀਕ ਵਾਲੀਆਂ ਉਹ ਮੈਂ ਤਾਂ ਟੀਕੇ ਵਾਲੀਆਂ ਰੱਖਿਆ ਨਾ ਉਹਨਾਂ ਨੇ
0: ਕਿਉਂ
1: ਉਹਨੇ ਦਾ ਸੂਟ ਨਹੀਂ ਹੁੰਦਾ ਜਿੰਨੀ ਸਵਾਈ ਪਾ ਦਿੰਦੀਆਂ
0: ਅੱਛਾ ਜੀ
1: ਮੈਂ ਉਹਨੂੰ 36,000 ਮੈਂ ਕਿਹਾ ਵੀ ਬੀਬੀ ਐਂ ਦੱਸ ਸੂਟ ਮੈਂ ਕਿਹੜਾ ਮੈਂ ਪੈਸੇ ਮੇਰੇ ਲੱਗੇ ਤੂੰ ਪੈਸੇ ਕਾਹਦੇ ਭਾਲਦੀਆਂ
0: ਓਹੋ
1: ਵਿਚਾਰ ਤੂੰ ਸੇਣਾ ਮਾਰਦੀ ਤੇ ਮੈਂ ਟੀਕ ਵਾਲੀ ਹੋ ਗਈ
0: ਨਹੀਂ
1: ਟੀਕੇ ਵਾਲੀਆਂ ਬੀਬੀਆਂ ਉਹ ਠੀਕ ਜੀ ਉਹਨੇ ਮੈਂ ਉੱਥੇ ਟੀਕਾ ਲਵਾਂਗਾ
0: ਅੱਛਾ
1: ਉਹ ਤੋਂ ਬਾਅਦ ਅਗਲੀ ਸੁਣ ਲਾ
0: ਹਾਂਜੀ
1: ਉਹ ਮੈਂ ਟੈਚੀ ਭਾਗ ਨਿਆਣੇ ਸੁੱਟ ਕੇ ਪੂਰੀ ਬਿਸਤਰਾ ਉੱਥੇ ਆਇਆ ਆਣ ਕੇ ਫਿਰ ਡੁਸਕਣ ਲੱਗ ਪਈ ਮੈਂ ਕੀ ਹੋ ਗਿਆ ਕਹਿੰਦੀ ਮੈਨੂੰ ਹੁਣ ਆਪਣੀ ਆਇਆ ਮੈਨੂੰ ਪਸੰਦ ਨਹੀਂ ਆ ਮੈਂ ਛਿੱਜ ਗਿਆ
0: ਓਹੋ ਟਾਈਟ ਹੋਣਾ
1: ਪਤਾ ਨਹੀਂ ਕੀ ਖੇ ਸਵਾਹ ਹੋਣਾ ਪਰ ਹੁਣ ਮੈਂ ਮੌਕੇ ਤੇ ਕਰਦਾ ਪਾਇਆ ਪਤਾ ਕੀ
0: ਕੀ
1: ਉਹੀ ਜਿਹੜਾ ਪਤਾ ਨਹੀਂ ਪਿਛਲੀ ਵਾਰ ਪਤਾ ਨਹੀਂ ਕਿੱਥੇ ਕਿਹਦੇ ਵਿਆਹ ਤੇ ਸਵਾਇਆ ਸੀ ਹਰਿਆ ਸੂਟ ਪਾ ਕੇ ਫਿਰ ਤੁਰੀ ਫਿਰਦੀ
0: ਓਹੋ ਚਲੋ
1: ਤਾਂ ਮੈਂ ਕਿਹਾ ਵੀ ਮੇਰੀ ਖੱਜਲ ਖਵਾਈ ਕਾਹਦੀ ਕਰਾਤੀ ਜਦੋਂ ਪਾਉਣਾ ਹੀ ਨਹੀਂ ਸੀ ਮੈਨੂੰ ਪਸੰਦ ਨਹੀਂ ਪਿੰਕ ਕਹੇ ਨਾ ਤਾਂ ਰਿਵਾਜ ਮੁੱਕ ਗਿਆ
0: ਚੱਲ ਕੋਈ ਗੱਲ
1: ਨਹੀਂ ਜਦੋਂ ਗਈ ਸੀ ਮੂੰਹ ਚੱਕ ਕੇ ਉਦੋਂ ਨਹੀਂ ਸੀ ਮੁੱਕਦੀ
0: ਦੇਖੋ ਭਾਈ ਜੀ
1: ਦੇਖੋ ਗੱਲ ਭਾਈ ਹੈ ਨਹੀਂ ਕਹਿਣਾ ਮੈਨੂੰ ਮਿਲਣਾ ਜੱਗਾ
0: ਜੱਗਾ ਜੀ ਜੱਗਾ ਜੀ
1: ਦੇਖੋ ਆਪਣਾ ਤਾਂ ਇੰਨਾ ਪਿਆਰ ਕਰਕੇ ਆਪਾਂ ਇੰਨੀਆਂ ਗੱਲਾਂ ਕਰਦੀਆਂ ਪਰ ਆਹ ਗੱਲ ਤੁਸੀਂ ਉਹਨੂੰ ਨਾ ਦੱਸਿਆ ਜੀ
0: ਠੀਕ ਹੈ ਜੀ ਜੱਗਾ ਜੀ ਤੁਸੀਂ ਠੰਡੇ ਹੋਵੋ ਗਾਣਾ ਸੁਣਾਉਣੀ ਹੈ ਮੈਂ ਤੁਹਾਨੂੰ

0: ਸਕਦਾ ਕੋਈ ਰੀਸ। ਅਸੀਂ ਹਾਂ ਕਲਚਰ ਆਫ ਪੰਜਾਬ,
1: ਕਲਚਰ ਆਫ ਪੰਜਾਬ,
0: ਬਿਹਤਰੀਨ ਪੰਜਾਬੀ ਐਂਟਰਟੇਨਮੈਂਟ ਦੀ ਮੂੰਹ ਬੋਲਦੀ ਤਸਵੀਰ, ਏਸ਼ੀਅਨ ਕਮਿਊਨਿਟੀ ਦਾ ਮਨਪਸੰਦ ਰੇਡੀਓ ਸ਼ੋਅ ਕਲਚਰ ਆਫ ਪੰਜਾਬ,
1: ਤੇਜ਼ੀ ਨਾਲ ਵੱਧ ਰਹੇ ਰੇਡੀਓ ਸ਼ੋਅ ਜਿਸ ਤੋਂ

0: ஓங்கார் கண்டசிங் ரிப்போர்ட்டிங் சார்.
1: ਸਤਿ ਸ਼੍ਰੀ ਅਕਾਲ ਗੰਡਾ ਸਿੰਘ ਜੀ,
0: ਕੀ ਹਾਲ ਚਾਲ ਹੈ?
1: ਮੈਂ ਬਿਲਕੁਲ ਠੀਕ ਹਾਂ, ਤੁਸੀਂ ਸੁਣਾਓ?
0: ਬਾਜੀ ਆਪਾਂ ਵੀ ਕਾਇਮ ਆ।
1: ਹੋਰ ਫੇਰ ਅੱਜ ਕਿੱਦਾਂ, ਕੀ ਗੱਲ ਸੁਣਾਉਣ ਆਏ ਹੋ?
0: ਦੇਖੋ ਜੀ, ਗੱਲਾਂ ਸੀ ਜਿਹੜੀਆਂ ਮਰਜ਼ੀ ਸਾਹਿਬ, ਤੁਹਾਨੂੰ ਤੰਗੀ ਆ?
1: ਓਹੋ, ਅੱਜ ਫੇਸ ਸਟੈਂਡ ਤੇ
0: ਬਸ ਥੋੜਾ ਹੋਰੇ ਹੋ ਜਾ, ਪਰ ਤਾਰ ਨੰਗੀ ਆ।
1: ਤੁਸੀਂ ਇਹ ਗੱਲ ਕਿੱਥੋਂ ਸੁਣ ਲਈ?
0: ਮੈਨੂੰ ਉਹ ਮੁੰਡੇ ਨੇ ਸੁਣਾਈ ਜਿਹੜਾ ਤੇਰੇ ਨਾਲ ਹੁੰਦਾ ਸੀ। ਕਿਹੜਾ?
1: ਗੁਰਪ੍ਰੀਤ।
0: ਉਹ ਕਹਿੰਦਾ ਭਾਜੀ ਨੂੰ ਏਦਾਂ ਕਿਉਂ? ਮੈਂ ਕਹਿੰਦਾ
1: ਅੱਛਾ, ਮਤਲਬ ਉਹਦੀਆਂ ਗੱਲਾਂ ਮੰਨੋਗੇ ਹੁਣ ਤੁਸੀਂ?
0: ਗੱਲ ਪਤਾ ਕੀ, ਮੁੰਡਾ ਬੀਬਾ ਤੂੰ ਐ ਬਦਨਾਮ ਨਾ ਕਰ।
1: ਅੱਛਾ,
0: ਮੈਨੂੰ ਉਹਦੀ ਗੱਲ ਸੁਣ ਕੇ ਨਾ ਯਾਦ ਆ ਗਿਆ ਚੁਟਕਲਾ।
1: ਕਿਹੜਾ ਚੁਟਕਲਾ?
0: ਚੁਟਕਲਾ ਬਾ ਡਾਕਟਰ ਤੋਂ ਮੈਨੂੰ ਯਾਦ ਆ ਗਿਆ ਵੀ ਉਹਨਾਂ ਮਰੀਜ਼ ਗਿਆ ਡਾਕਟਰ ਕੋਲ।
1: ਅੱਛਾ,
0: ਕਹਿੰਦਾ ਡਾਕਟਰ ਸਾਹਿਬ ਮੇਰਾ ਨਾ ਪੇਟ ਖਰਾਬ ਆ।
1: ਓਹੋ, ਫੇਰ?
0: ਕਹਿੰਦਾ ਵੀ ਕੀ ਗੱਲ, ਕੁਛ ਖਾ ਲਿਆ ਗਲਤ? ਕਹਿੰਦਾ ਵੀ ਖਾਧਾ ਤਾਂ ਕੁਛ ਨੀ, ਬਸ ਜਾ ਕੇ ਇੱਕ ਲੱਸੀ ਦਾ ਪੀ ਕੇ ਉੱਤੋਂ ਚਾਹ ਪੀਤੀ ਗਈ ਆ।
1: ਸੋਨੇ ਦਾ ਰੇਟ
0: ਰੂਟ ਤਾਂ ਕਿੱਥੇ ਰਹਿ ਗਿਆ ਹੁਣ?
1: ਮਤਲਬ ਸੋਨਾ ਇੰਨਾ ਮਹਿੰਗਾ ਹੋ ਗਿਆ, ਇੰਨਾ ਮਹਿੰਗਾ ਹੋ ਗਿਆ ਵੀ ਵਿਆਹਾਂ ਦੇ ਵਿੱਚ ਗਹਿਣੇ ਕਿੱਥੋਂ ਬਣਾਉਣੇ ਆ?
0: ਮੈਂ ਗਹਿਣੇ ਕਦੇ ਬਣਾਉਣੇ? ਗਹਿਣੇ ਮੈਂ ਤਾਂ ਉਹੀ ਤਾਂ ਕਹੀ ਜਾਂਦਾ।
1: ਕੀ?
0: ਮੈਂ ਕਿਹਾ ਵੀ ਆਹ ਭਲਾ ਹੋਵੇ ਜਿੰਨਾ ਬਣਾਏ ਆ। ਕੀ ਬਣਾਏ ਉਹਨਾਂ ਨੇ?
1: ਕੀ ਬਣਾਇਆ?
0: ਆ ਜਿਹੜੇ ਜਾਲੀ ਬਣਾਉਂਦੇ ਆ।
1: ਆਰਟੀਫਿਸ਼ਲ ਜਿਹੜੀ? ਅੱਛਾ ਜੀ,
0: ਉਹਨੇ ਤਾਂ ਬਚਾ ਤੇ ਸਾਡੇ ਵਾਲੇ।
1: ਅੱਛਾ,
0: 1400-1500 ਦਾ ਹਾਰ ਹੂਰ ਜਿਹਾ ਲੈ ਕੇ ਖੇੜਾ ਚੜਾਓ।
1: ਤੁਸੀਂ ਨਕਲੀ ਬਣਵਾਇਆ
0: ਤਾਂ ਹੋਰ ਕੀ ਕਰੀਏ ਦੱਸੋ?
1: ਅਸਲੀ ਕਿਉਂ ਨੀ?
0: ਅਸਲੀ ਮੈਂ ਹੱਦ ਕਰਦੀ, ਤੂੰ ਕਿੱਦਾਂ ਨੀ?
1: ਕੀ ਹੋ ਗਿਆ?
0: ਚਾਰ ਮੇਰੇ ਸਾਲੇ।
1: ਅੱਛਾ,
0: ਪਹਿਲਾਂ ਜਦੋਂ ਵਿਆਹ ਕੀਤਾ ਵੱਡੇ ਸਾਲੇ ਦਾ, ਉਦੋਂ ਸੱਸ ਮੇਰੀ ਨੇ ਪਲਨੀ ਵਾਲੀਆਂ ਬਣਾਤੀਆਂ।
1: ਅੱਛਾ ਜੀ,
0: ਉਦੋਂ ਬਾਅਦ ਜਦੋਂ ਨਿੱਕੇ ਦਾ ਕੀਤਾ ਫਿਰ ਚੀਨੀ ਬਣਾਤੀ, ਉਦੋਂ ਨਿੱਕੇ ਦਾ ਕੀਤਾ ਬਾਪੂ ਦਾ ਕੜਾ ਵੀ ਜਾਂਦਾ ਲੱਗਾ।
1: ਅੱਛਾ,
0: ਜੇ ਤੇ ਮੇਰੀ ਅੱਖ ਸੀ ਛਾਪ, ਹੁਣ ਕਹਿੰਦੇ ਨਿੱਕੇ ਨਾ ਬਣਾਤੀ।
1: ਨਹੀਂ ਦੇਖੋ,
0: ਮੇਰੇ ਨਿੱਕੇ ਭਾਈ ਦੇ ਫਾਇਦਾ ਕੀ ਹੋਇਆ ਦੱਸੋ ਮੈਨੂੰ।
1: ਨਹੀਂ ਉਹ ਤਾਂ ਵੀ ਠੀਕ ਆ, ਸਹਿਮਤ ਆ ਤੁਹਾਡੀ ਗੱਲ ਨਾਲ, ਪਰ ਕਿਤੇ ਨਾ ਕਿਤੇ ਅਸਲੀ ਸੋਨੇ ਦਾ ਤਾਂ ਆਪਣਾ ਹੀ ਰੋਬ ਹੁੰਦਾ।
0: ਨਹੀਂ, ਅਸਲੀ ਸੋਨੇ ਦਾ ਰੋਬ ਭੱਜ ਪਿਆ, ਸੋਨੇ ਜਿਹੜਾ ਕੰਨਾਂ ਨੂੰ ਖਾਵੇ ਭਾਜੀ 33,000 ਨੂੰ ਤਾਂ ਸੋਨਾ ਹੋ ਗਿਆ।
1: ਹਾਂਜੀ, ਇਹ ਤਾਂ ਹੈ। ਨਹੀਂ ਨਾਲੇ ਪਤਾ ਕੀ, ਸੋਨੇ ਦੇ ਹੋਰ ਵੀ ਬੜੇ ਨੁਕਸਾਨ ਹਨ।
0: ਹਾਂਜੀ, ਇੱਕ ਮਿੰਟ
1: ਹਾਂਜੀ,
0: ਮੈਨੂੰ ਫੋਨ ਕਰਨ ਦੇ, ਇੱਕ ਮਿੰਟ।
1: ਕਿਹਨੂੰ?
0: ਉਹ ਸਾਡੇ ਬਿੰਦਰ ਜੂਡਰ। ਹੈਲੋ, ਹਾਂ
1: ਜਨਾਬ,
0: ਸਾਡੀ ਨੱਕ ਕੱਢੀ ਕੇ ਫੇਰ ਤੂੰ ਕੀ ਕਰ ਦੇਗਾ? ਤੈਨੂੰ ਮੈਂ ਬੰਦਿਆਂ ਨੂੰ ਦੱਸ ਦਿੱਤੀ ਗੱਲ ਵੀ ਜਿਹੜਾ ਤੈਨੂੰ ਸੋਨਾ ਘੱਟ ਟਾਈਮ ਨਾਲ ਪਹੁੰਚਾ ਦੀ, ਮੈਂ ਰੇਡੂਏ ਤੇ ਬੈਠਿਆ ਤੇਰੀ ਸ਼ਿਕਾਇਤ ਲਾ ਦਾਂਗੇ, ਆਪਣਾ ਚੱਲਦੇ ਨਾ।
1: ਹਾਂਜੀ,
0: ਤੇਰੀ ਗੱਲ ਕਰਾ ਦਾਂਗੇ, ਮੈਂ ਦੱਸਾਂਗਾ ਵੀ ਸਾਡੇ ਨਾਲ ਐ ਕੀਤਾ ਇਹਨਾਂ ਨੇ।
1: ਚੱਲ ਕੋਈ ਨੀ, ਤੁਸੀਂ ਠੰਡੇ
0: ਜੀ ਮੇਰੇ ਲਾਗੇ ਬੈਠੇ, ਇਹਨਾਂ ਦੀ ਸਿੱਧੀ ਗੱਲ ਆ, ਉਹ ਬਿੰਦਰ ਠਾਣੇਦਾਰ ਨਾਲ। ਹੈਂ,
1: ਡਰ ਗਿਆ
0: ਜੀ, ਡਰ ਗਿਆ। ਆ ਵਧੀਆ,
1: ਹਾਂ ਕੋਈ ਨੀ, ਚਲੋ
0: ਗਾਣਾ ਗੁਣਾ ਲਾਓ।
1: ਉਹੀ ਲਾਉਣ ਲੱਗੀ।

0: ਨਾ ਬੰਦੇ ਨੇ ਆਪ ਤਾਂ ਤਿਆਰੀ ਖਿੱਚਣੀ ਹੁੰਦੀ ਆ ਪਰ ਉਹਨੂੰ ਹੁੰਦਾ ਵੀ ਘਰ ਵੀ ਕਿਤੇ ਮੇਰਾ ਲਿਸ਼ਕ ਜਾਵੇ
1: ਹਾਂ ਲਿਸ਼ਕਾ ਦੋ
0: ਹਾਂ ਇਹਨੂੰ ਵੀ ਰੰਗ ਰੁੰਗ ਕਰਾ ਦੋ ਐਨਕਲ
1: ਮੈਂ ਤੈਨੂੰ ਕੀ ਦੱਸਾਂ ਇਹਦੇ ਚ ਬੰਦਾ ਹੁਣ ਕੀ ਕਰੇ ਪੁਰਾਣੇ ਸਮੇਂ ਹੁੰਦੇ ਸੀ ਉਦੋਂ ਮੈਨੂੰ ਆਪ ਚੇਤਾ ਸੀ ਬਾਪੂ ਸਾਡੇ ਨੇ ਡਰਮ ਲੈ ਲੈਣੇ ਜੀ ਉਹਨੂੰ ਕੱਟ ਕੇ ਵਿੱਚ ਕਲੀ ਪਾ ਕੇ ਘੋਲ ਲੈਣੀ ਕੁਛ ਬੰਦਿਆਂ ਕੋ ਕਰਾ ਲੈਣੀ ਕੁਛ ਦਿਹਾੜੀ ਤੇ ਕਰਾ ਲੈਣੀ ਕੁਛ ਕੁਚੀਆਂ ਪਰਾਲੀ ਜਾਣੀ ਆਪ ਹੀ ਫੜ ਲੈਣੀ
0: ਤੁਸੀਂ ਆਪ ਵੀ ਪੇਂਟ ਕੀਤਾ
1: ਹੈ ਸਾਰੇ ਕੰਮ ਕਰਕੇ ਰੱਖੇ
0: ਉਹ ਅੱਛਾ ਜੀ
1: ਅੱਜ ਕੱਲ ਦੀਆਂ ਬੁੜੀਆਂ ਜੀ ਪੇਂਟ ਨਹੀਂ ਜਾਣ ਦਿੰਦੀਆਂ ਪਤਾ ਨੀ ਪੁੱਟੀ ਕਰਾਉਣੀ ਆ ਮੈਨੂੰ ਤਾਂ ਆਹ ਨੀ ਸਮਝ ਆਉਂਦੀ ਕਿੰਨੀ ਕਦੀ ਨਿਆਣੇ ਨੂੰ ਪੋਟੀ ਕਰਾਉਣੀ ਆ ਉਧਰੋਂ ਕਦੀ ਪੁੱਟੀ ਕਰਾਉਣੀ ਆ ਤਿੰਨ ਦਿਨ ਮੇਰੇ ਇਸੇ ਕੰਮ ਚ ਨਿਕਲ ਗਏ ਮੈਂ ਉੱਥੋਂ ਘਰੋਂ ਸਾਰਾ ਦਿਨ ਜਵਾਕਾਂ ਦਾ ਉਹ ਪੋਟੀ ਕਰਾਉਣੀ ਪੋਟੀ ਕਰਾਉਣੀ ਮੈਂ ਉੱਥੇ ਜਾ ਕੇ ਕਹੀ ਜਾਵਾਂ
0: ਨਹੀਂ ਨਹੀਂ
1: ਦੁਕਾਨ ਤੇ ਜਾ ਕੇ ਮੈਂ ਕਿਹਾ ਭਾਈ ਸਾਹਿਬ ਅਸੀਂ ਨਾ ਘਰੇ ਪੋਟੀ ਕਰਾਉਣੀ ਕਹਿੰਦਾ ਭਾਜੀ ਕਰਾ ਲਓ ਮੇਰੇ ਕੋਲ ਕੁੜੀਆਂ ਕੱਲੀਆਂ ਆਉਂਦੇ ਹੋ ਤੁਸੀਂ ਇੱਕ ਦਿਨ ਮੈਂ ਲਿਖਾ ਕੇ ਲੈ ਕੇ ਗਿਆ ਫਿਰ ਉੱਥੇ ਕੋਈ ਉਹ ਵਿਚਾਰਾ ਕੋਈ ਬਿਹਾਰ ਦਾ ਸੀਗਾ ਮਿਸਤਰੀ ਉਹ ਕਹਿੰਦਾ ਸਾਹਿਬ ਜੀ ਪੋਟੀ ਨਹੀਂ ਹੁੰਦੀ ਪੁੱਟੀ ਹੁੰਦੀ ਮੈਂ ਕਿਹਾ ਉਹੀ ਤੇ ਮੈਂ ਕਹਿਣ ਡਿਆ
0: ਪਤਾ ਕੀ ਕੰਮ ਹੀ ਵਿਆਹਾਂ ਚ ਇੰਨੇ ਹੁੰਦੇ ਨਾ ਬੰਦਾ ਜੋ
1: ਹੁੰਦਾ ਵਾ ਮਤਲਬ ਬੰਦਿਆਂ ਨੂੰ ਦੱਸਣ
0: ਹਾਂ ਬੰਦਾ ਕਨਫਿਊਜ਼ ਹੋ ਜਾਂਦਾ ਹੈ ਨਾ ਕੋਈ ਚੱਕਰ ਨਹੀਂ ਤੁਸੀਂ ਗੁੱਸਾ ਨਹੀਂ ਕਰਨਾ
1: ਕਿ ਮੈਂ ਤਾਂ ਕਰਦੇ ਨਹੀਂ ਗੁੱਸਾ ਮੈਂ ਦੇਖੋ ਭੈ ਜੀ ਗੱਲ ਪਤਾ ਕੀ ਮਤਲਬ ਇਹ ਚੰਗੇ ਨਹੀਂ ਲੱਗੀਦਾ
0: ਹਾਂਜੀ ਇਹ ਤਾਂ
1: ਤੂੰ ਭਲੀਏ ਲੋਕੇ ਜੇ ਪਹਿਲਾਂ ਕਰੀ ਨਾ ਸਰਦਾ ਕੀ ਗੱਲ ਹੁਣ ਜੇ ਤੁਸੀਂ ਘਰੇ ਪੋਟੀ ਨਹੀਂ ਕਰਾਉਂਗੇ ਤੇ ਕੀ ਗੱਲ ਕੁੜੀ ਨਹੀਂ ਆਊਗੀ ਪਹਿਲਾਂ ਘਰੇ ਤੇ ਪੋਟੀ ਨਹੀਂ ਹੋਈ ਹੈ ਨਾ ਜੀ ਇਹ ਗੱਲਾਂ ਥੋੜੀਆਂ ਗਲਤ ਫਜ਼ੂਲ ਖਰਚੀਆਂ ਇਹ ਨਹੀਂ ਕਰਨੀ ਚਾਹੀਦੀਆਂ ਤੁਸੀਂ ਆਪਣੇ ਮੁੰਡੇ ਨੂੰ ਕੁੜੀ ਵਿਆਹਣੀ ਕਿਹੜਾ ਘਰ ਨੂੰ ਵਿਆਹਣੀ
0: ਹਾਂਜੀ ਇਹ ਤਾਂ ਹੈ ਬਿਲਕੁਲ
1: ਨਾਲੇ ਜਿਹਨੇ ਆਉਣਾ ਵਾ ਉਹਦਾ ਆਪਣਾ ਘਰ ਵਾ ਜਲਦੀ ਚ ਪਹੁੰਚ ਜਾ ਆਪੇ ਕਰਾ ਲੂ
0: ਹਾਂ ਨਾਲੇ ਪਸੰਦ ਦਾ ਕਰਾ ਲੂ
1: ਹਾਂ ਸੋ ਇਹਦੀ ਨਹੀਂ ਗੱਲ ਨਾਲੇ ਗੱਲ ਪਤਾ ਕੀ ਆ
0: ਹਾਂਜੀ
1: ਤੁਸੀਂ ਜਿੰਨੀ ਮਰਜ਼ੀ ਪੋਟੀਆਂ ਪੁੱਟੀਆਂ ਕਰਾ ਲਓ 2-4 ਸਾਲ ਬਾਅਦ ਜਦੋਂ ਉਹਨਾਂ ਦੇ ਜਵਾਕ ਥੋੜੇ ਪੈਨਸਲਾਂ ਘਸਾਉਣ ਜੋਗੇ ਹੋ ਗਏ ਉਹਨਾਂ ਫੇਰ ਪੋਟੀ ਦੇ ਪੈਨਸਲਾਂ ਫੇਰ ਦੇਣੀਆਂ ਫਾਇਦਾ ਕੀ ਤਾਂ ਕਿ ਮੈਂ ਭੈਣ ਜੀ ਲਾੜੇ ਦਾ ਨਿੱਕਾ ਭਾਈ ਆ ਕੋਈ ਮਾੜੀ ਗੱਲ ਤਾਂ ਨਹੀਂ ਕੀਤੀ
0: ਨਹੀਂ ਜੀ ਬਿਲਕੁਲ ਸਿਆਣੀ ਗੱਲ ਕੀਤੀ ਹੈ

0: ਹਾਂਜੀ ਭੈਣ ਜੀ
1: ਹਾਂਜੀ
0: ਤੁਸੀਂ ਬੋਲਦੇ ਨਹੀਂ ਆ, ਮੈਨੂੰ ਇਸ਼ਾਰਾ ਕਰ ਦਿੰਦੇ ਆ ਭਾਈ ਸਾਹਿਬ।
1: ਨਹੀਂ ਨਹੀਂ ਨਹੀਂ ਕੋਈ ਚੱਕਰ ਨਹੀਂ, ਮੈਂ ਵੀ ਬੋਲ ਰਹੀ ਆ। ਇਹ
0: ਭਾਈ ਸਾਹਿਬ ਦਾ ਵੈਸੇ ਕੰਮ ਕੀ ਹੈ ਨਾ, ਕੰਨਾਂ ਦੇ ਸਿੰਘ ਦੇ ਕੋਲ ਆਏ।
1: ਨਹੀਂ ਇਹ ਸਿੰਘ ਨਹੀਂ ਹੈਗੇ ਜੀ, ਇਹਨਾਂ ਨੂੰ ਹੈਡਫੋਨਸ ਕਹਿੰਦੇ ਨੇ।
0: ਹਾਂਜੀ ਹੈਡਫੋਨ ਤੋਂ ਮੈਨੂੰ ਚੇਤਾ, ਇੱਕ ਮਿੰਟ। ਓ ਹੈਲੋ
1: ਜਨਾਬ,
0: ਔਰ ਰੇਡੂਆ ਤੇ ਆ, ਰੇਡੂਆ ਤੇ ਅੱਜ
1: ਕਿਹਨੂੰ ਫੋਨ ਕਰ?
0: ਜੱਗਾ, ਉਹ ਜੱਗਾ ਬੋਲਦਾ ਯਾਰ। ਆਹੋ
1: ਕਿਹਨੂੰ ਫੋਨ ਕਰ ਰਹੇ
0: ਹੋ? ਉਹਨੇ ਟਰਾਲੀ ਗਈ ਸੀ ਆਪਾਂ ਟੈਂਟ ਦਾ ਸਮਾਨ। ਓ ਹੈਲੋ, ਰੂੜੀ ਤੇ ਲਾ ਲੇ ਤੂੰ, ਆਪੇ ਗੱਲ ਕਰ ਲੈਣ ਭਾਈਆ ਨੀ ਮੰਨਦਾ। ਹੱਦ ਕਰਦੇ, ਮੇਰੇ ਸਾਲੇ ਦਾ ਵਿਆਹ ਯਾਰ, ਨਿੱਕਾ ਮੁੰਡਾ ਵਿਆਹ ਹੁੰਦਾ, ਹੱਦ ਕਰਦੇ ਹੈ
1: ਭਾਈਆ ਜੀ।
0: ਉਹਨੇ ਪਹਿਨ ਲੈਣੇ ਮੁੜ ਕੇ, ਸਾਲੇ ਦੀਆਂ ਪਲੇਟਾਂ ਥੋੜਾ ਅੱਜ ਗਈ ਪਤਾ ਲੱਗੇ ਯਾਰ, ਤੇ ਦੇ ਪੈਸੇ ਕਿ ਨਹੀਂ ਅਜੇ ਰਹਿੰਦੇ ਆ। ਚਲ ਫਿਰ ਨਾ ਤੋੜਿਆ ਚੰਗਾ
1: ਭਾਈਆ ਜੀ।
0: ਹਾਂਜੀ ਇੱਕ, ਹਾਂਜੀ
1: ਕੀ ਹੋ ਗਿਆ ਤੁਸੀਂ?
0: ਉਹ ਟੈਂਟ ਵਾਲਾ ਸੀ ਜੀ, ਬੜਾ ਤੰਗ ਕਰਦਾ।
1: ਹਾਂ ਸੱਚ, ਟੈਂਟ ਤੋਂ ਮੈਨੂੰ ਚੇਤੇ ਆਇਆ, ਇਹ ਜਿਹੜੇ ਟੈਂਟ ਵਾਲੇ ਇੰਨਾ ਦੁਖੀ ਕਰਦੇ ਨੇ,
0: ਬੜਾ ਜੀ ਬੜਾ ਦੁਖੀ ਕਰਦੇ
1: ਨੇ। ਵੀ ਇੱਕ ਪਾਸੇ ਤਾਂ ਬੰਦੇ ਨੂੰ ਵਿਆਹ ਦਾ ਜੱਬ ਹੁੰਦਾ, ਦੂਜੇ ਪਾਸੇ ਇਹਨਾਂ ਨੇ ਜੱਬ ਪਾਇਆ ਹੁੰਦਾ।
0: ਮੈਂ ਕਿਹਾ ਪੁੱਛੋ ਨਾ ਜੀ,
1: ਮਤਲਬ ਪਤਾ ਨਹੀਂ ਕੀ
0: ਪਿਛਲੇ ਜਦੋਂ ਮੇਰੇ ਵੱਡੇ ਸਾਲੇ ਦਾ ਵਿਆਹ ਸੀ ਜੀ, ਉਦੋਂ ਮੈਂ ਦੋ ਬਹਿਰੇ ਕੁੱਟੇ ਜੀ।
1: ਕਿਉਂ?
0: ਉਹ ਇਸੇ ਕਰਕੇ ਕੁੱਟੇ ਜੀ, ਪੰਜ ਮਿੰਟੀ ਮੂਲੀਆਂ ਜਿਹਾ ਛਿਲ ਕੇ ਲਿਆਇਆ ਕਰੇ।
1: ਅੱਛਾ,
0: ਅਸੀਂ ਜੀ ਪਤਾ ਨਹੀਂ ਫਲਾਣੇ ਵਾਲੇ ਜੀ ਵਧਾਈ ਦੇ ਦਿਓ।
1: ਹਾਂ ਵਧਾਈਆਂ ਮੰਗਦੇ ਨੇ।
0: ਉਦੋਂ ਬਾਅਦ ਇੱਕ ਦੂਜਾ ਲਿਆਇਆ ਜੀ, ਉਹਦੇ ਵਿੱਚ ਪਤਾ ਨਹੀਂ ਗਜਰੇਲਾ ਜਿਹਾ ਰੱਖੀ ਫਿਰੇ,
1: ਅਸੀਂ
0: ਜੀ ਫਲਾਣੇ ਵਾਲੇ ਜੀ ਵਧਾਈ ਦੇ ਦਿਓ।
1: ਅੱਛਾ,
0: ਇੱਕ ਫੇਰ ਮਗਰ ਆਈਸਕ੍ਰੀਮ ਜੀ ਰੱਖੀ ਫਿਰੇ, ਮੈਂ ਜੀ ਫਲਾਣੇ ਵਾਲੇ ਜੀ ਵਧਾਈ ਦੇ ਦਿਓ। ਮੈਂ ਫਿਰ ਪਛਾਣ ਕੇ ਤਿੰਨੋਂ ਪੈਂਟੇ।
1: ਕਿਉਂ?
0: ਮੈਂ ਕਿਹਾ ਰੋਗ ਲੱਗਣੀ ਚਾਹੀਦੀ, ਬਾਕੀ ਠੀਕ ਆ। ਇੱਕ ਜਰੂਰ ਚਾਹੀਦੀ ਆ, ਜਿਹੜਾ ਮੁੰਡੇ ਦਾ ਨਿੱਕਾ ਭਾਈਆ ਹੋਵੇ, ਉਹਦੇ ਕੋਲੋਂ ਕਿਸੇ ਨੇ ਫੇਰ ਗਾਲ ਨਿਕਲ ਚੱਲੀ ਸੀ ਵੀ ਨਹੀਂ ਮੰਗਣੀ ਵਧਾਈ।
1: ਅੱਛਾ ਜੀ।
2: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
1: ਇਹਨਾਂ ਨੇ ਤਾਂ ਇੰਨਾ ਬੁਰਾ ਹਾਲ ਕੀਤਾ ਹੁੰਦਾ ਵੀ ਜਿਹੜੀ ਚੀਜ਼ ਆ ਨਾ, ਜਿਹੜੀ ਮੰਗਵਾਉਣੀ ਆ ਘਰੇ, ਉਹ ਦੁੱਗਣੀ ਲਿਖਾਈ ਹੁੰਦੀ ਆ।
0: ਮੈਂ ਤੈਨੂੰ ਦੱਸਾਂ ਭੈਣ ਜੀ,
1: ਹਾਂਜੀ,
0: ਜਿਹੜੀ ਸਾਡੀ ਬਾਹਰਲੀ ਬੈਠਕੀ ਪਾਈ ਆ,
1: ਹਾਂਜੀ ਹਾਂਜੀ,
0: ਹੁਣ ਨਵੀਂ ਪਾਈ ਆ ਮੇਰੇ ਸਰ, ਮੈਂ ਕਿਹਾ ਮੈਂ ਕਿਹਾ ਅੱਜ ਕੱਲ ਉਹ ਰਿਵਾਜ ਰੂਜ ਨਹੀਂ ਰਹਿ ਗਿਆ।
1: ਕਿਹੜਾ?
0: ਮੁੰਡਾ ਵਿਆਹਣਾ ਇੱਕ ਕੋਠਾ ਪਾ ਲਓ,
1: ਹਾਂਜੀ ਹਾਂਜੀ,
0: ਉਹ ਕਿੱਥੇ ਪੈਣਗੇ? ਮੈਂ ਕਿਹਾ ਤੂੰ ਸਾਰੀ ਉਮਰ ਕੋਠੇ 'ਚ ਪਿਆ।
1: ਬਿਲਕੁਲ
0: ਹੈ ਨਾ, ਸੁੱਖ ਨਾਲ ਛੇਬਰਾਂ ਲੱਗੀਆਂ ਨੇ, ਅੱਜ ਮੈਂ ਵੀ ਧਰੇ ਤੇਰੇ ਘਰੇ ਤਾਈਓ ਹੁਣ,
1: ਹਾਂਜੀ
0: ਹੈ ਨਾ। ਹੁਣ ਮੈਂ ਕਿਹਾ ਵੀ ਗਲਤ ਗੱਲ ਹੋ ਗਈ ਭੈਣ ਜੀ?
1: ਨਹੀਂ ਕੁਛ ਨਹੀਂ, ਤੁਸੀਂ ਬੋਲੋ।
0: ਮੈਂ ਸਿਰਫ ਇਹ ਕਹਿ ਰਿਹਾ ਵੀ ਤੂੰ ਹੁਣ ਬੈਠ ਕੇ ਨਾ ਪਾਏਂਗੇ ਤਾਂ ਫੇਰ ਕੀ ਹੋਜੂ?
1: ਹਾਂਜੀ,
0: ਨਾ ਮੰਨਿਆ ਜੀ, ਕਰਜ਼ਾ ਚੁੱਕ ਕੇ ਭੱਠੇ ਵਾਲੇ ਆਧਾਰ ਦੀ ਇੱਟ ਫੜ ਕੇ ਮਿਸਤਰੀ ਨੂੰ ਸ਼ਰਾਬ ਸ਼ਰੂਬ ਪਿਆ ਕੇ ਪੈਸੇ ਜੇ ਦੇਣ ਵਾਲੇ, ਪਤਾ ਨਹੀਂ ਵਿਆਹ 'ਚ ਲੜਾਈ ਪਵੇ ਬਾਅਦ 'ਚ ਆ ਕੇ ਪਵੇ।
1: ਓਹੋ,
0: ਬੈਠ ਕੋਨੇ ਪਾ ਲਈ?
1: ਨਹੀਂ ਪਰ
0: ਬੈਠ ਕੇ ਮੁੰਡਾ ਸੋਹਣਾ, ਮੁੰਡਾ ਸੋਹਣਾ, ਉੱਥੇ ਲਵਾਈਆਂ ਸਮਾਨ ਲਿਆ ਕੇ ਰੱਖਤਾ।
1: ਚਲੋ ਕੋਈ ਨਹੀਂ,
0: ਵਿੱਚ ਕੜਾਹੀਆਂ ਤੁਰੀਆਂ ਫਿਰਦੀਆਂ, ਵਿੱਚ ਉਹ ਪੀਪੇ ਤੁਰੇ ਫਿਰਦੇ ਆ, ਵਿੱਚ ਖੰਡ ਤੁਰੀ ਫਿਰਦੀ ਆ, ਤੇ ਮੈਂ ਰਾਤੀ ਕਿਤੇ ਹਨੇਰੇ 'ਚ ਬੱਤੀ ਬਾਂਧੀ।
1: ਅੱਛਾ ਜੀ।
0: ਤੇ ਮੈਂ ਸੋਚਿਆ ਵੀ ਚੱਲ ਹੁਣ ਅੰਦਰ ਕਿਸੇ ਨੂੰ ਕੀ ਤੰਗ ਕਰਨਾ, ਵੀ ਕੰਮ ਧੰਦੇ ਵਾਲੇ ਬੰਦੇ ਚੱਲ ਬੈਠ ਕੇ ਪੈ ਜਾਂਦੇ।
1: ਹਾਂਜੀ,
0: ਮੈਂ ਉੱਥੇ ਪੈ ਗਿਆ। ਅੱਧੀ ਰਾਤ ਨੂੰ ਮੈਂ ਚੰਗਿਆੜਾ ਮਾਰਦਾ ਉੱਠਿਆ।
1: ਕਿਹੜੀ ਗੱਲੋਂ?
0: ਮੈਨੂੰ ਕੀੜੀਆਂ ਚੜ ਗਈਆਂ।
1: ਓਹੋ,
0: ਮੈਂ ਸੋਚਿਆ ਵੀ ਆਹ ਤਾਂ ਗੱਦਾ ਇੱਥੇ ਰੱਖਿਆ, ਬਾਅਦ ਪਤਾ ਲੱਗਾ ਖੰਡ ਵਾਲੀ ਬੋਰੀ ਤੇ ਮੈਂ ਪਿਆ ਰਹੀ ਸੀ।
1: ਓਏ ਹੋਏ,
0: ਥੋੜਾ ਜਿਹਾ ਪੈਗ ਪੁਗ ਜਿਹਾ ਲੱਗਾ ਮੈਨੂੰ, ਪਤਾ ਲੱਗਾ।
1: ਅੱਛਾ ਅੱਛਾ।
0: ਸਵੇਰ ਨੂੰ ਮੈਂ ਫਿਰ ਜਿਹੜੀ ਰੇਲ ਬਣਾਈ, ਮੈਂ ਕਿਹਾ ਤੁਸੀਂ ਫਿਰ ਮੇਰੇ ਮੂੰਹ ਗਾਲ ਨਿਕਲ ਚੱਲੀ।
1: ਨਹੀਂ ਨਹੀਂ,
0: ਨਿੱਕੇ ਭਾਈ ਇਹਦੀ ਮਿਲਣੀ ਕਰਾਉਣੀ, ਪਤਾ ਲੱਗਿਆ ਅਗਲਾ ਆਖਣ ਮੈਂ ਖੁਰਕ ਪਈ ਆ, ਉਹਦੇ ਦੱਸਣ ਜਾਊਂਗੇ ਵੀ ਹਾਂ ਵੀ ਇਹ ਤਾਂ ਬੋਰੀ ਤੇ ਸੌਂ ਗਏ ਸੀ ਕੀੜੀਆਂ ਲੜੀਆਂ।
1: ਇਹ ਤਾਂ ਗੱਲ ਥੋੜੀ ਬਿਲਕੁਲ ਸਹੀ ਹੈ,
0: ਘਰ ਵਾਲੇ ਫਿਊਲ ਖਰਚ। ਹੁਣ ਮੈਂ ਕਿਹਾ ਵੀ ਇੰਨੀ ਖੰਡ ਤੂੰ ਖਾ ਲੇਗਾ ਸ਼ੂਗਰ, ਤੈਨੂੰ ਸ਼ੂਗਰ ਮੇਰੀ ਸੱਸ ਨੂੰ।
1: ਅੱਛਾ, ਪਰ ਜਿਹੜੇ ਲੋਕ ਆਉਣੇ ਨੇ,
0: ਲੋਕ ਆਉਣੇ ਉਹਨਾਂ ਦਾ ਵੀ ਤਾਂ ਹਾਲ ਇਹੋ ਹੀ ਹੁੰਦਾ।
1: ਨਹੀਂ ਤਾਂ
0: ਦੋਨੀ ਦਾ ਮੈਂ ਤਾਂ, ਮੇਰਾ ਆਪਣਾ ਚਾਚਾ, ਤਿੰਨ ਗੋਲੀਆਂ ਕਿਹੜੀ ਹੁੰਦੀ ਆ?
1: ਕਿਹੜੀ?
0: ਸਿਸੂ ਸਿਸੂ ਕਿਹੜੀ ਲੀਨ ਹੁੰਦੀ ਆ? ਜੋੜੀ ਵੀ ਹੁੰਦੀ ਆ, ਤਿੰਨ ਗੋਲੀਆਂ ਖਾ ਲੈਣੀਆਂ, ਪੱਟ ਚ ਉਹਦਾ ਟੀਕਾ ਲਾ ਲੈਣਾ, ਉਹਦੇ ਬਾਅਦ ਗੁੱਲਿਆ ਉਹ ਰਸਗੁੱਲਾ।
1: ਓਹੋ, ਇਹ ਕੰਮ ਮਾੜਾ।
3: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
4: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਹਾਂਜੀ ਮੂੰਹ ਖੋਲੋ ਜਰਾ। ਹਾਂਜੀ ਹਾਂਜੀ ਕੀ ਤਕਲੀਫ ਆ ਜੀ?
1: ਮੈਨੂੰ ਨਾ ਖਾਣ ਤੋਂ ਬਾਅਦ ਭੁੱਖ ਨਹੀਂ ਲੱਗਦੀ ਤੇ ਸੌਣ ਤੋਂ ਬਾਅਦ ਨੀਂਦ ਨਹੀਂ ਆਉਂਦੀ।
0: ਇਹ ਕੋਈ ਵੱਡੀ ਤਕਲੀਫ ਨਹੀਂ, ਇੱਕ ਮਿੰਟ ਇੱਕ ਤੇ ਆ ਲਾ ਦੂਜੀ।
1: ਅੱਛਾ ਜੀ,
0: ਬਸ ਇਹ ਦੋ ਪੁੜੀਆਂ ਨਾਲ ਤੁਸੀਂ ਠੀਕ ਹੋ ਜਾਣਾ। ਪਹਿਲੀ ਪੁੜੀ ਜਿਹੜੀ ਹੈ ਨਾ ਉਹ ਤੁਸੀਂ ਸੌਣ ਤੋਂ ਬਾਅਦ ਖਾਣੀ ਹੈ, ਦੂਜੀ ਉੱਠਣ ਤੋਂ ਪਹਿਲਾਂ ਖਾ ਲਿਓ।
1: ਤੁਸੀਂ ਵਿਆਹ ਵਾਲੇ ਕਾਰਡ ਆਪ ਵੰਡਣ ਗਏ ਸੀ?
0: ਹਾਂਜੀ, ਮੇਰੀ ਡਿਊਟੀ ਲਾਤੀ ਨਾ ਜੀ।
1: ਅੱਛਾ,
0: ਮੇਰੇ ਕੋਲ ਕਾਰ ਹੈ ਨਾ ਜੀ ਮਰੂਤੀ, ਗੈਸ ਤੇ ਕਰਾਈ ਹੈ। ਕਹਿੰਦਾ ਵੀ ਭਾਈਆ ਤੇਰਾ ਕਿਹੜਾ ਪੈਟਰੋਲ ਦਾ ਖਰਚਾ, ਤੂੰ ਲੈ ਜਾ।
1: ਅੱਛਾ, ਫਿਰ
0: ਚਾਰਜ ਮੈਂ ਵੀ ਸਿਲੰਡਰ ਖਾ ਲਿਆ।
1: ਓਹੋ,
0: ਉਹੀ ਸਿਲੰਡਰ ਆ ਕੇ ਜਦੋਂ ਅਸੀਂ ਕਾਰ ਵੰਡਣ ਗਏ ਆ, ਪਹਿਲਾਂ ਤੇ ਮੈਂ ਸ਼ਹਿਰ ਵੜਦੇ ਚਲਾਨ ਕਰਾਇਆ।
1: ਕਿਹੜੀ ਗੱਲੋਂ?
0: ਇਸੇ ਚੀਜ਼ ਦਾ, ਗੈਸ ਵਾਲੇ ਦਾ।
1: ਓ, ਉੱਥੇ ਅਲਾਊਡ ਨਹੀਂ ਹੈਗੀ।
0: ਉਹ ਪਤਾ ਨਹੀਂ ਮੈਨੂੰ ਥੋੜਾ ਪਤਾ ਹੋਣਾ, ਅਸੀਂ ਪਿੰਡਾਂ 'ਚ ਰਹਿਣ ਵਾਲੇ ਬੰਦੇ,
1: ਸਾਨੂੰ
0: ਕੀ ਮਤਲਬ ਗੈਸ ਵਾਲੇ ਦਾ ਚਲਾਨ? ਕਹਿੰਦਾ ਭਾ ਤੂੰ ਸਿਲੰਡਰ ਖਾਇਆ? ਮੈਂ ਕਿਹਾ ਮਾਮਾ ਤੇਰਾ ਕੁਛ ਪੁੱਛ ਕੇ ਖਾਇਆ?
1: ਆਪਣੇ ਪੈਸਿਆਂ ਦਾ ਖਾਇਆ?
0: ਮੈਂ ਕਿਹਾ ਕਰੋੜ ਖਾਇਆ? ਮੈਂ ਕਿਹਾ ਸਾਡੇ ਘਰੇ ਭਾਵੇਂ ਪਾਥੀਆਂ ਨਾ ਸਾਰੀਆਂ, ਸਿਲੰਡਰ ਗੱਡੀ ਦਾ ਹੈਗਾ ਨਾ, ਤੈਨੂੰ ਤੰਗੀ ਆ?
1: ਅੱਛਾ,
0: ਉਹ ਗੁੱਸਾ ਕਰ ਗਿਆ। ਮੈਂ 150-200 ਦਿੰਦਾ ਵੀ ਸੀ, ਉਹ 500 ਮੰਗਿਆ। ਮੈਂ ਕਿਹਾ ਤੂੰ ਕੱਟ ਚਲਾਨ।
1: ਪਰ ਵੈਸੇ ਇੱਥੇ ਸਿਆਣਪ ਕਰ ਗਏ ਤੁਸੀਂ।
0: ਕਿਉਂ ਜੀ?
1: ਕਿਉਂਕਿ ਜੇ ਉਹਨੂੰ 150-200 ਦਿੰਦੇ ਉਹਦੀ ਜੇਬ 'ਚ ਪੈਣਾ ਸੀ, ਇੱਦਾਂ ਸਰਕਾਰ ਦੇ ਖਜ਼ਾਨੇ 'ਚ ਜਾਊਗਾ, ਹੈਨਾ?
0: ਮੇਰੀ 650 ਗ੍ਰਾਮ ਤੋਂ ਉੱਪਰ ਕੋਈ ਨੀ ਮਠਿਆਈ ਚਾਹੀਦੀ।
1: ਉਹ ਕਿਉਂ?
0: ਹੁਣ ਇੰਨੀ ਮਠਿਆਈ, ਹੁਣ ਕਿਲੋ ਕਿਲੋ ਡੱਬੇ ਵੰਡਣ ਨਹੀਂ, ਮਹਿੰਗਾਈ ਬੜੀ ਹੈ ਜੀ।
1: ਇਹ ਤਾਂ ਹੈ।
0: ਮੈਂ ਬਸ ਉਹਦੇ ਆਖਿਆ ਵੀ ਇੱਕ ਤੇ ਤੂੰ ਆ ਨਾਰੀਅਲ ਦੀ ਬਰਫੀ ਪਾ ਦੇ, ਤੇ ਨਾਰੀਅਲ ਦੀ ਉਹ ਇੱਕ ਪਾ ਦੇ ਰਸਗੁੱਲੇ ਜਿਹਾ ਟਾਈਪ।
1: ਅੱਛਾ,
0: ਤੇ ਇੱਕ ਮੈਂ ਕਿਹਾ ਚੱਲ ਲੱਡੂ ਪਾ ਦੇ ਸਸਤੇ ਨਾਲ, ਵਧੀਆ।
1: ਅੱਛਾ, ਪਰ ਤੁਸੀਂ ਸਾਡੇ ਲਈ ਤਾਂ ਡੱਬਾ ਲੈ ਕੇ ਨਹੀਂ ਆਏ ਨਾ?
0: ਤੇ ਤੁਹਾਨੂੰ ਆਪਾਂ ਨਾਲ ਲੈ ਕੇ ਚੱਲਾਂਗੇ, ਆਪਾਂ ਬਰਾਤ ਜਾਣਾ, ਨਵੇੜ ਲਓ ਕੰਮ, ਆਪਾਂ ਫਿਰ ਚੱਲਦੇ ਕੋਈ ਗੱਲ ਨਹੀਂ।
1: ਚਲੋ ਠੀਕ ਆ ਜੀ।
3: ਹੈ ਮੇਰੇ ਨਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
4: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
1: ਵਿਆਹਾਂ ਦੇ ਵਿੱਚ ਵੇਸਟੇਜ ਬਹੁਤ ਹੁੰਦੀ ਹੈ।
0: ਅੱਛਾ ਜੀ,
1: ਅਸੀਂ ਲੋਕ ਤਾਂ ਚਾਈ ਚਾਈ ਚੀਜ਼ਾਂ ਬਣਵਾਉਂਦੇ ਆ ਵੀ ਆਹ ਵੀ ਬਣਾ ਦਿਓ, ਉਹ ਵੀ ਬਣਾ ਦਿਓ, ਉਹ ਵੀ ਬਣਾ ਦਿਓ, ਪਰ ਲੋਕੀ ਜਿਹੜੇ ਨੇ ਉਹ ਵੇਸਟੇਜ ਕਰਦੇ ਨੇ ਜਿਹਦੇ ਨਾਲ
0: ਫਾੜੀ ਥੋੜੀ ਜੀ ਦਾਲ ਚਾਰ ਚੌਲ ਉਹ ਖਰਾਬ ਕਰਦੇ ਜੀ।
1: ਨਹੀਂ ਉਹ ਤਾਂ
0: ਪਿੰਡਾਂ ਵਾਲੇ ਜਿਦਾ ਬੀਬੀਆਂ ਜੀ,
1: ਹਾਂਜੀ
0: ਉਹ ਕਿਤੇ ਖੜ ਕੇ ਥੋੜਾ ਖਾਂਦੀ।
1: ਅੱਛਾ,
0: ਉਹਨਾਂ ਦਾ ਪਲੇਟ ਭਰ ਕੇ ਚੌਲਾਂ ਦੀ, ਦੋ ਉਧਰ ਦਾਲ ਦੂਲ ਦੀਆਂ ਸਬਜ਼ੀ ਦੀਆਂ, ਫੁਲਕਿਆਂ ਦੀ ਪਲੇਟ ਲਾ ਕੇ ਰੱਖ ਕੇ ਭੁੰਜੇ ਹੀ ਬਣਾਉਣਾ ਉਧਰ ਪਿੱਛੇ ਹੋ ਕੇ।
1: ਇੰਨਾ ਕੁਛ
0: ਟੈਂਟ ਦੇ ਉਹਦੇ ਫਿਰ ਹੁਣ ਪੇਟ ਭਰ ਕੇ ਖਾਣਾ ਹੀ ਕੰਮ ਤਾਂ ਨਾ ਕਰਨਾ ਹੁੰਦਾ।
1: ਇਹ ਤਾਂ ਹੈ ਵੈਸੇ।
0: ਉਦੋਂ ਬਾਅਦ ਜੇ ਮੰਨ ਲਓ ਵੱਧ ਗਿਆ ਸ਼ਰੀਕੇ ਭਾਈਚਾਰੇ ਵਾਲੇ, ਕਹਿੰਦੇ ਸਵੇਰ ਨੂੰ ਡਿੱਗੀਆਂ ਚ ਦੁੱਧ ਲੈ ਗਏ, ਕੋਈ ਪਾਈ ਆ, ਕੋਈ ਅੱਧਾ ਕਿਲੋ, ਕੋਈ ਕਿਲੋ, ਫਿਰ ਡਿੱਗੀਆਂ ਚ ਵੀ ਤਾਂ ਪਾਉਣੇ ਜੀ ਕੁਛ ਨਾ ਕੁਛ।
1: ਅੱਛਾ, ਮਤਲਬ ਦੇਗ ਤੇ ਵੀ ਤੋੜ ਦਿਆ?
0: ਹਾਂ, ਡੋਲੂ ਡੋਲੂ ਦੇ ਵਿੱਚ ਨਾ ਰੋਟੀ ਦੇ ਕੇ ਤੋੜ ਦੇਈ ਦੀ ਸ਼ਰੀਕੇ ਭਾਈਚਾਰੇ ਚ, ਹੁਣ ਰਾਤ ਦੀ ਰੋਟੀ ਤੇ ਬਣਦੀ ਹੈ ਨਾ ਜੀ।
1: ਅੱਛਾ, ਲੋ ਵੇਸਟੇਜ ਇੱਦਾਂ ਨਹੀਂ ਹੁੰਦੀ
0: ਕਿਤੇ ਨਾ ਕਿਤੇ।
1: ਪਰ ਉਸ ਤੋਂ ਬਾਅਦ ਜਿਹੜੇ ਦਾਜ ਦੂਜ ਦਾ ਕੰਮ ਹੁੰਦਾ,
0: ਦਾਜ ਤਾਂ ਅਸੀਂ ਮੰਗੇ ਨੀ ਕਿਸੇ ਕੋਲ ਜੀ।
1: ਨਹੀਂ ਨਹੀਂ, ਪਰ ਜਿਹੜਾ
0: ਨਾ ਮੈਂ ਮੰਗਿਆ ਨਾ ਮੰਗੇ ਨੇ ਵੀ ਮੇਰੇ ਸੜ ਲੈਣਾ।
1: ਪਰ ਤੁਹਾਡੀ ਵਾਈਫ ਜਦੋਂ
0: ਦਾਜ ਦੇ ਸਖਤ ਵਿਰੋਧ ਆ,
1: ਤੁਸੀਂ
0: ਅਸੀਂ ਇੰਨਾ ਜ਼ਿਆਦਾ ਵਿਰੋਧ 'ਚ ਆ ਵੀ ਅਸੀਂ ਤੇ ਉੱਕਾ ਹੀ ਨੀ ਮੰਗਦੇ।
1: ਜਨਾਬ ਇੱਕ ਮਿੰਟ ਮੈਂ ਬੋਲਾਂ,
0: ਮੇਰੇ ਕੋਲ ਗੱਲਾਂ ਬੜੀਆਂ, ਤੁਸੀਂ ਗਾਣਾ ਗੁਣਾ ਮੈਨੂੰ ਪਹਿਲਾਂ ਲਾ ਲਓ, ਫਿਰ ਮੈਂ ਤੁਹਾਨੂੰ ਦਾਜ ਦੀ ਗੱਲ ਸੁਣਾਉਣਾ।
1: ਠੀਕ ਹੈ ਜੀ।

0: ਬੰਦਿਆਂ ਨੂੰ ਬੜੀ ਆਦਤ ਹੁੰਦੀ ਆ ਵੀ ਦਾਰੂ ਵਧੀਆ ਕੁਆਲਿਟੀ ਦੀ ਹੋਣੀ ਚਾਹੀਦੀ ਆ, ਸ਼ਰਾਬਾਂ ਪਿਆਉਂਦੇ ਹੋ ਤੁਸੀਂ ਲੋਕ ਉੱਥੇ, ਫਿਰ ਉੱਥੇ ਹੀ ਲੜਾਈਆਂ ਹੁੰਦੀਆਂ ਨੇ ਜਿਹਨਾਂ ਨਾਲ ਬਹਿ ਬਹਿ ਕੇ ਪੀਂਦੇ ਹੋ। ਇਹ ਦੇਖੋ ਚੰਗੀ ਗੱਲ ਤਾਂ ਨਹੀਂ ਹੈਗੀ, ਇੱਕ ਪਾਸੇ ਵੇਸਟੇਜ ਹੁੰਦੀ ਆ, ਇੱਕ ਪਾਸੇ ਪੈਸੇ ਦੀ ਖਰਾਬੀ ਹੁੰਦੀ ਆ, ਦੂਜੇ ਪਾਸੇ ਵਿਆਹ ਦਾ ਜਿਹੜਾ ਮਾਹੌਲ ਆ ਉਹ ਵੀ ਵਿਗੜਦਾ। ਉਹ ਤਾਂ ਠੀਕ ਆ, ਮੈਂ ਮੰਨਦੀ ਆ, ਪਰ ਜਿਹੜੀਆਂ ਫਿਰ
1: ਠੀਕ ਆ ਤੇ ਫਿਰ ਤੰਗੀ ਕਾਦੀ ਆ,
0: ਫਿਰ ਲੜਦੇ ਕਾਲੀ ਹੁੰਦੇ ਵਿਆਹ ਵਿੱਚ।
1: ਲੜਦਾ ਤੁਸੀਂ ਮੈਨੂੰ ਲੜਦੇ, ਹੁਣ ਅਗਲਾ ਬੰਦਾ ਸਾਨੂੰ ਬੱਕਰੇ ਬੁਲਾ ਕੇ ਚੱਲ ਜੇ।
0: ਅੱਛਾ,
1: ਅਗਲਾ ਬੜਕ ਮਾਰ ਕੇ ਚਲੇ ਗਿਆ
0: ਤਾਂ ਉਹਨਾਂ ਨੂੰ ਸੱਦਿਆ ਕਰ ਲਈ। ਕੀ
1: ਗੱਲ, ਮੂੰਹ 'ਚ ਚੂੜੀਆਂ ਪਾਈਆਂ ਨੇ?
0: ਨਹੀਂ ਨਹੀਂ, ਮੂੰਹ 'ਚ ਨਹੀਂ, ਬਾਹਾਂ 'ਚ ਹੁੰਦੀਆਂ ਨੇ
1: ਚੂੜੀਆਂ। ਜਿੱਥੇ ਮਰਜ਼ੀ ਪਾ ਲਈ ਤੁਹਾਨੂੰ ਤੰਗੀ ਆ।
0: ਪਰ ਫਿਰ ਇਦਾਂ ਦੇ ਬੰਦੇ ਵਿਆਹਾਂ 'ਤੇ ਸੱਦਦੇ ਕਿਉਂ?
1: ਅਸੀਂ ਕਦੋਂ ਸੱਦਿਆ?
0: ਫਿਰ
1: ਹੁਣ ਉਹਦਾ ਵੱਡੇ ਭਾਈ ਦਾ ਯਾਰ ਉਹ ਆ ਗਿਆ।
0: ਓਹੋ,
1: ਮੈਂ ਕਿਹਾ ਵੀ ਤੂੰ ਆ ਗਿਆ ਠੀਕ ਆ, ਤੇ ਉਹ ਮੈਨੂੰ ਕਹਿੰਦਾ ਵੀ ਹਾਂ ਵੀ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਵੇ। ਮੈਂ ਕਿਹਾ ਤੂੰ ਸਾਲਿਆ ਗੱਡੇ ਦੇ,
0: ਸੋਰੀ ਸੋਰੀ ਨਹੀਂ ਕੱਢਣੀ।
1: ਮੈਂ ਕਿਹਾ ਵੀ ਤੂੰ ਗੱਡੇ ਦੇ ਲੱਤੇ।
0: ਅੱਛਾ,
1: ਮੈਂ ਆਹੀ ਗੱਲ ਉਹਦਾ ਕਹਿੰਦਾ ਤੂੰ ਮੈਨੂੰ ਸਾਲਾ ਕਹਿੰਦਾ। ਮੈਂ ਕਿਹਾ ਮੈਂ ਨਹੀਂ ਕਿਹਾ।
0: ਓਹੋ, ਚੱਲ ਕੋਈ ਨਹੀਂ, ਪਰ ਮੈਨੂੰ
1: ਸਾਡੇ ਬੜੇ ਸਮਝਾਇਆ ਵੀ।
0: ਅੱਛਾ,
1: ਕਹਿੰਦਾ ਵੀ ਤੂੰ ਦੇਖ, ਤੂੰ ਉਹਦੇ ਸਹੁਰਿਆਂ ਲੋ ਬਈ ਉਸ ਹਿਸਾਬ ਨਾਲ ਪਿੰਡ ਦਾ ਭਾਈ ਆ, ਤੂੰ ਹੀ ਉਹਦਾ ਸਾਲਾ ਲੱਗਿਆ। ਉਹਨੇ ਤੈਨੂੰ ਜੇ ਕਹਿਦਾ ਫਿਰ ਤੈਨੂੰ ਕੀ ਤੰਗੀ?
0: ਕਹਿੰਦਾ
1: ਮਤਲਬ ਇਹ ਥੋੜਾ ਹੁਣ ਇਹਦਾ ਭਾਈ ਵਾਲਾ ਸਾੜਿਆਂ ਦਾ ਭਾਇਆ ਭਾਈ ਹੋ
0: ਜਾਏ,
1: ਬਸ ਫਿਰ ਉੱਥੋਂ ਗੱਲ ਵਿਗੜ ਗਈ। ਫਿਰ ਨੀ ਮਾਂ ਜੀ ਫੇਰ ਕਰ ਸਕਦੇ? ਨਾਲੇ ਇੱਕ ਮਿੰਟ, ਮੇਰੇ ਥਾਣੇ ਫੈਸਲਾ ਹੋਇਆ ਤੁਹਾਨੂੰ ਤੰਗੀ?
0: ਉਹ ਨਹੀਂ ਜਨਾਬ,
1: ਨਾਲੇ ਮੁੱਕਲੀ ਗੱਲ ਦੇਖੋ, ਗੱਲ ਪਤਾ ਕੀ, ਅਸੀਂ ਤਾਂ ਇਹ ਮੰਨਦੇ ਜੀ ਵਿਆਹ ਦਾ ਤਾਂ ਹੀ ਸੰਪੰਨ ਹੁੰਦਾ ਜੀ, ਪੰਜ ਚਾਰ ਪੈਸੇ ਭਾਵੇਂ ਥਾਣੇ ਦੇ ਹੁੰਦੇ ਆ ਉਹ।
0: ਹਾਂਜੀ,
1: ਹੈ ਨਾ, ਉਹਨਾਂ ਨੂੰ ਨਾਲੇ ਚਾਰ ਦਿਨ ਮੌਜਾਂ ਲੱਗੀਆਂ ਨੇ ਨੀ।
0: ਮਤਲਬ ਤੁਸੀਂ
1: ਨਾਲੇ ਅਗਲੇ ਯਾਦ ਰੱਖਦੇ ਆ ਵੀ ਭਾਈ ਫਲਾਨਿਆਂ ਦਾ ਵਿਆਹ ਹੋਇਆ ਸੀ, ਕੱਲ ਨੂੰ ਕੋਈ ਘਰੇ ਆ ਵੀ ਨਵੀਂ ਹੋ ਜਾਵੇ ਪਤਾ ਤਾਂ ਲੱਗਦਾ ਵੀ ਹਾਂ ਵੀ ਫਲਾਨਿਆਂ ਘਰੇ ਵਿਆਹ ਹੋਇਆ ਸੀ।
0: ਮਤਲਬ ਤੁਹਾਡੇ ਅਕੋਰਡਿੰਗ ਇਹ ਸ਼ਗਨ ਆ ਵਿਆਹਾਂ ਵਾਲੇ ਦਿਨਾਂ 'ਚ ਪੁਲਿਸ ਥਾਣਿਆਂ 'ਚ ਜਾਣਾ?
1: ਨਹੀਂ, ਬਾਅਦ 'ਚ ਜਾਈਦਾ, ਉਦੋਂ ਦਾ ਸਰਪੰਚ ਹੀ ਸਾਂਭ ਲਿਆ ਜੀ।
0: ਠੀਕ ਹੈ ਜੀ, ਕੋਈ ਚੱਕਰ ਹੀ ਨਹੀਂ।
1: ਨਾਲੇ ਜੀ ਉਹ ਵੀ ਤਾਂ ਸਰਕਾਰ ਨੇ ਮਹਿਕਮਾ ਬਣਾਇਆ ਜੀ, ਉਹਨਾਂ ਵਿਚਾਰਿਆਂ ਵੀ ਤਾਂ ਫਿਰ ਆਪਣੇ ਤੋਂ ਖਾਣਾ ਜੀ।
0: ਹਾਂ, ਵਿਆਹਾਂ ਸ਼ਾਦੀਆਂ ਤੋਂ ਹੀ, ਹੈ ਨਾ। ਤੁਸੀਂ ਆਪਣੇ ਵਿਆਹ ਦੇ ਵਿੱਚ ਦਾਜ ਲਿਆ ਸੀ?
1: ਨਹੀਂ, ਮੈਂ ਲਿਆ ਜੀ।
0: ਕੋਈ ਗੱਡੀ ਨਹੀਂ, ਕੋਈ ਮੋਟਰਸਾਈਕਲ ਨਹੀਂ, ਕੋਈ?
1: ਤੂੰ ਤਾਂ ਦੇ ਗਏ ਸੀ ਮੋਟਰਸਾਈਕਲ ਹਜ਼ਾਰ ਜਿਹਾ ਪਾ ਕੇ।
0: ਅੱਛਾ,
1: ਮੈਂ ਨਹੀਂ ਲਿਆ।
0: ਪਰ ਇਹ ਵੀ ਤਾਂ ਤੁਸੀਂ ਲਿਆ ਨਹੀਂ ਤਾਂ ਕੀ ਕੀਤਾ?
1: ਮਤਲਬ ਤੂੰ ਆਏ ਨਾ ਇਧਰ, ਮਤਲਬ ਘਰੇ ਹੁਣ ਤੂੰ ਡਾਕੀ ਗਈ ਬੰਦਾ ਹੁਣ ਨਾਲ ਥੋੜਾ ਮੋੜ ਦੇਗਾ ਜੀ।
0: ਨਹੀਂ, ਫਿਰ ਇਹ ਵੀ ਤਾਂ
1: ਬੰਦੇ ਪੰਜ ਚਾਰ ਆਏ ਸੀ ਸ਼ਗਨ ਤੇ, ਜਿਹੜਾ ਮਤਲਬ ਕੜਾ ਪਾ ਗਈ ਹੈ ਨਾ ਜੀ।
0: ਅੱਛਾ,
1: ਮਤਲਬ ਚੇਨੀ ਪਾ ਦੀ, ਦੋ ਕੁ ਛਾਪਾਂ ਪਾ ਦੀਆਂ ਤੇ ਮਾਂ ਨੂੰ ਕਾਂਡੇ ਪਾ ਦੇ ਜੀ ਤੇ ਬਾਪੂ ਨੂੰ ਕਹਿੰਦੇ ਕੜਾ ਪੁਣ। ਮੈਂ ਕਿਹਾ ਪਾ ਦੋ ਜੀ, ਸਾਨੂੰ ਅਸੀਂ ਦਾਜ ਨਹੀਂ ਲਿਆ ਜੀ।
0: ਤੇ ਜਨਾਬ, ਇਹ ਵੀ ਤਾਂ ਫਜ਼ੂਲ ਖਰਚੀ ਹੋਈ ਹੁੰਦੀ ਹੈ।
1: ਪਾਲ ਪੋਸ ਕੇ ਮੇਰੇ ਘਰ ਦੇ ਮੁੰਡਾ ਨੂੰ ਦਿੱਤਾ, ਦੱਸ
0: ਉਹਨਾਂ ਨੇ ਜਿਹੜੀ ਕੁੜੀ ਦਿੱਤੀ ਆ,
1: ਜਦ ਕੁੜੀ ਦਿੱਤੀ ਤੇ ਕੁੜੀ ਵੀ ਤੇ ਘਰੇ ਰਹਿੰਦੀ, ਅਸੀਂ ਘਰੋਂ ਕੱਢਤੀ ਆ?
0: ਨਹੀਂ, ਪਰ ਪਾਲ ਪੋਸ ਕੇ ਉਹਨੂੰ ਪੜਾਇਆ ਲਿਖਾਇਆ ਤੇ ਫੇਰ ਦਾਜ ਕਾਹਦਾ ਮੰਗਦੇ
1: ਆ? ਅਸੀਂ ਕਦੋਂ, ਮੈਂ ਤੈਨੂੰ ਇੱਕ ਰਾਮੀ ਕਿਹਾ ਮੈਡਮ।
0: ਅੱਛਾ,
1: ਜੋ ਵੀ ਹੈਗਾ ਮੈਂ ਭੈਣ ਜੀ ਤੋਂ ਉੱਤੇ ਆ ਗਿਆ, ਮੈਨੂੰ ਦੱਸਾਂਗਾ ਵੀ ਮੇਰਾ ਅੱਧਾ ਕੁ ਪੈਗ ਲੱਗਾ, ਮੈਂ ਕੋਈ ਗੱਲਾਂ ਬੋਲਦੀ ਨਾ ਕਰਾਈ।
0: ਠੰਡੇ ਹੋ ਜਾਓ,
1: ਜੋ ਵੀ ਹੈਗਾ ਫੇਰ ਇਹ ਕੋਈ ਗੱਲ ਥੋੜੀ, ਤੁਸੀਂ ਇਹਨੂੰ ਬਦਨਾਮ ਕਰਦੇ ਸਦਕੇ।
0: ਚਲੋ, ਮੈਂ ਤੁਹਾਡੀ ਗੱਲ ਨਹੀਂ ਕਰਦੀ,
1: ਮੈਂ ਮੇਰੀ ਗੱਲ ਸੁਣੋ। ਮੈਂ ਉਦੋਂ ਬਾਅਦ ਉਹਨੂੰ ਲੈਣ ਗਿਆ ਇਹਨਾਂ ਨੂੰ, ਮੈਂ ਉਹਨੂੰ ਬੰਦਿਆਂ ਨੂੰ ਕਹਾਂ ਮੈਂ ਵੀ ਗੱਲ ਸੁਣੋ ਮੇਰੀ, ਐਵੇਂ ਟੁੱਟੇ ਸੋਫੇ ਨਾ ਚੱਕੀ ਆਓ, ਸਾਨੂੰ ਲੋੜ ਨਹੀਂ।
0: ਮਤਲਬ ਟੁੱਟੇ ਨਹੀਂ ਚਾਹੀਦੇ, ਸਬੂਤੇ ਚਾਹੀਦੇ?
1: ਮੈਂ ਨੀ ਉਹ ਗੱਲ ਕਹੀ,
0: ਟਿੱਕੇ
1: ਨਹੀਂ ਚਾਹੀਦੇ, ਮੈਂ ਸਿਰਫ ਇਹ ਕਿਹਾ ਵੀ ਮੈਨੂੰ ਲੱਦੀ ਲਿਆ ਬਸ।
0: ਅੱਛਾ, ਮਤਲਬ ਪਹਿਲਾਂ ਹੀ ਲੈ ਲਿਆ?
1: 15 ਦਿਨ ਹੀ ਉਹ ਜੇ ਸੋਫੇ ਸਾਫੇ ਬੈੱਡ ਬੁੱਡ ਸ਼ੀਸ਼ੇ ਸ਼ੂਸ਼ੇ ਜੇ ਟਰੰਕ ਪੇਟੀਆਂ ਜਿਹੀਆਂ ਲਈ ਆਉਂਦੇ ਨੇ, ਹੁਣ ਮੈਂ ਮੋੜ ਥੋੜਾ ਦੂੰ?
0: ਨਹੀਂ, ਪਰ
1: ਅਗਲੇ ਅਗਲੇ ਚਲੋ ਆਪਣੇ, ਮਤਲਬ ਹੁਣ ਬਾਪੂ ਸਾਡਾ ਜੀ ਅਗਲੇ ਦਾ ਕੁੜਮਾ ਜੀ ਟਰਾਲੀ ਭਰ ਕੇ ਸਮਾਨ ਦੀ, ਹੁਣ ਮਤਲਬ ਠੀਕ ਹੈ, ਅਸੀਂ ਹੁਣ ਮੋੜ ਥੋੜਾ ਦੇ ਵੀ ਤੂੰ ਆ ਗਿਆ।
0: ਹਾਂ, ਮਤਲਬ
1: ਅਸੀਂ ਦਾਜ ਨਹੀਂ ਲਿਆ, ਮਤਲਬ ਕੁੱਲ ਮਿਲਾ ਕੇ
0: ਦਾਜ ਮੰਗਿਆ ਨਹੀਂ ਪਰ ਰੱਖ ਲਿਆ।
1: ਹਜੇ ਕਦੋਂ ਰੱਖ ਲਈ? ਅਗਲਾ ਹੁਣ ਘਰੇ ਆ ਗਿਆ, ਹੁਣ ਤੁਸੀਂ ਘਰ ਆਈ ਚੀਜ਼ ਮੋੜੋਗੇ ਜੀ?
0: ਨਹੀਂ, ਠੀਕ,
1: ਅਗਲੇ ਚੀਜ਼ ਕੀ ਰਹੀ ਜੀ? ਅਗਲੇ 100 ਬੰਦੇ ਵਾਲੇ ਬੰਦੇ ਨੇ ਜੀ, ਮੁੱਛਾਂ ਵਾਲੇ ਬੰਦੇ ਨੇ, ਪੱਗਾਂ ਵਾਲੇ ਬੰਦੇ ਨੇ ਜੀ।
0: ਅੱਛਾ ਜੀ, ਠੀਕ ਆ, ਮੈਂ ਸਮਝ ਗਈ ਆ।
2: ਮੇਰੀ ਬਿੱਲੀ ਨਾ ਆਪਣਾ ਨਾਂ ਲੈ ਲੈਂਦੀ ਆ।
3: ਹੈ, ਕੀ ਨਾਂ ਆ ਉਹਦਾ?
2: ਮਿਆਉ।
0: ਕਹਿਣ ਨੂੰ ਤਾਂ ਵਿਆਹਾਂ ਦੇ ਵਿੱਚ ਨਾ ਇੱਕ ਸੱਭਿਆਚਾਰਕ ਗਰੁੱਪ ਨਾਂ ਦੇ ਬੰਦੇ ਲਾਏ ਜਾਂਦੇ ਨੇ।
1: ਹਾਂਜੀ,
0: ਹੈ ਨਾ, ਉਹ ਬੜਾ ਨੱਚਦੀਆਂ ਨੇ, ਪਰ ਉਹਨਾਂ ਦੇ ਵਿੱਚ ਸੱਭਿਆਚਾਰ ਤਾਂ ਕਿਤੇ ਦੇਖਦਾ ਨੀ। ਫੁਲਕਾਰੀਆਂ ਤਾਂ
1: ਲਈਆਂ ਹੁੰਦੀਆਂ, ਚਰਖਾ ਵੀ ਲੈ ਕੇ ਆਉਂਦੇ ਆ। ਇੱਕ ਮਿੰਟ, ਇੱਕ ਮਿੰਟ, ਹੈਲੋ, ਹਾਂ ਓਏ,
0: ਹੁਣ ਕਿਹਨੂੰ ਫੋਨ ਕਰ ਰਹੇ ਹੋ?
1: ਜੱਗਾ ਬੋਲਦਾ ਓਏ।
0: ਜਨਾਬ,
1: ਉਹ ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਦੱਸਾਂ ਗੱਲ ਬੰਦਿਆਂ ਨੂੰ। ਉਹ ਪਿਛਲੀ ਵਾਰ ਵਾਲੀਆਂ ਨਾ ਲੈ ਕਾਲੀਆਂ ਕਾਲੀਆਂ ਹੈ ਹੈ ਅੱਛਾ ਮੇਰੀ ਗੱਲ ਸੁਣੋ ਭੱਬਰ ਜੀ ਹੈਗੀ ਓਏ ਸੋਰੀ ਸੋਰੀ ਯਾਰ ਵੀਰ ਮੈਨੂੰ ਥੋੜਾ ਪਤਾ ਤੇਰੀ ਘਰ ਵਾਲੀ ਆ
0: ਜਨਾਬ ਆਰਾਮ ਨਾਲ
1: ਅੱਛਾ ਅੱਛਾ ਉਹ ਨਹੀਂ ਨੱਚਦੀ ਹੁਣ ਅੱਛਾ ਅੰਨੇ ਹੱਸਾ ਚੋ ਤਾਂ ਭਾਬੀ ਹੋ ਗਈ ਨਾ ਹਾਂ ਹਾਂ ਅੱਛਾ ਚੰਗੀਆਂ ਲਿਆਈ ਯਾਰ ਪਿਛਲੀ ਵਾਰ ਚਾਚਾ ਟਿੱਚਾ ਕਰਦਾ ਕਹਿੰਦਾ ਤੁਸੀਂ ਤਾਂ ਮਾਮਾ ਚਾਰ ਲਾਈਟਾਂ ਵੀ ਲਾਈਆਂ ਉਹ ਤਾਂ ਫੇਰ ਨਹੀਂ ਸੀ ਮੂੰਹ ਆਉਂਦੀ ਦੀਦੀ ਦੇ ਉਹਨਾਂ ਦੇ ਉਹਨੂੰ ਮਾਮੇ ਦੀ ਆਪਣੀ ਨਿਗਾਹ ਘੱਟ ਸੀ ਹੁਣ ਆਪਰੇਸ਼ਨ ਕਰਾਤਾ ਉਹਦਾ ਹਾਂ ਹਾਂ ਹਾਂ ਹਾਂ ਨਹੀਂ ਉਹ ਨਹੀਂ ਗੱਲ ਕੋਈ ਪੈਸੇ ਯਾਰ ਤਾਂ ਹੱਦ ਕਰਦਾ ਯਾਰ ਤੈਨੂੰ ਟਾਈਮ ਨਾ ਦਵਾਉ ਮੈਂ
0: ਹੈਲੋ ਜਨਾਬ
1: ਉਹ ਨਹੀਂ ਵੀਰ ਐਤਕੀ ਨਹੀਂ ਕੁੱਟਦੇ ਕਿਉਂ ਇੱਦਾਂ ਕਰਦਾ
0: ਆਪਾਂ ਰੇਡੀਓ ਤੇ
1: ਹਾਂ ਹਾਂ ਜੀ ਮੈਂ ਰੇਡੀਓ ਤੇ ਹੈ ਮੈਂ ਟਾਈਮ ਨਾ ਜੀ ਉਹ ਚੰਗੀਆਂ ਲੈ ਡਾਂਸ ਲਾਈਆਂ ਤਾਂ ਦੱਸਾਂ ਗੱਲ ਆਹੋ ਐਵੇਂ ਨਾ ਤੂੰ ਕੋਟ ਜਾ ਪਾ ਕੇ ਇਕੱਲਾ ਹੀ ਤੁਰਿਆ ਫਿਰ
0: ਹੁਣ ਕੱਟੂਗੇ
1: ਹਾਂ ਜੀ ਚੰਗਾ ਚੰਗਾ ਫਿਰ ਇੱਧਰ ਮੈਡਮ ਹਾਂ ਤੂੰ ਮਾਮਾ ਪੁੱਛ ਕੇ ਅੱਗੇ ਲੈਣਾ ਸੋਹਣੀ ਹੈ ਕਿ ਨਹੀਂ ਚੱਲ ਕੱਟ ਫੋਨ ਹਾਂ ਹਾਂ ਜੀ ਹਾਂ ਜੀ ਹਾਂ ਜੀ ਮੈਡਮ ਜੀ
0: ਤੁਸੀਂ ਵੀ ਵਿਆਹ ਤੇ ਸੱਦ ਰਹੇ ਹੋ
1: ਨਹੀਂ ਜੀ ਮੈਂ ਨਹੀਂ ਕੀਤੇ ਜੀ ਮਤਲਬ ਉਹ ਮੁੰਡਾ ਸਾਡਾ ਜਿਹੜਾ ਸਾਲਾ ਮੇਰਾ ਜਿਹਦੇ ਪੈ ਗਿਆ ਕਹਿੰਦਾ ਭਈਆ ਵੀ ਡਾਂਸਰਾਂ ਦਾ ਚੰਗੀਆਂ ਚਾਹੀਦੇ ਫਿਰ ਮੇਰੀ ਜ਼ਿੰਮੇਵਾਰੀ ਲਾਈ ਹੈ ਮੁੰਡਾ ਆਪਣਾ ਜਾਣੂ ਜੀ
0: ਅੱਛਾ ਮਤਲਬ ਤੁਸੀਂ ਵੀ ਉਹਨਾਂ ਲੋਕਾਂ ਚੋਂ ਇੱਕ ਹੋ
1: ਨਹੀਂ ਨਹੀਂ ਨਹੀਂ ਮੈਂ ਤਾਂ ਮਤਲਬ ਹੁਣ ਜੀ ਅਗਲੇ ਨੇ ਕਹਿਤਾ ਜੀ ਮੈਂ ਵਿਆਹ ਦੇ ਲਾਉਣੀਆਂ ਜੀ ਡਾਂਸਰਾਂ ਹੁਣ ਮੈਂ ਕਿਵੇਂ ਰੋਕਦਾ ਜੀ
0: ਅੱਛਾ ਜੀ ਠੀਕ ਆ
1: ਮਤਲਬ ਅਗਲੇ ਦੀ ਡਿਮਾਂਡ ਆ ਜੀ ਮੈਂ ਹੁਣ ਕਹਿਤਾ ਉਹਨਾਂ ਪੈਸੇ ਲੈਣੇ ਜੀ ਉਹਨਾਂ ਨੱਚਣਾ ਉਹਨਾਂ ਸ਼ਰਾਬ ਪੀ ਕੇ ਉਹਨਾਂ ਦੇ ਉੱਤੋਂ ਦੀ ਪੈਸੇ ਸੁੱਟਣੇ ਜੀ
0: ਹੈ ਜਨਾਬ ਉਹ ਵੀ ਤਾਂ ਫਜ਼ੂਲ ਖਰਚੀ ਹੋਣੀ
1: ਅਗਲੇ ਨੇ ਕਰ ਰਹੇ ਤੁਹਾਨੂੰ ਤੰਗੀ ਆ ਦੱਸੋ ਤੁਹਾਡੀ ਜੇਬ ਚ ਹੋਣਾ ਫਜ਼ੂਲ ਖਰਚੀ ਫਜ਼ੂਲ ਖਰਚੀ ਘੰਟਾ ਹੋ ਗਿਆ ਲੈ ਤੇ ਮੈਂ ਤੰਗੀ ਤੁਹਾਨੂੰ ਹੀ ਦਿੰਦੇ ਤੁਹਾਡੇ ਕੋਲ ਰੁਪਈਆ ਧੇਲੀ ਮੰਗਿਆ ਸੀ ਤੁਸੀਂ ਤੇ ਸੱਦ ਕੇ ਬੰਦੇ ਬੇਇੱਜ਼ਤੀ ਕਿਉਂ ਕਰਨਾ ਸਾਡੀ
0: ਮੈਂ ਬੇਇੱਜ਼ਤੀ ਨਹੀਂ ਕਰ ਰਹੀ ਮੈਂ ਤਾਂ ਨਾਰਮਲ ਗੱਲ ਕਰ ਰਹੀ
1: ਇਹਦੇ ਚ ਨਾਰਮਲ ਗੱਲ ਕਰੀ ਫਜ਼ੂਲ ਖਰਚੀ ਲਾਈ ਤੂੰ ਦੱਸ ਹੈ ਕਿੱਦਾਂ ਦੀ ਬੀਬੀ ਆਖੀ ਤੂੰ ਮੇਰਾ ਮੂੰਹ ਕੀ ਵੇਖੀ ਜਾਂਦਾ ਯਾਰ
0: ਵੈਸੇ ਮੈਨੂੰ ਤੁਹਾਡੇ ਵਿਚਾਰ ਜਾਣ ਕੇ
1: ਬੜੀ ਇੱਕ ਮਿੰਟ ਹੈਲੋ ਹਾਂ
0: ਹੁਣ ਕਿਹਨੂੰ ਫੋਨ ਕਰ ਰਹੇ ਹੋ
1: ਹਾਂ ਰੈਡ ਵਾਲਾ ਲਾ ਗਿਆ ਇਹਨੂੰ
0: ਜਨਾਬ
1: ਕੀ ਆਦਾ ਗੱਡੀਆਂ ਨਾਲ ਓਏ ਉਹਨੂੰ ਕਹਿ ਸਾਰੀਆਂ ਨੋਵਾ ਚਾਹੀਦੀਆਂ ਨੋਵਾ
0: ਓਹੋ
1: ਉਹ ਪਿਛਲੀ ਵਾਰ ਪਾਰਟੀਆਂ ਜਾਂ ਟਾਟਾ ਸੁਮਾ ਨਾ ਕਰਾ ਲਿਓ ਹੈਂ ਮੁੰਡੇ ਵਾਲੀ ਗੱਡੀ ਕੀ ਆਂਦੇ ਆ
0: ਆਪਾਂ ਪਹਿਲਾਂ ਗੱਲ ਕਰ ਲਈਏ
1: ਉਹ ਖੜ ਜਾ ਮੈਡਮ ਜੀ ਉਧਰ ਸਾਡੀਆਂ ਗੱਡੀਆਂ ਨੇ ਹੈਂ ਓਏ ਉਹ ਮੈਂ ਰੇਡ ਹੋਏ ਤੇ ਆ ਤੂੰ ਵਿੱਚੋਂ ਦਾਣੇ ਲੈਣੇ ਮੈਂ ਜੋ ਮਰਜ਼ੀ ਕਰਨਾ ਆ ਵਾਹ ਤੂੰ ਆਪਣੀ ਗੱਲ ਹਾਂਜੀ ਹਾਂਜੀ
0: ਆਰਾਮ
1: ਤੂੰ ਆਪਣੀ ਗੱਲ ਕਰ ਮੇਰੇ ਨਾਲ ਕੀ ਆਦਾ ਗੱਡੀਆਂ ਵਾਲਾ ਉਹ ਹੈਂ
0: ਬਸ ਆਪਾਂ ਪਹਿਲਾਂ ਗੱਲ ਕਰ
1: ਓਏ ਉਹ ਨਾ ਮੈਂ ਯਾਰ ਹੁਣ ਮੇਰੀ ਜਾਨ ਲੈ
0: ਲਾ
1: ਚੱਲ ਜੂ ਮੈਂ ਟਰੈਲੀ ਤੇ ਚੱਲ ਜੂਗਾ ਜਾ ਤੂੰ ਜਾ ਦਫਾ ਜਾ
0: ਜੇ ਅਲੱਗ ਅਲੱਗ ਗੱਡੀਆਂ ਆ ਵੀ ਜਾਣਗੀਆਂ ਕਿਸੇ ਸਸਤੀ ਗੱਡੀ ਚ ਚੱਲ ਜਾਓਗੇ ਤਾਂ ਕਿਹੜਾ ਵਿਆਹ ਨੀ ਹੋਣਾ
1: ਸਸਤੀ ਗੱਡੀ ਚੰਗਾ ਲੱਗਦਾ ਤੁਹਾਨੂੰ
0: ਤੁਸੀਂ ਮੁੰਡੇ ਦੇ ਨਾਲ
1: ਸੁਣ ਲਓ ਗੱਲ ਮੈਨੂੰ ਹੁਣ ਪਤਾ ਲੱਗ ਗਿਆ
0: ਕੀ
1: ਮੈਨੂੰ ਸਿੱਧੀ ਗੱਲ ਮੈਨੂੰ ਇਹ ਦੱਸ ਵੀ ਜਿਹੜੀ ਉਹ ਕਰਨਾਲ ਵਾਲੀ ਚਾਚੀ ਉਹਦੇ ਨਾਲ ਤੇਰਾ ਕੀ ਲਿੰਕ ਹੈ
0: ਕਿਹੜੀ
1: ਕਰਨਾਲ ਵਾਲੀ ਚਾਚੀ ਨਾਲ ਮੇਰੀ ਨੀ ਬਣਦੀ ਮੈਨੂੰ ਪਤਾ ਕਿਤੇ ਕਿਤੇ ਤੇਰੀ ਰਿਸ਼ਤੇਦਾਰੀ ਪਿੱਛੇ ਬੇਇੱਜ਼ਤੀ ਕਰਨੀ ਮੈਨੂੰ ਸੱਦਿਆ ਤੂੰ ਮੇਰੇ ਇੱਥੇ
0: ਮੈਂ ਕੋਈ
1: ਉਹ ਜਾਓ ਜੋ ਮਰਜ਼ੀ ਕਰ ਦਰੋ ਮੈਂ ਤੈਨੂੰ ਦੱਸਾਂ ਗੱਲ ਮੈਂ ਇਕੱਲੇ ਇਕੱਲੇ ਨੂੰ ਜਾਣਦਾ
0: ਜਨਾਬ ਮੈਂ ਕੋਈ
1: ਬੇਇੱਜ਼ਤੀ ਮੈਂ ਕਰਨੂ ਤੁਹਾਡੇ ਨਾਲ ਜੋ ਕਰਨਾ ਸਾਹਤਾ ਵਾ ਮੇਰੀ ਬੇਇੱਜ਼ਤੀ ਕੀਤੀ ਤੇ ਸੱਦ ਕੇ ਤੁਸੀਂ
0: ਓਹੋ
1: ਨਿੱਕਾ ਭਾਈ ਜੱਗਾ ਮੇਰਾ ਨਾਂ ਨਿੱਕਾ ਭਾਈਆ ਮੈਂ ਮੁੰਡੇ ਦਾ ਮੈਂ ਵੇਰਾ ਕਿਦਾਂ ਜਾਂਦੀ ਭਰਾ ਵਾ ਮੈਂ ਵੇਰਾ ਕਿਦਾਂ ਵਿਆਹ ਹੁੰਦਾ ਉੱਥੇ ਨਾਲੇ ਚਾਚੀ ਨੂੰ ਤੂੰ ਕਰਦੀ ਫੋਨ ਆਪਣੀ ਜਾ ਕੇ
0: ਓ ਮੇਰੀ
1: ਓ ਮੈਨੂੰ ਪਤਾ
0: ਓਹੋ ਇਹ ਤਾਂ ਗੁੱਸਾ ਹੀ ਖਾ ਗਏ ਬਿਨਾ ਗੱਲ ਤੋਂ
1: ਹੱਦ ਕਰਦੇ ਤੁਸੀਂ
0: ਅੱਛਾ ਠੀਕ
1: ਮੇਰੇ ਮੂੰਹੋਂ ਗਾਲਾਂ ਨਿਕਲ ਜਾਣੇ ਮੈਂ ਦੱਸਾਂ ਗੱਲ
0: ਨਹੀਂ ਇੱਥੇ
1: ਆ ਖੋਲੋ ਬੂਆ ਪਾ ਜਾ ਮੈਂ ਚੱਲਾਂ ਦਫਾ ਜਾ
0: ਅੱਛਾ ਠੀਕ ਹੈ ਜੀ ਓਹੋ ਇਹ ਤਾਂ ਭਾਈ
1: ਗਾਲਾਂ ਪਾ ਕੇ ਰੱਖਿਆ ਬੇਇੱਜ਼ਤੀਆਂ ਕਰਨ ਦਾ ਸਭ ਲੈਣਾ ਹੁਣ
0: ਓਹੋ ਇਹ ਤਾਂ ਭਾਈ ਗੁੱਸਾ ਹੀ ਕਰਕੇ ਚੱਲ ਗਿਆ ਹੁਣ ਮੈਨੂੰ ਲੱਗਦਾ ਮੈਨੂੰ ਵੀ ਜਾਣਾ ਚਾਹੀਦਾ ਕੱਲ ਫੇਰ ਮਿਲਦੀਆਂ

0: on September 13th at 10 a.m. Join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਕਰਾਂਗੇ ਕੱਲ ਨੂੰ ਅਸੀਂ ਸ਼ਾਮ ਨੂੰ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਕੱਲ ਨੂੰ ਯਾਨੀ ਕਿ ਫਰਾਈਡੇ ਸ਼ਾਮ ਨੂੰ ਇੰਡੀਅਨ ਫਰੂਟਲੈਂਡ ਦੀ ਨਵੀਂ ਲੋਕੇਸ਼ਨ ਜਿਹੜੀ ਕਿ ਖੁੱਲ ਰਹੀ ਹੈ ਕੇਂਬਰਿਜ ਦੇ ਵਿੱਚ ਸੋ 600 ਹੈਸਪਿਲਰ ਰੋਡ ਇਨ ਕੇਂਬਰਿਜ ਤੁਸੀਂ ਸਭ ਨੇ ਆਉਣਾ ਸ਼ਾਮ ਨੂੰ 6 ਵਜੇ ਗ੍ਰੈਂਡ ਓਪਨਿੰਗ ਇੰਡੀਅਨ ਫਰੂਟਲੈਂਡ ਦੀ ਬ੍ਰੈਂਡ ਨਿਊ ਲੋਕੇਸ਼ਨ ਤੇ ਬਹੁਤ ਸਾਰੀਆਂ ਡੀਲਸ ਨੇ ਜਿਹੜੀਆਂ ਸਿਰਫ ਤੇ ਸਿਰਫ ਕੇਂਬਰਿਜ ਵਾਲੀ ਲੋਕੇਸ਼ਨ ਤੇ ਲੱਗੀਆਂ ਨੇ ਸੋ ਕੱਲ ਨੂੰ ਸ਼ਾਮ ਨੂੰ 6 ਵਜੇ ਡੀਲਾਂ ਗਰੋਸਰੀ ਦੀਆਂ ਟੌਪ ਦੀਆਂ ਸਵਰਨਾ ਮਲਟੀਗ੍ਰੇਨ ਆਟਾ 999 ਪਾਉਂਡ ਦਾ ਬੈਗ ਪਿਲਸਬਰੀ ਚੱਕੀ ਆਟਾ 999 ਪਿਲਸਬਰੀ ਮਲਟੀਗ੍ਰੇਨ ਆਟਾ 999 2% ਮਿਲਕ 549 ਦਾ ਰੱਖੜੀ ਐਂਡ ਇਸ ਪਿਓਰ ਖੋਏ ਦੀਆਂ ਮਠਿਆਈਆਂ ਆਦਿ ਹੋਣਗੀਆਂ ਬਹੁਤ ਡਿਸਕਾਊਂਟਸ ਕੱਲ ਨੂੰ ਸ਼ਾਮ ਨੂੰ 600 ਹੈਸਪਿਲਰ ਰੋਡ ਕੇਂਬਰਿਜ 600 ਹੈਸਪਿਲਰ ਰੋਡ ਕੇਂਬਰਿਜ ਤੇ ਇਹਨਾਂ ਦੇ ਆਪਣੇ ਗਰੋਸਰੀ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ ਖਾਣਾ ਪੀਣਾ ਵੀ ਮਿਲੇਗਾ ਪਹੁੰਚ ਜਾਓ ਸ਼ਾਮ ਨੂੰ 6 ਵਜੇ ਕੱਲ ਨੂੰ 600 ਹੈਸਪਿਲਰ ਰੋਡ ਸਾਡੇ ਨਾਲ ਜੁੜ ਚੁੱਕੇ ਨੇ ਕੈਨੇਡਾ ਭਰ ਚ ਪੰਜਾਬੀ ਭਾਈਚਾਰੇ ਦੇ ਮੰਨੇ ਪ੍ਰਮੰਨੇ ਮਸ਼ਹੂਰ ਸਿਰੜੀ ਸੂਝਵਾਨ ਅਤੇ ਧੜੱਲੇਦਾਰ ਵਕੀਲ ਬ੍ਰਿਜ ਮੋਹਨ ਸਾਹਿਬ ਪਹਿਲਾਂ ਤਾਂ ਬ੍ਰਿਜ ਮੋਹਨ ਜੀ ਪੰਜਾਬੀ ਦਾ ਸਵਾਗਤ ਹੈ ਸਰ ਵੈਲਕਮ
3: ਗੁਡ ਈਵਨਿੰਗ ਨਵੀਂ ਜੀ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਵੈਲਕਮ ਸੋ ਬ੍ਰਿਡਮੋਨ ਐਂਡ ਐਸੋਸੀਏਟਸ ਦਫ਼ਤਰ ਲੋਕੇਟਡ ਹੈ ਬ੍ਰੈਂਪਟਨ ਦੇ ਐਨ ਮੈਂ ਕਹਿੰਦਾ ਸੈਂਟਰ ਦੇ ਵਿੱਚ 2250 ਬੋਵੇਅਰ ਡਰਾਈਵ ਈਸਟ ਯੂਨਿਟ 302 ਤੇ ਨੰਬਰ ਹੈ ਬ੍ਰਿਡਮੋਨ ਸਾਹਿਬ ਦੇ ਆਫਿਸ ਦਾ 416-994-8989 ਅੱਜ ਅਸੀਂ ਗੱਲਬਾਤ ਕਰਾਂਗੇ ਕੈਨੇਡਾ ਦੇ ਹਾਕੀ ਮੁਕਦਮੇ ਚ ਬਲਾਤਕਾਰੀ ਕੇਸ ਦਾ ਫੈਸਲਾ ਕੈਨੇਡਾ ਹਾਕੀ ਰੇਪ ਟ੍ਰਾਇਲ ਦਾ ਜੋ ਵਰਡਿਕਟ ਹੋਇਆ ਉਹਦੀ ਗੱਲਬਾਤ ਆਪਾਂ ਕਰਾਂਗੇ ਸੋ ਕੈਨੇਡਾ ਦੇ ਕੋਰਟ ਕੇਸ ਆਮ ਤੌਰ ਤੇ ਸਾਰੀ ਦੁਨੀਆ ਦੇ ਅਖਬਾਰਾਂ ਦੀਆਂ ਸੁਰਖੀਆਂ ਨਹੀਂ ਬਣਦੇ ਪਰ ਇਹ ਕੇਸ ਹੁਣੇ ਹੁਣੇ ਖਤਮ ਹੋਇਆ ਜੋ ਕੈਨੇਡਾ ਦੀ ਪੂਰੀ ਕਾਨੂੰਨ ਪ੍ਰਣਾਲੀ ਨੂੰ ਬਦਲ ਸਕਦਾ ਹੈ ਇਹ ਕੇਸ ਇੰਨਾ ਮਹੱਤਵਪੂਰਨ ਬਿਡਮਨ ਸਾਹਿਬ ਕਿਉਂ ਹੈ
3: ਨਵੀਂ ਜੀ ਇਸ ਕਰਕੇ ਜਦ ਕਦੇ ਵੀ ਬਲਾਤਕਾਰ ਰੇਪ ਦੀ ਗੱਲਬਾਤ ਆਉਂਦੀ ਹੈ